ਨਮਸਕਾਰ, ਐਫਐਮ ਬੈਂਡ 102.7 ਮੈਗਾਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਅੱਜ ਦਿਨ ਐਤਵਾਰ, ਸ਼ੱਕ ਸੰਮਤ 1948 ਦੇ ਵਿਸਾਖ ਮਹੀਨੇ ਦੀ 27 ਤਾਰੀਖ ਅਤੇ ਈਸਵੀ ਸੰਨ 2026 ਦੇ ਮਈ ਮਹੀਨੇ ਦੀ 17 ਤਾਰੀਖ ਹੈ। ਇਸ ਵੇਲੇ ਸਵੇਰ ਦੇ 5:58 ਅਤੇ 30 ਸੈਕਿੰਡ ਹੋਏ ਨੇ। ਸਾਡੀ ਅੱਜ ਦੀ ਸਭਾ ਦੇ ਪ੍ਰੋਗਰਾਮ ਹੁਣ ਸ਼ੁਰੂ ਹੁੰਦੇ ਨੇ। ਅਸੀਂ ਆਪਣੇ ਸਾਰੇ ਹੀ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੇ ਹਾਂ।

ਐਫਐਮ ਬੈਂਡ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਜਲੰਧਰ ਦੇ ਐਫਐਮ ਰੇਨਬੋ ਚੈਨਲ ਤੋਂ ਬੋਲ ਰਹੇ ਹਾਂ। ਪਿਆਰੇ ਸਰੋਤਿਓ, ਅਸੀਂ ਆਪਣੇ ਸਵੇਰੇ 6 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਪ੍ਰਸਾਰਿਤ ਹੋਣ ਵਾਲੇ ਵਿਵਿਧ ਰੰਗੀ ਪ੍ਰੋਗਰਾਮਾਂ ਦਾ ਤਫਸੀਲੀ ਵੇਰਵਾ ਲੈ ਕੇ ਹਾਜ਼ਰ ਹਾਂ।

ਅੱਜ ਦੀ ਸਭਾ ਦੀ ਸ਼ੁਰੂਆਤ ਕਰਾਂਗੇ ਭਗਤੀ ਸੰਗੀਤ ਨਾਲ ਭਰਪੂਰ ਪ੍ਰੋਗਰਾਮ ਵੰਦਨਾ ਦੇ ਨਾਲ। ਜਾਣਕਾਰੀ ਅਤੇ ਮਨੋਰੰਜਨ ਨਾਲ ਭਰਪੂਰ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਸੁਣ ਸਕਦੇ ਹੋ 7:02 ਤੋਂ ਲੈ ਕੇ 8:30 ਤੱਕ। ਪੰਜਾਬੀ ਖਬਰਾਂ ਦਾ ਸਮਾਂ ਰੋਜ਼ ਸਵੇਰ ਦੀ ਤਰ੍ਹਾਂ 8:30 ਰਹੇਗਾ। ਪੰਜਾਬੀ ਬੀਟਸ ਦਾ ਪ੍ਰੋਗਰਾਮ ਅੱਡੀ ਟੱਪਾ ਦਾ ਆਨੰਦ ਮਾਣ ਸਕੋਗੇ 8:40 ਤੇ। ਸਵੇਰੇ 9 ਵਜੇ ਸੁਣੋਗੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਅਤੇ ਪੰਜਾਬੀ ਵਿਰਸੇ ਦੀਆਂ ਬਾਤਾਂ ਪਾਉਂਦਾ ਅਤੇ ਪੰਜਾਬੀ ਗੀਤਾਂ ਨਾਲ ਲਬਰੇਜ਼ ਪ੍ਰੋਗਰਾਮ ਦਿਲ ਆਪਣਾ ਪੰਜਾਬੀ। ਇਸ ਪ੍ਰੋਗਰਾਮ ਵਿੱਚ ਤੁਸੀਂ ਸ਼ਿਰਕਤ ਕਰ ਸਕਦੇ ਹੋ ਆਪਣੇ ਟੈਕਸਟ ਅਤੇ ਵਟਸਐਪ ਆਡੀਓ ਮੈਸੇਜਸ ਦੇ ਜ਼ਰੀਏ। ਅਤੇ ਸਾਡਾ ਵਟਸਐਪ ਨੰਬਰ ਤਾਂ ਤੁਸੀਂ ਜਾਣਦੇ ਹੋ, ਸਾਡਾ ਨੰਬਰ ਹੈ 9855-10-10-27। ਸਵੇਰੇ 10 ਵਜੇ ਸੁਣੋਗੇ ਨਵੇਂ ਹਿੰਦੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਗੀਤ ਬਹਾਰ। ਔਰ ਦਿਨੇ 11 ਵਜੇ ਤੁਸੀਂ ਸੁਣੋਗੇ ਪੋਸਟ ਬੋਕਸ 111 ਸਾਡੇ ਦਿੱਲੀ ਕੇਂਦਰ ਤੋਂ। ਦਿਨੇ 12 ਵਜੇ ਘਰੇਲੂ ਵਿਸ਼ਿਆਂ ਦੇ ਨਾਲ ਨਾਲ ਤੁਹਾਡੀ ਸਿਹਤ ਨੂੰ ਤੰਦਰੁਸਤ ਰੱਖਣ ਦੀ ਜਾਣਕਾਰੀ ਦੇ ਨਾਲ ਭਰਪੂਰ ਪ੍ਰੋਗਰਾਮ ਹੋਮ ਸਵੀਟ ਹੋਮ ਦਾ ਆਨੰਦ ਮਾਣ ਸਕਦੇ ਹੋ। ਦੁਪਹਿਰ 1 ਵਜੇ ਤੁਸੀਂ ਮਧੁਰ ਸੰਗੀਤ 'ਤੇ ਆਧਾਰਿਤ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਵਿੱਚ

ਲੁਤਫ ਉਠਾ ਸਕਦੇ ਹੋ ਹਿੰਦੀ ਫਿਲਮੀ ਗੀਤਾਂ ਦਾ। ਦੁਪਹਿਰ 2 ਵਜੇ ਤੁਸੀਂ ਪ੍ਰੋਗਰਾਮ ਦਿਲ ਆਜ ਸ਼ਾਇਰ ਹੈ ਦੇ ਜ਼ਰੀਏ ਆਪਣੀ ਸ਼ਾਇਰੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਦੁਪਹਿਰ 3 ਵਜੇ ਸੁਣੋਗੇ ਪ੍ਰੋਗਰਾਮ ਰੇਡੀਓ ਡਾਕਟਰ ਸਾਡੇ ਦਿੱਲੀ FM ਰੇਨਬੋ ਚੈਨਲ ਤੋਂ। ਸ਼ਾਮ 4 ਵਜੇ ਤੁਸੀਂ ਫੋਨ ਕਾਲ ਦੇ ਜ਼ਰੀਏ ਸਾਡੇ ਨਾਲ ਜੁੜ ਸਕਦੇ ਹੋ ਪ੍ਰੋਗਰਾਮ ਹੈਲੋ ਜਲੰਧਰ ਵਿੱਚ ਅਤੇ ਸੁਣ ਸਕਦੇ ਹੋ ਆਪਣੀ ਪਸੰਦ ਦੇ ਹਿੰਦੀ ਪੰਜਾਬੀ ਗੀਤ। ਸ਼ਾਮ 5 ਵਜੇ ਸਮਾਂ ਰਹੇਗਾ ਸਾਡੇ ਨੌਜਵਾਨ ਸਾਥੀਆਂ ਦੇ ਵਿਸ਼ੇਸ਼ ਪ੍ਰੋਗਰਾਮ ਯੁਵ ਬਾਣੀ ਦਾ। ਠੀਕ 6 ਵਜੇ ਸੁਣੋਗੇ ਜ਼ਿੰਦਗੀ ਦੇ ਵੱਖ ਵੱਖ ਪਹਿਲੂਆਂ ਦੇ ਨਾਲ ਜੁੜਿਆ ਪ੍ਰੋਗਰਾਮ ਲਵ ਯੂ ਜ਼ਿੰਦਗੀ। 7:02 ਤੇ ਸੁਣੋਗੇ ਬਾਲੀਵੁੱਡ

ਠੀਕ 6 ਵਜੇ ਸੁਣੋਗੇ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਦੇ ਨਾਲ ਜੁੜਿਆ ਪ੍ਰੋਗਰਾਮ ਲਵ ਯੂ ਜ਼ਿੰਦਗੀ। ਸੱਤ ਵੱਜ ਕੇ 2 ਮਿੰਟ 'ਤੇ ਸੁਣੋਗੇ ਬੋਲੀਵੁੱਡ ਅਤੇ ਪੋਲੀਵੁੱਡ ਜਗਤ ਦੀ ਜਾਣਕਾਰੀ ਅਤੇ ਖਾਸ ਸ਼ਖਸੀਅਤਾਂ ਦੀ ਜ਼ਿੰਦਗੀ 'ਤੇ ਆਧਾਰਿਤ ਪ੍ਰੋਗਰਾਮ ਫਿਲਮੀ ਦੁਨੀਆ। ਅੱਠ ਵੱਜ ਕੇ 2 ਮਿੰਟ 'ਤੇ ਸੁਣੋਗੇ ਪੰਜਾਬੀ ਸੱਭਿਆਚਾਰ ਨਾਲ ਜੋੜਨ ਵਾਲਾ ਪ੍ਰੋਗਰਾਮ ਇਹ ਮੇਰਾ ਪੰਜਾਬ। ਔਰ ਠੀਕ 8:30 'ਤੇ ਸੁਣੋਗੇ ਸਪੋਰਟਸ ਜਗਤ ਦੀ ਜਾਣਕਾਰੀ ਦੇ ਨਾਲ ਲਬਰੇਜ਼ ਪ੍ਰੋਗਰਾਮ ਸਪੋਰਟੀ ਸੰਡੇ। ਵਟਸਐਪ ਅਤੇ ਫੇਸਬੁੱਕ ਮੈਸੇਂਜਰ ਦੇ ਰਾਹੀਂ ਹਿੰਦੀ ਪੰਜਾਬੀ ਫਿਲਮੀ ਗੀਤਾਂ ਦੀ ਫਰਮਾਇਸ਼ ਕਰ ਸਕਦੇ ਹੋ। ਰਾਤ 9:02 'ਤੇ ਪ੍ਰੋਗਰਾਮ ਰਹੇਗਾ ਦਿਲ ਚਾਹਤਾ ਹੈ। ਰਾਤ 10 ਵਜੇ ਸੁਣੋਗੇ ਸ਼ਾਇਰੀ ਅਤੇ ਗਜ਼ਲਾਂ ਨਾਲ ਲਬਰੇਜ਼ ਪ੍ਰੋਗਰਾਮ ਸ਼ਾਮੀ ਗਜ਼ਲ। ਔਰ ਠੀਕ 10:30 ਸੁਣੋਗੇ ਸਾਡੀ ਅੱਜ ਦੀ ਸਭਾ ਦਾ ਆਖਰੀ ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ। ਪ੍ਰਦੇਸ਼ਿਕ ਖਬਰਾਂ ਅਤੇ FM ਨਿਊਜ਼ ਹੈੱਡਲਾਈਨਸ ਆਪਣੇ ਮਿੱਥੇ ਹੋਏ ਸਮੇਂ 'ਤੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਇਹ ਸਨ ਸਾਡੇ ਅੱਜ ਰਾਤ 11 ਵਜੇ ਤੱਕ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। FM ਬੈਂਡ 102.7 MHz ਅਤੇ ਅਸੀਂ ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ ਤੋਂ ਬੋਲ ਰਹੇ ਹਾਂ। ਸਵੇਰ ਦੀ 6:05 ਅਤੇ 15 ਸੈਕਿੰਡ ਹੋ ਰਹੇ ਨੇ। ਹੁਣੇ ਤੁਸੀਂ ਸਰਵਨ ਕਰੋਗੇ ਭਗਤੀ ਰਸ ਨਾਲ ਭਰਪੂਰ ਪ੍ਰੋਗਰਾਮ ਵੰਦਨਾ।

ਕਰ ਬੰਦੇ ਤੂੰ ਬੰਦਗੀ। ਸੋ ਗੁਰਬਾਣੀ ਦੀਆਂ ਇਹਨਾਂ ਤੁਕਾਂ ਦੇ ਵਿੱਚ ਦੱਸਿਆ ਗਿਆ ਹੈ ਕਿ ਇਨਸਾਨ ਜਿੰਨਾ ਚਿਰ ਉਸਦੇ ਸਵਾਸ ਚੱਲਦੇ ਨੇ ਉਨ੍ਹਾਂ ਚਿਰ ਉਸਨੂੰ ਉਸ ਪਰਮਾਤਮਾ ਦੀ ਬੰਦਗੀ ਕਰਦੇ ਰਹਿਣਾ ਚਾਹੀਦਾ ਹੈ, ਕਿਉਂਕਿ ਉਸ ਪਰਮਾਤਮਾ ਦੀ ਬੰਦਗੀ ਹੀ ਉਸਨੂੰ ਇਸ ਭਵ ਸਾਗਰ ਤੋਂ ਪਾਰ ਲੰਘਾ ਸਕਦੀ ਹੈ।

ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ, ਕਰ ਤਾਂ ਤੇਰੇ ਸਭ ਕਿਛ ਹੈ ਜਿਸ ਦੇਹੀ ਸੋ ਪਾਵੇ। ਵੀ ਉਸ ਪਰਮਾਤਮਾ ਦੇ ਘਰ ਦੇ ਵਿੱਚ ਸਭ ਕੁਛ ਜਿਹੜਾ ਆ ਉਹ ਮਿਲਦਾ ਹੈ। ਸਿਰਫ ਤੇ ਸਿਰਫ ਜਿਹੜਾ ਸਾ ਅਸੀਂ ਜਿਹੜਾ ਆ ਅਗਰ ਆਪਣੇ ਮਨ ਦਾ ਆਨੰਦ ਉਸ ਪਰਮਾਤਮਾ ਤੋਂ ਮੰਗੀਏ ਤਾਂ ਉਸ ਮਨ ਦੇ ਆਨੰਦ ਦੀ ਜੇਕਰ ਸਾਨੂੰ ਪ੍ਰਾਪਤੀ ਹੋ ਜਾਂਦੀ ਹੈ ਤਾਂ ਉਸ ਪਰਮਾਤਮਾ ਦੇ ਘਰ ਵਿੱਚ ਹਰ ਇੱਕ ਚੀਜ਼ ਜੋ ਮੌਜੂਦ ਹੈ ਉਹ ਪਰਮਾਤਮਾ ਤੁਹਾਨੂੰ ਆਪ ਦੇ ਸਕਦਾ ਹੈ। ਤੁਹਾਨੂੰ ਆਪ ਜਿਹੜਾ ਆ ਉਹ ਤੁਹਾਡੀ ਝੋਲੀ ਦੇ ਵਿੱਚ ਉਹ ਚੀਜ਼ਾਂ ਪੈ ਸਕਦੀਆਂ ਨੇ। ਸਿਰਫ ਤੇ ਸਿਰਫ ਉਸ ਪਰਮਾਤਮਾ ਦਾ ਹਮੇਸ਼ਾ ਓਟ ਆਸਰਾ ਲੈਣਾ ਚਾਹੀਦਾ ਹੈ।

ਐਫਐਮ ਬੈਂਡ 102.7 MHz ਤੇ ਅਸੀਂ ਆਕਾਸ਼ਵਾਣੀ ਦੇ ਰੇਨਬੋ ਚੈਨਲ ਤੋਂ ਬੋਲ ਰਹੇ ਹਾਂ। ਸਵੇਰ ਦੇ ਠੀਕ 6:30 ਵੱਜ ਚੁੱਕੇ ਨੇ ਅਤੇ ਇਸ ਦੇ ਨਾਲ ਹੀ 103.6 MHz ਤੇ ਆਕਾਸ਼ਵਾਣੀ ਅੰਮ੍ਰਿਤਸਰ ਵਾਲੇ ਸਰੋਤੇ ਵੀ ਸਾਡੇ ਨਾਲ ਜੁੜ ਚੁੱਕੇ ਨੇ। ਅਸੀਂ ਆਕਾਸ਼ਵਾਣੀ ਅੰਮ੍ਰਿਤਸਰ ਵਾਲੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੇ ਹਾਂ ਜੋ ਕਿ ਸਵੇਰ ਦੇ 10 ਵਜੇ ਤੱਕ ਸਾਡੇ ਨਾਲ ਜੁੜੇ ਰਹਿਣਗੇ। ਐਫਐਮ ਬੈਂਡ 102.7 MHz, ਐਫਐਮ ਬੈਂਡ 103.6 MHz ਤੇ ਅਸੀਂ ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ ਤੋਂ ਬੋਲ ਰਹੇ ਹਾਂ। ਤੁਸੀਂ ਸਰਵਨ ਕਰ ਰਹੇ ਹੋ ਭਗਤੀ ਰਸ ਨਾਲ ਭਰਪੂਰ ਪ੍ਰੋਗਰਾਮ ਵੰਦਨਾ। ਜਹਾਂ ਕਾਨ੍ਹਾ ਕੀ ਬੰਸਰੀ ਹੋ ਔਰ ਮਾਂ ਯਸ਼ੋਦਾ ਕਾ ਪਿਆਰ ਹੋ, ਵਹਾਂ ਹਰ ਪਲ ਪ੍ਰੇਮ ਸੇ ਭਰ ਜਾਤਾ ਹੈ।

ਪਰਮਾਤਮਾ ਦੀ ਸੋਭਾ ਗਾਉਣ ਦੇ ਨਾਲ, ਪਰਮਾਤਮਾ ਦੇ ਦਰ ਤੋਂ ਹਰ ਕੁਝ ਸਾਨੂੰ ਹਾਸਲ ਹੁੰਦਾ ਹੈ। ਬਸ ਅਸੀਂ ਤਨ ਮਨ ਧਨ ਦੇ ਨਾਲ ਜਦੋਂ ਉਸ ਪਰਮਾਤਮਾ ਨੂੰ ਸਭ ਕੁਝ ਆਪਣਾ ਅਰਪਣ ਕਰ ਦਿੰਦੇ ਹਾਂ ਤਾਂ ਉਹ ਮਾਲਕ ਸਾਨੂੰ ਬਖਸ਼ਿਸ਼ਾਂ ਜ਼ਰੂਰ ਦਿੰਦਾ ਹੈ। ਉਹ ਸਾਡੀਆਂ ਭੁੱਲਾਂ ਨੂੰ ਜ਼ਰੂਰ ਮਾਫ਼ ਕਰਦਾ ਹੈ ਅਤੇ ਸਿਰਫ ਸਾਨੂੰ ਨੀਵੇਂ ਹੋ ਕੇ ਚੱਲਣ ਦੀ ਜ਼ਰੂਰਤ ਹੁੰਦੀ ਹੈ ਔਰ ਚੁੱਤੋ ਪੈਰ ਉਸ ਪਰਮਾਤਮਾ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ।

102.7 FM रेनबो 103.6 MHz ਤੇ ਤੁਸੀਂ ਸਰਵਨ ਕਰ ਰਹੇ ਹੋ ਭਗਤੀ ਰਸ ਨਾਲ ਭਰਪੂਰ ਪ੍ਰੋਗਰਾਮ ਵੰਦਨਾ। ਮੇਰੇ ਪ੍ਰੀਤਮਾ ਹੋ ਜੀਵਾ ਨਾਮ ਧਿਆਈਏ। ਪ੍ਰਭੂ ਦੇ ਨਾਮ ਧਿਆਨ ਦੇ ਨਾਲ ਭਾਵ ਪਰਮਾਤਮਾ ਦੇ ਨਾਮ ਸਿਮਰਨ ਦੇ ਨਾਲ ਸਾਨੂੰ ਅਸਲ ਜੀਵਨ ਮਿਲਦਾ ਹੈ। ਨਾਮ ਤੋਂ ਬਿਨਾਂ ਇਨਸਾਨ ਦੀ ਆਤਮਕ ਮੌਤ ਸਮਝੀ ਜਾਂਦੀ ਹੈ। ਇਸ ਲਈ ਕਿਹਾ ਜਾਂਦਾ ਹੈ ਕਿ ਇਨਸਾਨ ਨੂੰ ਪਰਮਾਤਮਾ ਦੀ ਨਾਮ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਕਰਨਾ ਚਾਹੀਦਾ। ਪਰਮਾਤਮਾ ਦਾ ਨਾਮ ਹਮੇਸ਼ਾ ਹਰ ਸਵਾਸ ਸਵਾਸ ਉਹਦੇ ਅੰਦਰ ਚੱਲਦਾ ਰਹਿਣਾ ਚਾਹੀਦਾ ਹੈ। ਔਰ ਇਹ ਨਾਮ ਸਿਮਰਨ ਸਿਰਫ ਅਤੇ ਸਿਰਫ ਗੁਰੂ ਦੇ ਰਾਹੀਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਗੁਰੂ ਦੇ ਰਾਹੀਂ ਹੀ ਸੱਚੇ ਪਰਮਾਤਮਾ ਦੀ ਉਸ ਮਾਲਕ ਦੀ ਜਿਹੜੀ ਹੈ ਉਹ ਭਗਤੀ ਹਾਸਲ ਕੀਤੀ ਜਾ ਸਕਦੀ ਹੈ। ਉਸ ਮਾਲਕ ਦੇ ਦਰਸ਼ਨ ਕੀਤੇ ਜਾ ਸਕਦੇ ਨੇ।

ਜੋ ਵੀ ਭਗਤ ਸੱਚੇ ਮਨ ਦੇ ਨਾਲ ਉਸ ਪਰਮਾਤਮਾ ਨੂੰ ਪੁਕਾਰਦਾ ਹੈ ਅਤੇ ਪਰਮਾਤਮਾ ਉਸ ਭਗਤ ਦੀ ਆਵਾਜ਼ ਜ਼ਰੂਰ ਸੁਣਦੇ ਨੇ।

ਨਮਸਕਾਰ, ਸਵੇਰ ਦੇ 7 ਵੱਜ ਚੁੱਕੇ ਨੇ। ਐਫ ਐਮ ਰੇਨਬੋ ਤੇ ਵੇਲਾ ਹੋ ਗਿਆ ਹੈ ਇਸ ਵਕਤ ਐਫ ਐਮ ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਅਤੇ ਨੀਦਰਲੈਂਡਸ ਵਿਸ਼ਵ ਸੰਕਟਾਂ ਦਰਮਿਆਨ ਇੱਕ ਭਰੋਸੇਮੰਦ, ਪਾਰਦਰਸ਼ੀ ਅਤੇ ਭਵਿੱਖ ਲਈ ਤਿਆਰ ਸਪਲਾਈ ਵਿਵਸਥਾ ਬਣਾਉਣ ਲਈ ਮਿਲ ਕੇ ਕੰਮ ਕਰ ਰਹੇ ਨੇ। ਕੇਂਦਰੀ ਜਾਂਚ ਬਿਊਰੋ CBI ਨੇ ਨੀਟ UG 2026 ਪ੍ਰੀਖਿਆ ਦਾ ਪੇਪਰ ਲੀਕ ਹੋਣ ਦੇ ਮਾਮਲੇ ਵਿੱਚ ਇੱਕ ਹੋਰ ਮੁੱਖ ਮੁਲਜ਼ਮ ਮਨੀਸ਼ਾ ਗੁਰੂਨਾਥ ਮੰਦਾਰੇ ਨੂੰ ਪੁਣੇ ਤੋਂ ਗ੍ਰਿਫਤਾਰ ਕੀਤਾ ਹੈ। ਸਿੱਖਿਆ ਮੰਤਰਾਲੇ ਨੇ ਦੇਸ਼ ਵਿੱਚ ਸਕੂਲੀ ਪੜ੍ਹਾਈ ਵਿੱਚ ਛੱਡਣ ਵਾਲੇ, ਖਾਸ ਕਰਕੇ 14 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਦੀ ਵੱਧਦੀ ਗਿਣਤੀ 'ਤੇ ਚਿੰਤਾ ਪ੍ਰਗਟ ਕੀਤੀ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਏਕੀਕ੍ਰਿਤ ਖੇਤੀ ਨੂੰ ਉਤਸ਼ਾਹਿਤ ਕਰਨ 'ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ। ਭਾਰਤ ਨੇ ਸਿੰਧੂ ਜਲ ਸੰਧੀ ਬਾਰੇ ਗੈਰ ਕਾਨੂੰਨੀ ਤੌਰ 'ਤੇ ਗਠਿਤ ਸਾਲਸੀ ਅਦਾਲਤ ਦੇ ਹਾਲ ਹੀ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਹੈ। ਪੰਜਾਬ ਚੋਣ ਕਮਿਸ਼ਨ ਨੇ ਨਗਰ ਨਿਗਮ ਚੋਣਾਂ ਨੂੰ ਆਜ਼ਾਦ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚੜ੍ਹਾਉਣ ਲਈ IAS ਅਤੇ ਸੀਨੀਅਰ PCS ਅਧਿਕਾਰੀਆਂ ਨੂੰ ਜਨਰਲ ਆਬਜ਼ਰਵਰਾਂ ਵਜੋਂ ਨਿਯੁਕਤ ਕੀਤਾ ਹੈ। ਤਰਨ ਤਾਰਨ ਪੁਲਿਸ ਨੇ ਗੁਰਦਾਸਪੁਰ 'ਚ SDM ਅਨੁਪ੍ਰੀਤ ਕੌਰ ਰੰਧਾਵਾ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ। ਖੇਤੀ ਵਿਰਾਸਤ ਮਿਸ਼ਨ ਵੱਲੋਂ ਪਰਾਲੀ ਸੰਭਾਲ ਅਤੇ ਵਾਤਾਵਰਨ ਸੁਰੱਖਿਆ ਲਈ 10 ਰੋਜ਼ਾ ਪਰਾਲੀ ਸੰਭਾਲ ਚੇਤਨਾ ਯਾਤਰਾ ਦੀ ਸ਼ੁਰੂਆਤ। ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਵਿੱਚ ਕਈ ਥਾਵਾਂ 'ਤੇ 22 ਜੂਨ ਤੱਕ ਗਰਮੀ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਗਾਂਧੀਨਗਰ 'ਚ ਏਸ਼ੀਅਨ ਵੇਟ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਸੰਜਨਾ ਨੇ ਔਰਤਾਂ ਦੇ 70 ਕਿਲੋਗ੍ਰਾਮ ਵਰਗ ਵਿੱਚ ਕਾਂਸੀ ਦੇ 3 ਤਮਗੇ ਜਿੱਤੇ ਨੇ। ਇਸ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ।

जहाने दिल में सिर्फ तुझे बसाया है। हिसाबे मोहब्बत कभी पूछना ना मुझसे, हिसाबे मोहब्बत कभी पूछना ना मुझसे, क्योंकि खुद को खोकर मैंने तुझे पाया है, क्योंकि खुद को खोकर मैंने तुझे पाया है। नमस्कार, आदाब, सत श्री अकाल। एफएम बैंड 102.7 मेगाहर्ट्ज़, एफएम बैंड 103.6 मेगाहर्ट्ज़ ਦੇ ਨਾਲ ਦੀ ਨਾਲ ਨਿਊਜ਼ ਔਨ AIR ਐਪ ਵਾਲੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਕਿਹਾ ਜੀ, ਸਟੂਡੀਓ ਘੜੀ 'ਤੇ ਸਮਾਂ 7:04 ਤੇ 35 ਸੈਕਿੰਡ ਹੋ ਚੁੱਕੇ ਨੇ ਅਤੇ ਤੁਹਾਡੇ ਸਭ ਦਾ ਫੇਵਰੇਟ ਵਾਲਾ ਪ੍ਰੋਗਰਾਮ ਗੁੱਡ ਮੋਰਨਿੰਗ ਜਲੰਧਰ ਲੈ ਕੇ ਤੁਹਾਡਾ ਦੋਸਤ ਲਲਿਤ ਸੋਨੀ ਹਾਜ਼ਰ ਹੋ ਚੁੱਕਿਆ ਜਨਾਬ। ਔਰ ਮੇਰਾ ਅਤੇ ਤੁਹਾਡਾ ਸਾਥ ਬਣਿਆ ਰਹੇਗਾ ਠੀਕ ਸਵੇਰ ਦੀ 10 ਵਜੇ ਤੱਕ। ਸੋ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਣਗੀਆਂ, ਬਹੁਤ ਸਾਰੇ ਪ੍ਰੋਗਰਾਮਸ, ਬਹੁਤ ਸਾਰੀ ਇਨਫੋਰਮੇਸ਼ਨ ਤੁਹਾਡੇ ਲਈ ਅੱਜ ਲੈ ਕੇ ਆਏ। ਨਾਲ ਦੀ ਨਾਲ ਗੀਤ ਸੰਗੀਤ ਦਾ ਤੜਕਾ ਵੀ ਲੱਗੇਗਾ ਔਰ ਤੁਹਾਡੀ ਸੰਡੇ ਵਾਲੀ ਅੱਜ ਦੀ ਇਸ ਮੋਰਨਿੰਗ ਨੂੰ ਹੋਰ ਵੀ ਖੂਬਸੂਰਤ, ਹੋਰ ਵੀ ਐਨਰਜੈਟਿਕ ਬਣਾਉਣ ਦੀ ਪੂਰੀ ਪੂਰੀ ਕੋਸ਼ਿਸ਼ ਰਹੇਗੀ। ਸੋ ਸੰਡੇ ਵਾਲੀ ਮੋਰਨਿੰਗ ਦੇ ਵਿੱਚ ਇੱਕ ਵਾਰੀ ਫੇਰ ਤੋਂ ਤੁਹਾਡਾ ਸਵਾਗਤ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਸੰਡੇ ਵਾਲਾ ਖੂਬਸੂਰਤ ਦਿਨ ਦਾ ਆਗਾਜ਼ ਹੋ ਚੁੱਕਿਆ ਹੈ, ਖੂਬਸੂਰਤ ਸਜਰੀ ਸਵੇਰ ਦਾ ਆਗਾਜ਼ ਹੋ ਚੁੱਕਿਆ ਹੈ। ਪੰਛੀਆਂ ਦੀ ਚਹਿਚਹਾਟ ਦੇ ਨਾਲ ਔਰ ਠੰਡੀਆਂ ਹਵਾਵਾਂ ਦੇ ਨਾਲ ਅੱਜ ਦੀ ਖੂਬਸੂਰਤ ਸਜਰੀ ਸਵੇਰ ਤੁਹਾਨੂੰ ਜਗਾ ਰਹੀ ਹੈ, ਤੁਹਾਨੂੰ ਬੁਲਾ ਰਹੀ ਹੈ ਔਰ ਇਹ ਦੱਸ ਰਹੀ ਹੈ ਕਿ ਅੱਜ ਉਹ ਦਿਨ ਹੈ ਜਿਸ ਦਿਨ ਤੁਸੀਂ ਆਪਣੇ ਆਉਣ ਵਾਲੇ ਦਿਨਾਂ ਦੀ ਪਲੈਨਿੰਗ ਕਰਨੀ ਹੈ ਔਰ ਅੱਜ ਉਹ ਦਿਨ ਆ ਜਦੋਂ ਤੁਸੀਂ ਆਪਣੇ ਖਾਸ ਮਿੱਤਰ ਸੱਜਣਾਂ ਦੇ ਨਾਲ ਮੁਲਾਕਾਤ ਕਰਨੀ ਹੈ, ਗੱਲਾਂ ਬਾਤਾਂ ਕਰਨੀਆਂ ਨੇ, ਪਰਿਵਾਰ ਨੂੰ ਸਮਾਂ ਦੇਣਾ ਹੈ ਔਰ ਕਿਤੇ ਘੁੰਮਣ ਵੀ ਜਾ ਸਕਦੇ ਹੋ। ਸੋ ਬੜੀਆਂ ਖੁਸ਼ੀਆਂ, ਬੜੇ ਚਾਅ ਜਿਹੜੇ ਨੇ ਸੰਡੇ ਵਾਲਾ ਦਿਨ ਲੈ ਕੇ ਆਉਂਦਾ ਹੈ। ਔਰ ਠੀਕ 8:30 ਤੱਕ ਪ੍ਰੋਗਰਾਮ ਗੁੱਡ ਮੋਰਨਿੰਗ ਜਲੰਧਰ ਦੇ ਵਿੱਚ ਸਾਡੀਆਂ ਗੱਲਾਂ ਬਾਤਾਂ ਇਸ ਤਰ੍ਹਾਂ ਹੀ ਚੱਲਦੀਆਂ ਰਹਿਣਗੀਆਂ ਔਰ 8:30 ਹੋਣਗੀਆਂ ਪੰਜਾਬੀ ਦੇ ਵਿੱਚ ਖਬਰਾਂ ਔਰ 8:40 ਤੋਂ ਹੋਏਗਾ ਮਿਊਜ਼ੀਕਲ ਬੈਕ ਟੂ ਬੈਕ ਦਾ ਸਫ਼ਰ ਅੱਡੀ ਟੱਪਾ, ਜਿਹਦੇ ਵਿੱਚ ਤੁਸੀਂ ਸੁਣੋਗੇ ਪੰਜਾਬੀ ਬੀਟ ਮਿਊਜ਼ਿਕ ਨਾਲ ਲਬਰੇਜ਼ ਗੀਤ ਔਰ 9 ਵਜੇ ਆਗਾਜ਼ ਹੋਏਗਾ ਤੁਹਾਡੇ ਔਰ ਮੇਰੇ ਸਭ ਦੇ ਦਿਲਾਂ ਦੀ ਧੜਕਣ, ਪੰਜਾਬੀ ਵਿਰਸੇ ਦੀਆਂ ਬਾਤਾਂ ਪਾਉਣ ਵਾਲਾ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦਾ, ਜਿੱਥੇ ਤੁਸੀਂ ਦਿਲ ਖੋਲ੍ਹ ਕੇ ਦਿਲ ਦੀਆਂ ਗੱਲਾਂ ਕਰ ਸਕਦੇ ਹੋ ਔਰ ਆਪਣੀ ਦਿਲ ਦੀ ਗੱਲ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਸੋ ਬਣੇ ਰਹਿਣਾ ਇਸ ਖੂਬਸੂਰਤ ਸਫ਼ਰ ਦੇ ਵਿੱਚ। ਸੋ ਫਿਲਹਾਲ ਚੱਲਦੇ ਹਾਂ ਇੱਕ ਖੂਬਸੂਰਤ ਗੀਤ ਵੱਲ ਔਰ ਆਗਾਜ਼ ਕਰਦੇ ਹਾਂ ਅੱਜ ਦੀ ਇਸ ਖੂਬਸੂਰਤ ਸਜਰੀ ਸਵੇਰ ਦਾ ਇਸ ਗੀਤ ਦੇ ਨਾਲ। ਸੋ ਬਾਕੀ ਜਿਨ੍ਹਾਂ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਕੁਝ ਖਾਸ ਸੱਜਣ ਮਿੱਤਰ ਇਸ ਵਕਤ ਹੈ, ਜਿਹੜਾ ਕੋਈ ਤੁਹਾਡਾ ਖਾਸ ਇਨਸਾਨ ਤੁਹਾਡੀ ਜ਼ਿੰਦਗੀ ਦੇ ਵਿੱਚ ਹੈ, ਉਹਨੂੰ ਮਿਲ ਕੇ, ਉਹਨੂੰ ਹਾਸਲ ਕਰਕੇ ਇੱਦਾਂ ਲੱਗਦਾ ਹੈ ਕਿ ਜਿਵੇਂ ਅਸੀਂ ਸਭ ਕੁਝ ਹਾਸਲ ਕਰ ਲਿਆ ਹੋਵੇ, ਉਹਦਾ ਸਾਥ, ਉਹਦੇ ਸਾਥ ਦਾ ਨਿੱਘ ਜੇਕਰ ਮਿਲੇ ਤਾਂ ਐਂ ਲੱਗਦਾ ਹੈ ਕਿ ਸਾਰੀ ਦੁਨੀਆ ਸਾਡੇ ਕੋਲ ਹੈ। ਆਓ ਸੁਣਦੇ ਹਾਂ ਖੂਬਸੂਰਤ ਗੀਤ।

ਸੋ ਵਾਕੀ ਵਾਕੀ ਜੇਕਰ ਕਿਸੇ ਨੂੰ ਜ਼ਿੰਦਗੀ ਦੇ ਵਿੱਚ ਹਾਸਲ ਕਰ ਲਓ ਜਾਂ ਕੋਈ ਤੁਹਾਡੀ ਜ਼ਿੰਦਗੀ ਦੇ ਵਿੱਚ ਆ ਜਾਵੇ ਤਾਂ ਉਸ ਵਕਤ ਹੀ ਜਿਉਣ ਦਾ ਸਵਾਦ ਆਉਂਦਾ ਹੈ, ਜ਼ਿੰਦਗੀ ਨੂੰ ਮਾਨਣ ਦਾ ਸਵਾਦ ਉਸ ਵਕਤ ਹੀ ਆਉਂਦਾ ਹੈ ਜਦੋਂ ਤੁਹਾਡੇ ਨਾਲ ਜ਼ਿੰਦਗੀ ਦੀ ਰਾਹਾਂ 'ਤੇ ਚੱਲਣ ਵਾਲਾ ਕੋਈ ਹਮ ਸਫ਼ਰ ਨਾਲ ਹੋਵੇ। 102.7 FM ਰੇਨਬੋ, 103.6 ਮੈਗਾਹਰਟਸ ਦੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਹੋ ਆਪਣੇ ਦੋਸਤ ਲਲਿਤ ਦੇ ਨਾਲ। ਸਟੂਡੀਓ ਘੜੀ 'ਤੇ ਇਸ ਵਕਤ ਸਮਾਂ 7:12 ਅਤੇ 45 ਸੈਕਿੰਡ ਹੋ ਰਹੇ ਨੇ। ਅਤੇ ਹੁਣ ਗੱਲ ਕਰਦੇ ਹਾਂ ਅੱਜ ਦੇ ਵਿਚਾਰ ਦੀ। ਅੱਜ ਦਾ ਥੋਟ, ਅੱਜ ਦਾ ਵਿਚਾਰ ਕੀ ਕਹਿੰਦਾ ਹੈ? ਹਰ ਗੱਲ, ਹਰ ਇੱਕ ਸ਼ਬਦ ਆਪਣੇ ਆਪ ਦੇ ਵਿੱਚ ਬਹੁਤ ਕਮਾਲ ਦਾ ਹੁੰਦਾ ਹੈ। ਸੋ ਇਹ ਛੋਟੇ ਛੋਟੇ ਸ਼ਬਦ, ਛੋਟੇ ਛੋਟੇ ਜਿਹੜੇ ਵਿਚਾਰ ਨੇ, ਸਾਨੂੰ ਜ਼ਿੰਦਗੀ ਦੀ ਰਾਹਾਂ 'ਤੇ ਚੱਲਦੇ ਹੋਏ ਜਿਹੜਾ ਆ ਉਹ ਕਦੇ ਵੀ ਡਿੱਗਣ ਨਹੀਂ ਦਿੰਦੇ, ਕਦੇ ਵੀ ਰੁਕਣ ਨਹੀਂ ਦਿੰਦੇ ਔਰ ਸਾਨੂੰ ਹਮੇਸ਼ਾ ਮੋਟੀਵੇਟ ਕਰਦੇ ਰਹਿੰਦੇ ਨੇ ਇਹ ਖੂਬਸੂਰਤ ਸੋਹਣੇ ਸੋਹਣੇ ਵਿਚਾਰ। ਸੋ ਅੱਜ ਦਾ ਵਿਚਾਰ ਕਹਿ ਰਿਹਾ ਹੈ ਕਿ ਲੋਹਾ ਨਰਮ ਹੋਕਰ ਔਜ਼ਾਰ ਬਣ ਜਾਤਾ ਹੈ, ਸੋਨਾ ਨਰਮ ਹੋਕਰ ਜੇਵਰ ਬਣ ਜਾਤਾ ਹੈ, ਮਿੱਟੀ ਨਰਮ ਹੋਕਰ ਖੇਤ ਬਣ ਜਾਤੀ ਹੈ, ਆਟਾ ਨਰਮ ਹੋਤਾ ਹੈ ਤੋ ਰੋਟੀ ਬਣ ਜਾਤੀ ਹੈ। ਠੀਕ ਇਸੀ ਤਰ੍ਹਾਂ ਇਨਸਾਨ ਵੀ ਨਰਮ ਹੋ ਜਾਏ ਤੋ ਲੋਗੋਂ ਕੇ ਦਿਲੋਂ ਮੇਂ ਆਪਣੀ ਖਾਸ ਜਗ੍ਹਾ ਬਣਾ ਲੇਤਾ ਹੈ। ਸੋ ਬਾਕੀ ਇਹ ਕਿੰਨੀਆਂ ਚੀਜ਼ਾਂ ਹੈ ਜਿਹੜੀਆਂ ਸਾਨੂੰ ਨਰਮ ਹੋ

ਇਹ ਜਿਹੜਾ ਆ ਉਹ ਜ਼ਿੰਦਗੀ ਬਤੀਤ ਕਰਨ ਦਾ ਜਿਹੜਾ ਆ ਉਹ ਸੰਦੇਸ਼ ਦਿੰਦੀਆਂ ਨੇ। ਸੋ ਹਮੇਸ਼ਾ ਜਿਹੜਾ ਆ ਉਹ ਨੀਵੇਂ ਹੋ ਕੇ ਚੱਲਣਾ ਚਾਹੀਦਾ ਹੈ ਔਰ ਦੂਜਿਆਂ ਦਾ ਜਿਹੜਾ ਆ ਸਤਿਕਾਰ ਕਰਨਾ ਚਾਹੀਦਾ ਹੈ। ਸੋ ਇੱਕ ਹੋਰ ਇਸ ਇਹਦੇ ਨਾਲ ਇੱਕ ਹੋਰ ਗੱਲ ਰਿਲੇਟ ਕਰਦੀ ਮੇਰੇ ਦਿਮਾਗ ਦੇ ਵਿੱਚ ਆ ਰਹੀ ਹੈ ਕਿ ਜਿਸ ਤਰ੍ਹਾਂ ਜਿਹੜਾ ਆ ਸੀਮਿੰਟ ਹੁੰਦਾ ਆ ਉਹਦੇ ਤੋਂ ਵੀ ਸਾਨੂੰ ਇਹ ਕੁਝ ਸਿੱਖਣ ਨੂੰ ਮਿਲਦਾ ਹੈ ਕਿ ਸੀਮਿੰਟ ਦਾ ਕੰਮ ਜਿਹੜਾ ਆ ਉਹ ਜੋੜਨ ਹੁੰਦਾ ਹੈ, ਜੋੜਨ ਤੋਂ ਪਹਿਲਾਂ ਉਹਨੂੰ ਨਰਮ ਹੋਣਾ ਪੈਂਦਾ ਅਤੇ ਜਦੋਂ ਨਰਮ ਹੋ ਜਾਂਦਾ ਤਾਂ ਉਸ ਤੋਂ ਬਾਅਦ ਜੁੜਨ ਦੇ ਲਈ ਜੁੜੇ ਰਹਿਣ ਦੇ ਲਈ ਫਿਰ ਸਖ਼ਤ ਹੋਣਾ ਪੈਂਦਾ ਹੈ। ਸੋ ਰਿਸ਼ਤਿਆਂ ਦੇ ਵਿੱਚ ਨਰਮੀ ਬਰਕਰਾਰ ਰਹੇ, ਆਪਣਿਆਂ ਦਾ ਸਾਥ ਇੱਦਾਂ ਹੀ ਤੁਸੀਂ ਮਾਣਦੇ ਰਹੋ ਔਰ ਉਹਨਾਂ ਦੇ ਨਾਲ ਇਸੇ ਤਰ੍ਹਾਂ ਹੀ ਜ਼ਿੰਦਗੀ ਦਾ ਖੂਬਸੂਰਤ ਸਫ਼ਰ ਤੁਸੀਂ ਇੰਜੋਏ ਕਰਦੇ ਰਹੋ। ਸੋ ਹੋਰ ਵੀ ਗੱਲਾਂ ਬਾਤਾਂ ਤੁਹਾਡੇ ਨਾਲ ਇਸੇ ਤਰ੍ਹਾਂ ਹੀ ਸਾਂਝੀਆਂ ਕੀਤੀਆਂ ਜਾਣਗੀਆਂ। ਅਗਲਾ ਗੀਤ ਮੈਂ ਤੁਹਾਡੇ ਨਜ਼ਰ ਕਰਨ ਜਾ ਰਿਹਾ ਸਤਿੰਦਰ ਸਰਤਾਜ ਦੀ ਖੂਬਸੂਰਤ ਆਵਾਜ਼ ਦੇ ਵਿੱਚ ਅਤੇ ਮਿਲਦੇ ਹਾਂ ਇਸ ਖੂਬਸੂਰਤ ਗੀਤ ਤੋਂ ਬਾਅਦ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੀਆਂ ਖੂਬਸੂਰਤ ਗੱਲਾਂ ਬਾਤਾਂ ਦੇ ਨਾਲ।

102.7 FM Rainbow 103.6 MHz ਤੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਹੋ ਆਪਣੇ ਦੋਸਤ ਲਲਿਤ ਸੋਨੀ ਦੇ ਨਾਲ। ਸੋ ਅੱਜ ਹੈ 17 ਮਈ। ਹਰ ਇੱਕ ਦਿਨ ਆਪਣੇ ਆਪ ਦੇ ਵਿੱਚ ਬੇਹੱਦ ਖਾਸ ਹੁੰਦਾ ਹੈ। ਸੋ ਅੱਜ ਦਾ ਦਿਨ ਇਤਿਹਾਸ ਦੇ ਪੰਨਿਆਂ ਦੇ ਉੱਪਰ ਆਪਣੀ ਕਿਹੜੀ ਛਾਪ ਛੱਡ ਕੇ ਗਿਆ, ਕਿਹੜੀਆਂ ਉਹ ਘਟਨਾਵਾਂ ਸਨ ਜਿਨ੍ਹੇ ਅੱਜ ਦੇ ਦਿਨ ਨੂੰ ਬਣਾਇਆ ਬੇਹੱਦ ਖਾਸ। ਸੋ ਗੱਲ ਕਰਦੇ ਹਾਂ ਅੱਜ ਦਾ ਇਤਿਹਾਸ। ਸੋ ਅੱਜ ਹੀ ਦੇ ਦਿਨ 1857 ਦੇ ਵਿੱਚ ਬਹਾਦੁਰ ਸ਼ਾਹ ਜ਼ਫਰ ਸਵਤੰਤਰ ਮੁਗਲ ਬਾਦਸ਼ਾਹ ਉਹਨਾਂ ਨੂੰ ਘੋਸ਼ਿਤ ਕੀਤਾ ਗਿਆ ਸੀ। ਔਰ ਅੱਜ ਹੀ ਦੇ ਦਿਨ 1865 ਦੇ ਵਿੱਚ ਵਿਸ਼ਵ ਸੰਚਾਰ ਦਿਵਸ ਮਨਾਉਣ ਦੀ ਸ਼ੁਰੂਆਤ ਹੋਈ ਸੀ। ਔਰ 1970 ਦੇ ਦਿਨ ਜਿਹੜਾ ਆ, ਅੱਜ ਹੀ ਦੇ ਦਿਨ 1970 ਦੇ ਵਿੱਚ ਜਿਹੜਾ ਆ, ਥੋਰ ਹੇਅਰਡਾਲ ਨੇ ਮੋਰੋਕੋ ਦੀ ਯਾਤਰਾ ਦੀ ਸ਼ੁਰੂਆਤ ਕੀਤੀ ਸੀ ਅਤੇ ਉਹ ਅੰਟਲਾਂਟਿਕ ਮਹਾਂਸਾਗਰ ਦੇ ਨੂੰ ਜਿਹੜਾ ਉਹਨਾਂ ਨੇ 57 ਦਿਨਾਂ 'ਚ 57 ਡੇਜ਼ ਜਿਹੜਾ ਉਹਨਾਂ ਨੇ ਪਾਰ ਕਰ ਲਿਆ ਸੀ। ਔਰ ਇਸ ਦੇ ਨਾਲ ਹੀ 1975 ਦੇ ਵਿੱਚ ਜਪਾਨੀ ਮਹਿਲਾ ਜੁਨਕੋ ਤੇਬਾਈ ਮਾਊਂਟ ਐਵਰੈਸਟ 'ਤੇ ਚੜ੍ਹਨ ਵਾਲੀ ਪਹਿਲੀ ਮਹਿਲਾ ਬਣੀ ਸੀ। ਔਰ 1987 ਦੇ ਵਿੱਚ ਅੱਜ ਹੀ ਦੇ ਦਿਨ ਸੁਨੀਲ ਗਵਾਸਕਰ ਨੇ ਟੈਸਟ ਕ੍ਰਿਕਟ ਦੇ ਵਿੱਚੋਂ ਸੰਨਿਆਸ ਲਿਆ ਸੀ। ਔਰ ਸੰਨ 2000 ਦੇ ਵਿੱਚ ਰੂਸੀ ਸੰਸਦ ਦੇ ਉੱਪਰਲੀ ਸਦਨ ਜਿਹੜੇ ਨੇ ਫੈਡਰਲਿਸਟ ਨੇ ਪਰਮਾਣੂ ਪ੍ਰੀਖਣ ਪ੍ਰਤੀਬੰਧ ਸੰਧੀ ਨੂੰ ਜਿਹੜਾ ਮਨਜ਼ੂਰੀ ਪ੍ਰਾਪਤ ਪ੍ਰਦਾਨ ਕੀਤੀ ਸੀ ਅੱਜ ਹੀ ਦੇ ਦਿਨ। ਔਰ ਸੰਨ 2000 ਦੇ ਵਿੱਚ ਬ੍ਰਿਟੇਨ ਦੇ ਰੋਇਲ ਮਰੀਨ ਕਮਾਂਡੋ ਬਿਨਾਂ ਕਿਸੇ ਸਹਾਇਤਾ ਦੇ ਉੱਤਰੀ ਧਰੁਵ 'ਤੇ ਪਹੁੰਚੇ ਸਨ ਅਤੇ ਉਹ ਇਹ ਕਾਰਨਾਮਾ ਕਰਨ ਵਾਲੇ ਪਹਿਲੇ ਬਰਤਾਨੀ ਨਾਗਰਿਕ ਬਣੇ ਸਨ। ਔਰ ਅੱਜ ਹੀ ਦੇ ਦਿਨ 2010 ਦੇ ਵਿੱਚ ਭਾਰਤ ਦੇ ਬੋਕਸਰਸ ਨੇ ਜਿਹੜਾ ਆ ਕਾਮਨਵੈਲਥ ਬੋਕਸਿੰਗ ਚੈਂਪੀਅਨਸ਼ਿਪ ਦੇ ਵਿੱਚ 6 ਗੋਲਡ ਮੈਡਲ ਹਾਸਲ ਕੀਤੇ ਸਨ। ਔਰ ਅੱਜ ਹੀ ਦੇ ਦਿਨ 2010 ਦੇ ਵਿੱਚ ਪੰਜਾਬ ਸਰਕਾਰ ਨੇ ਕਬੱਡੀ ਵਿਸ਼ਵ ਕੱਪ ਦਾ ਆਯੋਜਨ ਕਰਵਾਉਣ ਦੀ ਘੋਸ਼ਣਾ ਕੀਤੀ ਸੀ। ਅਤੇ ਹੁਣ ਗੱਲ ਕਰਦੇ ਹਾਂ ਅੱਜ ਹੀ ਦੇ ਦਿਨ ਜਿਨ੍ਹਾਂ ਦਾ ਜਨਮ ਹੋਇਆ। ਸੋ ਅੱਜ ਹੀ ਦੇ ਦਿਨ ਪ੍ਰਸਿੱਧ ਭਾਰਤੀ ਗਜ਼ਲ ਗਾਇਕ, ਪਲੇਬੈਕ ਸਿੰਗਰ, ਹਿੰਦੀ ਸਿਨੇਮਾ ਦੇ ਬਿਹਤਰੀਨ ਗਜ਼ਲਕਾਰ ਦੇ ਵਿੱਚੋਂ ਇੱਕ ਪੰਕਜ ਉਦਾਸ, ਜਿਨ੍ਹਾਂ ਦਾ ਜਨਮ 1951 ਦੇ ਵਿੱਚ ਅੱਜ ਹੀ ਦੇ ਦਿਨ ਹੋਇਆ। ਔਰ 1953 ਦੇ ਵਿੱਚ ਹਿੰਦੀ ਸਿਨੇਮਾ ਦੀ ਪ੍ਰਸਿੱਧ ਅਭਿਨੇਤਰੀ ਪ੍ਰੀਤੀ ਗਾਂਗੁਲੀ ਦਾ ਜਨਮ ਅੱਜ ਹੀ ਦੇ ਦਿਨ ਹੋਇਆ। ਔਰ ਇਸ ਤੋਂ ਇਲਾਵਾ 1897 ਦੇ ਵਿੱਚ ਹਿੰਦੀ ਅਤੇ ਬ੍ਰਜ ਭਾਸ਼ਾ ਦੇ ਪ੍ਰਸਿੱਧ ਕਵੀ ਅਤੇ ਲੇਖਕ ਧੀਰੇਂਦਰ ਵਰਮਾ ਦਾ ਜਨਮ ਅੱਜ ਹੀ ਦੇ ਦਿਨ ਹੋਇਆ। ਔਰ 2021 ਦੇ ਵਿੱਚ ਅੱਜ ਹੀ ਦੇ ਦਿਨ ਕੇ ਅਗਰਵਾਲ, ਭਾਰਤੀ ਚਿਕਿਤਸਕ ਅਤੇ ਹਿਰਦੇ ਰੋਗ ਵਿਸ਼ੇਸ਼ਗ ਸਨ, ਉਹਨਾਂ ਦਾ ਨਿਧਨ ਅੱਜ ਹੀ ਦੇ ਦਿਨ ਹੋਇਆ। ਔਰ 2014 ਦੇ ਵਿੱਚ ਜਿਹੜਾ ਆ ਅੱਜ ਹੀ ਦੇ ਦਿਨ ਹੋਟਲ ਉਦਯੋਗਪਤੀ ਸੀ ਪੀ ਕ੍ਰਿਸ਼ਨਨ ਨਾਇਰ ਦਾ ਨਿਧਨ ਹੋਇਆ। ਔਰ ਅੱਜ ਹੀ ਦੇ ਦਿਨ ਪਦਮ ਸ਼੍ਰੀ ਤੋਂ ਸਨਮਾਨਿਤ ਭਾਰਤੀ ਮੂਰਤੀਕਾਰ ਰਘੁਨਾਥ ਕ੍ਰਿਸ਼ਨ ਫੜਕੇ ਦਾ 1972 ਦੇ ਵਿੱਚ ਨਿਧਨ ਹੋਇਆ। ਔਰ ਅੱਜ ਦੇ ਦਿਨ ਜਿਹੜੇ ਖਾਸ ਦਿਵਸ ਮਨਾਏ ਜਾ ਰਹੇ ਨੇ, ਅੱਜ ਵਿਸ਼ਵ ਦੂਰ ਸੰਚਾਰ ਦਿਵਸ ਮਨਾਇਆ ਜਾ ਰਿਹਾ ਔਰ ਨਾਲ ਦੀ ਨਾਲ ਵਰਲਡ ਹਾਈਪਰ ਟੈਂਸ਼ਨ ਡੇ ਮਨਾਇਆ ਜਾ ਰਿਹਾ। ਸੋ ਵਰਲਡ ਹਾਈਪਰ ਟੈਂਸ਼ਨ ਡੇ ਦੇ ਬਾਰੇ ਤੁਹਾਡੇ ਨਾਲ ਅੱਜ ਅਸੀਂ ਮੁਲਾਕਾਤ ਕਰਾਵਾਂਗੇ ਸਾਡੇ ਅੱਜ ਦੇ ਐਕਸਪਰਟ ਦੀ। ਸੋ ਇਹ ਸਨ ਉਹ ਘਟਨਾਵਾਂ ਜਿਨ੍ਹਾਂ ਨੇ ਅੱਜ ਦੇ ਦਿਨ ਨੂੰ ਬਣਾਇਆ ਬੇਹੱਦ ਖਾਸ ਔਰ ਇਤਿਹਾਸ ਦੇ ਪੰਨਿਆਂ ਦੇ ਉੱਪਰ ਆਪਣੀ ਛੱਡੀ ਅਮਿੱਟ ਛਾਪ। ਹਰ ਦਿਨ ਆਪਣੇ ਆਪ ਦੇ ਵਿੱਚ ਖਾਸ ਹੁੰਦਾ ਹੈ, ਹਰ ਦਿਨ ਆਪਣੇ ਆਪ ਦੇ ਵਿੱਚ ਖਾਸ ਮਹੱਤਤਾ ਰੱਖਦਾ ਹੈ। ਬਸ ਆਪਣੇ ਆਪ ਦੇ ਨਾਲ ਪਿਆਰ ਕਰੋ, ਆਪਣੇ ਚੋਣ ਵਾਲਿਆਂ ਨੂੰ ਪਿਆਰ ਕਰੋ ਔਰ ਜ਼ਿੰਦਗੀ ਦਾ ਇਹ ਖੂਬਸੂਰਤ ਪਲ ਇਸੇ ਤਰ੍ਹਾਂ ਹੀ ਮਾਣਦੇ ਰਹੋ, ਇੰਜੋਏ ਕਰਦੇ ਰਹੋ।

102.7 FM Rainbow 103.6 MHz ਤੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਹੋ ਆਪਣੇ ਦੋਸਤ ਲਲਿਤ ਸੋਨੀ ਦੇ ਨਾਲ। ਔਰ ਸਟੂਡੀਓ ਘੜੀ ਤੇ ਇਸ ਵਕਤ ਸਮਾਂ 7:29 ਔਰ 29 ਸੈਕਿੰਡ ਹੋ ਰਹੇ ਨੇ ਤੇ ਹੁਣ ਗੱਲ ਕਰਦੇ ਹਾਂ ਜਨਾਬ ਮੌਸਮ ਦੇ ਮਿਜ਼ਾਜ ਦੀ। ਮੌਸਮ ਦੇ ਮਿਜ਼ਾਜ ਜਿਹੜੇ ਨੇ ਉਹ ਆਏ ਦਿਨ ਜਿਹੜੇ ਨੇ ਉਹ ਬਦਲਦੇ ਜਾ ਰਹੇ ਨੇ। ਜੇਕਰ ਅਸੀਂ ਕੱਲ੍ਹ ਦੀ ਗੱਲ ਕਰੀਏ ਤਾਂ ਜਲੰਧਰ ਦੇ ਵਿੱਚ ਕੱਲ੍ਹ ਦਾ ਦਿਨ ਜਿਹੜਾ ਆ ਸਭ ਤੋਂ ਜ਼ਿਆਦਾ ਗਰਮ ਜਿਹੜਾ ਆ ਉਹ ਰਿਹਾ। ਪਾਰਾ ਜਿਹੜਾ ਆ 29.5 ਡਿਗਰੀ ਤੱਕ ਪਹੁੰਚ ਗਿਆ ਔਰ ਸਾਰਾ ਦਿਨ ਜਿਹੜਾ ਆ ਤਿੱਖੀ ਧੁੱਪ ਜਿਹੜੀ ਆ ਨਿਕਲੀ, ਜਿਹਦੇ ਕਰਕੇ ਜਿਹੜਾ ਆ ਲੋਕ ਪਰੇਸ਼ਾਨ ਦਿਖਾਈ ਦਿੱਤੇ। ਔਰ ਮੌਸਮ ਵਿਭਾਗ ਦੇ ਅਨੁਸਾਰ ਅਗਲੇ ਲਗਾਤਾਰ ਜਿਹੜਾ ਹੁਣ ਮੌਸਮ ਡਰਾਈ ਰਹਿਣ ਦੀ ਸੰਭਾਵਨਾ ਹੈ ਔਰ 18 ਮਈ ਤੋਂ ਜਿਹੜਾ ਆ ਹੀਟ ਵੇਵ ਦੀ ਸ਼ੁਰੂਆਤ ਹੋਏਗੀ ਔਰ ਜਿਹਦਾ ਪ੍ਰਭਾਵ ਜਿਹੜਾ ਆ 22 ਮਈ ਤੱਕ ਜਿਹੜਾ ਆ ਉਹ ਵੇਖਣ ਨੂੰ ਮਿਲ ਸਕਦਾ ਹੈ। ਔਰ ਅਗਲੇ 4 ਦਿਨਾਂ ਦੇ ਵਿੱਚ ਜਿਹੜਾ ਆ ਟੈਂਪਰੇਚਰ ਦੇ ਵਿੱਚ ਹੌਲੀ ਹੌਲੀ ਜਿਹੜੀ ਆ ਉਹ ਵ੍ਰਿਧੀ ਹੁੰਦੀ ਜਾਏਗੀ। ਔਰ ਕਿਹਾ ਜਾ ਰਿਹਾ ਹੈ ਕਿ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਪਾਰਾ 41 ਡਿਗਰੀ ਤੋਂ ਪਾਰ ਜਾ ਸਕਦਾ ਹੈ। ਔਰ ਵੈਸੇ ਵੀ ਪਿਛਲੇ 26 ਸਾਲਾਂ ਦੇ ਮੁਕਾਬਲੇ ਇਸ ਵਾਰ ਜਿਹੜੀ ਹੀਟ ਵੇਵ ਦੇ ਦਿਨ ਜਿਹੜੇ ਉਹ ਜ਼ਿਆਦਾ ਹੋ ਗਏ ਨੇ। ਸਾਲ 2000 ਤੋਂ ਲੈ ਕੇ 2025 ਦੇ ਅੰਕੜਿਆਂ ਨੂੰ ਜੇਕਰ ਦੇਖਿਆ ਜਾਏ ਤਾਂ ਇਹਨਾਂ ਸਾਲਾਂ ਦੇ ਦੌਰਾਨ ਜਿਹੜਾ ਆ ਮਈ ਦੇ ਮਹੀਨੇ ਦੇ ਵਿੱਚ ਔਸਤਨ 2 ਤੋਂ ਲੈ ਕੇ 4 ਦਿਨ ਜਿਹੜੇ ਨੇ ਉਹ ਹੀਟ ਵੇਵ ਦੇ ਹੁੰਦੇ ਨੇ, ਲੇਕਿਨ ਇਸ ਸਾਲ ਇਹਦੀ ਜਿਹੜੀ ਆ ਉਹ ਗਿਣਤੀ ਵੱਧ ਕੇ 9 ਤੋਂ 12 ਦਿਨਾਂ ਤੱਕ ਪਹੁੰਚ ਗਈ ਹੈ। ਸੋ ਬਾਕੀ ਇਸ ਬਦਲਦੇ ਹੋਏ ਮੌਸਮ ਦੇ ਵਿੱਚ ਤੁਸੀਂ ਰੱਖਣਾ ਹੈ ਆਪਣਾ ਢੇਰ ਸਾਰਾ ਖਿਆਲ ਔਰ ਇਸੇ ਤਰ੍ਹਾਂ ਹੀ ਸੋਹਣੇ ਸੋਹਣੇ ਗੀਤ ਇੰਜੋਏ ਕਰਦੇ ਰਹਿਣਾ ਐਫ ਐਮ ਰੇਨਬੋ ਦੇ ਨਾਲ। ਅਗਲਾ ਖੂਬਸੂਰਤ ਗੀਤ ਇੰਜੋਏ ਕਰਦੇ ਹਾਂ ਔਰ ਮਿਲਦੇ ਹਾਂ ਇਸ ਗੀਤ ਤੋਂ ਬਾਅਦ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੀਆਂ ਖੂਬਸੂਰਤ ਗੱਲਾਂ ਬਾਤਾਂ ਦੇ ਨਾਲ।

102.7 FM Rainbow 103.6 MHz ਤੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਹਾਂ ਆਪਣੇ ਦੋਸਤ ਲਲਿਤ ਸੋਨੀ ਦੇ ਨਾਲ। ਔਰ ਸਟੂਡੀਓ ਘੜੀ ਤੇ ਸਮਾਂ 7:37 ਤੇ 30 ਸੈਕਿੰਡ ਹੋ ਰਹੇ ਨੇ ਤੇ ਪ੍ਰੋਗਰਾਮ ਦੇ ਵਿੱਚ ਜਨਾਬ ਹੁਣ ਗੱਲ ਕਰਾਂਗੇ ਸਪੋਰਟਸ ਜਗਤ ਦੀ ਦੁਨੀਆ ਦੀ। ਤਾਂ ਸਪੋਰਟਸ ਦੇ ਵਿੱਚ ਗੱਲ ਕਰੀਏ ਤਾਂ ਕ੍ਰਿਕਟ ਦੀ ਗੱਲ ਕਰਾਂਗੇ। ਔਰ ਕ੍ਰਿਕਟ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੈ ਕਿ IPL ਦਾ 19ਵਾਂ ਸੀਜ਼ਨ ਚੱਲ ਰਿਹਾ ਹੈ ਔਰ IPL ਦਾ ਇਹ ਲੀਗ ਜਿਹੜਾ ਹੈ ਹੁਣ ਆਪਣੇ ਅੰਤਿਮ ਪੜਾਵ 'ਤੇ ਪਹੁੰਚ ਚੁੱਕਿਆ। ਹੁਣ ਤੱਕ 60 ਮੈਚ ਖੇਡੇ ਜਾ ਚੁੱਕੇ ਨੇ ਜਿਨ੍ਹਾਂ ਦੇ ਵਿੱਚੋਂ 10 ਮੈਚ ਬਾਕੀ ਨੇ ਔਰ ਪਲੇਅਆਫ ਦੇ ਵਿੱਚ ਪਹੁੰਚਣ ਦੇ ਲਈ 4 ਵਿੱਚੋਂ 8 ਟੀਮਾਂ ਜਿਹੜੀਆਂ ਉਹ ਰੇਸ ਦੇ ਵਿੱਚ ਬਣੀਆਂ ਹੋਈਆਂ ਨੇ ਅਤੇ ਹੁਣ ਤੱਕ ਕੋਈ ਵੀ ਟੀਮ ਜਿਹੜੀ ਹੈ ਉਹ ਪਲੇਅਆਫ ਦੇ ਵਿੱਚ ਨਹੀਂ ਪਹੁੰਚ ਸਕੀ। ਗੁਜਰਾਤ ਔਰ ਬੈਂਗਲੁਰੂ ਦੀ ਟੀਮ ਨੂੰ ਕੁਆਲੀਫਾਈ ਕਰਨ ਦੇ ਲਈ ਸਿਰਫ ਇੱਕ ਜਿੱਤ ਚਾਹੀਦੀ ਹੈ ਔਰ ਚੇਨਈ, ਕੋਲਕਾਤਾ, ਦਿੱਲੀ ਦੀ ਐਂਟਰੀ ਜਿਹੜੀ ਹੈ ਉਹ ਦੂਜੇ ਟੀਮਾਂ ਦੇ ਨਤੀਜਿਆਂ ਦੇ ਉੱਪਰ ਨਿਰਭਰ ਕਰੇਗੀ। ਔਰ ਇਹਦੇ ਨਾਲ ਹੀ ਬਾਕੀ ਟੀਮਾਂ ਤੋਂ ਇਲਾਵਾ ਪੰਜਾਬ ਦੀ ਗੱਲ ਕਰੀਏ ਤਾਂ 13 ਅੰਕਾਂ ਦੇ ਨਾਲ ਪਲੇਅਆਫ ਦੇ ਵਿੱਚ ਪੰਜਾਬ ਦੀ ਟੀਮ ਜਾ ਸਕਦੀ ਹੈ ਪਰ ਉਹਦੇ ਲਈ ਨਿਰਭਰ ਰਹਿਣਾ ਪਏਗਾ ਗੁਜਰਾਤ ਦੇ ਜਿੱਤਣ 'ਤੇ। ਰਾਜਸਥਾਨ, ਚੇਨਈ ਜਿਹੜੇ ਨੇ ਉਹ

ਨੇ ਸਾਰੇ ਮੈਚ ਅਗਰ ਜੇਕਰ ਹਾਰ ਜਾਣ ਔਰ ਕਲਕੱਤਾ ਜਿਹੜਾ ਆ ਦਿੱਲੀ ਨੂੰ ਹਰਾ ਕੇ ਉਸ ਤੋਂ ਬਾਅਦ ਮੁੰਬਈ ਨੂੰ ਹਰਾ ਦੇਵੇ ਅਤੇ ਫਿਰ ਜਿਹੜਾ ਆ ਉਹ ਪੰਜਾਬ ਦੇ ਜਿਹੜੇ ਨੇ ਉਹ ਆਸਾਰ ਬਣ ਸਕਦੇ ਨੇ ਪਲੇਅਆਫ ਦੇ ਵਿੱਚ ਜਾਣ ਦੇ। ਸੋ ਇਹੋ ਉਮੀਦ ਕਰਦੇ ਹਾਂ, ਉਹ ਆਸ ਕਰਦੇ ਹਾਂ ਵੀ ਪੰਜਾਬ ਦੀ ਟੀਮ ਜਿਹੜੀ ਆ ਉਹ ਫਾਈਨਲ ਪਹੁੰਚੇ ਔਰ ਫਾਈਨਲ ਵੀ ਜਿੱਤੇ, ਪੰਜਾਬੀ ਆਪਣੀ ਜ਼ਿੰਦਾ ਦਿਲੀ ਦੇ ਨਾਲ ਔਰ ਆਪਣੇ ਬਿਹਤਰੀਨ ਖੇਡ ਪ੍ਰਦਰਸ਼ਨ ਦੇ ਨਾਲ ਮੈਚ ਦੇ ਵਿੱਚ ਵਾਪਸੀ ਜ਼ਰੂਰ ਕਰਨਗੇ। ਸੋ ਬਾਕੀ ਕੱਲ੍ਹ ਖੇਡੇ ਗਏ ਮੈਚ ਦੀ ਗੱਲ ਕਰੀਏ ਤਾਂ ਕੱਲ੍ਹ 100ਵੇਂ ਮੈਚ ਦੇ ਵਿੱਚ ਰਿਕਾਰਡ ਜਿਹੜੀ ਹੈ ਇੱਕ ਬੈਟਿੰਗ ਹੋਈ ਹੈ। ਜੀ ਹਾਂ, ਕੱਲ੍ਹ ਕੋਲਕਾਤਾ ਦੀ ਟੀਮ ਨੇ ਜਿਹੜਾ ਹੈ ਗੁਜਰਾਤ ਟਾਈਟਨਸ ਨੂੰ ਜਿਹੜਾ 29 ਰਨ ਦੇ ਨਾਲ ਹਰਾ ਦਿੱਤਾ ਹੈ ਔਰ ਈਡਨ ਗਾਰਡਨ ਦੇ ਮੈਦਾਨ ਦੇ ਉੱਪਰ ਹਾਈ ਸਕੋਰਿੰਗ ਮੁਕਾਬਲੇ ਦੇ ਵਿੱਚ KKR ਨੇ ਪਹਿਲੇ ਬੱਲੇਬਾਜ਼ੀ ਕਰਦੇ ਹੋਏ 247 ਰਨ ਦਾ ਵਿਸ਼ਾਲ ਸਕੋਰ ਜਿਹੜਾ ਹੈ ਉਹ ਖੜਾ ਕਰ ਦਿੱਤਾ। ਔਰ KKR ਦਾ ਇਹ ਜਿਹੜਾ ਆ ਯਾਨੀ ਕਿ ਕੋਲਕਾਤਾ ਨਾਈਟ ਰਾਈਡਰਸ ਦਾ ਘਰ ਦੇ ਵਿੱਚ ਇਹ 100ਵਾਂ ਮੈਚ ਸੀ ਔਰ 100ਵੇਂ ਮੈਚ ਦੇ ਵਿੱਚ ਉਹਨਾਂ ਨੇ ਰਿਕਾਰਡ ਤੋੜ ਜਿਹੜਾ ਹੈ ਉਹ ਬੈਟਿੰਗ ਕੀਤੀ ਔਰ 29 ਰਨ ਦੇ ਨਾਲ ਜਿਹੜਾ ਆ ਇਹ ਮੈਚ ਜਿੱਤ ਲਿਆ। 29 ਰਨ ਦੇ ਨਾਲ ਉਹਨਾਂ ਨੇ ਜਿਹੜਾ ਆ ਗੁਜਰਾਤ ਟਾਈਟਨਸ ਨੂੰ ਜਿਹੜਾ ਆ ਹਰਾ ਦਿੱਤਾ। ਸੋ ਬਾਕੀ ਬਿਹਤਰੀਨ ਪ੍ਰਦਰਸ਼ਨ ਜੇਕਰ ਤੁਸੀਂ ਕਰਦੇ ਹੋ, ਜੇਕਰ ਤੁਸੀਂ ਚੰਗਾ ਖੇਡਦੇ ਹੋ, ਤੁਹਾਡੀ ਖੇਡ ਦੇ ਬਦੌਲਤ ਹੀ ਤੁਹਾਨੂੰ ਜਿਹੜਾ ਆ ਉਹ ਨਾਮਣਾ ਮਿਲਦਾ ਹੈ, ਤੁਹਾਨੂੰ ਜਿਹੜਾ ਆ ਉਹ ਪ੍ਰਸਿੱਧੀ ਮਿਲਦੀ ਹੈ। ਸੋ ਇਸੇ ਤਰ੍ਹਾਂ ਹੀ ਅਸੀਂ ਆਮ ਇਨਸਾਨ ਵੀ ਕਰ ਸਕਦੇ ਹਾਂ ਜੇਕਰ ਅਸੀਂ ਮਿਹਨਤ ਕਰਾਂਗੇ ਔਰ ਮਿਹਨਤ ਸਫਲਤਾ 'ਤੇ ਪਹੁੰਚਣ ਦੇ ਲਈ ਸਿਰਫ ਅਤੇ ਸਿਰਫ ਜਿਹੜਾ ਆ ਉਹ ਮਿਹਨਤ ਦਾ ਆਸ ਮਿਹਨਤ 'ਤੇ ਆਸ ਹੋਣੀ ਚਾਹੀਦੀ। ਮਿਹਨਤ ਦਾ ਪੱਲਾ ਜੇਕਰ ਫੜਿਆ ਹੋਏਗਾ ਜ਼ਿੰਦਗੀ 'ਚ ਜ਼ਰੂਰ ਤੁਹਾਨੂੰ ਉਹ ਮਿਲਦਾ ਹੈ ਜਿਹਦਾ ਤੁਸੀਂ ਸੁਪਨਾ ਵੇਖਦੇ ਹੋ। ਫਿਲਹਾਲ ਇਸ ਵਕਤ ਸਟੂਡੀਓ ਘੜੀ 'ਤੇ ਸਮਾਂ 7:40 ਅਤੇ 56 ਸੈਕਿੰਡ ਹੋ ਰਹੇ ਨੇ ਔਰ ਅਗਲੇ ਗੀਤ ਵੱਲ ਚੱਲਦੇ ਹਾਂ ਅਤੇ ਮਿਲਦੇ ਹਾਂ ਇਸ ਖੂਬਸੂਰਤ ਗੀਤ ਤੋਂ ਬਾਅਦ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੀਆਂ ਖੂਬਸੂਰਤ ਗੱਲਾਂਬਾਤਾਂ। ਸੋ ਬਾਕੀ ਜੇਕਰ ਤੁਸੀਂ ਇਸ ਵਕਤ ਸੜਕ 'ਤੇ ਰੋਡ 'ਤੇ ਕਿਤੇ ਜਾ ਰਹੇ ਹੋ ਤਾਂ ਜਨਾਬ ਟ੍ਰੈਫਿਕ ਨਿਯਮਾਂ ਦੀ ਪਾਲਣਾ ਜ਼ਰੂਰ ਕਰਨੀ ਹੈ, ਰੈੱਡ ਲਾਈਟ ਦੇਖ ਕੇ ਗੱਡੀ ਨੂੰ ਬ੍ਰੇਕ ਜ਼ਰੂਰ ਲਗਾਉਣੀ ਹੈ ਔਰ ਸੀਟ ਬੈਲਟ ਪਾ ਕੇ ਰੱਖਣਾ ਹੈ ਔਰ ਟ੍ਰੈਫਿਕ ਰੂਲ ਨੂੰ ਜਿਹੜਾ ਹੈ ਜ਼ਰੂਰ ਫੋਲੋ ਕਰਨਾ ਹੈ।

ਜ਼ਰੂਰੀ ਸੂਚਨਾ। ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵਿਰਵੇ ਸਿਹਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਿਹਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

102.7 FM Rainbow 103.6 MHz ਤੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਹਾਂ ਆਪਣੇ ਦੋਸਤ ਲਲਿਤ ਦੇ ਨਾਲ। ਔਰ ਸਟੂਡੀਓ ਘੜੀ ਤੇ ਸਮਾਂ 7:47 ਤੇ 28 ਸੈਕਿੰਡ ਹੋ ਰਹੇ ਨੇ ਜੀ। ਦੋਸਤੋ, ਅੱਜ ਹੈ 17 ਮਈ ਔਰ ਅੱਜ ਮਨਾਇਆ ਜਾ ਰਿਹਾ ਹੈ ਵਰਲਡ ਟੈਲੀਕਮਿਊਨੀਕੇਸ਼ਨ ਐਂਡ ਇਨਫੋਰਮੇਸ਼ਨ ਸੋਸਾਇਟੀ ਡੇ, ਯਾਨੀ ਕਿ ਵਿਸ਼ਵ ਦੂਰ ਸੰਚਾਰ ਅਤੇ ਜਾਣਕਾਰੀ ਸਮਾਜ ਦਿਵਸ। ਔਰ ਹਰ ਸਾਲ 17 ਮਈ ਨੂੰ ਇਹ ਦਿਵਸ ਮਨਾਇਆ ਜਾਂਦਾ ਹੈ ਔਰ ਇਸ ਦਿਨ ਦਾ ਮੁੱਖ ਉਦੇਸ਼ ਦੂਰ ਸੰਚਾਰ ਅਤੇ ਜਾਣਕਾਰੀ ਟੈਕਨੋਲੋਜੀ ਦੀ ਮਹੱਤਤਾ ਦੇ ਬਾਰੇ ਲੋਕਾਂ ਦੇ ਵਿੱਚ ਜਾਗਰੂਕਤਾ ਪੈਦਾ ਕਰਨਾ ਹੈ। ਔਰ ਇਹ ਦਿਵਸ ਸਾਨੂੰ ਯਾਦ ਦਿਵਾਉਂਦਾ ਹੈ ਕਿ ਕਿਵੇਂ ਸੰਚਾਰ ਦੇ ਆਧੁਨਿਕ ਸਾਧਨਾਂ ਨੇ ਮਨੁੱਖੀ ਜੀਵਨ ਨੂੰ ਆਸਾਨ, ਤੇਜ਼ ਅਤੇ ਹੋਰ ਵੀ ਜਿਹੜਾ ਆ ਉਹ ਜੁੜਿਆ ਹੋਇਆ ਬਣਾ ਦਿੱਤਾ ਹੈ। ਸੋ ਇੱਕ ਟਾਈਮ ਸੀਗਾ ਜਦੋਂ ਚਿੱਠੀਆਂ ਦਾ ਸਾਨੂੰ ਹਫ਼ਤਾ ਹਫ਼ਤਾ ਤੱਕ ਜਿਹੜਾ ਇੰਤਜ਼ਾਰ ਹੁੰਦਾ ਸੀ ਔਰ ਅੱਜ ਇੱਕ ਕਲਿੱਕ ਦੇ ਉੱਪਰ ਜਿਹੜੀ ਆ ਪੂਰੀ ਦੁਨੀਆ ਦੀ ਕਿਸੇ ਵੀ ਕੋਨੇ ਦੀ ਅਸੀਂ ਇਨਫੋਰਮੇਸ਼ਨ ਲੈ ਸਕਦੇ ਹਾਂ ਔਰ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਬੈਠੇ ਹੋਏ ਆਪਣੇ ਖਾਸ ਸੱਜਣ ਮਿੱਤਰ ਦੇ ਨਾਲ ਗੱਲਾਂ ਬਾਤਾਂ ਕਰ ਸਕਦੇ ਹਾਂ, ਉਸ ਦੀ ਸੁੱਖ ਸਾਂਦ ਪੁੱਛ ਸਕਦੇ ਹਾਂ। ਔਰ ਇਸ ਦਿਨ ਦੀ ਸ਼ੁਰੂਆਤ ਇੰਟਰਨੈਸ਼ਨਲ ਟੈਲੀਕਮਿਊਨੀਕੇਸ਼ਨ ਯੂਨੀਅਨ ਵੱਲੋਂ ਕੀਤੀ ਗਈ ਸੀ। 17 ਮਈ 1865 ਨੂੰ ਇਸ ਸੰਸਥਾ ਦੀ ਸਥਾਪਨਾ ਹੋਈ ਸੀ ਔਰ

इस संस्था की याद विच ही यह दिवस मनाया जाना शुरू किया गया। बाद विच यूनाइटेड नेशन ने भी इस दिन नूं अंतरराष्ट्रीय पद्धर ते मनाउण दी मंजूरी दे दित्ती। गल करिए तां आधुनिक युग दे विच दूर संचार ते जानकारी टैक्नोलॉजी ने मनुख नूं जड़ाया, जीवन दे हर खेतर नूं जड़ाया, इस टैक्नोलॉजी ने जड़ाया प्रभावित कर दिता है। सो अज मोबाइल फोन, इंटरनेट, सैटेलाइट कम्युनिकेशन ते सोशल मीडिया ने संचार नूं बहुत आसान, सुखाला ते तेज़ बना दिता है। ਇੱਥੋਂ ਤੱਕ ਕਿ ਗੱਲ ਕਰੀਏ ਕਿ ਹਰ ਖੇਤਰ ਦੇ ਵਿੱਚ ਦੂਰ ਸੰਚਾਰ ਦੀ ਭੂਮਿਕਾ ਜਿਹੜੀ ਆ, ਟੈਲੀਕਮਿਊਨੀਕੇਸ਼ਨ ਦੀ ਭੂਮਿਕਾ ਜਿਹੜੀ ਆ, ਹੋਰ ਵੀ ਜ਼ਿਆਦਾ ਵੱਧ ਗਈ ਹੈ। ਹਰ ਖੇਤਰ ਦੇ ਵਿੱਚ ਜਿਹੜਾ ਆ ਉਹ ਇਹ ਚੀਜ਼ ਜਿਹੜੀ ਆ ਜੁੜ ਚੁੱਕੀ ਹੋਈ ਹੈ। ਚਾਹੇ ਔਨਲਾਈਨ ਕਲਾਸਾਂ ਦੀ ਗੱਲ ਕਰ ਲਈਏ ਆਪਾਂ, ਚਾਹੇ ਡਿਜੀਟਲ ਲਾਇਬ੍ਰੇਰੀਆਂ ਦੀ ਗੱਲ ਕਰ ਲਈਏ, ਜਾਂ ਫਿਰ ਈ ਲਰਨਿੰਗ ਪਲੇਟਫਾਰਮਾਂ ਦੀ ਗੱਲ ਕਰ ਲਈਏ ਜਿੱਥੇ ਅਸੀਂ ਸਿੱਖਿਆ ਹਾਸਲ ਕਰ ਸਕਦੇ ਹਾਂ, ਔਰ ਸਿੱਖਿਆ ਦੇ ਮਾਧਿਅਮ ਨੂੰ ਜਿਹੜਾ ਆ ਇਸ ਨੇ ਬਹੁਤ ਸੁਖਾਲਾ ਕਰ ਦਿੱਤਾ ਹੈ। ਔਰ ਇੱਥੋਂ ਤੱਕ ਕਿ ਸਾਡੇ ਸਿਹਤ ਖੇਤਰ ਦੇ ਵਿੱਚ ਵੀ ਟੈਕਨੋਲੋਜੀ ਨੇ ਇੱਕ ਵੱਡੀ ਕ੍ਰਾਂਤੀ ਲੈ ਕੇ ਆਉਂਦੀ ਹੈ। ਅੱਜ ਜਿਹੜਾ ਆ ਟੈਲੀਮੈਡੀਸਿਨ ਦੇ ਜ਼ਰੀਏ ਡਾਕਟਰ ਦੂਰ ਬੈਠੇ ਮਰੀਜ਼ਾਂ ਦਾ ਇਲਾਜ ਕਰ ਪਾ ਰਹੇ ਨੇ, ਔਰ ਇਹਦੇ ਨਾਲ ਹੀ ਪਿੰਡਾਂ ਅਤੇ ਦੂਰ ਦੁਰਾਜ ਦੇ ਖੇਤਰਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਲਈ ਸਿਹਤ ਸੇਵਾਵਾਂ ਆਸਾਨੀ ਨਾਲ ਪਹੁੰਚ ਰਹੀਆਂ ਨੇ। ਹਾਲਾਂਕਿ ਦੂਰ ਸੰਚਾਰ ਦੇ ਵਿਕਾਸ ਹੋਣ ਦੇ ਨਾਲ ਨਾਲ ਜਿੱਥੇ ਸਾਨੂੰ ਇਸ ਸੰਚਾਰ ਦੇ ਮਾਧਿਅਮਾਂ ਨੇ ਸਾਨੂੰ ਜੋੜਿਆ ਆ, ਉੱਥੇ ਹੀ ਸਾਡੇ ਲਈ ਕੁਝ ਜਿਹੜੀਆਂ ਇਸ ਕਰਕੇ ਸਾਡੀਆਂ ਪ੍ਰੋਬਲਮਸ ਵੀ ਸਾਡੇ ਸਾਹਮਣੇ ਇਹਦੇ ਕਰਕੇ ਆਈਆਂ ਨੇ। ਜਿਵੇਂ ਕਿ ਅੱਜ ਕੱਲ੍ਹ ਜਿਹੜਾ ਹੈ ਡਿਜੀਟਲ ਫਰੋਡ ਚੱਲ ਰਿਹਾ ਹੈ, ਡਿਜੀਟਲ ਡਿਵਾਈਡ ਜਿਹੜੀ ਆ ਉਹ ਇੱਕ ਬਹੁਤ ਵੱਡੀ ਸਮੱਸਿਆ ਬਣ ਚੁੱਕੀ ਹੈ, ਔਰ ਖਾਸ ਕਰਕੇ ਇੱਕ ਅੱਜ ਦੇ ਸਮੇਂ ਦੇ ਵਿੱਚ ਇੱਕ ਸਾਈਬਰ ਸੁਰੱਖਿਆ ਦਾ ਵੀ ਇੱਕ ਬਹੁਤ ਇੰਪੋਰਟੈਂਟ ਮੁੱਦਾ ਜਿਹੜਾ ਆ ਉਹ ਸਾਡੇ ਸਾਹਮਣੇ ਆਉਂਦਾ ਹੈ। ਕਿਉਂਕਿ ਅੱਜ ਕੱਲ੍ਹ ਦੇ ਸਨੈਰੀਓ ਦੇ ਵਿੱਚ ਦੇਖਿਆ ਜਾਵੇ, ਅੱਜ ਕੱਲ੍ਹ ਦੇ ਹਾਲਾਤ ਦੇਖੇ ਜਾਣ ਤਾਂ ਔਨਲਾਈਨ ਧੋਖਾਧੜੀ, ਡਾਟਾ ਜਿਹੜਾ ਆ ਚੋਰੀ ਹੋਣ ਦਾ ਖਤਰਾ ਵੱਧ ਗਿਆ ਹੋਇਆ, ਔਰ ਤੁਹਾਡੀ ਜਿਹੜੀ ਆ ਪ੍ਰਾਈਵੇਸੀ ਉਹਨੂੰ ਜਿਹੜਾ ਆ ਖਤਰਾ ਮਹਿਸੂਸ ਹੋਣ ਲੱਗ ਗਿਆ ਹੋਇਆ, ਇਹਦੇ ਕਰਕੇ ਤੁਹਾਡੇ ਉਸ ਪ੍ਰਾਈਵੇਸੀ ਨੂੰ ਜਿਹੜੀ ਆ ਸੇਂਧ ਲਗਾਈ ਜਾ ਰਹੀ ਹੈ। ਸੋ ਇਹ ਕੁਝ ਜਿਹੜਾ ਖਾਮੀਆਂ ਕਹਿ ਸਕਦੇ ਹਾਂ ਜਾਂ ਫਿਰ ਕਹਿ ਸਕਦੇ ਹਾਂ ਕੁਝ ਚੁਣੌਤੀਆਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ। ਪਰ ਵਿਸ਼ਵ ਦੂਰ ਸੰਚਾਰ ਅਤੇ ਜਾਣਕਾਰੀ ਸਮਾਜ ਦਿਵਸ ਮਨਾਉਣ ਦਾ ਮੁੱਖ ਮਕਸਦ ਇਹੀ ਹੈ ਕਿ ਅਸੀਂ ਸਭ ਜ਼ਿੰਮੇਵਾਰ ਬਣੀਏ, ਸਹੀ ਮਾਧਿਅਮ ਦੇ ਨਾਲ ਸਹੀ ਜਾਣਕਾਰੀ ਆਪਣੇ ਦੋਸਤਾਂ ਮਿੱਤਰਾਂ ਤੱਕ ਪਹੁੰਚਾਈਏ। ਕਿਉਂਕਿ ਅੱਜ ਦਾ ਯੁੱਗ ਜਿਹੜਾ ਹੈ ਇੱਕ ਗਲੋਬਲ ਵਿਲੇਜ ਬਣ ਚੁੱਕਾ ਹੈ, ਪੂਰੀ ਦੁਨੀਆ ਜਿਹੜੀ ਆ ਉਹ ਆਪਸ ਦੇ ਵਿੱਚ ਜੁੜੀ ਹੋਈ ਹੈ, ਹਰ ਲੋਕ ਆਪਸ ਦੇ ਵਿੱਚ ਜੁੜੇ ਹੋਏ ਨੇ, ਪਰ ਜਿਹੜੀਆਂ ਤਮਾਮ ਚੁਣੌਤੀਆਂ, ਮੁਸ਼ਕਲਾਂ ਜਿਹੜੀਆਂ ਉਹ ਸਾਨੂੰ ਸਾਹਮਣੇ ਆ ਰਹੀਆਂ ਨੇ, ਉਹਦੇ ਬਾਰੇ ਵੀ ਸਾਨੂੰ ਸੋਚਣਾ ਪਏਗਾ। ਕਿਉਂਕਿ ਅਸੀਂ ਜੇਕਰ ਟੈਕਨੋਲੋਜੀ ਦੀ ਸਹੀ ਵਰਤੋਂ ਕਰਾਂਗੇ, ਜ਼ਿੰਮੇਵਾਰ ਢੰਗ ਦੇ ਨਾਲ ਵਰਤਾਂਗੇ, ਤਾਂ ਟੈਕਨੋਲੋਜੀ ਜਿਹੜੀ ਆ ਸਮਾਜ ਦੀ ਬਿਹਤਰੀ ਦੇ ਲਈ, ਲੋਕਾਂ ਦੀ ਬਿਹਤਰੀ ਦੇ ਲਈ ਕੰਮ ਕਰੇਗੀ। ਸੋ ਜਦੋਂ ਤੁਸੀਂ ਬਿਹਤਰ ਕੰਮ ਕਰੋਗੇ ਤਾਂ ਉਸ ਵਕਤ ਸਾਰਿਆਂ ਦੀ ਜ਼ੁਬਾਨਾਂ ਦੇ ਉੱਪਰ ਤੁਹਾਡਾ ਹੀ ਨਾਂ ਆਏਗਾ, ਤੁਹਾਡੇ ਨਾਮ ਦੇ ਚਰਚੇ ਹੋਣਗੇ।

102.7 FM Rainbow 103.6 MHz ਤੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਹਾਂ ਆਪਣੇ ਦੋਸਤ ਲਲਿਤ ਦੇ ਨਾਲ। ਜੀ ਦੋਸਤੋ, ਕਈ ਵਾਰ ਅਸੀਂ ਸਹੀ ਜਾਣਕਾਰੀ ਤੇ ਨਾ ਹੋਣ ਦੇ ਕਾਰਨ ਜਿਹੜਾ ਆ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਖਾਣ ਪੀਣ ਲੱਗ ਜਾਂਦੇ ਹਾਂ ਜਿਨ੍ਹਾਂ ਕਰਕੇ ਜਿਹੜਾ ਆ ਸਾਡੀ ਸਿਹਤ ਜਿਹੜੀ ਆ ਖਰਾਬ ਹੋ ਜਾਂਦੀ ਹੈ। ਔਰ ਅਕਸਰ ਅਸੀਂ ਵਿਗਿਆਪਨਾਂ ਦੇ ਚੱਕਰ ਦੇ ਵਿੱਚ ਬਹੁਤ ਸਾਰੇ ਮਹਿੰਗੇ ਮਹਿੰਗੇ ਪ੍ਰੋਡਕਟ ਆਪਣੇ ਲਈ ਮੰਗਵਾ ਲੈਂਦੇ ਹਾਂ, ਉਹ ਬਾਅਦ ਦੇ ਵਿੱਚ ਤੁਹਾਡੇ ਸਿਹਤ ਲਈ ਉਹ ਹਾਨੀਕਾਰਕ ਸਾਬਿਤ ਹੋ ਜਾਂਦੇ ਨੇ। ਸੋ ਬਾਅਦ ਦੇ ਵਿੱਚ ਸਰੀਰ ਨੂੰ ਜਿਹੜੀਆਂ ਬਹੁਤ ਗੰਭੀਰ ਬਿਮਾਰੀਆਂ ਲੱਗ ਜਾਂਦੀਆਂ ਨੇ, ਕਿਉਂਕਿ ਅੱਜ ਕੱਲ੍ਹ ਇੱਕ ਸਰਵੇ ਦੇ ਵਿੱਚ ਜਿਹੜਾ ਆ ਸਾਹਮਣੇ ਆਇਆ ਕਿ ਹੈਲਦੀ ਰਹਿਣ ਦੇ ਲਈ ਜਾਂ ਵਜ਼ਨ ਘੱਟ ਕਰਨ ਦੇ ਲਈ ਜਿਹੜੇ ਡਾਇਬਟੀਜ਼ ਨੂੰ ਕੰਟਰੋਲ ਕਰਨ ਦੇ ਲਈ ਜਿਹੜੇ ਨੌਜਵਾਨ ਨੇ ਉਹ ਬਹੁਤ ਗਲਤ ਤਰੀਕੇ ਦੇ ਨਾਲ ਜਿਹੜਾ ਆ ਆਪਣੇ ਖਾਣ ਪੀਣ ਦੀ ਰੂਟੀਨ ਨੂੰ ਆ ਉਹ ਬਦਲ ਰਹੇ ਨੇ, ਜਿਹਦੇ ਕਰਕੇ ਯੁਵਾਵਾਂ ਨੂੰ ਜਿਹੜੇ ਨੌਜਵਾਨ ਆ ਉਹਨਾਂ ਨੂੰ ਪੇਟ ਅਤੇ ਵਜ਼ਨ ਔਰ ਪਾਚਨ ਦੇ ਨਾਲ ਜੁੜੀਆਂ ਹੋਈਆਂ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ। ਔਰ ਐਕਸਪਰਟ ਦਾ ਮੰਨਣਾ ਹੈ ਕਿ ਜੇਕਰ ਮਿਲਟਸ ਦੀ ਸਹੀ ਮਾਤਰਾ ਔਰ ਸਹੀ ਤਰੀਕੇ ਦੇ ਨਾਲ ਨਾ ਖਾਧੇ ਜਾਣ ਤਾਂ ਫਾਇਦੇ ਦੀ ਜਗ੍ਹਾ ਨੁਕਸਾਨ ਵੀ ਹੋ ਸਕਦਾ ਹੈ। ਔਰ ਇਹਦੇ ਹੀ ਚੱਲਦੇ ਹੋਏ ਉਹਨਾਂ ਦੇ ਕੋਲ ਕਹਿੰਦੇ ਨੇ ਹਰ ਮਹੀਨੇ 4 to 6 ਲੋਕ ਅਜਿਹੇ ਪਹੁੰਚਦੇ ਪਏ ਨੇ ਜਿਹੜੇ ਕਿ ਵਜ਼ਨ ਘੱਟ ਕਰਨ ਦੇ ਲਈ ਜਾਂ ਫਿਰ ਜਿਹੜਾ ਆ ਉਹ ਡਾਇਬਟੀਜ਼ ਨੂੰ ਕੰਟਰੋਲ ਕਰਨ ਦੇ ਲਈ ਕੁਝ ਪ੍ਰੋਡਕਟ ਯੂਜ਼ ਕਰ ਰਹੇ ਸਨ। ਪਰ ਐਕਸਪਰਟ ਦਾ ਮੰਨਣਾ ਹੈ ਜੇਕਰ ਤੁਸੀਂ ਆਪਣਾ ਵਜ਼ਨ ਘੱਟ ਕਰਨਾ ਚਾਹੁੰਦੇ ਹੋ ਤਾਂ ਕੈਲੋਰੀ ਨੂੰ ਕੰਟਰੋਲ ਅਤੇ ਸੰਤੁਲਿਤ ਤੁਹਾਨੂੰ ਜਿਹੜੀ ਆ ਡਾਇਟ ਲੈਣੀ ਪੈਣੀ ਹੈ। ਇੱਕ ਬੈਲੈਂਸ ਡਾਇਟ ਹੋਣਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਔਰ ਨਾਲ ਦੀ ਨਾਲ ਇਹਦੇ ਲਈ ਤੁਹਾਨੂੰ ਕੋਈ ਨਾ ਕੋਈ ਫਿਜ਼ੀਕਲ ਐਕਟੀਵਿਟੀ ਵੀ ਜ਼ਰੂਰ ਕਰਨੀ ਚਾਹੀਦੀ ਹੈ। ਸੋ ਪਿਛਲੇ 1.5 ਸਾਲਾਂ ਤੋਂ ਅਜਿਹੇ ਨੌਜਵਾਨਾਂ ਦੀ ਸੰਖਿਆ ਔਰ ਅਜਿਹੇ ਲੋਕਾਂ ਦੀ ਸੰਖਿਆ ਦੇ ਵਿੱਚ ਜ਼ਿਆਦਾ ਵਿਰੋਧੀ ਦੇਖਣ ਨੂੰ ਮਿਲੀ ਹੈ ਜੋ ਵਿਗਿਆਪਨਾਂ ਦੇ ਚੱਕਰ ਦੇ ਵਿੱਚ ਆ ਕੇ ਮਹਿੰਗਾ ਮਹਿੰਗਾ ਪ੍ਰੋਡਕਟ ਖਰੀਦ ਕੇ ਆਪਣੀ ਸਿਹਤ ਨਾਲ ਖਿਲਵਾੜ ਕਰ ਰਹੇ ਨੇ। ਸੋ ਇੱਕ ਦੋ ਕੇਸ ਜਿਹੜੇ ਸਾਹਮਣੇ ਆਏ ਨੇ ਇਹਦੇ ਵਿੱਚ ਇੱਕ ਮਹਿਲਾ ਸੀ ਜਿਨ੍ਹਾਂ ਨੇ ਆਪਣਾ ਵਜ਼ਨ ਘੱਟ ਕਰਾਉਣ ਦੇ ਲਈ ਜਿਹੜਾ ਆ ਉਹ ਗੇਹੂੰ ਯਾਨੀ ਕਿ ਕਣਕ ਨੂੰ ਜਿਹੜਾ ਆ ਪੂਰੀ ਤਰ੍ਹਾਂ ਛੱਡ ਦਿੱਤਾ ਔਰ ਮਿਲਟਸ ਨੂੰ ਅਪਣਾ ਲਿਆ। ਉਸ ਤੋਂ ਬਾਅਦ ਫਿਜ਼ੀਕਲ ਐਕਟੀਵਿਟੀ ਦੀ ਕਮੀ ਦੇ ਕਾਰਨ, ਪਾਣੀ ਦੀ ਕਮੀ ਕਾਰਨ ਉਹਨਾਂ ਨੂੰ ਗੰਭੀਰ ਬਿਮਾਰੀਆਂ ਹੋ ਗਈਆਂ। ਔਰ ਇਸੇ ਤਰ੍ਹਾਂ ਹੀ ਫਿਟਨੈਸ ਦਾ ਸ਼ੌਕੀਨ ਇੱਕ ਨੌਜਵਾਨ ਸੀ ਜਿਹਨੇ ਨਿਊਡਲਸ ਅਤੇ ਪਾਸਤਾ ਖਾਣਾ ਸ਼ੁਰੂ ਕਰ ਦਿੱਤਾ, ਬਾਅਦ ਦੇ ਵਿੱਚ ਉਹਨੂੰ ਵੀ ਜਿਹੜਾ ਆ ਹਾਨੀਕਾਰਕ ਬਿਮਾਰੀਆਂ ਦੀ ਚਪੇਟ ਦੇ ਵਿੱਚ ਜਿਹੜਾ ਆ ਉਹ ਆਉਣਾ ਪਿਆ। ਸੋ ਐਕਸਪਰਟ ਦਾ ਮੰਨਣਾ ਹੈ ਕਿ ਬਿਨਾਂ ਸੋਚੀ ਸਮਝੇ ਸਹੀ ਜਾਣਕਾਰੀ ਦੇ ਕੋਈ ਵੀ ਪ੍ਰੋਡਕਟ ਜਿਹੜਾ ਆ ਉਹ ਆਪਣੇ ਸਿਹਤ ਵਾਸਤੇ ਤੁਸੀਂ ਨਾ ਖਰੀਦੋ। ਬੈਲੈਂਸ ਡਾਇਟ ਤੁਸੀਂ ਲਓ ਔਰ ਪਾਣੀ ਜਿਹੜਾ ਆ ਵੱਧ ਤੋਂ ਵੱਧ ਮਾਤਰਾ ਦੇ ਵਿੱਚ ਪੀਓ ਔਰ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਦੀ ਜਾਣਕਾਰੀ ਜਿਹੜੀ ਹੈ ਉਹ ਸਹੀ ਸੋਰਸਿਸ ਤੋਂ ਹਾਸਲ ਕਰੋ। ਜੀ ਪ੍ਰੋਗਰਾਮ ਦੇ ਵਿੱਚ ਗੱਲਾਂਬਾਤਾਂ ਇਸੇ ਤਰ੍ਹਾਂ ਹੀ ਚੱਲਦੀਆਂ ਰਹਿਣਗੀਆਂ ਔਰ ਨਾਲ ਦੀ ਨਾਲ ਗੀਤ ਸੰਗੀਤ ਦਾ ਤੜਕਾ ਵੀ ਚੱਲ ਲੱਗਦਾ ਰਹੇਗਾ। ਅਗਲਾ ਖੂਬਸੂਰਤ ਗੀਤ ਆਰਨੇਟ ਦੀ ਖੂਬਸੂਰਤ ਆਵਾਜ਼ ਦੇ ਵਿੱਚ ਔਰ ਗੀਤ ਤੋਂ ਬਾਅਦ ਅੱਜ ਦੇ ਐਕਸਪਰਟ ਦੇ ਨਾਲ ਤੁਹਾਡੀ ਕਰਾਵਾਂਗੇ ਮੁਲਾਕਾਤ।

0: ਜੀ ਦੋਸਤੋ, ਸੰਡੇ ਵਾਲੀ ਖੂਬਸੂਰਤ ਸੱਜਰੀ ਸਵੇਰ ਦਾ ਆਨੰਦ ਤੁਸੀਂ ਮਾਣ ਰਹੇ ਹੋ ਐਫਐਮ ਰੇਨਬੋ ਦੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ ਆਪਣੇ ਦੋਸਤ ਲਲਿਤ ਸੋਨੀ ਦੇ ਨਾਲ। ਔਰ ਦੋਸਤੋ, ਜ਼ਿੰਦਗੀ ਦੀ ਭੱਜ ਦੌੜ ਵਿੱਚ ਅਸੀਂ ਇੰਨਾ ਜ਼ਿਆਦਾ ਉਲਝ ਗਏ ਹਾਂ ਕਿ ਸਾਡੇ ਕੋਲ ਆਪਣੇ ਆਪ ਦੇ ਲਈ, ਆਪਣੇ ਸਰੀਰ ਦੇ ਲਈ ਔਰ ਇਸ ਸਰੀਰ ਦਾ ਖਿਆਲ ਰੱਖਣ ਦੇ ਲਈ ਸਮਾਂ ਹੈ ਹੀ ਨਹੀਂ। ਔਰ ਆਪਣੀ ਸਿਹਤ ਨੂੰ ਨਜ਼ਰਅੰਦਾਜ਼ ਕਰਕੇ ਅਸੀਂ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਾਂ ਅਤੇ ਆਪਣੀ ਜ਼ਿੰਦਗੀ ਨੂੰ ਵੀ ਚੰਗੀ ਤਰ੍ਹਾਂ ਮਾਣ ਨਹੀਂ ਰਹੇ। ਅਤੇ ਕਹਿੰਦੇ ਨੇ ਕਿ ਜੇਕਰ ਤੁਹਾਡਾ ਦਿਲ ਤੰਦਰੁਸਤ ਹੋਵੇ ਤਾਂ ਜ਼ਿੰਦਗੀ ਹੋਰ ਵੀ ਖੂਬਸੂਰਤ ਲੱਗਦੀ ਹੈ। ਸੋ ਅੱਜ ਅਸੀਂ ਵਿਸ਼ਵ ਹਾਈਪਰ ਟੈਂਸ਼ਨ ਡੇ ਮਨਾ ਰਹੇ ਹਾਂ ਔਰ ਇੱਕ ਅਜਿਹਾ ਦਿਨ ਹੈ ਜੋ ਸਾਨੂੰ ਯਾਦ ਦਿਵਾਉਂਦਾ ਹੈ ਕਿ ਹਾਈ ਬਲੱਡ ਪ੍ਰੈਸ਼ਰ ਚੁੱਪ ਚਾਪ ਕਿਵੇਂ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਔਰ ਕਈ ਲੋਕਾਂ ਨੂੰ ਇਸਦਾ ਤਾਂ ਪਤਾ ਹੀ ਨਹੀਂ ਲੱਗਦਾ ਔਰ ਇਸੇ ਕਰਕੇ ਹੀ ਇਸ ਨੂੰ ਸਾਇਲੈਂਟ ਕਿਲਰ ਵੀ ਕਿਹਾ ਜਾਂਦਾ ਹੈ। ਹਾਈ ਬਲੱਡ ਪ੍ਰੈਸ਼ਰ ਜਾਂ ਹਾਈਪਰ ਟੈਂਸ਼ਨ ਆਖਰ ਹੈ ਕੀ? ਇਸ ਦੇ ਮੁੱਖ ਲੱਛਣ ਕੀ ਨੇ? ਕਿਹੜੇ ਕਾਰਨਾਂ ਕਰਕੇ ਇਹ ਜਿਹੜਾ ਬਿਮਾਰੀ ਹੋ ਸਕਦੀ ਹੈ? ਕਿਉਂ ਇਸ ਨੂੰ ਸਾਇਲੈਂਟ ਕਿਲਰ ਕਿਹਾ ਜਾਂਦਾ ਹੈ ਔਰ ਕਿਸ ਤਰ੍ਹਾਂ ਇਸ ਤੋਂ ਬਚਿਆ ਜਾ ਸਕਦਾ ਹੈ? ਇਹਨਾਂ ਤਮਾਮ ਸਵਾਲਾਂ ਦਾ ਜਵਾਬ ਦੇਣ ਦੇ ਲਈ ਸਾਡੇ ਨਾਲ ਅੱਜ ਸਟੂਡੀਓ 'ਚ ਜੁੜ ਚੁੱਕੇ ਨੇ ਡਾਕਟਰ ਤਰਸੇਮ ਸਿੰਘ ਜੀ। ਸੋ ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਅਤੇ ਉਹਨਾਂ ਤੋਂ ਅੱਜ ਦੇ ਇਸ ਦਿਨ ਦੇ ਬਾਰੇ, ਹਾਈਪਰ ਟੈਂਸ਼ਨ ਡੇ ਦੇ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ। ਜੀ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤੁਹਾਡਾ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ ਬਹੁਤ ਬਹੁਤ ਸਵਾਗਤ।
1: ਥੈਂਕ ਯੂ ਜੀ, ਥੈਂਕ ਯੂ।

0: ਜੀ ਸਰ, ਜਿਵੇਂ ਕਿ ਅੱਜ ਅਸੀਂ ਹਾਈਪਰਟੈਂਸ਼ਨ ਡੇ ਮਨਾ ਰਹੇ ਹਾਂ, ਸਭ ਤੋਂ ਪਹਿਲਾਂ ਸਾਡੇ ਸਰੋਤਿਆਂ ਨੂੰ ਇਹ ਦੱਸੋ ਕਿ ਹਾਈ ਬਲੱਡ ਪ੍ਰੈਸ਼ਰ ਜਾਂ ਹਾਈਪਰਟੈਂਸ਼ਨ ਆਖਿਰ ਹੁੰਦਾ ਕੀ ਹੈ?
1: ਪਹਿਲਾਂ ਤਾਂ ਮੈਂ ਆਪਣੇ FM ਰਿੰਬੂ ਚੈਨਲ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ, ਨਮਸਤੇ,
0: ਜੀ
1: ਗੁੱਡ ਮਾਰਨਿੰਗ। ਮੈਂ ਇਹ ਦੱਸਣਾ ਚਾਹਾਂਗਾ ਕਿ ਬਲੱਡ ਪ੍ਰੈਸ਼ਰ ਕੀ ਹੈ। ਜਦੋਂ ਖੂਨ ਸਾਡੀਆਂ ਨਾਲੀਆਂ ਦੇ ਵਿੱਚ ਧਮਨੀਆਂ ਦੇ ਵਿੱਚ ਚੱਲਦਾ ਹੈ, ਜੋ ਉਹ ਵਾਲ ਦੇ ਉੱਤੇ ਪ੍ਰੈਸ਼ਰ ਕਾਜ਼ ਕਰਦਾ, ਉਹਨੂੰ ਬਲੱਡ ਪ੍ਰੈਸ਼ਰ ਕਹਿੰਦੇ ਆ। ਹਾਈ ਬਲੱਡ ਪ੍ਰੈਸ਼ਰ ਦਾ ਮਤਲਬ ਹੈ ਕਿ ਉਹ ਇੱਕ ਨੋਰਮਲ ਰੇਂਜ ਤੋਂ ਉੱਪਰ ਪ੍ਰੈਸ਼ਰ ਐਗਜਰਟ ਕਰ ਰਿਹਾ ਵੈਸਲ ਦੇ ਵਿੱਚ, ਨਾੜੀਆਂ ਦੇ ਵਿੱਚ। ਉਹ ਨੋਰਮਲ ਰੇਂਜ ਤੋਂ ਉੱਪਰ ਪ੍ਰੈਸ਼ਰ ਜਿਹੜਾ, ਉਹਨੂੰ ਅਸੀਂ ਹਾਈ ਪ੍ਰੈਸ਼ਰ, ਹਾਈ ਬਲੱਡ ਪ੍ਰੈਸ਼ਰ ਜਾਂ ਹਾਈਪਰ ਟੈਂਸ਼ਨ ਕਹਿੰਦੇ ਆ।
0: ਜੀ
1: ਨੋਰਮਲ ਰੇਂਜ ਜੋ ਹੈ, ਉੱਪਰ ਵਾਲਾ ਬਲੱਡ ਪ੍ਰੈਸ਼ਰ ਜਿਹਨੂੰ ਸਿਸਟੋਲਿਕ ਬਲੱਡ ਪ੍ਰੈਸ਼ਰ ਕਹਿੰਦੇ ਆ, ਉਹ 100 to 140, 100 ਤੋਂ ਲੈ ਕੇ 140 ਤੱਕ

0: ਵਿੱਚ ਉਹ ਨੋਰਮਲ ਰੇਂਜ ਤੋਂ ਉੱਪਰ ਪ੍ਰੈਸ਼ਰ ਜਿਹੜਾ ਉਹਨੂੰ ਅਸੀਂ ਹਾਈ ਪ੍ਰੈਸ਼ਰ, ਹਾਈ ਬਲੱਡ ਪ੍ਰੈਸ਼ਰ ਜਾਂ ਹਾਈਪਰ ਟੈਂਸ਼ਨ ਕਹਿੰਦੇ ਆ
1: ਜੀ।
0: ਨੋਰਮਲ ਰੇਂਜ ਜੋ ਹੈ ਉੱਪਰ ਵਾਲਾ ਬਲੱਡ ਪ੍ਰੈਸ਼ਰ ਜਿਹਨੂੰ ਸਿਸਟੋਲਿਕ ਬਲੱਡ ਪ੍ਰੈਸ਼ਰ ਕਹਿੰਦੇ ਆ ਉਹ 100 to 140, 100 ਤੋਂ ਲੈ ਕੇ 140 ਤੱਕ ਉੱਪਰ ਵਾਲਾ ਔਰ 60 ਤੋਂ ਲੈ ਕੇ 90 ਤੱਕ ਇਹ ਨੋਰਮਲ ਰੇਂਜ ਹੈ। ਜਦੋਂ 140 ਤੋਂ ਉੱਪਰ ਸਿਸਟੋਲਿਕ, 90 ਤੋਂ ਉੱਪਰ ਡਾਇਸਟੋਲਿਕ ਚਲਾ ਜਾਂਦਾ ਹੈ ਉਹਨੂੰ ਅਸੀਂ ਹਾਈਪਰ ਟੈਂਸ਼ਨ ਲੇਬਲ ਕਰਦੇ ਹਾਂ ਜਾਂ ਹਾਈ ਬਲੱਡ ਪ੍ਰੈਸ਼ਰ ਕਹਿੰਦੇ ਹਾਂ
1: ਜੀ। ਜੀ ਸਰ, ਇਸ ਨੂੰ ਸਾਇਲੈਂਟ ਕਿਲਰ ਕਿਉਂ ਕਿਹਾ ਜਾਂਦਾ ਹੈ?
0: ਇਸ ਨੂੰ ਸਾਇਲੈਂਟ ਕਿਲਰ ਇਸ ਲਈ ਕਿਹਾ ਜਾਂਦਾ ਕਿਉਂਕਿ ਇਹਦੇ ਕੋਈ ਬਹੁਤ ਜ਼ਿਆਦਾ ਲੱਛਣ ਜਾਂ ਅਲਾਮਤਾਂ ਜਾਂ ਸਿਮਟਮਸ ਮਰੀਜ਼ ਵਿੱਚ ਨਹੀਂ ਹੁੰਦੇ, ਤਕਲੀਫ ਜ਼ਿਆਦਾ ਨਹੀਂ ਕਰਦਾ, ਪਰ ਦੇਖਣ ਨੂੰ ਮਰੀਜ਼ ਜਿਹੜਾ ਉਹ ਬਿਲਕੁਲ ਠੀਕ ਠਾਕ ਹੁੰਦਾ। ਸਾਡੇ ਕੋਲ ਮਰੀਜ਼ ਆਉਂਦੇ ਆ ਉਹਨਾਂ ਦਾ ਬੀਪੀ ਜਿਹੜਾ 200 ਤੋਂ ਉੱਪਰ ਗਿਆ ਹੁੰਦਾ, ਉਹ ਆ ਕੇ ਕਹਿਣਗੇ ਸਾਨੂੰ ਤਾਂ ਕੋਈ ਪ੍ਰੋਬਲਮ ਨਹੀਂ ਜੀ। ਜਦੋਂ ਕੋਈ ਪ੍ਰੋਬਲਮ ਨਹੀਂ ਹੈ ਅੰਦਰੋਂ ਅੰਦਰ ਇਹ ਨੁਕਸਾਨ ਕਰ ਰਿਹਾ ਸਰੀਰ ਦਾ ਬਹੁਤ ਜ਼ਿਆਦਾ। ਇਹ ਸਰੀਰ ਮੈਂ ਦੱਸਣਾ ਚਾਹਾਂਗਾ ਕਿ ਇਹ ਸਾਡੇ ਆ ਹਾਰਟ ਦੇ ਵਿੱਚ ਹਾਰਟ ਅਟੈਕ ਔਰ ਇਹਦੇ ਸਟਰੋਕ ਜਿਹਨੂੰ ਰੰਗ ਕਹਿੰਦੇ ਆ
1: ਜੀ,
0: ਅੱਖਾਂ ਦੀ ਰੋਸ਼ਨੀ ਚਲੀ ਜਾਣੀ, ਕਿਡਨੀ ਡੈਮੇਜ ਹੋ ਜਾਣੀ, ਡਿਮੈਂਸ਼ੀਆ ਹੋ ਜਾਣਾ, ਭੁੱਲਣ ਦੀ ਯਾਦਾਸ਼ਤ ਚਲੀ ਜਾਣੀ, ਇਹੋ ਜਿਹੀਆਂ ਬਿਮਾਰੀਆਂ ਕਰਦਾ, ਚੁੱਪ ਚੁਪੀਤੇ ਕਰਦਾ, ਇਸ ਕਰਕੇ ਇਹਨੂੰ ਸਾਇਲੈਂਟ ਕਿਲਰ ਕਹਿੰਦੇ ਆ
1: ਜੀ। ਤੇ ਸਰ, ਹਾਈਪਰ ਟੈਂਸ਼ਨ ਦੇ ਮੁੱਖ ਕਿਹੜੇ ਕਾਰਨ ਨੇ, ਕਿਹੜੇ ਕਾਰਨਾਂ ਕਰਕੇ ਇਹ ਜਿਹੜਾ ਹੋ ਜਾਂਦਾ ਹੈ?
0: ਹਾਈਪਰ ਟੈਂਸ਼ਨ ਦੋ ਤਰ੍ਹਾਂ ਦਾ ਹੁੰਦਾ
1: ਜੀ।
0: ਇੱਕ ਤਾਂ ਜਿਹੜਾ ਮੈਜੋਰਿਟੀ ਹੈ 95% ਲੋਕਾਂ ਵਿੱਚ ਉਹਨੂੰ ਪ੍ਰਾਇਮਰੀ ਹਾਈਪਰ ਟੈਂਸ਼ਨ ਕਹਿੰਦੇ ਆ, ਜਿਹਦਾ ਕੋਈ ਕੋਈ ਕਾਰਨ ਨਹੀਂ ਹੈ, ਐਸ ਸੱਚ ਉਹਦਾ ਕੋਈ ਕਾਰਨ ਨਹੀਂ, ਉਹਨੂੰ ਪ੍ਰਾਇਮਰੀ ਹਾਈਪਰ ਟੈਂਸ਼ਨ ਜਾਂ ਅਸੈਂਸ਼ੀਅਲ ਹਾਈਪਰ ਟੈਂਸ਼ਨ ਕਿਹਾ ਜਾਂਦਾ
1: ਜੀ।
0: ਔਰ ਦੂਸਰਾ ਸੈਕੰਡਰੀ ਹਾਈਪਰ ਟੈਂਸ਼ਨ ਜਿਹੜਾ ਬਹੁਤ ਘੱਟ ਹੁੰਦਾ, ਉਹ ਕਿਸੇ ਦੀ ਕਿਡਨੀ ਦੇ ਵਿੱਚ ਕੋਈ ਨੁਕਸ ਹੈ, ਕਿਡਨੀ ਨੂੰ ਖੂਨ ਦੀ ਸਪਲਾਈ ਘੱਟ ਜਾ ਰਹੀ ਹੈ, ਉਹਦੇ ਕਰਕੇ ਰੀਨਲ ਆਰਟਰੀਸਟੈਨੋਸਿਸ ਕਹਿੰਦੇ ਆ ਉਹਨੂੰ ਡਾਕਟਰੀ ਟਰਮ ਵਿੱਚ, ਉਹਦੇ ਕਰਕੇ ਜਿਹੜਾ ਬਲੱਡ ਪ੍ਰੈਸ਼ਰ ਹੁੰਦਾ ਉਹ ਸੈਕੰਡਰੀ ਹਾਈਪਰ ਟੈਂਸ਼ਨ ਹੁੰਦਾ। ਪ੍ਰਾਇਮਰੀ ਹਾਈਪਰ ਟੈਂਸ਼ਨ ਦੇ ਜਿਹੜੇ ਕਾਰਨ, ਸਾਡਾ ਲਾਈਫ ਸਟਾਈਲ ਹੈ ਸਭ ਤੋਂ ਵੱਡਾ, ਔਰ ਨਮਕ ਦੀ ਲੋੜ ਤੋਂ ਵੱਧ ਵਰਤੋਂ, ਸਟਰੈਸ ਲੈਣਾ, ਨੀਂਦ ਪ੍ਰੋਪਰ ਨਹੀਂ ਹੋਣੀ, ਇਹ ਕੁਛ ਕਾਰਨ ਨੇ ਜਿਹਨਾਂ ਕਰਕੇ ਬਲੱਡ ਪ੍ਰੈਸ਼ਰ ਹੁੰਦਾ
1: ਜੀ। ਸਰ, ਹਾਈਪਰ ਟੈਂਸ਼ਨ ਦੇ ਮੁੱਖ ਕਿਹੜੇ ਕਿਹੜੇ ਲੱਛਣ ਸਾਨੂੰ ਵੇਖਣ ਨੂੰ ਮਿਲਦੇ ਨੇ?
0: ਕਿਉਂਕਿ ਇਹਨੂੰ ਸਾਇਲੈਂਟ ਕਿਲਰ ਕਿਹਾ ਜਾਂਦਾ, ਇਹ ਤੇ ਬਹੁਤ ਜ਼ਿਆਦਾ ਲੱਛਣ ਨਹੀਂ ਹੁੰਦੇ, ਇਹ ਬਾਅਦ ਜਦੋਂ ਬਹੁਤ ਜ਼ਿਆਦਾ ਲੌਂਗ ਸਟੈਂਡਿੰਗ ਕਾਫੀ ਦੇਰ ਤੱਕ ਬਲੱਡ ਪ੍ਰੈਸ਼ਰ ਵਧਿਆ ਰਹਿੰਦਾ ਤਾਂ ਉਸ ਵੇਲੇ ਇਹ ਜਦੋਂ ਔਰਗਨ ਡੈਮੇਜ ਕਰਦਾ, ਸਰੀਰ ਦੇ ਦੂਸਰੇ ਹਿੱਸਿਆਂ 'ਤੇ ਅਸਰ ਪਾਉਂਦਾ, ਤਾਂ ਉਦੋਂ ਇਹਦੇ ਲੱਛਣ ਆਉਂਦੇ ਆ। ਇਹ ਸੱਚ ਇਹਦੇ ਬਹੁਤ ਜ਼ਿਆਦਾ ਲੱਛਣ ਜਿਹੜੇ ਨੇ ਉਹ ਨਹੀਂ ਹੁੰਦੇ ਮਰੀਜ਼ ਨੂੰ। ਕਿਸੇ ਨੂੰ ਸਿਰ ਦਰਦ
1: ਜੀ
0: ਜਾਂ ਮਤਲਬ ਨੀਂਦ ਘੱਟ ਆਉਣਾ ਜਾਂ ਇਸ ਤਰੀਕੇ ਦੇ ਸਿਮਟਮ ਹੋ ਜਾਂਦੇ ਆ, ਲੇਕਿਨ ਬਹੁਤੀ ਵਾਰ ਇਹਦੀ ਸਿਮਟਮ ਜਿਹੜੇ ਉਹ ਬਹੁਤੇ ਨਹੀਂ ਹੁੰਦੇ। ਔਰ ਇਹ ਜਦੋਂ ਡੈਮੇਜ ਕਰ ਦਿੰਦਾ ਔਰਗਨ ਦਾ, ਕਿਡਨੀ ਦਾ ਡੈਮੇਜ ਕਰ ਲਿਆ, ਹਾਰਟ 'ਤੇ ਇਫੈਕਟ ਕਰ ਗਿਆ ਜਾਂ ਵਿਜ਼ਨ 'ਤੇ ਸਾਡੀ ਨਿਗ੍ਹਾ 'ਤੇ ਅਸਰ ਪਿਆ ਜਾਂ ਸਾਡੀ ਯਾਦਾਸ਼ਤ 'ਤੇ ਅਸਰ ਪਿਆ, ਉਸ ਵੇਲੇ ਸਿਮਟਮ ਦੇ ਸਾਹਮਣੇ ਆਉਂਦੇ ਆ
1: ਜੀ। ਸਰ, ਅੱਜ ਕੱਲ੍ਹ ਦੇ ਇਹ ਨੌਜਵਾਨਾਂ ਦੇ ਵਿੱਚ ਇਹ ਸਮੱਸਿਆ ਕਾਫੀ ਵੱਧ ਰਹੀ ਹੈ, ਖਾਸ ਕਰਕੇ ਜਿਹੜੇ 30 ਸਾਲ ਦੀ ਉਮਰ ਤੋਂ ਥੋੜ੍ਹਾ ਪਾਰ ਹੋ ਜਾਂਦੇ ਨੇ, ਉਹਨਾਂ ਦੇ ਵਿੱਚ ਇਸ ਬਿਮਾਰੀ ਦੇ ਖਤਰਾ ਜ਼ਿਆਦਾ ਹੁੰਦਾ, ਉਹਦਾ ਕੀ ਕਾਰਨ ਹੈ?
0: ਉਹਦਾ ਕਾਰਨ ਅੱਜ ਕੱਲ੍ਹ ਤਾਂ ਵੈਸੇ ਬੱਚਿਆਂ ਵਿੱਚ ਵੀ, ਸਕੂਲ ਗੋਇੰਗ ਚਿਲਡਰਨ ਜਿਹੜੇ ਆ 9ਵੀਂ 10ਵੀਂ ਕਲਾਸ ਦੇ ਵਿੱਚ, ਉਸ ਤੋਂ ਵੀ ਥੱਲੇ ਬੱਚਿਆਂ ਵਿੱਚ ਵੀ ਇਹ ਪਾਇਆ ਗਿਆ। ਇੱਕ ਰਿਸਰਚ ਹੋ ਰਹੀ ਹੈ ਜਿਹਦੇ ਵਿੱਚ ਬੱਚਿਆਂ ਦੇ ਵਿੱਚ ਜਦੋਂ ਸਰਵੇ ਹੋ ਰਹੇ ਨੇ, ਉਹਦੇ ਵਿੱਚ ਬੱਚਿਆਂ ਵਿੱਚ ਵੀ ਹਾਈਪਰ ਟੈਂਸ਼ਨ ਦੀ ਪ੍ਰੋਬਲਮ ਆ ਰਹੀ ਹੈ। ਉਹਦਾ ਕਾਰਨ ਖਾਣ ਪੀਣ ਦੀਆਂ ਆਦਤਾਂ ਔਰ ਐਕਸਰਸਾਈਜ਼, ਲੈਕ ਆਫ ਐਕਸਰਸਾਈਜ਼ ਹੈ, ਖਾਣ ਪੀਣ ਦੀਆਂ ਆਦਤਾਂ ਮਾੜੀਆਂ, ਨਮਕ ਦੀ ਜ਼ਿਆਦਾ ਵਰਤੋਂ ਔਰ ਜਿਹੜੇ ਡਰੱਗਸ ਜਾਂ ਨਸ਼ਾ ਦੀਆਂ ਚੀਜ਼ਾਂ ਜਾਂ ਅਲਕੋਹਲ ਔਰ ਸਿਗਰਟ ਸਮੋਕਿੰਗ, ਇਹ ਕਾਰਨ ਹੈ। ਪਰ ਨੌਜਵਾਨ ਦੇ ਵਿੱਚ ਜਿਹੜੇ ਕਾਰਨ ਹੋ ਰਿਹਾ ਅਤੇ ਉਹਨਾਂ ਦਾ ਲਾਈਫ ਸਟਾਈਲ ਜਿਹੜਾ ਹੈ, ਇਹ ਲਾਈਫ ਸਟਾਈਲ ਡਿਜ਼ੀਜ਼ ਹੈ, ਲਾਈਫ ਸਟਾਈਲ ਕਰਕੇ ਹੋ ਰਿਹਾ
1: ਜੀ। ਸਰ, ਜੇ ਹਾਈ ਬੀ ਪੀ ਨੂੰ ਇਗਨੋਰ ਕਰ ਦਿੱਤਾ ਜਾਏ ਤਾਂ ਸਰੀਰ 'ਤੇ ਕੀ ਇਹਦਾ ਬੁਰੇ ਇਫੈਕਟ ਪੈ ਸਕਦੇ ਨੇ?
0: ਹਾਂਜੀ ਹਾਂਜੀ, ਮੈਂ ਜਿੱਦਾਂ ਪਹਿਲਾਂ ਦੱਸ ਚੁੱਕਿਆ ਕਿ ਇਹਨਾਂ ਦਾ ਜਿਹੜਾ ਹੈ ਇਫੈਕਟ ਜਿਹੜਾ ਉਹ ਸਰੀਰ ਦੇ ਲਗਭਗ ਹਰ ਹਿੱਸੇ 'ਤੇ ਪੈਂਦਾ। ਜੇ ਅਸੀਂ ਉੱਪਰ ਤੋਂ ਸ਼ੁਰੂ ਹੋਈਏ ਤਾਂ ਸਭ ਤੋਂ ਪਹਿਲਾਂ ਸਾਡੇ ਮਤਲਬ ਬ੍ਰੇਨ 'ਤੇ ਇਫੈਕਟ ਹੋਏਗਾ, ਯਾਦਾਸ਼ਤ 'ਤੇ ਅਸਰ ਪਏਗਾ, ਜਿਹੜੀ ਡਿਮੈਂਸ਼ੀਆ, ਅਲਜ਼ੀਮਰਸ ਡਿਜ਼ੀਜ਼, ਇਹਦਾ ਇਹ ਕਾਰਨ ਬਣੇਗਾ। ਵਧਿਆ ਹੋਇਆ ਬਲੱਡ ਪ੍ਰੈਸ਼ਰ, ਹਾਰਟ 'ਤੇ ਇਹਦਾ ਇਫੈਕਟ ਹੋਏਗਾ, ਹਾਰਟ ਦਾ ਸਾਈਜ਼ ਵਧ ਜਾਏਗਾ, ਜਿਹਨੂੰ ਹਾਈਪਰਟੈਂਸਿਵ ਹਾਰਟ ਡਿਜ਼ੀਜ਼ ਕਹਿੰਦੇ ਆ, ਔਰ ਉਹਦੇ 'ਤੇ ਹਾਰਟ ਅਟੈਕ ਦੇ ਚਾਂਸਿਸ ਜਿਹੜੇ ਨੇ ਉਹ ਵੱਧ ਜਾਣਗੇ।
1: ਜੀ,
0: ਫਿਰ ਇਹਦੇ ਕਿਡਨੀ ਡੈਮੇਜ ਹੋਏਗੀ, ਕਿਡਨੀ ਦੇ ਉੱਤੇ ਇਹਦਾ ਅਸਰ ਬਹੁਤ ਜ਼ਿਆਦਾ

0: ਲਿਖਿਆ ਗਿਆ ਔਰ ਜਿਹੜੀਆਂ ਵੈਸਲ ਜਿਹੜੀਆਂ ਮਾਈਕਰੋ ਵੈਸਕੂਲਰ ਸਿਸਟਮ ਹੈ ਸਾਡਾ ਜਿਹੜੀਆਂ ਨਾੜੀਆਂ ਹੈਗੀਆਂ ਨੇ ਐਥਰੋਸਕਲੇਰੋਸਿਸ ਜਿਹਦੇ ਵਿੱਚ ਜਿਹਦੇ ਨਾਲ ਪਲੇਕ ਬਣ ਜਾਂਦੇ ਆ ਅੰਦਰ ਖੂਨ ਦੇ ਕੋਲੈਸਟ੍ਰੋਲ ਵਿੱਚ ਬੇਜ ਜੰਮ ਜਾਂਦੇ ਆ ਹਾਈਪਰ ਟੈਂਸ਼ਨ ਚ ਉਹ ਲੈਵਲ ਤਕਲੀਫ ਜ਼ਿਆਦਾ ਵੱਧ ਜਾਏਗੀ ਔਰ ਵਿਜ਼ਨ ਦੇ ਉੱਤੇ ਇਹਦਾ ਬਹੁਤ ਮਾੜਾ ਅਸਰ ਜੇ ਪਿੱਛੇ ਰੈਟਿਨਾ ਦਾ ਡੈਮੇਜ ਹੋ ਜਾਂਦਾ ਹੈ ਜਿੱਥੇ ਪਿਕਚਰ ਬਣਦੀ ਹੈ ਉਸ ਜਗ੍ਹਾ ਤੇ ਉਹ ਖਰਾਬ ਹੋ ਕੇ ਸਾਡੀਆਂ ਅੱਖਾਂ ਦੇ ਨਿਗ੍ਹਾ ਤੇ ਅਸਰ ਪੈਂਦਾ ਹੈ ਇਸ ਕਰਕੇ ਇਹਦੀ ਹਾਰਟ ਦੇ ਬਹੁਤ ਜ਼ਿਆਦਾ ਨੁਕਸਾਨ ਹੈਗੇ ਨੇ
1: ਜੀ ਸਰ ਜਿਹੜੇ ਹਾਈ ਬੀ ਪੀ ਵਾਲੇ ਲੋਕ ਨੇ ਜਿਨ੍ਹਾਂ ਦਾ ਬੀ ਪੀ ਹਾਈ ਹੋ ਜਾਂਦਾ ਹੈ ਉਹਨਾਂ ਨੂੰ ਕਿਹੜੀ ਡਾਇਟ ਲੈਣੀ ਚਾਹੀਦੀ ਹੈ ਜਿਹਦੇ ਕਰਕੇ ਉਹ ਜਿਹੜਾ ਉਹਨਾਂ ਦਾ ਬੀ ਪੀ ਜਿਹੜਾ ਉਹ ਕੰਟਰੋਲ ਵਿੱਚ ਰਹੇ
0: ਹਾਂਜੀ ਸਭ ਤੋਂ ਜ਼ਰੂਰੀ ਹੈ ਕਿ ਨਮਕ ਦਾ ਪਰਹੇਜ ਕਰਨਾ ਚਾਹੀਦਾ ਨਮਕ ਦੀ ਵਰਤੋਂ ਟੋਟਲ ਜਿਹੜੀ ਹੈ ਉਹ ਇੱਕ ਪੌਣਾ ਚਮਚ ਮਤਲਬ 3 ਗ੍ਰਾਮ ਤੋਂ 24 ਆਵਰ ਚ ਇਹ ਜ਼ਿਆਦਾ ਨਹੀਂ ਹੋਣਾ ਚਾਹੀਦਾ
1: ਜੀ
0: ਹਰ ਤਰੀਕੇ ਦਾ ਮਤਲਬ ਤੁਸੀਂ ਟੋਟਲ ਜਿਹੜੇ ਤੁਹਾਡੇ ਖਾਣੇ ਚ ਬਣਿਆ ਔਰ ਐਡਡ ਨਮਕ ਜਿਹੜਾ ਅਸੀਂ ਟੇਬਲ ਦੇ ਉੱਤੇ ਰੱਖ ਲੈਂਦੇ ਹਾਂ ਟੇਬਲ ਤੇ ਰੱਖਣ ਦੀ ਆਦਤ ਹਟਾਉਣੀ ਚਾਹੀਦੀ ਹੈ ਕਿਸੇ ਸਲਾਦ ਵਿੱਚ ਕਿਸੇ ਦਹੀਂ ਚ ਕਿਸੇ ਹੋਰ ਤਰੀਕੇ ਨਾਲ ਐਡ ਕਰਕੇ ਨਮਕ ਜਿਹੜਾ ਉਹ ਨਹੀਂ ਲੈਣਾ ਚਾਹੀਦਾ ਜਿੰਨਾ ਕੁ ਜ਼ਰੂਰੀ ਹੈ ਦਾਲ ਸਬਜ਼ੀ ਵਿੱਚ ਉਨਾ ਹੀ ਨਮਕ ਵਰਤਣਾ ਚਾਹੀਦਾ ਨਮਕ ਸਭ ਤੋਂ ਜ਼ਿਆਦਾ ਮੋਟਾ ਸਭ ਤੋਂ ਵੱਡਾ ਕਾਰਨ ਨਮਕ ਹੈ ਦੂਸਰਾ ਫਰੈਸ਼ ਫਰੂਟ ਅਤੇ ਵੈਜੀਟੇਬਲ ਜੋ ਸੀਜ਼ਨ ਦੇ ਫਰੂਟ ਅਤੇ ਵੈਜੀਟੇਬਲ ਲੈਣੇ ਚਾਹੀਦੇ ਖਾਸ ਕਰਕੇ ਜਿਹੜੇ ਪੋਟਾਸ਼ੀਅਮ ਜਿਹਨਾਂ ਦੇ ਵਿੱਚ ਹੁੰਦਾ ਹੈ ਜਿੱਦਾਂ ਕੇਲਾ ਹੈ ਸਾਗ ਪਾਲਕ ਵਾਲੀਆਂ ਸਬਜ਼ੀਆਂ ਨੇ ਇਹਨਾਂ ਦੀ ਵਰਤੋਂ ਜ਼ਿਆਦਾ ਕਰਨੀ ਚਾਹੀਦੀ ਹੈ
1: ਜੀ ਸਰ ਇਹ ਤਾਂ ਹੋ ਗਈ ਡਾਇਟ ਦੀ ਗੱਲ ਅਤੇ ਇਸ ਤੋਂ ਇਲਾਵਾ ਹੋਰ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਹੋਰ ਕਿਹੜੇ ਤਰੀਕੇ ਨੇ ਜਿਹਨੂੰ ਅਪਣਾ ਕੇ ਹਾਈਪਰ ਟੈਂਸ਼ਨ ਤੋਂ ਆਪਣਾ ਬਚਾਅ ਕੀਤਾ ਜਾ ਸਕਦਾ ਹੈ
0: ਹਾਂਜੀ ਇਸ ਤੋਂ ਇਲਾਵਾ ਇੱਕ ਤਾਂ ਰੈਗੂਲਰ ਐਕਸਰਸਾਈਜ਼
1: ਜੀ
0: ਨੀਂਦ ਪ੍ਰੋਪਰ 7 ਤੋਂ 8 ਘੰਟੇ ਅਨਇੰਟਰਪਟਡ ਨੀਂਦ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਹਰ ਆਦਮੀ ਦੀ 7 ਤੋਂ 8 ਘੰਟੇ 6 ਘੰਟੇ ਤੋਂ ਘੱਟ ਨਹੀਂ 9 ਘੰਟੇ ਤੋਂ ਵੱਧ ਨਹੀਂ ਇਹ ਸਲੀਪ ਜਿਹੜੀ ਹੈ ਇਹ ਨੀਂਦ ਬਹੁਤ ਜ਼ਰੂਰੀ ਹੈ ਸਟਰੈਸ ਨਹੀਂ ਰੱਖਣਾ ਚਾਹੀਦਾ ਉਹਦੇ ਲਈ ਯੋਗਾ ਅਤੇ ਮੈਡੀਟੇਸ਼ਨ ਇਹ ਬਹੁਤ ਜ਼ਰੂਰੀ ਹੈ ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਇਹਨਾਂ ਦਾ ਬਹੁਤ ਅੱਛਾ ਰੋਲ ਵੱਡਾ ਰੋਲ ਹੈ
1: ਜੀ ਸਰ ਅੱਜ ਦੇ ਦਿਨ ਤੇ ਸਾਡੇ ਦੋਸਤਾਂ ਨੂੰ ਸਾਡੇ ਲਿਸਨਰਸ ਨੂੰ ਕੀ ਖਾਸ ਸੰਦੇਸ਼ ਦੇਣਾ ਚਾਹੋਗੇ
0: ਮੈਂ ਤਾਂ ਸਾਰੇ ਸਰੋਤਿਆਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਸਮੇਂ ਸਿਰ ਆਪਣਾ ਬੀ ਪੀ ਟਾਈਮ ਟੂ ਟਾਈਮ ਚੈੱਕ ਕਰਾਉਂਦੇ ਰਹਿਣਾ ਏਜ ਦੇ ਏਜ ਵਾਈਜ਼
1: ਜੀ
0: ਟਾਈਮ ਟੂ ਟਾਈਮ ਬੀ ਪੀ ਚੈੱਕ ਕਰਾਉਣਾ ਔਰ ਉਹਦੇ ਲਈ ਨਮਕ ਦਾ ਸਿਗਰਟ ਦਾ ਅਲਕੋਹਲ ਦਾ ਪਰਹੇਜ ਕਰਨਾ ਔਰ ਸਟਰੈਸ ਅਵਾਇਡ ਕਰਨਾ ਸਹੀ ਨੀਂਦ ਲੈਣਾ ਔਰ ਸਹੀ ਖੁਰਾਕ ਲੈਣਾ ਇਹ ਔਰ ਜਿੰਨੀ ਫਿਰ ਉਸ ਤੋਂ ਬਾਅਦ ਵੀ ਜੇ ਲੋੜੀਂਦੀ ਹੈ ਉਹ ਮੈਡੀਸਨ ਜਿਹੜੀ ਹੈ ਉਹ ਰੈਗੂਲਰ ਲੈਣੀ ਇਹ ਬਹੁਤ ਜ਼ਰੂਰੀ ਹੈ ਤਾਂ ਕਿ ਜਿਹੜਾ ਬਲੱਡ ਪ੍ਰੈਸ਼ਰ ਅਤੇ ਇਹਦੀਆਂ ਕੰਪਲੀਕੇਸ਼ਨਸ ਨੇ ਜਿਹੜੀਆਂ ਇਸ ਤੋਂ ਪੈਦਾ ਹੋਣ ਵਾਲੀਆਂ ਹੋਰ ਸਿਸਟਮ ਇਨਵਾਇਰਮੈਂਟ ਜਿਹੜੀ ਹੈ ਉਹਦੇ ਤੋਂ ਬਚਿਆ ਜਾ ਸਕੇ
1: ਜੀ ਡਾਕਟਰ ਸਾਹਿਬ ਸਾਡੇ ਨਾਲ ਜੁੜਨ ਦੇ ਲਈ ਔਰ ਸਰੋਤਿਆਂ ਨਾਲ ਵਰਲਡ ਹਾਈਪਰਟੈਂਸ਼ਨ ਡੇ ਦੇ ਮੌਕੇ 'ਤੇ ਬੇਸ਼ਕੀਮਤੀ ਵਿਚਾਰ ਸਾਂਝੇ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ
0: ਥੈਂਕ ਯੂ ਜੀ ਥੈਂਕ ਯੂ ਵੈਰੀ ਮੱਚ
1: ਜੀ ਜੀ ਦੋਸਤੋ ਇਹ ਸਨ ਡਾਕਟਰ ਤਰਸੇਮ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਹਾਈਪਰਟੈਂਸ਼ਨ ਡੇ ਦੇ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਸੋ ਉਮੀਦ ਕਰਦੇ ਹਾਂ ਵੀ ਤੁਹਾਨੂੰ ਅੱਜ ਦੀ ਇਹ ਗੱਲਬਾਤ ਪਸੰਦ ਆਈ ਹੋਏਗੀ ਔਰ ਤੁਸੀਂ ਵੀ ਜ਼ਰੂਰ ਜਾਗਰੂਕ ਹੋਏ ਹੋਵੋਗੇ ਕਿ ਕਿਵੇਂ ਅਸੀਂ ਆਪਣੀ ਸਿਹਤ ਨੂੰ ਜਿਹੜਾ ਆ ਉਹ ਸਾਂਭ ਕੇ ਰੱਖਣਾ ਹੈ ਔਰ ਸਿਹਤ ਦੀ ਸੰਭਾਲ ਕਰਨੀ ਹੈ ਔਰ ਕਿਵੇਂ ਬਿਮਾਰੀਆਂ ਤੋਂ ਆਪਣੇ ਸਰੀਰ ਨੂੰ ਬਚਾ ਕੇ ਰੱਖਣਾ ਹੈ ਸੋ ਅੱਜ ਦੀ ਇਸ ਗੱਲਬਾਤ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਸਿਹਤ ਸਭ ਤੋਂ ਵੱਡੀ ਦੌਲਤ ਹੈ ਔਰ ਸਿਹਤ ਤੋਂ ਉੱਪਰ ਕੁਝ ਨਹੀਂ ਸੋ ਬਾਕੀ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਆਪਣਾ ਜਿਹੜਾ ਬੀ ਪੀ ਜਿਹੜਾ ਆ ਤੁਸੀਂ ਸਮੇਂ ਸਮੇਂ 'ਤੇ ਚੈੱਕ ਕਰਾਉਂਦੇ ਰਹੋ ਔਰ ਐਕਸਪਰਟ ਦੇ ਮੁਤਾਬਿਕ ਜਿਹੜਾ ਕਿਹਾ ਜਾਂਦਾ ਹੈ ਕਿ ਰੋਜ਼ਾਨਾ 30 ਮਿੰਟ ਤੁਹਾਨੂੰ ਸੈਰ ਕਰਨੀ ਚਾਹੀਦੀ ਹੈ ਔਰ 45 ਮਿੰਟ ਤੁਹਾਨੂੰ ਜਿਹੜਾ ਯੋਗਾ ਜਾਂ ਸਾਈਕਲਿੰਗ ਕਰਨੀ ਚਾਹੀਦੀ ਹੈ ਔਰ ਜ਼ਿਆਦਾ ਨਮਕ ਔਰ ਚੀਨੀ ਵਾਲੀਆਂ ਚੀਜ਼ਾਂ ਜਿਹੜੀਆਂ ਉਸ ਨੂੰ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਮੈਦਾ ਔਰ ਫਾਸਟ ਫੂਡ ਦੇ ਜਿਹੜੀਆਂ ਚੀਜ਼ਾਂ ਨੇ ਉਹਨੂੰ ਅਵੋਇਡ ਕਰਕੇ ਫਲ ਔਰ ਹਰੇ ਪੱਤੇ ਵਾਲੀਆਂ ਸਬਜ਼ੀਆਂ ਦਾ ਇਸਤੇਮਾਲ ਜ਼ਿਆਦਾ ਆਪਣੀ ਡਾਇਟ ਦੇ ਵਿੱਚ ਕਰਨਾ ਚਾਹੀਦਾ ਔਰ ਟੈਨਸ਼ਨ ਨੂੰ ਮਾਨਸਿਕ ਜਿਹੜੀ ਤੁਹਾਨੂੰ ਤਣਾਅ ਹੈ ਉਹਨੂੰ ਘੱਟ ਕਰਨ ਦੇ ਲਈ ਰੋਜ਼ਾਨਾ ਮੈਡੀਟੇਸ਼ਨ ਜ਼ਰੂਰ ਕਰਨੀ ਚਾਹੀਦੀ ਹੈ ਔਰ ਤੁਹਾਡੀ ਨੀਂਦ ਜਿਹੜੀ ਹੈ ਉਹ 7 ਤੋਂ ਲੈ ਕੇ 8 ਘੰਟੇ ਤੱਕ ਹੋਣੀ ਚਾਹੀਦੀ ਹੈ ਇਹ ਸਭ ਚੀਜ਼ਾਂ ਅਪਣਾ ਕੇ ਤੁਸੀਂ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਦੇ ਹੋ ਬਾਕੀ ਇੱਕ ਹੋਰ ਐਕਸਪਰਟ ਦੇ ਮੁਤਾਬਿਕ ਇੱਕ ਹੋਰ ਸਰਵੇ ਦੇ ਵਿੱਚ ਇੱਕ ਗੱਲ ਸਾਹਮਣੇ ਆਈ ਹੈ ਕਿ 30 ਸਾਲ ਦੀ ਉਮਰ ਦੇ ਵਿੱਚ ਜਿਹੜਾ

ਉਹ ਬੀਪੀ ਵਧਣ ਦੀ ਸਮੱਸਿਆ ਜਿਹੜੀ ਹੈ ਉਹ ਵੱਧ ਰਹੀ ਹੈ ਔਰ ਸਾਲ ਦੇ ਵਿੱਚ ਤਕਰੀਬਨ 13,000 ਨਵੇਂ ਨਵੇਂ ਮਰੀਜ਼ ਜਿਹੜੇ ਨੇ ਉਹ ਆਪਣਾ ਇਲਾਜ ਕਰਾਉਣ ਦੇ ਲਈ ਹਸਪਤਾਲਾਂ ਦੇ ਚੱਕਰ ਕੱਟ ਰਹੇ ਨੇ। ਸੋ ਇਹ ਅੰਕੜੇ ਜਿਹੜੇ ਨੇ ਬਹੁਤ ਹੀ ਚਿੰਤਾਜਨਕ ਹੈ, ਇਹਦੇ ਬਾਰੇ ਸੋਚਣਾ ਜ਼ਰੂਰ ਪੈਣਾ ਸਾਨੂੰ ਔਰ ਆਪਣੇ ਆਪ ਦੇ ਲਈ ਆਪਣੇ ਸਰੀਰ ਦੇ ਲਈ ਸਮਾਂ ਕੱਢਣਾ ਪੈਣਾ, ਆਪਣੀ ਤੰਦਰੁਸਤੀ ਨੂੰ ਧਿਆਨ ਦੇ ਵਿੱਚ ਰੱਖ ਕੇ ਜਿਹੜਾ ਹੈ ਆਪਣਾ ਸਿਹਤ ਦਾ ਖਿਆਲ ਰੱਖਣਾ ਪੈਣਾ ਜੀ। ਥੋੜ੍ਹੀ ਜਿਹੀ ਵਾਕਿੰਗ, ਥੋੜ੍ਹਾ ਜਿਹਾ ਸਟ੍ਰੈੱਸ 'ਤੇ ਕੰਟਰੋਲ ਕਰਨਾ ਪਏਗਾ ਔਰ ਥੋੜ੍ਹਾ ਜਿਹਾ ਹੈਲਦੀ ਫੂਡ ਤੁਹਾਨੂੰ ਖਾਣਾ ਪਏਗਾ ਔਰ ਥੋੜ੍ਹਾ ਜਿਹਾ ਆਪਣੇ ਆਪ ਦੇ ਲਈ ਸਮਾਂ ਕੱਢਣਾ ਪਏਗਾ ਔਰ ਤੁਹਾਡੀ ਜ਼ਿੰਦਗੀ ਇਹ ਚੀਜ਼ਾਂ ਬਿਹਤਰ ਬਣਾ ਸਕਦੀਆਂ ਨੇ। ਨਾਲੇ ਇੱਕ ਗੱਲ ਹੋਰ, ਆਪਣੇ ਦਿਲ ਦੀ ਸੰਭਾਲ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਦਿਲ ਹੀ ਹੈ ਜਿਹੜਾ ਤੁਹਾਡੀ ਹਰ ਖੁਸ਼ੀ ਦੀ ਧੜਕਣ ਹੈ।

102.7 FM Rainbow 103.6 MHz ਔਰ ਨਾਲ ਦੀ ਨਾਲ ਨਿਊ ਜ਼ੋਨ AIR ਐਪ ਤੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਹਾਂ ਆਪਣੇ ਦੋਸਤ ਲਲਿਤ ਦੇ ਨਾਲ। ਸਟੂਡੀਓ ਘੜੀ ਤੇ ਸਮਾਂ 8:19 ਔਰ 19 ਸੈਕਿੰਡ ਹੋ ਰਹੇ ਨੇ। ਸੋ ਮੈਨੂੰ ਉਮੀਦ ਹੈ ਕਿ ਦੋਸਤ ਇਸ ਵਕਤ ਜਿਹੜਾ ਉਹ ਉੱਠ ਗਏ ਹੋਣਗੇ ਜਾਂ ਫਿਰ ਉੱਠਣ ਦੀ ਤਿਆਰੀ ਕਰਦੇ ਹੋਣਗੇ। ਸੋ ਜਿਹੜੇ ਇਸ ਵਕਤ ਸੋ ਰਹੇ ਨੇ ਉਹਨਾਂ ਨੂੰ ਜਗਾਉਣ ਵਾਸਤੇ ਕਹਿ ਦਈਏ ਵੀ ਖੂਬਸੂਰਤ ਸੱਜਰੀ ਸਵੇਰ ਤੁਹਾਡਾ ਇੰਤਜ਼ਾਰ।

ਕਰ ਰਹੀ ਹੈ, ਪੰਛੀਆਂ ਦੀ ਖੂਬਸੂਰਤ ਆਵਾਜ਼ ਤੁਹਾਨੂੰ ਜਗਾ ਰਹੀ ਹੈ। ਅਤੇ ਆਪਣੇ ਪੈਂਡਿੰਗਸ ਕੰਮ ਜਿਹੜੇ ਨੇ ਤੁਸੀਂ ਅੱਜ ਨਿਪਟਾ ਸਕਦੇ ਹੋ, ਆਉਣ ਵਾਲੇ ਦਿਨਾਂ ਦੀ ਪਲੈਨਿੰਗ ਕਰ ਸਕਦੇ ਹੋ, ਔਰ ਕਿਸੇ ਆਪਣੇ ਸੱਜਣ ਮਿੱਤਰ ਨੂੰ ਮਿਲਣ ਦੇ ਲਈ ਜਾ ਸਕਦੇ ਹੋ। ਔਰ ਜੇਕਰ ਤੁਸੀਂ ਇਸ ਵਕਤ ਕਿਤੇ ਜਾ ਰਹੇ ਹੋ, ਡਰਾਈਵ ਕਰ ਰਹੇ ਹੋ, ਤਾਂ ਜਨਾਬ ਸੀਟ ਬੈਲਟ ਗੱਡੀ ਦੀ ਲਗਾ ਕੇ ਜ਼ਰੂਰ ਗੱਡੀ ਚਲਾਉਣੀ ਹੈ, ਔਰ ਦੁਪਹੀਆ ਵਾਹਨ 'ਤੇ ਜਾ ਰਹੇ ਹੋ ਤਾਂ ਹੈਲਮੇਟ ਜ਼ਰੂਰ ਵੇਅਰ ਕਰਕੇ ਨਿਕਲਣਾ, ਔਰ ਟ੍ਰੈਫਿਕ ਨਿਯਮਾਂ ਦੀ ਪਾਲਣਾ ਜ਼ਰੂਰ ਕਰਨੀ ਹੈ, ਔਰ ਆਪਣੀ ਗੱਡੀ ਦੀ ਸਪੀਡ ਜਿਹੜੀ ਹੈ ਬਿਲਕੁਲ ਕੰਟਰੋਲ ਦੇ ਵਿੱਚ ਰੱਖਣੀ ਹੈ। ਸੋ ਇਸ ਤਰ੍ਹਾਂ ਕਰਕੇ ਤੁਸੀਂ ਆਪਣੀ ਉਸ ਜਗ੍ਹਾ 'ਤੇ ਬੜੇ ਆਰਾਮ ਦੇ ਨਾਲ ਬੜੇ ਸੁਰੱਖਿਅਤ ਪਹੁੰਚ ਸਕਦੇ ਹੋ। ਬਾਕੀ ਕਹਿੰਦੇ ਨੇ ਕਿ ਮਿਹਨਤ ਦੇ ਨਾਲ ਜਿਹੜੇ ਲੋਕ ਮਿਹਨਤ ਦੀ ਸਿਆਹੀ ਦੇ ਨਾਲ ਆਪਣੀ ਕਿਸਮਤ ਲਿਖਦੇ ਨੇ, ਉਹਨਾਂ ਦੇ ਮੁਕੱਦਰਾਂ ਦੇ ਪੰਨੇ ਕਦੇ ਖਾਲੀ ਨਹੀਂ ਹੁੰਦੇ। ਸੋ ਇੱਕ ਅਜਿਹੇ ਹੀ ਮਿਹਨਤੀ IAS ਆਫਿਸਰ ਦੇ ਬਾਰੇ ਤੁਹਾਨੂੰ ਜਾਣਕਾਰੀ ਦੇਣ ਜਾ ਰਿਹਾ, ਜਿਨ੍ਹਾਂ ਦੀ ਕਹਾਣੀ ਜਿਹੜੀ ਹੈ ਕਾਫੀ ਮੋਟੀਵੇਸ਼ਨ ਦੇ ਨਾਲ ਭਰੀ ਹੋਈ ਹੈ। ਜੀ ਹਾਂ, ਗੱਲ ਕਰ ਰਿਹਾ ਮੈਂ ਇੱਕ ਅਜਿਹੇ IAS ਅਧਿਕਾਰੀ ਦੀ ਜਿਨ੍ਹਾਂ ਨੇ ਬਚਪਨ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ, ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਕੇ ਹੌਲੀ ਹੌਲੀ ਹੌਲੀ ਹੌਲੀ ਜਿਹੜਾ ਆ ਮੰਜ਼ਿਲ ਵੱਲ ਤੁਰਦੇ ਗਏ ਅਤੇ ਅੱਜ ਸਫਲ IAS ਅਧਿਕਾਰੀ ਬਣ ਗਏ ਨੇ। ਸੋ ਗੱਲ ਕਰ ਰਹੇ ਹਾਂ ਬੀ ਅਬਦੁਲ ਨਾਸਿਰ ਦੀ। ਬੀ ਅਬਦੁਲ ਜੀ ਜਦੋਂ 5 ਸਾਲ ਦੇ ਸੀ ਤਾਂ ਉਹਨਾਂ ਦੇ ਪਿਤਾ ਦਾ ਦੇਹਾਂਤ ਹੋ ਜਾਂਦਾ, ਔਰ ਪਰਿਵਾਰ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਮੁਸੀਬਤਾਂ ਦਾ ਪਹਾੜ ਉਹਨਾਂ ਦੇ ਉੱਪਰ ਟੁੱਟ ਜਾਂਦਾ ਹੈ। ਉਹਨਾਂ ਦੀ ਮਦਰ ਨੂੰ ਜਿਹੜਾ ਆ ਬੱਚਿਆਂ ਦਾ ਪੇਟ ਭਰਨ ਦੇ ਲਈ ਜਿਹੜਾ ਆ ਲੋਕਾਂ ਦੇ ਘਰ ਦੇ ਵਿੱਚ ਜਿਹੜਾ ਆ ਸਾਫ਼ ਸਫਾਈ ਦਾ ਕੰਮ ਕਰਨਾ ਪੈਂਦਾ, ਔਰ ਇਸੇ ਦਰਮਿਆਨ ਹੀ ਇੰਨੀ ਕੁ ਘਰ ਦੇ ਵਿੱਚ ਤੰਗੀ ਆ ਜਾਂਦੀ ਹੈ ਕਿ ਉਹ ਆਪਣੇ ਬੱਚਿਆਂ ਦਾ ਜਿਹੜਾ ਉਹ ਧਿਆਨ ਵੀ ਨਹੀਂ ਰੱਖ ਪਾ ਸਕਦੇ ਸਨ, ਅਤੇ ਇਸ ਦਰਮਿਆਨ ਹੀ ਉਹਨਾਂ ਨੂੰ ਜਿਹੜਾ ਆ ਭੈਣਾਂ ਸਮੇਤ ਜਿਹੜਾ ਆ ਬੀ ਨਾਸਿਰ ਜੀ ਨੂੰ ਉਹਨਾਂ ਦੇ ਭੈਣਾਂ ਦੇ ਸਮੇਤ ਜਿਹੜਾ ਆ ਅਨਾਥਾਲੇ ਭੇਜ ਦਿੱਤਾ ਜਾਂਦਾ, ਔਰ ਇੱਥੇ ਅਨਾਥਾਲੇ ਦੇ ਵਿੱਚ ਹੀ ਉਹ ਆਪਣੀ ਪੜ੍ਹਾਈ ਕਰਦੇ ਨੇ, ਔਰ ਪੜ੍ਹਾਈ ਦੇ ਨਾਲ ਨਾਲ ਉਹ ਸ਼ਾਮ ਵਕਤ ਜਿਹੜਾ ਆ ਉਹ ਸਫਾਈ ਕਰਮੀ ਦੇ ਤੌਰ 'ਤੇ ਵੀ ਕੰਮ ਕਰਨਾ ਸ਼ੁਰੂ ਕਰ ਦਿੰਦੇ ਨੇ, ਉਸ ਤੋਂ ਬਾਅਦ ਫਿਰ ਡਿਲੀਵਰੀ ਬੋਆਏ ਬਣਦੇ ਨੇ, ਔਰ ਬਹੁਤ ਗਰੀਬੀ ਭਰੀ ਹਾਲਤ ਦੇ ਵਿੱਚ ਜਿਵੇਂ ਤਿਵੇਂ ਉਹ ਆਪਣੀ 12ਵੀਂ ਤੱਕ ਦੀ ਪੜ੍ਹਾਈ ਕਰਦੇ ਨੇ, ਔਰ ਫਿਰ ਇੱਦੀ ਮਿਹਨਤ ਕਰਦੇ ਕਰਦੇ ਜਿਹੜਾ ਆ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕਰ ਲੈਂਦੇ ਨੇ, ਔਰ ਸ਼ਾਮ ਨੂੰ ਜਿਹੜਾ ਆ ਬੱਚਿਆਂ ਨੂੰ ਟਿਊਸ਼ਨ ਪੜ੍ਹਾ ਕੇ ਜਿਹੜਾ ਆ ਉਹ ਆਪਣਾ ਗੁਜ਼ਾਰਾ ਚਲਾਉਂਦੇ ਨੇ, ਬਹੁਤ ਸਾਰੇ ਕੰਮ ਕਰਦੇ ਨੇ, ਸਵੇਰੇ ਉੱਠ ਕੇ ਅਖਬਾਰਾਂ ਵੀ ਵੰਡਦੇ ਨੇ। ਉਸ ਤੋਂ ਬਾਅਦ ਜਦੋਂ ਪੋਸਟ ਗ੍ਰੈਜੂਏਸ਼ਨ ਕਰ ਲੈਂਦੇ ਨੇ ਤਾਂ ਕੇਰਲ ਦੇ ਸਵਾਸਥ ਵਿਭਾਗ ਦੇ ਵਿੱਚ ਅਧਿਕਾਰੀ ਦੇ ਤੌਰ 'ਤੇ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਹੈ, ਜਿਹਦੇ ਤੋਂ ਉਹ ਸੰਤੁਸ਼ਟ ਨਹੀਂ ਹੁੰਦੇ। ਉਸ ਤੋਂ ਬਾਅਦ 2006 ਦੇ ਵਿੱਚ ਫਿਰ ਮਿਹਨਤ ਕਰਕੇ ਸਿਵਲ ਸੇਵਾ ਦੀ ਪ੍ਰੀਖਿਆ ਪਾਸ ਕਰਕੇ ਡਿਪਟੀ ਕਲੈਕਟਰ ਬਣ ਜਾਂਦੇ ਨੇ। ਔਰ 2015 ਦੇ ਵਿੱਚ ਕੇਰਲ ਦੇ ਸਰਵਸ਼੍ਰੇਸ਼ਠ ਡਿਪਟੀ ਕਲੈਕਟਰ ਦੇ ਰੂਪ ਦੇ ਵਿੱਚ ਉਹਨਾਂ ਨੂੰ ਸਨਮਾਨ ਮਿਲਦਾ ਹੈ। ਔਰ ਇਸ ਤੋਂ ਬਾਅਦ 2017 ਦੇ ਵਿੱਚ ਜਿਹੜਾ ਆ ਬੀ ਅਬਦੁਲ ਨਾਸਿਰ IAS ਅਧਿਕਾਰੀ ਦੇ ਰੂਪ ਦੇ ਵਿੱਚ ਪ੍ਰਮੋਟ ਹੋ ਜਾਂਦੇ ਨੇ। ਔਰ ਅੱਜ IAS ਅਬਦੁਲ ਨਾਸਿਰ ਦਕਸ਼ਣ ਭਾਰਤ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ, ਔਰ ਸਮਾਜ ਦੇ ਲਈ ਲੋਕਾਂ ਦੇ ਲਈ ਜਿਹੜਾ ਆ ਉਹ ਕੰਮ ਕਰ ਰਹੇ ਨੇ, ਔਰ ਉਹਨਾਂ ਦੀ ਕਹਾਣੀ ਜਿਹੜੀ ਆ ਲੋਕਾਂ ਦੇ ਲਈ, ਸਾਡੇ ਲਈ, ਸਭ ਦੇ ਲਈ ਪ੍ਰੇਰਣਾ ਸਰੋਤ ਹੈ ਵੀ ਕਿਵੇਂ ਇੱਕ ਇਨਸਾਨ ਜਿਹੜਾ ਗਰੀਬੀ ਦੇ ਨਾਲ ਮੁਸ਼ਕਲਾਂ ਦੇ ਨਾਲ ਲੜ ਕੇ ਹੰਬਲਾ ਮਾਰ ਕੇ ਮਿਹਨਤ ਕਰਕੇ ਆਪਣਾ ਮੁਕਾਮ ਹਾਸਿਲ ਕਰਦਾ ਹੈ। ਸੋ ਇਹ ਹੁੰਦਾ ਹੈ ਜਦੋਂ ਅਸੀਂ ਕੋਸ਼ਿਸ਼ ਕਰਦੇ ਹਾਂ, ਮਿਹਨਤ ਕਰਦੇ ਹਾਂ, ਅਤੇ ਸਾਡੀਆਂ ਆਸਾਂ ਔਰ ਉਮੀਦਾਂ ਨੂੰ ਜਿਹੜਾ ਬੂਰ ਜ਼ਰੂਰ ਪੈਂਦਾ ਹੈ।

102.7 FM Rainbow 103.6 MHz ਨਾਲ ਦੀ ਨਾਲ ਨਿਊ ਜ਼ੋਨ AIR ਐਪ ਤੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਹਾਂ ਆਪਣੇ ਦੋਸਤ ਲਲਿਤ ਦੇ ਨਾਲ। ਸੋ ਬਾਕੀ ਦੁਨੀਆ ਤੁਹਾਡੀ ਤਰੱਕੀ ਦੇਖਣਾ ਚਾਹੁੰਦੀ ਹੈ, ਤੁਹਾਡੀ ਜਿਹੜੀ ਆ ਉਹ ਚਾਲ ਵੇਖਣਾ ਚਾਹੁੰਦੀ ਹੈ, ਔਰ ਤੁਸੀਂ ਜਿਹੜਾ ਆ ਆਪਣੇ ਆਪ 'ਤੇ ਵਿਸ਼ਵਾਸ ਕਰਕੇ ਜ਼ਿੰਦਗੀ ਦੀ ਰਾਹਾਂ 'ਤੇ ਚੱਲਦੇ ਹੋਏ ਉਹ ਸਭ ਕੁਝ ਕਰ ਸਕਦੇ ਹੋ ਜੋ ਤੁਸੀਂ ਕਰਨਾ ਚਾਹੁੰਦੇ ਹੋ। ਸੋ ਇਹਦਾ ਦੀ ਇੱਕ ਹੋਰ ਛੋਟੀ ਜਿਹੀ ਇੰਟਰਸਟਿੰਗ ਕਹਾਣੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਕਿ ਇੱਕ ਇਨਸਾਨ ਨੇ 66 ਸਾਲ ਦੀ ਉਮਰ ਦੇ ਵਿੱਚ ਰਿਟਾਇਰਮੈਂਟ ਤੋਂ ਬਾਅਦ ਵੀ ਆਰਾਮ ਨਹੀਂ ਕੀਤਾ। ਡਿਲੀਵਰੀ ਬੋਏ ਦੀ ਜਿਹੜੀ ਇੱਕ ਜੋਬ ਉਹਨਾਂ ਨੂੰ ਮਿਲੀ ਉਹ ਕੀਤੀ, ਅਤੇ ਉਸ ਤੋਂ ਬਾਅਦ 10,000 ਤੋਂ ਜ਼ਿਆਦਾ ਉਹ ਡਿਲੀਵਰੀ ਜਿਹੜਾ ਉਹ ਦੇ ਚੁੱਕੇ ਨੇ, ਅਤੇ ਉਸ ਤੋਂ ਜਿੰਨੀ ਵੀ ਉਹਨਾਂ ਨੂੰ ਆਮਦਨ ਮਿਲਦੀ ਹੈ, ਜਿੰਨੇ ਵੀ ਉਹਨਾਂ ਨੂੰ ਪੈਸੇ ਮਿਲਦੇ ਨੇ, ਉਹ ਸਾਰੀ ਦੇ ਸਾਰੇ ਪੈਸੇ ਉਹ ਆਪਣੇ ਘੁੰਮਣ ਫਿਰਨ ਦੇ ਸ਼ੌਂਕ ਨੂੰ ਪੂਰਾ ਕਰਨ ਦੇ ਲਈ ਖਰਚ ਕਰ ਰਹੇ ਨੇ। ਉਹ ਦੱਸਦੇ ਨੇ ਕਿ ਮੈਂ ਜ਼ਿੰਦਗੀ ਨੂੰ ਰੱਜ ਕੇ ਜਿਉਣਾ ਚਾਹੁੰਦਾ ਹਾਂ। ਸੋ ਜ਼ਿੰਦਗੀ ਦਾ ਆਨੰਦ ਮਾਣਨ ਦੇ ਲਈ ਜਿਹੜਾ ਆ ਮੈਂ ਹਰ ਰੋਜ਼ ਕੰਮ ਕਰਦਾ ਹਾਂ, ਔਰ ਜਿੰਨੇ ਕੁ ਪੈਸੇ ਮੈਨੂੰ ਮਿਲਦੇ ਨੇ ਉਸ ਦੇ ਲਈ ਮੈਂ ਆਪਣੇ ਘੁੰਮਣ ਦੇ ਸੁਪਨੇ ਨੂੰ ਪੂਰਾ ਕਰਦਾ ਹਾਂ। ਗੱਲ ਕਰ ਰਹੇ ਹਾਂ ਅਹਿਮਦਾਬਾਦ ਦੇ ਦਿਨੇਸ਼ ਭਾਈ ਠਾਕੁਰ ਦਾਸ, ਜਿਨ੍ਹਾਂ ਨੇ ਆਪਣੇ ਇਸ ਸੁਪਨੇ ਨੂੰ, ਘੁੰਮਣ ਫਿਰਨ ਦੇ ਸੁਪਨੇ ਨੂੰ ਜਿਹੜਾ ਆ ਪੂਰਾ ਕਰਨ ਦੇ ਲਈ ਉਹ ਲੱਗੇ ਹੋਏ ਨੇ। ਸੋ ਹਰ ਜ਼ਿੰਦਗੀ ਜਿਹੜੀ ਆ ਤੁਹਾਨੂੰ ਨਵਾਂ ਕੁਝ ਸਿਖਾਉਂਦੀ ਹੈ, ਹਰ ਬੰਦੇ ਦੀ ਕਹਾਣੀ ਤੁਹਾਨੂੰ ਸਿਖਾਉਂਦੀ ਹੈ ਕਿ ਉਮਰ ਜਿਹੜੀ ਆ ਸਿਰਫ ਇੱਕ ਸੰਖਿਆ ਆ, ਔਰ ਤੁਹਾਡੇ ਅੰਦਰ ਕੁਝ ਜੇਕਰ ਕਰ ਗੁਜ਼ਰਨ ਦਾ ਜਨੂੰਨ ਆ ਤਾਂ ਤੁਸੀਂ ਬਹੁਤ ਕੁਝ ਕਰ ਸਕਦੇ ਹੋ। ਆਪਣੇ ਸੁਪਨੇ ਕਦੇ ਵੀ ਮਰਨ ਨਾ ਦਿਓ, ਆਪਣੇ ਸੁਪਨਿਆਂ ਨੂੰ ਉਡਾਨ ਦੇ ਸਕਦੇ ਹੋ, ਬਸ ਤੁਹਾਡੇ ਅੰਦਰ ਕੁਝ ਕਰ ਗੁਜ਼ਰਨ ਦਾ ਜਜ਼ਬਾ ਹੋਣਾ ਚਾਹੀਦਾ। ਸੋ ਇਸੇ ਆਸ ਉਮੀਦ ਦੇ ਨਾਲ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਨੂੰ ਵਾਇੰਡ ਅਪ ਕਰਨ ਦਾ ਸਮਾਂ ਆ ਗਿਆ ਵੀ ਤੁਹਾਨੂੰ ਅੱਜ ਦਾ ਪ੍ਰੋਗਰਾਮ ਬੇਹੱਦ ਪਸੰਦ ਆਇਆ ਹੋਏਗਾ। ਤੁਹਾਨੂੰ ਅੱਜ ਦਾ ਪ੍ਰੋਗਰਾਮ ਕਿਵੇਂ ਦਾ ਲੱਗਾ 98 55 10 10 27 'ਤੇ ਸਾਨੂੰ ਦੱਸ ਸਕਦੇ ਹੋ, ਆਪਣਾ ਫੀਡਬੈਕ ਦੇ ਸਕਦੇ ਹੋ, ਔਰ ਦੱਸ ਸਕਦੇ ਹੋ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਕਿਹੜਾ ਗੀਤ ਤੁਹਾਨੂੰ ਪਸੰਦ ਆਇਆ, ਔਰ ਤੁਹਾਨੂੰ ਕਿਹੜੀ ਗੱਲਬਾਤ ਜ਼ਿਆਦਾ ਪਸੰਦ ਆਈ। ਸੋ ਬਾਕੀ ਪ੍ਰੋਗਰਾਮ ਨੂੰ ਵਾਇੰਡ ਅਪ ਕਰਨ ਦਾ ਸਮਾਂ ਆ ਗਿਆ। ਠੀਕ 8:30 ਹੋਣਗੀਆਂ ਪੰਜਾਬੀ ਦੇ ਵਿੱਚ ਖਬਰਾਂ, ਔਰ ਠੀਕ 8:40 'ਤੇ ਹੋਏਗਾ ਮਿਊਜ਼ੀਕਲੀ ਬੈਕ ਟੂ ਬੈਕ ਪੰਜਾਬੀ ਗੀਤਾਂ ਦਾ ਸਫ਼ਰ ਅੱਡੀ ਟੱਪਾ, ਔਰ 9:00 ਆਗਾਜ਼ ਹੋਏਗਾ ਦਿਲ ਆਪਣਾ ਪੰਜਾਬੀ ਦਾ ਪ੍ਰੋਗਰਾਮ। ਦਿਲ ਆਪਣਾ ਪੰਜਾਬੀ ਦੇ ਵਿੱਚ ਦਿਲ ਖੋਲ੍ਹ ਕੇ ਦਿਲ ਦੀਆਂ ਗੱਲਾਂ ਕਰ ਸਕਦੇ ਹੋ। 98 55 10 10 27 ਨੰਬਰ ਹੈ। ਸੋ ਜਨਾਬ ਗਰਮੀ ਬਹੁਤ ਹੈ, ਆਪਣਾ ਖਿਆਲ ਰੱਖੋ, ਆਪਣੇ ਪਰਿਵਾਰਕ ਮੈਂਬਰਾਂ ਦਾ ਖਿਆਲ ਰੱਖੋ, ਖਾਸ ਕਰਕੇ ਬਜ਼ੁਰਗਾਂ ਔਰ ਬੱਚਿਆਂ ਦਾ ਖਿਆਲ ਰੱਖੋ, ਔਰ ਜਿਹੜੇ ਬੇਜ਼ੁਬਾਨ ਪੰਛੀ ਨੇ, ਜਾਨਵਰ ਨੇ, ਉਹਨਾਂ ਲਈ ਦਾਣਾ ਪਾਣੀ ਦਾ ਪ੍ਰਬੰਧ ਜ਼ਰੂਰ ਰੱਖੋ। ਆਪਣੇ ਛੱਤ ਦੇ

0: ਉੱਪਰ ਤੁਸੀਂ ਜਿਹੜਾ ਆ ਪਾਣੀ ਔਰ ਥੋੜ੍ਹਾ ਜਿਹਾ ਉਹਨਾਂ ਦੇ ਲਈ ਖਾਣ ਪੀਣ ਦਾ ਦਾਣਾ ਰੱਖ ਸਕਦੇ ਹੋ ਤਾਂ ਜੋ ਉਹ ਵੀ ਵਧੀਆ ਤਰੀਕੇ ਦੇ ਨਾਲ ਆਸਮਾਨ ਦੇ ਵਿੱਚ ਉੱਡ ਸਕਣ, ਇਸ ਕੁਦਰਤ ਦੇ ਨਜ਼ਾਰਿਆਂ ਦਾ ਆਨੰਦ ਲੈ ਸਕਣ। ਹੁਣੇ ਤੁਸੀਂ ਸੁਣੋਗੇ ਪੰਜਾਬੀ ਦੇ ਵਿੱਚ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਰੌਬ ਚੈਟਨ ਵਿਚਕਾਰ ਵਿਚਾਰ ਵਟਾਂਦਰੇ ਤੋਂ ਬਾਅਦ ਦੋਵਾਂ ਮੁਲਕਾਂ ਨੇ ਦੁਵੱਲੇ ਸਬੰਧਾਂ ਨੂੰ ਰਣਨੀਤਿਕ ਭਾਈਵਾਲੀ ਦੇ ਪੱਧਰ ਤੱਕ ਵਧਾਉਣ ਲਈ ਸਹਿਮਤੀ ਜ਼ਾਹਰ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੀਡਨ ਦੇ ਦੋ ਦਿਨਾਂ ਦੌਰੇ 'ਤੇ ਗੋਥੇਨਬਰਗ ਪਹੁੰਚਣਗੇ। ਮੱਧ ਪ੍ਰਦੇਸ਼ ਉੱਚ ਅਦਾਲਤ ਦੇ ਫੈਸਲੇ ਤੋਂ ਬਾਅਦ ਭਾਰਤੀ ਪੁਰਾਤੱਤ ਸਰਵੇਖਣ ਵਿਭਾਗ ਨੇ ਪੋਟਸ਼ਾਲਾ ਵਿੱਚ ਹਿੰਦੂਆਂ ਦੇ ਨਿਰਵਿਘਨ ਦਾਖਲੇ ਦੀ ਇਜਾਜ਼ਤ ਦਿੱਤੀ। ਸਰਕਾਰ ਨੇ ਚਾਂਦੀ ਦੀ ਦਰਾਮਦ 'ਤੇ ਪਾਬੰਦੀ ਲਗਾਈ, ਇਸ ਨੂੰ ਮੁਕਤ ਤੋਂ ਪਾਬੰਦੀਸ਼ੁਦਾ ਸ਼੍ਰੇਣੀ 'ਚ ਰੱਖਿਆ। ਦਿੱਲੀ ਸਰਕਾਰ ਨੇ ਰਾਸ਼ਟਰੀ ਰਾਜਧਾਨੀ ਵਿੱਚ ਹਵਾਬਾਜ਼ੀ ਟਰਬਾਈਨ ਇੰਧਨ 'ਤੇ ਵੈਟ ਨੂੰ 25% ਤੋਂ ਘਟਾ ਕੇ 7% ਕਰਨ ਦਾ ਫੈਸਲਾ ਲਿਆ। ਅਤੇ ਬੈਂਕਾਕ 'ਚ ਥਾਈਲੈਂਡ ਓਪਨ ਬੈਡਮਿੰਟਨ ਟੂਰਨਾਮੈਂਟ ਵਿੱਚ ਮਰਦ ਡਬਲਸ ਫਾਈਨਲ 'ਚ ਅੱਜ ਭਾਰਤ ਦੇ ਸਾਤਵਿਕ ਸਾਈਰਾਜ ਰੈਂਕੀ ਰੈਡੀ ਅਤੇ ਚਿਰਾਗ ਸ਼ੈਟੀ ਦਾ ਮੁਕਾਬਲਾ ਇੰਡੋਨੇਸ਼ੀਆ ਦੀ ਜੋੜੀ ਨਾਲ ਹੋਵੇਗਾ। ਅਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਰੌਬ ਚੈਟਨ ਦਰਮਿਆਨ ਹੇਗ 'ਚ ਵਿਆਪਕ ਵਿਚਾਰ ਵਟਾਂਦਰੇ ਤੋਂ ਬਾਅਦ ਦੋਵੇਂ ਦੇਸ਼ ਆਪਣੇ ਦੁਵੱਲੇ ਸਬੰਧਾਂ ਨੂੰ ਰਣਨੀਤਿਕ ਭਾਈਵਾਲੀ ਦੇ ਪੱਧਰ ਤੱਕ ਉੱਚਾ ਚੁੱਕਣ ਲਈ ਸਹਿਮਤ ਹੋਏ ਨੇ। ਇਸ ਗੱਲਬਾਤ ਦੌਰਾਨ ਦੋਵਾਂ ਨੇਤਾਵਾਂ ਨੇ ਵਪਾਰ, ਰੱਖਿਆ ਤਕਨਾਲੋਜੀ, ਪਾਣੀ ਪ੍ਰਬੰਧਨ, ਸਾਫ਼ ਊਰਜਾ, ਸਿਹਤ ਸੰਭਾਲ ਅਤੇ ਸਿੱਖਿਆ ਸਮੇਤ ਵੱਖ ਵੱਖ ਖੇਤਰਾਂ 'ਚ ਸਹਿਯੋਗ ਦੀ ਸਮੀਖਿਆ ਕੀਤੀ। ਤਰਜੀਹ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਕਈ ਸਮਝੌਤਿਆਂ 'ਤੇ ਹਸਤਾਖਰ ਵੀ ਕੀਤੇ ਗਏ। ਸਬੰਧਾਂ ਨੂੰ ਰਣਨੀਤਿਕ ਭਾਈਵਾਲੀ ਤੱਕ ਉੱਚਾ ਚੁੱਕਣ ਦਾ ਐਲਾਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜ਼ਿਕਰ ਕੀਤਾ ਕਿ ਭਾਰਤ ਨੀਦਰਲੈਂਡ ਸਬੰਧਾਂ ਨੇ ਪਿਛਲੇ ਦਹਾਕੇ 'ਚ ਮਹੱਤਵਪੂਰਨ ਪ੍ਰਗਤੀ ਕੀਤੀ ਹੈ। ਸ਼੍ਰੀ ਮੋਦੀ ਨੇ ਕਿਹਾ,
2: हम भारत नीदरलैंड की इस ट्रस्टेड पार्टनरशिप को एक स्ट्रेटेजिक पार्टनरशिप बनाने जा रहे हैं। हम ग्रीन हाइड्रोजन में एक महत्वाकांक्षी ज्वाइंट रोड मैप लॉन्च करने जा रहे हैं। हम टेक्नोलॉजी में हमारे संबंधों को फ्यूचर रेडी बनाने जा रहे हैं। हम दोनों देशों के बीच टैलेंट मोबिलिटी, यूनिवर्सिटी पार्टनरशिप और ज्वाइंट R&D को भी और सुदृढ़ करने जा रहे हैं। यानी द फ्यूचर ऑफ इंडिया नीदरलैंड पार्टनरशिप इज ब्राइटर देन एवर बिफोर।
1: ਸ਼੍ਰੀ ਮੋਦੀ ਨੇ ਨੀਦਰਲੈਂਡ ਨੂੰ ਭਾਰਤ ਦੇ ਮੁੱਖ ਯੂਰਪੀਅਨ ਭਾਈਵਾਲਾਂ ਵਿੱਚੋਂ ਇੱਕ ਦੱਸਿਆ। ਉਨ੍ਹਾਂ ਕਿਹਾ ਕਿ ਦੋਵਾਂ ਮੁਲਕਾਂ ਦਰਮਿਆਨ ਸਬੰਧ ਸਾਂਝੇ ਲੋਕਤੰਤਰੀ ਕਦਰਾਂ ਕੀਮਤਾਂ, ਮਜ਼ਬੂਤ ਆਰਥਿਕ ਸਹਿਯੋਗ ਅਤੇ ਮਜ਼ਬੂਤ ਲੋਕਾਂ ਤੋਂ ਲੋਕਾਂ ਦੇ ਸਬੰਧਾਂ 'ਤੇ ਆਧਾਰਿਤ ਨੇ। ਜਲ ਪ੍ਰਬੰਧਨ, ਸਿਹਤ ਸੰਭਾਲ ਅਤੇ ਸਿੱਖਿਆ ਵਰਗੇ ਖੇਤਰਾਂ 'ਚ ਸਹਿਯੋਗ ਦਾ ਹਵਾਲਾ ਦਿੰਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਲੋਕਤੰਤਰੀ ਕਦਰਾਂ ਕੀਮਤਾਂ, ਬਾਜ਼ਾਰ, ਅਰਥ ਵਿਵਸਥਾ ਅਤੇ ਜ਼ਿੰਮੇਵਾਰ ਵਿਵਹਾਰ ਸਾਡੇ ਸਾਂਝੇ ਦ੍ਰਿਸ਼ਟੀਕੋਣ ਦਾ ਹਿੱਸਾ ਨੇ। ਇਸ ਦੌਰਾਨ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਰੌਬ ਚੈਟਨ ਨੇ ਵੀ ਭਾਰਤ ਨਾਲ ਸਬੰਧਾਂ ਦੇ ਵਾਧੇ ਮਹੱਤਵ 'ਤੇ ਜ਼ੋਰ ਦਿੱਤਾ ਅਤੇ ਆਰਥਿਕ ਅਤੇ ਰਣਨੀਤਿਕ ਖੇਤਰਾਂ 'ਚ ਮਜ਼ਬੂਤ ਸਹਿਯੋਗ ਦਾ ਸਮਰਥਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਨੀਦਰਲੈਂਡ 'ਚ ਆਪਣੀ ਫੇਰੀ ਦੇ ਦੂਜੇ ਦਿਨ ਕਈ ਪ੍ਰੋਗਰਾਮਾਂ 'ਚ ਵੀ ਹਿੱਸਾ ਲਿਆ। ਇਸ ਵਿੱਚ ਸਮੁਦਾਇਕ ਸੰਪਰਕ ਤੋਂ ਲੈ ਕੇ ਨੀਦਰਲੈਂਡ ਦੇ ਸ਼ਾਹੀ ਪਰਿਵਾਰ ਨਾਲ ਮੁਲਾਕਾਤ ਸ਼ਾਮਲ ਸੀ। ਪ੍ਰਧਾਨ ਮੰਤਰੀ ਮੋਦੀ ਅਤੇ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਨੇ ਇੱਕ ਸੱਭਿਆਚਾਰਕ ਸਮਾਗਮ ਅਤੇ ਚੌਲ ਯੁੱਗ ਦੀਆਂ ਤਾਂਬੇ ਦੀਆਂ ਪਲੇਟਾਂ ਦੀ ਭਾਰਤ ਵਾਪਸੀ ਨਾਲ ਸੰਬੰਧਿਤ ਇਤਿਹਾਸਕ ਸਮਾਗਮ 'ਚ ਸ਼ਿਰਕਤ ਕੀਤੀ। ਪ੍ਰਧਾਨ ਮੰਤਰੀ ਦੀ ਫੇਰੀ ਦੌਰਾਨ ਟਾਟਾ ਇਲੈਕਟ੍ਰੋਨਿਕਸ ਨੇ ਇੱਕ ਉੱਘੇ ਸੈਮੀਕੰਡਕਟਰ ਕੰਪਨੀ ASML ਨਾਲ ਸਮਝੌਤੇ 'ਤੇ ਦਸਤਖਤ ਕੀਤੇ। ਇਹ ਸਮਝੌਤਾ ਭਾਰਤ ਦੇ ਸੈਮੀਕੰਡਕਟਰ ਨਿਰਮਾਣ ਖੇਤਰ ਨੂੰ ਮਜ਼ਬੂਤ ਕਰੇਗਾ। ਸਮਝੌਤੇ ਦੇ ਤਹਿਤ ASML ਗੁਜਰਾਤ ਦੇ ਢੋਲੇਰਾ 'ਚ ਟਾਟਾ ਇਲੈਕਟ੍ਰੋਨਿਕ ਸੈਮੀਕੰਡਕਟਰ ਨਿਰਮਾਣ ਕੇਂਦਰ ਦੀ ਸਥਾਪਨਾ ਅਤੇ ਨਿਰਮਾਣ 'ਚ ਸਹਿਯੋਗ ਕਰੇਗਾ। ਦੋਵਾਂ ਆਗੂਆਂ ਨੇ ਊਰਜਾ, ਸ਼ਿਪਿੰਗ, ਸਿਹਤ ਸੰਭਾਲ, ਖੇਤੀਬਾੜੀ, ਵਪਾਰ ਅਤੇ ਤਕਨਾਲੋਜੀ ਖੇਤਰਾਂ 'ਚ ਪ੍ਰਮੁੱਖ ਨੀਦਰਲੈਂਡ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਦੀ ਨੀਦਰਲੈਂਡ ਦੀ ਫੇਰੀ 17 ਮਹੱਤਵਪੂਰਨ ਰਣਨੀਤਿਕ ਪ੍ਰਾਪਤੀਆਂ ਨਾਲ ਸਮਾਪਤ ਹੋਈ। ਇਹਨਾਂ ਵਿੱਚ ਨਵਿਆਉਣਯੋਗ ਊਰਜਾ 'ਤੇ ਇੱਕ ਕਾਰਜ ਸਮੂਹ ਦੀ ਸਥਾਪਨਾ ਅਤੇ ਸਵੱਛ ਊਰਜਾ ਸਹਿਯੋਗ ਨੂੰ ਤੇਜ਼ ਕਰਨ ਲਈ ਇੱਕ ਗ੍ਰੀਨ ਹਾਈਡਰੋਜਨ ਕਾਰਜ ਯੋਜਨਾ, ਸਪਲਾਈ ਚੇਨ ਨੂੰ ਸੁਰੱਖਿਅਤ ਕਰਨ ਲਈ ਮਹੱਤਵਪੂਰਨ ਖਣਿਜ ਸਹਿਯੋਗ, ਗੁਜਰਾਤ ਵਿੱਚ ਇੱਕ ਪ੍ਰੋਜੈਕਟ ਰਾਹੀਂ ਪਾਣੀ ਪ੍ਰਬੰਧਨ ਅਤੇ ਨੀਦਰਲੈਂਡ ਸਹਿਯੋਗ ਤ੍ਰਿਪੁਰਾ ਵਿੱਚ ਫੁੱਲਾਂ ਦੀ ਖੇਤੀ ਲਈ ਇੱਕ ਭਾਰਤ ਨੀਦਰਲੈਂਡ ਸੈਂਟਰ ਫੋਰ ਐਕਸੀਲੈਂਸ ਦੀ ਸਥਾਪਨਾ ਸ਼ਾਮਲ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੀਡਨ ਦੇ ਦੋ ਦਿਨਾਂ ਦੌਰੇ 'ਤੇ ਗੋਥੇਨਬਰਗ ਪਹੁੰਚਣਗੇ। ਉਹਨਾਂ ਦਾ ਦੌਰਾ ਭਾਰਤ ਅਤੇ ਸਵੀਡਨ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਇੱਕ ਇਤਿਹਾਸਕ ਮੀਲ ਪੱਥਰ ਸਾਬਤ ਹੋਵੇਗਾ। ਸ਼੍ਰੀ ਮੋਦੀ ਸਵੀਡਨ ਦੇ ਪ੍ਰਧਾਨ ਮੰਤਰੀ ਓਲਫ ਕ੍ਰਿਸਟਨਸ ਨਾਲ ਗੱਲਬਾਤ ਕਰਨਗੇ। ਦੁਵੱਲੇ ਸਬੰਧਾਂ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਕਰਨਗੇ ਅਤੇ ਵਪਾਰ ਨੂੰ ਵਧਾਉਣ ਦੇ ਨਾਲ ਨਾਲ ਤਬਦੀਲੀ, AI, ਉਭਰ ਰਹੀਆਂ

ਟੈਕਨੋਲੋਜੀਆਂ, ਸਟਾਰਟਅਪਸ, ਮਜ਼ਬੂਤ ਸਪਲਾਈ ਚੇਨ, ਰੱਖਿਆ, ਪੁਲਾੜ, ਜਲਵਾਯੂ ਤਬਦੀਲੀ ਅਤੇ ਲੋਕਾਂ ਤੋਂ ਲੋਕਾਂ ਦੇ ਸੰਪਰਕ ਵਰਗੇ ਖੇਤਰਾਂ 'ਚ ਸਹਿਯੋਗ ਦੇ ਨਵੇਂ ਰਸਤੇ ਲੱਭੇ ਜਾਣਗੇ। ਭਾਰਤੀ ਪੁਰਾਤੱਤ ਸਰਵੇਖਣ ਵਿਭਾਗ ASI ਨੇ ਮੱਧ ਪ੍ਰਦੇਸ਼ ਦੇ ਥਾਰ ਜ਼ਿਲ੍ਹੇ ਵਿੱਚ ਸਥਿਤ ਪੂਜਸ਼ਾਲਾ ਕੰਪਲੈਕਸ ਵਿੱਚ ਹਿੰਦੂਆਂ ਨੂੰ ਪੂਜਾ ਅਤੇ ਹੋਰ ਰਸਮਾਂ ਲਈ ਦਾਖਲੇ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਹਾਈਕੋਰਟ ਨੇ ਪੂਜਸ਼ਾਲਾ ਨੂੰ ਦੇਵੀ ਸਰਸਵਤੀ ਨੂੰ ਸਮਰਪਿਤ ਇੱਕ ਮੰਦਰ ਐਲਾਨਿਆ ਸੀ। ASI ਦੇ ਹੁਕਮ ਦਾ ਹਵਾਲਾ ਦਿੰਦਿਆਂ ਇੱਕ ਅਧਿਕਾਰੀ ਨੇ ਕਿਹਾ ਕਿ ਹਿੰਦੂਆਂ ਨੂੰ ਉਨ੍ਹਾਂ ਦੀਆਂ ਪ੍ਰਾਚੀਨ ਰਵਾਇਤਾਂ ਦੇ ਮੁਤਾਬਕ ਪੂਜਾ ਅਤੇ ਅਧਿਐਨ ਲਈ ਕੰਪਲੈਕਸ 'ਚ ਬਿਨਾਂ ਕਿਸੇ ਪਾਬੰਦੀ ਦੇ ਦਾਖਲੇ ਦੀ ਇਜਾਜ਼ਤ ਦਿੱਤੀ ਜਾਵੇਗੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR NEWS ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸਰਵਉੱਚ ਅਦਾਲਤ ਜੱਜਾਂ ਦੀ ਗਿਣਤੀ ਸੋਧ ਆਰਡੀਨੈਂਸ 2026 ਜ਼ਰੀਏ ਚੀਫ਼ ਜਸਟਿਸ ਤੋਂ ਇਲਾਵਾ ਸੁਪਰੀਮ ਕੋਰਟ ਵਿੱਚ ਜੱਜਾਂ ਦੀ ਮਨਜ਼ੂਰ ਗਿਣਤੀ 33 ਤੋਂ ਵਧਾ ਕੇ 37 ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਕਾਨੂੰਨ ਅਤੇ ਨਿਆਂ ਮੰਤਰਾਲੇ ਦੇ ਇੱਕ ਨੋਟੀਫਿਕੇਸ਼ਨ ਮੁਤਾਬਕ ਇਹ ਆਰਡੀਨੈਂਸ ਸੁਪਰੀਮ ਕੋਰਟ ਜੱਜਾਂ ਦੀ ਗਿਣਤੀ ਐਕਟ 1956 'ਚ ਸੋਧ ਕਰਦਾ ਹੈ। ਇਹ ਸੋਧ ਦੇ ਨਾਲ ਸੁਪਰੀਮ ਕੋਰਟ ਵਿੱਚ ਚੀਫ਼ ਜਸਟਿਸ ਸਮੇਤ ਜੱਜਾਂ ਦੀ ਕੁੱਲ ਗਿਣਤੀ ਵੱਧ ਕੇ 38 ਹੋ ਗਈ ਹੈ। ਕੀਮਤੀ ਧਾਤਾਂ ਉੱਤੇ ਭਾਰੀ ਕਸਟਮ ਡਿਊਟੀ ਲਗਾਉਣ ਤੋਂ ਕੁਝ ਦਿਨਾਂ ਬਾਅਦ ਸਰਕਾਰ ਨੇ ਚਾਂਦੀ ਦੀ ਦਰਾਮਦ 'ਤੇ ਪਾਬੰਦੀ ਲਗਾ ਦਿੱਤੀ ਹੈ। ਵਿਦੇਸ਼ੀ ਵਪਾਰ ਬਾਰੇ ਡਾਇਰੈਕਟੋਰੇਟ ਜਨਰਲ ਨੇ ਇੱਕ ਨੋਟੀਫਿਕੇਸ਼ਨ 'ਚ ਕਿਹਾ ਕਿ ਸੋਨਾ ਅਤੇ ਪਲੈਟੀਨਮ ਪਲੇਟਡ ਚਾਂਦੀ ਸਮੇਤ ਚਾਂਦੀ ਦੀ ਦਰਾਮਦ ਲਈ ਨੀਤੀ ਨੂੰ ਮੁਫ਼ਤ ਤੋਂ ਪਾਬੰਦੀਸ਼ੁਦਾ ਸ਼੍ਰੇਣੀ ਵਿੱਚ ਰੱਖਿਆ ਗਿਆ। ਬੁੱਧਵਾਰ ਨੂੰ ਸਰਕਾਰ ਨੇ ਕੀਮਤੀ ਧਾਤਾਂ ਦੇ ਦਰਾਮਦ ਡਿਊਟੀ 6% ਤੋਂ ਵਧਾ ਕੇ 15% ਕਰ ਦਿੱਤੀ ਹੈ। ਪਾਬੰਦੀਸ਼ੁਦਾ ਸ਼੍ਰੇਣੀ 'ਚ ਆਉਣ ਵਾਲੀਆਂ ਚੀਜ਼ਾਂ ਦੀ ਦਰਾਮਦ ਲਈ ਸਰਕਾਰੀ ਲਾਇਸੈਂਸ ਦੀ ਲੋੜ ਹੁੰਦੀ ਹੈ। ਦਿੱਲੀ ਸਰਕਾਰ ਨੇ ਰਾਸ਼ਟਰੀ ਰਾਜਧਾਨੀ ਵਿੱਚ ਹਵਾਬਾਜ਼ੀ ਟਰਬਾਈਨ ਈਂਧਨ ਦੇ ਵੈਟ ਨੂੰ 25% ਤੋਂ ਘਟਾ ਕੇ 7% ਕਰਨ ਦਾ ਮਹੱਤਵਪੂਰਨ ਫੈਸਲਾ ਲਿਆ ਏ। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਇਹ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੰਪਰਕ ਅਤੇ ਆਰਥਿਕ ਗਤੀਵਿਧੀਆਂ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ ਦੇ ਮੁਤਾਬਕ ਹੈ। ਇਸ ਦਾ ਉਦੇਸ਼ ਹਵਾਬਾਜ਼ੀ ਖੇਤਰ ਨੂੰ ਰਾਹਤ ਪ੍ਰਦਾਨ ਕਰਨਾ ਅਤੇ ਸੈਰ ਸਪਾਟੇ ਅਤੇ ਵਸਤਾਂ ਦੀ ਢੋਆ ਢੁਆਈ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਰਿਆਇਤੀ ਦਰ ਸ਼ੁਰੂ ਵਿੱਚ 6 ਮਹੀਨਿਆਂ 'ਚ ਲਈ ਲਾਗੂ ਹੋਵੇਗੀ। ਉਹਨਾਂ ਕਿਹਾ ਕਿ ਦੇਸ਼ ਅਤੇ ਦਿੱਲੀ ਦੋਵਾਂ ਦੇ ਹਿੱਤ ਵਿੱਚ ਲਏ ਗਏ ਇਸ ਫੈਸਲੇ ਨਾਲ ਸਰਕਾਰ ਨੂੰ ਲਗਭਗ 985 ਕਰੋੜ ਦਾ ਮਾਲੀਆ ਨੁਕਸਾਨ ਹੋ ਸਕਦਾ ਹੈ। ਇੱਕ ਰਾਸ਼ਟਰ ਇੱਕ ਚੋਣ ਬਿੱਲ 'ਤੇ ਸਾਂਝੀ ਸੰਸਦੀ ਕਮੇਟੀ ਨੇ ਕੱਲ੍ਹ ਬੰਗਲੁਰੂ ਵਿੱਚ ਰਾਜਨੀਤਿਕ ਪਾਰਟੀਆਂ, ਵਿਧਾਨਕ ਸੰਸਥਾਵਾਂ ਅਤੇ ਸਿਵਲ ਸੁਸਾਇਟੀਆਂ ਦੇ ਨੁਮਾਇੰਦਿਆਂ ਨਾਲ ਵਿਆਪਕ ਵਿਚਾਰ ਵਟਾਂਦਰਾ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਮੇਟੀ ਦੇ ਚੇਅਰਮੈਨ PP ਚੌਧਰੀ ਨੇ ਕਿਹਾ ਕਿ ਕਰਨਾਟਕ ਦੇ ਉਪ ਮੁੱਖ ਮੰਤਰੀ DK ਸ਼ਿਵ ਕੁਮਾਰ, ਸਾਬਕਾ ਮੁੱਖ ਮੰਤਰੀ ਵੀਰੱਪਾ ਮੋਇਲੀ ਅਤੇ ਭਾਰਤੀ ਜਨਤਾ ਪਾਰਟੀ ਦੇ ਹੋਰਨਾਂ ਪਾਰਟੀਆਂ ਦੇ ਨੇਤਾਵਾਂ ਨੇ ਆਪੋ ਆਪਣੇ ਵਿਚਾਰ ਸਾਂਝੇ ਕੀਤੇ ਨੇ। ਉਨ੍ਹਾਂ ਕਿਹਾ ਕਿ ਕਮੇਟੀ ਕਈ ਰਾਜਾਂ ਦੇ ਆਪਣੇ ਦੌਰਿਆਂ ਦੌਰਾਨ ਇਤਰਾਜ਼ ਤੇ ਸੁਝਾਅ ਇਕੱਤਰ ਕਰ ਰਹੀ ਹੈ। ਸ਼ਾਮਲ ਚੁਣੌਤੀਆਂ ਬਾਰੇ ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ ਇੱਕੋ ਸਮੇਂ ਚੋਣਾਂ ਕਰਵਾਉਣ ਲਈ ਕੁਝ ਸੂਬਿਆਂ ਦੀਆਂ ਵਿਧਾਨ ਸਭਾਵਾਂ ਨੂੰ ਸਮੇਂ ਤੋਂ ਪਹਿਲਾਂ ਭੰਗ ਕਰਨਾ ਪਵੇਗਾ ਅਤੇ ਇਨ੍ਹਾਂ ਮੁੱਦਿਆਂ ਨੂੰ ਦਲ ਬਦਲੀ, ਵਿਰੋਧੀ ਕਾਨੂੰਨ, ਅਵਿਸ਼ਵਾਸ ਪ੍ਰਸਤਾਵਾਂ ਅਤੇ ਰਾਸ਼ਟਰਪਤੀ ਸ਼ਾਸਨ ਰਾਹੀਂ ਹੱਲ ਕਰਨਾ ਪਵੇਗਾ। ਉਨ੍ਹਾਂ ਸਮਝਾਇਆ ਕਿ ਵਾਰ ਵਾਰ ਚੋਣਾਂ ਕਰਵਾਉਣਾ ਰਾਸ਼ਟਰੀ ਹਿੱਤ ਵਿੱਚ ਨਹੀਂ ਹੈ, ਕਿਉਂਕਿ ਜਦੋਂ ਚੋਣ ਜ਼ਾਬਤਾ ਲਾਗੂ ਹੁੰਦਾ ਤਾਂ ਵਿਕਾਸ ਕਾਰਜਾਂ ਅਤੇ ਆਰਥਿਕ ਗਤੀਵਿਧੀਆਂ ਵਿੱਚ ਵਿਘਨ ਪੈਂਦਾ ਏ। ਕੇਂਦਰੀ ਜਾਂਚ ਬਿਊਰੋ CBI ਨੇ ਨੀਟ ਪੇਪਰ ਲੀਕ ਮਾਮਲੇ 'ਚ ਪੁਣੇ ਤੋਂ ਇੱਕ ਹੋਰ ਮੁਲਜ਼ਮ ਪ੍ਰੋਫੈਸਰ ਮਨੀਸ਼ਾ ਮੰਧਾਰੇ ਨੂੰ ਗ੍ਰਿਫਤਾਰ ਕੀਤਾ ਹੈ। ਉਹ ਪੁਣੇ ਦੇ ਕਾਲਜ 'ਚ ਵਨਸਪਤੀ ਵਿਗਿਆਨ ਦੀ ਅਧਿਆਪਕ ਹੈ। CBI ਦੇ ਮੁਤਾਬਕ ਕੌਮੀ ਪ੍ਰੀਖਿਆ ਏਜੰਸੀ ਨੇ ਮਨੀਸ਼ਾ ਮੰਧਾਰੇ ਨੂੰ ਪ੍ਰੀਖਿਆ ਪ੍ਰਕਿਰਿਆ ਦੇ ਮਾਹਰ ਵਜੋਂ ਨਿਯੁਕਤ ਕੀਤਾ ਸੀ। ਇਸ ਤੋਂ ਪਹਿਲਾਂ CBI ਨੇ 14 ਮਈ ਨੂੰ ਪੁਣੇ ਤੋਂ ਮਨੀਸ਼ਾ ਵਾਕਮਾਰੇ ਨੂੰ ਗ੍ਰਿਫਤਾਰ ਕੀਤਾ। ਦੋਵਾਂ ਮੁਲਜ਼ਮਾਂ ਨੂੰ ਕੱਲ੍ਹ ਪੁਣੇ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਬਾਅਦ ਵਿੱਚ ਜਾਂਚ ਲਈ ਦਿੱਲੀ ਲਿਆਂਦਾ ਗਿਆ। ਇਸ ਦੌਰਾਨ CBI ਨੇ ਮਾਮਲੇ ਦੀ ਜਾਂਚ ਕਰਦੇ ਹੋਏ ਦੇਸ਼ ਭਰ ਵਿੱਚ 6 ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਮੌਸਮ ਵਿਭਾਗ ਨੇ ਕਿਹਾ ਕਿ ਦੱਖਣ ਪੱਛਮੀ ਮੌਨਸੂਨ ਅਰਬ ਸਾਗਰ, ਬੰਗਾਲ ਦੀ ਖਾੜੀ, ਅੰਡੇਮਾਨ ਸਾਗਰ, ਅੰਡੇਮਾਨ ਟਾਪੂ ਅਤੇ ਪੂਰੇ ਨਿਕੋਬਾਰ ਟਾਪੂਆਂ ਦੇ ਕਈ ਹਿੱਸਿਆਂ 'ਚ ਅੱਗੇ ਵਧਿਆ। ਵਿਭਾਗ ਨੇ ਅਗਲੇ 2 ਦਿਨਾਂ ਲਈ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਬਿਹਾਰ ਸਮੇਤ ਹੋਰਨਾਂ ਕਈ ਥਾਵਾਂ 'ਤੇ ਗਰਜ ਚਮਕ ਨਾਲ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਵਿੱਚ ਵੀ ਕਈ ਥਾਵਾਂ 'ਤੇ 22 ਜੂਨ ਤੱਕ ਵੱਧ ਤੋਂ ਵੱਧ ਤਾਪਾਂ 4 ਤੋਂ 5 ਡਿਗਰੀ ਸੈਲਸੀਅਸ ਦਾ ਵਾਧਾ ਹੋਣ ਕਾਰਨ ਗਰਮੀ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਬੈਂਕਾਕ ਵਿੱਚ ਥਾਈਲੈਂਡ ਓਪਨ ਬੈਡਮਿੰਟਨ ਟੂਰਨਾਮੈਂਟ ਵਿੱਚ ਮਰਦ ਡਬਲਸ ਫਾਈਨਲ ਵਿੱਚ ਭਾਰਤ ਦੇ ਸਾਤਵਿਕ ਸਾਈਰਾਜ ਰੈਂਕੀ ਰੈਡੀ ਅਤੇ ਚਿਰਾਗ ਸ਼ੈਟੀ ਦਾ ਮੁਕਾਬਲਾ ਅੱਜ ਇੰਡੋਨੇਸ਼ੀਆ ਦੇ ਲੀਓਰੋਲੀ ਕਾਰਨੋਡੋ ਅਤੇ ਡੈਨੀਅਲ ਮਾਰਟਿਨ ਨਾਲ ਹੋਵੇਗਾ। ਉਧਰ IPL ਕ੍ਰਿਕਟ ਵਿੱਚ ਕੋਲਕਾਤਾ ਨਾਈਟ ਰਾਈਡਰਸ ਨੇ ਬੀਤੀ ਰਾਤ ਗੁਜਰਾਤ ਟਾਈਟਨਸ ਨੂੰ 29 ਦੌੜਾਂ ਨਾਲ ਹਰਾਇਆ। ਟੂਰਨਾਮੈਂਟ ਵਿੱਚ ਅੱਜ ਪੰਜਾਬ ਕਿੰਗਸ ਦਾ ਮੁਕਾਬਲਾ ਧਰਮਸ਼ਾਲਾ 'ਚ ਰਾਇਲ ਚੈਲੇਂਜਰਸ ਬੰਗਲੁਰੂ ਨਾਲ, ਬਾਅਦ ਦੁਪਹਿਰ 3:30 ਵਜੇ ਅਤੇ ਇੱਕ ਹੋਰ ਮੈਚ ਵਿੱਚ ਰਾਜਸਥਾਨ ਰਾਇਲਸ ਦਾ ਮੁਕਾਬਲਾ ਸ਼ਾਮੀ 7:30 ਵਜੇ ਦਿੱਲੀ ਕੈਪੀਟਲਸ ਨਾਲ ਹੋਵੇਗਾ। ਅਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਰੌਬ ਚੈਟਨ ਵਿਚਕਾਰ ਵਿਆਪਕ ਵਿਚਾਰ ਵਟਾਂਦਰੇ ਤੋਂ ਬਾਅਦ ਦੋਵਾਂ ਮੁਲਕਾਂ ਨੇ ਦੁਵੱਲੇ ਸਬੰਧਾਂ ਨੂੰ ਰਣਨੀਤਿਕ ਭਾਈਵਾਲੀ ਦੇ ਪੱਧਰ ਤੱਕ ਵਧਾਉਣ ਲਈ ਸਹਿਮਤੀ ਪ੍ਰਗਟ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੀਡਨ ਦੇ 2 ਦਿਨਾਂ ਦੌਰੇ 'ਤੇ ਗੋਥੇਨਬਰਗ

0: ਪਹੁੰਚਣਗੇ। ਮੱਧ ਪ੍ਰਦੇਸ਼ ਵਿੱਚ ਉੱਚ ਅਦਾਲਤ ਦੇ ਫੈਸਲੇ ਤੋਂ ਬਾਅਦ ਭਾਰਤੀ ਪੁਰਾਤੱਤ ਸਰਵੇਖਣ ਵਿਭਾਗ ਨੇ ਪੋਰਟਸ਼ਾਲਾ 'ਚ ਹਿੰਦੂਆਂ ਦੇ ਨਿਰਵਿਘਨ ਦਾਖਲੇ ਦੀ ਇਜਾਜ਼ਤ ਦਿੱਤੀ। ਸਰਕਾਰ ਨੇ ਚਾਂਦੀ ਦੀ ਦਰਾਮਦ 'ਤੇ ਪਾਬੰਦੀ ਲਗਾਈ, ਇਸ ਨੂੰ ਮੁਕਤ ਤੋਂ ਪਾਬੰਦੀਸ਼ੁਦਾ ਸ਼੍ਰੇਣੀ ਵਿੱਚ ਰੱਖਿਆ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 'ਤੇ। ਨਮਸਕਾਰ।
1: ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
2: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

ਅਵਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ਼ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ।

FM band 102.7 MHz FM band 103.6 MHz ਵਾਲੇ ਦੋਸਤਾਂ ਨੂੰ ਇੱਕ ਵਾਰੀ ਫੇਰ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਕਿਹਾ ਜੀ ਹੁਣ ਜ਼ਰਾ ਆਪਣੇ ਰੇਡੀਓ ਸੈੱਟ ਦੀ ਆਵਾਜ਼ ਥੋੜੀ ਜੀ ਚੱਕ ਦਿਓ, ਕਿਉਂਕਿ ਪੈਣ ਲੱਗਾ ਹੈ ਜਨਾਬ ਰੋਲਾ ਰੱਪਾ। ਪ੍ਰੋਗਰਾਮ ਸ਼ੁਰੂ ਹੋਣ ਜਾ ਰਿਹਾ ਹੈ ਅੱਡੀ ਟੱਪਾ, ਬੈਕ ਟੂ ਬੈਕ ਪੰਜਾਬੀ ਗੀਤਾਂ ਦਾ ਆਨੰਦ ਤੁਸੀਂ ਮਾਣ ਸਕਦੇ ਹੋ ਠੀਕ 9 ਵਜੇ ਤੱਕ। ਔਰ ਠੀਕ 9 ਵਜੇ ਆਗਾਜ਼ ਹੋਏਗਾ ਸਭ ਦੇ ਦਿਲਾਂ ਦੀ ਧੜਕਣ, ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦਾ, ਜਿੱਥੇ ਤੁਸੀਂ ਆਪਣੇ ਦਿਲ ਦੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ। 9855-10-10-27 ਨੰਬਰ ਹੈ। ਚੰਗਾ ਲਿਖਦੇ ਹੋ, ਚੰਗਾ ਗਾਉਂਦੇ ਹੋ, ਜਾਂ ਫਿਰ ਕਿਸੇ ਦਾ ਲਿਖਿਆ ਗੀਤ ਕਵਿਤਾ ਨਜ਼ਮ ਤੁਹਾਨੂੰ ਪਸੰਦ ਹੈ, ਤੁਹਾਡੇ ਦਿਲ ਦੇ ਬੇਹੱਦ ਕਰੀਬ ਹੈ, ਪੰਜਾਬੀ ਵਿਰਸੇ ਨਾਲ ਸੰਬੰਧਿਤ ਕੋਈ ਵੀ ਤੁਹਾਨੂੰ ਇਤਿਹਾਸਿਕ ਜਗ੍ਹਾ ਜਿਹੜੀ ਤੁਸੀਂ ਦੇਖੀ ਹੋਈ ਹੈ ਔਰ ਤੁਹਾਨੂੰ ਲੱਗਦਾ ਹੈ ਕਿ ਉਸ ਜਗ੍ਹਾ ਦੇ ਉੱਪਰ ਬਾਕੀਆਂ ਨੂੰ ਵੀ ਜਾਣਾ ਚਾਹੀਦਾ ਹੈ, ਤਾਂ ਤੁਸੀਂ ਉਹਦੇ ਬਾਬਤ ਵੀ ਸਾਡੇ ਨਾਲ ਗੱਲ ਕਰ ਸਕਦੇ ਹੋ। ਬਾਕੀ ਜੇਕਰ ਤੁਹਾਡੇ ਕੋਲ ਕੋਈ ਬੁਜਾਰਤ ਹੈ, ਕੋਈ ਚੁਟਕਲਾ ਹੈ, ਤੁਸੀਂ ਉਹ ਵੀ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦੇ ਵਿੱਚ ਠੀਕ 9 ਵਜੇ।

ਨਮਸਕਾਰ, ਸਵੇਰ ਦੇ 9 ਵਜ ਚੁੱਕੇ ਨੇ। ਐਫਐਮ ਰੇਨਬੋ ਤੇ ਵੇਲਾ ਹੋ ਗਿਆ ਹੈ ਐਫਐਮ ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਰੋਬ ਜ਼ੈਟਨ ਵਿਚਕਾਰ ਵਿਚਾਰ ਵਟਾਂਦਰੇ ਤੋਂ ਬਾਅਦ ਦੋਵਾਂ ਮੁਲਕਾਂ ਨੇ ਦੁਵੱਲੇ ਸਬੰਧਾਂ ਨੂੰ ਰਣਨੀਤਕ ਭਾਈਵਾਲੀ ਦੇ ਪੱਧਰ ਤੱਕ ਵਧਾਉਣ ਲਈ ਸਹਿਮਤੀ ਪ੍ਰਗਟ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੀਡਨ ਦੇ 2 ਦਿਨਾਂ ਦੌਰੇ ਤੇ ਗੋਥੀਨਬਰਗ ਪਹੁੰਚਣਗੇ। ਮੱਧ ਪ੍ਰਦੇਸ਼ ਵਿੱਚ ਉੱਚ ਅਦਾਲਤ ਦੇ ਫੈਸਲੇ ਤੋਂ ਬਾਅਦ ਭਾਰਤੀ ਪੁਰਾਤੱਤਵ ਸਰਵੇਖਣ ਵਿਭਾਗ ਨੇ ਭੋਜਸ਼ਾਲਾ ਵਿੱਚ ਹਿੰਦੂਆਂ ਦੇ ਨਿਰਵਿਘਨ ਦਾਖਲੇ ਦੀ ਇਜਾਜ਼ਤ ਦਿੱਤੀ ਹੈ। ਸਰਕਾਰ ਨੇ ਚਾਂਦੀ ਦੀ ਦਰਾਮਦ ਤੇ ਪਾਬੰਦੀ ਲਗਾਈ, ਇਸ ਨੂੰ ਮੁਕਤ ਤੋਂ ਪਾਬੰਦੀਸ਼ੁਦਾ ਸ਼੍ਰੇਣੀ ਵਿੱਚ ਰੱਖਿਆ। ਦਿੱਲੀ ਸਰਕਾਰ ਨੇ ਰਾਸ਼ਟਰੀ ਰਾਜਧਾਨੀ ਵਿੱਚ ਹਵਾਬਾਜ਼ੀ ਟਰਬਾਈਨ ਈਂਧਨ ਤੇ ਵੈਟ ਨੂੰ 25% ਤੋਂ ਘਟਾ ਕੇ 7% ਕਰਨ ਦਾ ਫੈਸਲਾ ਲਿਆ ਹੈ। ਪੰਜਾਬ ਚੋਣ ਕਮਿਸ਼ਨ ਨੇ ਨਗਰ ਨਿਗਮ ਚੋਣਾਂ ਨੂੰ ਆਜ਼ਾਦ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚੜ੍ਹਾਉਣ ਲਈ IAS ਅਤੇ ਸੀਨੀਅਰ PCS ਅਧਿਕਾਰੀਆਂ ਨੂੰ ਜਨਰਲ ਓਬਜ਼ਰਵਰਾਂ ਵਜੋਂ ਨਿਯੁਕਤ ਕੀਤਾ ਹੈ। ਖੇਤੀ ਵਿਰਾਸਤ ਮਿਸ਼ਨ ਵੱਲੋਂ ਮੁਕਤਸਰ, ਫਿਰੋਜ਼ਪੁਰ ਅਤੇ ਫਰੀਦਕੋਟ ਜ਼ਿਲ੍ਹਿਆਂ 'ਚ ਪਰਾਲੀ ਸੰਭਾਲ ਅਤੇ ਵਾਤਾਵਰਨ ਸੁਰੱਖਿਆ ਲਈ 10 ਦਿਨਾਂ ਪਰਾਲੀ ਸੰਭਾਲ ਚੇਤਨਾ ਯਾਤਰਾ ਦੀ ਸ਼ੁਰੂਆਤ। ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਵਿੱਚ ਕਈ ਥਾਵਾਂ 'ਤੇ 22 ਜੂਨ ਤੱਕ ਗਰਮੀ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। IPL ਕ੍ਰਿਕਟ ਵਿੱਚ ਕੋਲਕਾਤਾ ਨਾਈਟ ਰਾਈਡਰਸ ਨੇ ਬੀਤੀ ਰਾਤ ਗੁਜਰਾਤ ਟਾਈਟਨਸ ਨੂੰ 29 ਦੌੜਾਂ ਨਾਲ ਹਰਾਇਆ। ਅਤੇ ਬੈਂਕਾਕ ਵਿੱਚ ਥਾਈਲੈਂਡ ਓਪਨ ਬੈਡਮਿੰਟਨ ਟੂਰਨਾਮੈਂਟ 'ਚ ਮਰਦ ਡਬਲਸ ਫਾਈਨਲ ਵਿੱਚ ਅੱਜ ਭਾਰਤ ਦੇ ਸਾਤਵਿਕ ਸਾਈਰਾਜ, ਰੰਕੀ ਰੈਡੀ ਅਤੇ ਚਿਰਾਗ ਸ਼ੈੱਟੀ ਦਾ ਮੁਕਾਬਲਾ ਇੰਡੋਨੇਸ਼ੀਆ ਜੋੜੀ ਨਾਲ ਹੋਵੇਗਾ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਉਹਦੀ ਹਰ ਇੱਕ ਗੱਲ ਸੁਰਾਂ ਟਣਕਾਉਂਦੀ ਏ, ਉਹਦੀ ਹਰ ਇੱਕ ਗੱਲ ਸੁਰਾਂ ਟਣਕਾਉਂਦੀ ਏ, ਜਦ ਜਦ ਵੀ ਉਹ ਬੋਲੇ ਲੱਗਦਾ ਗਾਉਂਦੀ ਏ। ਲਹਿਜ਼ਾ ਅਤੇ ਰਵਾਨੀ ਉਰਦੂ ਵਰਗੀ ਏ, ਨੈਣਾਂ ਵਿੱਚ ਪੰਜਾਬੀ ਪਹਿਲਾਂ ਪਾਉਂਦੀ ਏ। ਤੌਰ ਤਰੀਕੇ ਢੰਗ ਸਲੀਕੇ ਕਿੰਨੇ ਹੀ, ਤੌਰ ਤਰੀਕੇ ਢੰਗ ਸਲੀਕੇ ਕਿੰਨੇ ਹੀ, ਕੁਦਰਤ ਉਹਨੂੰ ਰੀਝਾਂ ਨਾਲ ਸਿਖਾਉਂਦੀ ਏ। ਦਿਲ ਮੇਰੇ ਚੋਂ ਉਂਝ ਕਿਤੇ ਵੀ ਜਾਂਦੀ ਨਹੀਂ, ਦਿਲ ਮੇਰੇ ਚੋਂ ਉਂਝ ਵੀ ਕਿਤੇ ਵੀ ਜਾਂਦੀ ਨਹੀਂ, ਮੇਰੇ ਵੱਲੀ ਕਦੀ ਕਦਾਈ ਆਉਂਦੀ ਏ। ਉਹਦੀ ਹਰ ਇੱਕ ਗੱਲ ਸੁਰਾਂ ਟਣਕਾਉਂਦੀ ਏ, ਜਦ ਜਦ ਵੀ ਉਹ ਬੋਲੇ ਲੱਗਦਾ ਗਾਉਂਦੀ ਏ, ਜਦ ਜਦ ਵੀ ਉਹ ਬੋਲੇ ਲੱਗਦਾ ਗਾਉਂਦੀ ਏ। ਜੀ ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ। FM ਬੈਂਡ 102.7 ਮੈਗਾਹਰਟਸ, FM ਬੈਂਡ 103.6 ਮੈਗਾਹਰਟਸ, ਨਾਲ ਦੀ ਨਾਲ ਨਿਊਜ਼ ਔਨ AIR ਐਪ ਵਾਲੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।

ਮੈਂ ਕਿਹਾ ਜੀ ਸਟੂਡੀਓ ਘੜੀ ਤੇ ਸਮਾਂ 9:04 ਔਰ 40 ਸੈਕਿੰਡ ਹੋ ਚੁੱਕੇ ਨੇ। ਆਗਾਜ਼ ਹੋ ਚੁੱਕਾ ਹੈ ਤੁਹਾਡੇ ਸਭ ਦੇ ਫੇਵਰੇਟ ਵਾਲੇ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦਾ। ਪੰਜਾਬ ਪੰਜਾਬੀ ਔਰ ਪੰਜਾਬੀ ਵਿਰਸੇ ਦੀਆਂ ਬਾਤਾਂ ਪਾਉਂਦਾ ਔਰ ਪੰਜਾਬੀ ਗੀਤਾਂ ਨਾਲ ਲਬਰੇਜ਼ ਪ੍ਰੋਗਰਾਮ ਦਿਲ ਆਪਣਾ ਪੰਜਾਬੀ, ਜਿੱਥੇ ਤੁਸੀਂ ਦਿਲ ਖੋਲ੍ਹ ਕੇ ਦਿਲ ਦੀਆਂ ਗੱਲਾਂ ਕਰ ਸਕਦੇ ਹੋ, ਆਪਣੇ ਦਿਲ ਦੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ। ਤੁਹਾਡੇ ਦਿਲ ਦੀਆਂ ਗੱਲਾਂ ਅਸੀਂ ਆਪਣੇ ਬਾਕੀ ਸਰੋਤਿਆਂ ਦੇ ਨਾਲ ਸਾਂਝੀਆਂ ਕਰਾਂਗੇ। ਸੋ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਿਰਕਤ ਕਰ ਸਕਦੇ ਹੋ ਜਨਾਬ, ਚੰਗਾ ਲਿਖਦੇ ਹੋ, ਚੰਗਾ ਗਾਉਂਦੇ ਹੋ, ਜਾਂ ਫਿਰ ਕਿਸੇ ਦਾ ਲਿਖਿਆ

0: ਜਿੱਥੇ ਤੁਸੀਂ ਦਿਲ ਖੋਲ੍ਹ ਕੇ ਦਿਲ ਦੀਆਂ ਗੱਲਾਂ ਕਰ ਸਕਦੇ ਹੋ, ਆਪਣੇ ਦਿਲ ਦੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ, ਤੁਹਾਡੇ ਦਿਲ ਦੀਆਂ ਗੱਲਾਂ ਅਸੀਂ ਆਪਣੇ ਬਾਕੀ ਸਰੋਤਿਆਂ ਦੇ ਨਾਲ ਸਾਂਝੀਆਂ ਕਰਾਂਗੇ। ਸੋ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਿਰਕਤ ਕਰ ਸਕਦੇ ਹੋ ਜਨਾਬ, ਚੰਗਾ ਲਿਖਦੇ ਹੋ, ਚੰਗਾ ਗਾਉਂਦੇ ਹੋ, ਜਾਂ ਫਿਰ ਕਿਸੇ ਦਾ ਲਿਖਿਆ ਕੋਈ ਗੀਤ, ਕੋਈ ਕਵਿਤਾ, ਕੋਈ ਨਜ਼ਮ, ਕੋਈ ਸ਼ਾਇਰੀ, ਕੋਈ ਪੋਇਟਰੀ ਤੁਹਾਨੂੰ ਬੇਹੱਦ ਪਸੰਦ ਹੈ, ਤੁਹਾਡੇ ਦਿਲ ਦੇ ਬੇਹੱਦ ਕਰੀਬ ਹੈ, ਉਸ ਦੀਆਂ ਚੰਦ ਲਾਈਨਾਂ ਸਾਡੇ ਨਾਲ ਵੀ ਸਾਂਝੀਆਂ ਕਰ ਸਕਦੇ ਹੋ ਅਤੇ ਉਸ ਲਿਖਤ ਨੂੰ ਸਾਡੇ ਨਾਲ ਵੀ ਸਾਂਝਾ ਕਰ ਸਕਦੇ ਹੋ। ਔਰ ਇਸ ਤੋਂ ਇਲਾਵਾ ਤੁਹਾਡੇ ਕੋਲ ਕੋਈ ਹਸਾਉਣ ਵਾਲਾ, ਗੁਦਗੁਦਾਉਣ ਵਾਲਾ ਕੋਈ ਚੁਟਕਲਾ ਹੈ ਤਾਂ ਉਸ ਨੂੰ ਵੀ ਸਾਡੇ ਨਾਲ ਸਾਂਝਾ ਕਰ ਸਕਦੇ ਹੋ, ਔਰ ਸਾਡੇ ਬੁੱਲਾਂ ਦੇ ਉੱਪਰ ਵੀ ਹਾਸਾ ਲਿਆ ਸਕਦੇ ਹੋ, ਔਰ ਦੋਸਤਾਂ ਦੇ ਬੁੱਲਾਂ ਦੇ ਉੱਪਰ ਵੀ ਹਾਸਾ ਲਿਆ ਸਕਦੇ ਹੋ, ਭੇਜ ਸਕਦੇ ਹੋ ਸਾਨੂੰ। ਔਰ ਇਹ ਸਭ ਕੁਝ ਤੁਸੀਂ ਸਾਨੂੰ ਭੇਜਣਾ ਹੈ ਸਾਡੇ ਵਟਸਐਪ ਦੇ ਨੰਬਰ 9855 10 10 27 'ਤੇ। ਔਰ ਫਿਲਹਾਲ ਮੈਂ ਤੁਹਾਨੂੰ ਇੱਕ ਬੁਝਾਰਤ ਪਾਉਣ ਜਾ ਰਿਹਾ, ਸੋ ਇਸ ਬੁਝਾਰਤ ਨੂੰ ਤੁਸੀਂ ਸੁਣਨਾ ਹੈ ਔਰ ਇਹਦਾ ਜਵਾਬ ਵੀ ਤੁਸੀਂ ਜਲਦੀ ਤੋਂ ਜਲਦੀ ਜਿਹੜਾ ਹੈ ਉਹ ਦੇਣਾ ਹੈ। ਸੋ ਬੁਝਾਰਤ ਹੈ, ਬਾਹਰੋਂ ਲਿਆਂਦੀ ਵੱਢ ਕੇ ਘਰ ਕੀਤੀ ਮੁਟਿਆਰ, ਪੈਂਚਾਂ ਮੂਹਰੇ ਚੀਕਦੀ ਪੰਚ ਕਰਨ ਵਿਚਾਰ। ਬਾਹਰੋਂ ਲਿਆਂਦੀ ਵੱਢ ਕੇ ਘਰ ਕੀਤੀ ਮੁਟਿਆਰ, ਪੈਂਚਾਂ ਮੂਹਰੇ ਚੀਕਦੀ ਪੰਚ ਕਰਨ ਵਿਚਾਰ। ਸੋ ਇਸ ਬੁਝਾਰਤ ਦਾ ਤੁਸੀਂ ਜਵਾਬ ਦੇਣਾ ਹੈ 9855 10 10 27 'ਤੇ। ਔਰ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਿਰਕਤ ਕਰ ਸਕਦੇ ਹੋ, ਆਪਣੇ ਟੈਕਸਟ ਮੈਸੇਜ ਦੇ ਨਾਲ, ਆਪਣੇ ਵਟਸਐਪ ਆਡੀਓ ਮੈਸੇਜ ਦੇ ਨਾਲ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਗਾ ਸਕਦੇ ਹੋ। ਔਰ ਇੱਕ ਮੈਸੇਜ ਸਾਡੇ ਤੱਕ ਪਹੁੰਚ ਚੁੱਕਿਆ ਹੈ, ਵੋਇਸ ਮੈਸੇਜ ਪਹੁੰਚਿਆ ਹੈ, ਆਓ ਸੁਣਦੇ ਹਾਂ। ਦੋਸਤ ਨੇ ਪ੍ਰੋਗਰਾਮ 'ਚ ਮੈਸੇਜ ਕੀਤਾ ਹੈ, ਕੌਣ ਜਨਾਬ ਨੇ, ਕਿੱਥੋਂ ਗੱਲ ਕਰਨ ਦੇ ਲਈ ਪਹੁੰਚੇ ਨੇ ਔਰ ਕੀ ਗੱਲ ਕਹਿਣਾ ਚਾਹੁੰਦੇ ਆ, ਆਓ ਸੁਣਦੇ ਹਾਂ।
1: ਆਵਾਜ਼ ਦੀ ਦੁਨੀਆ ਦੇ ਦੋਸਤੋ, ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਸਤਨਾਮ ਸਿੰਘ ਰੱਖਦਾ ਬਾਘਾ ਪੁਰਾਣਾ ਤੋਂ ਜੀ।
0: ਜੀ,
1: ਹੋਰ ਲਲਿਤ ਸੋਨੀ ਵੀਰ ਜੀ, ਕੀ ਹਾਲ ਹੈ?
0: ਬਹੁਤ ਵਧੀਆ ਜੀ, ਚੜ੍ਹਦੀ ਕਲਾ ਜੀ, ਤੁਸੀਂ ਸੁਣਾਓ। ਬਹੁਤ ਵਧੀਆ,
1: ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ।
1: ਵੀਰ ਜੀ, ਅੱਜ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ
0: ਜੀ,
1: ਅਤੇ ਗਰਮੀ ਤੋਂ ਬਚ ਕੇ ਰਹਿਣਾ ਚਾਹੀਦਾ ਹੈਗਾ
0: ਜੀ।
1: ਮੈਂ ਤਾਂ ਆਪ ਹੁਣ ਖੁਦ ਇੱਕ ਵਾਰ ਦੁਕਾਨ ਦੇ ਵਿੱਚ ਵੜ ਗਿਆ, ਸ਼ਾਮ ਨੂੰ 4 ਵਜੇ ਤੋਂ ਬਾਅਦ 'ਚ ਮੈਂ ਬਾਹਰ ਨਿਕਲੂੰਗਾ
0: ਜੀ,
1: ਜਦੋਂ ਮਾੜਾ ਜਿਹਾ ਪਰਛਾਵਾਂ ਢਲ ਜਾਂਦਾ ਹੈਗਾ
0: ਜੀ,
1: ਕਿਉਂਕਿ ਨਾ ਗਰਮੀ ਤੋਂ ਬਚਣ ਦੇ ਉਪਾਅ ਤਾਂ ਹੁਣ ਪੂਰੇ ਕਰੀ ਦੇ ਹੀ ਹੈ। ਪਰ ਵੀਰ ਜੀ, ਗਰਮੀ ਤੋਂ ਰਾਹਤ ਲੈਣ ਲਈ ਆਪਾਂ ਨੂੰ ਜੌਂਆਂ ਦਾ ਸੱਤੂ
0: ਜੀ
1: ਜਾਂ ਛੋਲੇ ਅਤੇ ਜੌਂਆਂ ਦਾ ਰਲਮਾ ਸੱਤੂ ਬਾਜ਼ਾਰੋਂ ਬਣਿਆ ਬਣਾਇਆ ਵੀ ਮਿਲ ਜਾਂਦਾ, ਅਤੇ ਜੇ ਆਪਾਂ ਘਰੇ ਬਣਾ ਕੇ ਜੌਂ ਭੁੰਨ ਕੇ ਛੋਲੇ ਭੁੱਜੇ ਲੈ ਕੇ ਨਾਲ ਉਹਦਾ ਬਣਾ ਲਈਏ ਤਾਂ ਆਪਣੇ ਮਨ ਨੂੰ ਤਸੱਲੀ ਹੋ ਜਾਂਦੀ ਹੈ ਵੀ ਘਰੇ ਚੀਜ਼ ਬਣਾਈ ਵੀ ਹੈ
0: ਜੀ।
1: ਅਤੇ ਇਹਨਾਂ ਦਿਨਾਂ ਦੇ ਵਿੱਚ ਹੁਣ ਗਰਮੀ ਨੇ ਜ਼ੋਰ ਫੜਨਾ 19 ਤਰੀਕ ਤੱਕ
0: ਜੀ,
1: ਵੀ ਆਪਾਂ ਨੂੰ ਚਾਹੀਦਾ ਹੈਗਾ ਨਿੰਬੂ ਦੀ ਸ਼ਿਕੰਜਵੀ ਨੂਣ ਪਾ ਕੇ ਪੀਤੀ ਜਾਵੇ
0: ਜੀ,
1: ਕਿਉਂਕਿ ਆਪਣੇ ਵਿੱਚੋਂ ਐਨਰਜੀ ਘੱਟਦੀ ਹੈ ਗਰਮੀ ਦੇ ਵਿੱਚ ਜੋ ਪਸੀਨਾ ਆਉਂਦਾ, ਅਤੇ ਥੋੜ੍ਹਾ ਜਿਹਾ ਨਿੰਬੂ ਅਤੇ ਲੂਣ ਨਮਕ ਆਪਣੇ ਸਰੀਰ ਵਾਸਤੇ ਇੱਕ ਵਰਦਾਨ ਸਾਬਤ ਹੋ ਜਾਂਦਾ। ਅਤੇ ਬਸ ਅੱਜ ਮੈਂ ਇੰਨਾ ਹੀ ਕਹਿਣਾ ਚਾਹੁੰਦਾ। ਮੈਂ ਧੰਨਵਾਦ ਕਰਨਾ ਚਾਹੁੰਦਾ ਸ਼੍ਰੀ ਇਕਬਾਲ ਸਿੰਘ ਅਠੂਰ ਜੀ ਅਤੇ ਅਮਨਦੀਪ ਸਿੰਘ ਜੀ ਅਠੂਰ, ਜਿਹੜੇ ਆਕਾਸ਼ਵਾਣੀ FM ਰੈਨਮੋ ਦੇ ਪੱਕੇ ਸਰੋਤਾ ਜੁੜੇ ਹੋਏ ਹੈ ਅਤੇ ਬਹੁਤ ਹੀ ਵਧੀਆ ਗੱਲਾਂ ਬਾਤਾਂ ਕਰਦੇ ਹੈ। ਅੱਜ ਬਸ ਇੰਨਾ ਹੀ, ਦਿਲ ਆਪਣਾ ਪੰਜਾਬੀ, ਮੈਂ ਸਤਨਾਮ ਸਿੰਘ ਰੱਖਰਾ ਬਾਘਾ ਪੁਰਾਣਾ ਤੋਂ ਜੀ, ਸਤਿ ਸ਼੍ਰੀ ਅਕਾਲ ਦੋਸਤੋ
0: ਜੀ। ਬਹੁਤ ਬਹੁਤ ਸ਼ੁਕਰੀਆ ਜੀ, ਵੀ ਤੁਸੀਂ ਵੀ ਬਹੁਤ ਸੋਹਣੀਆਂ ਸੋਹਣੀਆਂ ਗੱਲਾਂ ਕਰਦੇ ਹੋ, ਬਹੁਤ ਸਾਰੀਆਂ ਬਾਤਾਂ ਕਰਦੇ ਹੋ, ਔਰ ਬਹੁਤ ਚੰਗਾ ਲੱਗਾ ਤੁਸੀਂ ਜਿਹੜਾ ਹੈ ਪ੍ਰੋਗਰਾਮ ਦੇ ਵਿੱਚ ਮੈਸੇਜ ਕੀਤਾ। ਔਰ ਬਾਕੀ ਤੁਸੀਂ ਦੱਸਿਆ ਵੀ ਗਰਮੀ ਜਿਹੜੀ ਹੈ ਆਪਣੇ ਹੁਣ ਭਿਆਨਕ ਰੂਪ ਦੇ ਵਿੱਚ ਆ ਸਕਦੀ ਹੈ, ਸੋ ਇਸ ਤੋਂ ਬਚਣ ਦੇ ਲਈ ਜਿਹੜਾ ਆ ਤੁਸੀਂ ਗਰਮੀਆਂ ਦੇ ਦਿਨਾਂ ਦੇ ਵਿੱਚ ਜਿਹੜਾ ਜੌਂ ਅਤੇ ਛੋਲਿਆਂ ਦਾ ਬਣਿਆ ਸੱਤੂ ਜਿਹੜਾ ਆ ਉਹ ਘਰੇ ਬਣਾ ਕੇ ਜਿਹੜਾ ਆ ਉਹ ਪੀ ਸਕਦੇ ਹੋ, ਔਰ ਨਿੰਬੂ ਦੀ ਸ਼ਿਕੰਜਵੀ ਦੇ ਬਾਰੇ ਤੁਸੀਂ ਗੱਲ ਕੀਤੀ, ਬਾਕੀ ਇਹਨਾਂ ਚੀਜ਼ਾਂ ਨੂੰ ਸੇਵਨ ਕਰਨ ਦੇ ਨਾਲ ਜਿਹੜਾ ਆ ਔਰ ਅਸੀਂ ਗਰਮੀ ਤੋਂ ਬਚ ਸਕਦੇ ਹਾਂ ਔਰ ਆਪਣੇ ਸਿਹਤ ਨੂੰ ਜਿਹੜਾ ਆ ਉਹ ਤੰਦਰੁਸਤ ਰੱਖ ਸਕਦੇ ਹਾਂ, ਆਪਣੇ ਸਰੀਰ ਨੂੰ ਤੰਦਰੁਸਤ ਰੱਖ ਸਕਦੇ ਹਾਂ, ਔਰ ਗਰਮੀ ਤੋਂ ਜਿੰਨਾ ਹੋ ਸਕੇ ਜਿਹੜਾ ਤੁਸੀਂ ਬਚਾਵ ਕਰਨਾ। ਜੇਕਰ ਤੁਸੀਂ ਬਾਹਰ ਨਿਕਲਦੇ ਪਏ ਹੋ ਧੁੱਪ ਦੇ ਵਿੱਚ, ਤੁਹਾਨੂੰ ਬਾਹਰ ਜਾਣਾ ਪੈਂਦਾ ਹੈ ਅਤੇ ਆਪਣੇ ਜਿਹੜਾ ਆ ਫੇਸ ਨੂੰ ਢੱਕ ਕੇ ਜ਼ਰੂਰ ਬਾਹਰ ਨਿਕਲਣਾ ਹੈ, ਔਰ ਕੋਸ਼ਿਸ਼ ਕਰਨੀ ਹੈ ਜੇਕਰ ਜ਼ਰੂਰੀ ਕੰਮ ਹੋਵੇ ਤਾਂ ਹੀ ਬਾਹਰ ਨਿਕਲਣਾ, ਨਹੀਂ ਤਾਂ ਤੁਸੀਂ ਘਰ ਬੈਠ ਕੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਸਮਾਂ ਬਿਤਾ ਸਕਦੇ ਹੋ। ਔਰ ਖਾਸ ਕਰਕੇ ਇਸ ਮੌਸਮ ਦੇ ਵਿੱਚ ਬਜ਼ੁਰਗਾਂ ਔਰ ਬੱਚਿਆਂ ਦਾ ਖਾਸ ਖਿਆਲ ਰੱਖਣਾ ਹੈ। ਸੋ ਇੱਕ ਹੋਰ ਵੌਇਸ ਮੈਸੇਜ ਪਹੁੰਚਿਆ, ਆਓ ਸੁਣਦੇ ਹਾਂ।
2: ਧੜਕਦੇ ਦਿਲਾਂ ਨੂੰ ਤੇ ਸੁਣਦੇ ਕੰਨਾਂ ਨੂੰ, ਵਿਕਟੋਰੀਆ ਗਾਰਡਨ ਜਲੰਧਰ।

0: ਤੋਂ ਨਿਮਾਣਾ ਜਿਹਾ ਸਰੋਤਾ ਉਦੇ ਚੰਦਰ ਰਾਮ ਰਾਮ ਸਤਿ ਸ਼੍ਰੀ ਅਕਾਲ ਤੇ ਆਦਾਬ ਆਖਦਾ ਏ ਸਵੀਕਾਰ ਕਰਿਆ ਜੇ। ਅੱਜ ਰੇਡੀਓ ਰੇਨਬੋ ਐਫ ਐਮ ਦੇ ਮੋਰਚੇ ਦੀ ਕਮਾਨ ਸਾਡੇ ਹਰਮਨ ਪਿਆਰੇ ਲਲਿਤ ਸੋਨੀ ਜੀ ਨੇ ਬੰਦੇ ਮਾਤਰਮ ਤੋਂ ਸ਼ੁਰੂਆਤ ਕਰਕੇ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਦੀ ਬਾਣੀ ਕੰਨਾਂ 'ਚ ਪਾਈ ਤੇ ਗਣਪਤੀ ਦੀ ਆਰਾਧਨਾ ਕੀਤੀ। ਅੱਜ ਗੱਲ ਕਰਾਂਗਾ, ਬਹੁਤ ਸਮਾਂ ਪਹਿਲਾਂ ਕੋਈ ਬਾਹਰ ਜਾਂਦਾ ਸੀ, ਹੁਣ ਤੇ ਜਿਹਨੂੰ ਵੇਖੋ ਪ੍ਰਦੇਸ਼ਾਂ ਨੂੰ ਤੁਰਿਆ ਹੋਇਆ। ਸਾਡੀ ਨੌਜਵਾਨ ਪੀੜ੍ਹੀ ਬਾਹਰ ਤੇ ਪੜ੍ਹਾਈ ਕਰਨ ਜਾਣ ਡਈ ਏ, ਪਰ ਗਿਆਨ ਹਾਸਲ ਕਰਨ ਤੋਂ ਬਾਅਦ ਆਪਣੇ ਦੇਸ਼ ਨੂੰ ਫਾਇਦਾ ਨਹੀਂ, ਉੱਥੋਂ ਦੇ ਹੀ ਹੋ ਕੇ ਰਹਿਣ ਡਏ ਨੇ। ਇੱਕ ਪਰਿਵਾਰ ਦਾ ਜੋ ਸੁੱਖ ਹੁੰਦਾ ਏ ਉਸ ਸੁੱਖ ਤੋਂ ਵਾਂਝੇ ਹੋਣ ਡਏ ਨੇ। ਇਸ ਵਿਸ਼ੇ ਤੇ ਇੱਕ ਪਾਕਿਸਤਾਨੀ ਸ਼ਾਇਰ ਨੇ ਕੁਝ ਆਖਿਆ ਹੈ ਜੋ ਆਪਦੀ ਨਜ਼ਰ ਕਰ ਰਿਹਾ ਹਾਂ। ਦਿਲ ਕਰਦਾ ਸੀ ਯੂਰਪ ਜਾਈਏ, ਹੈਰ ਤੇ ਕਾਲੀ ਐਨਕ ਪਾਈਏ, ਪੀਜੇ ਬਰਗਰ ਡਾਲਰ ਖਾਈਏ, ਇੱਥੇ ਜਾਨ ਫਸਾ ਬੈਠੇ ਹਾਂ, ਅਸੀਂ ਕਿੱਥੇ ਆ ਬੈਠੇ ਹਾਂ। ਗੱਡੀ ਠੀਕ ਕਰਾਉਣ ਸੀ ਜਾਣਾ, ਪੈਸੇ ਚਾਰ ਕਮਾਉਣ ਸੀ ਜਾਣਾ, 60 ਦੀ ਟਿਕਟ ਲਵਾ ਬੈਠੇ ਹਾਂ, ਅਸੀਂ ਕਿੱਥੇ ਆ ਬੈਠੇ ਹਾਂ। ਪਿੰਜਰੇ ਦੇ ਵਿੱਚ ਫੜਕ ਗਏ ਹਾਂ, ਟੈਕਸੀ ਕਰ ਖੜਕ ਗਏ ਹਾਂ, ਪਾਇਲਟ ਬਣਨ ਦਾ ਸ਼ੌਕ ਸੀ ਲੇਕਿਨ ਹਰ ਥਾਂ ਸੜਕੋ ਸੜਕ ਗਏ ਹਾਂ, ਸਾਰੇ ਜੋੜ ਹਿਲਾ ਬੈਠੇ ਹਾਂ, ਅਸੀਂ ਕਿੱਥੇ ਆ ਬੈਠੇ ਹਾਂ। ਰੋਬ ਜਰਾ ਵੀ ਪਾ ਨਹੀਂ ਸਕਦੇ, ਬੱਚਿਆਂ ਨੂੰ ਦੋ ਲਾ ਨਹੀਂ ਸਕਦੇ, ਕਿਉਂਕਿ ਉੱਥੋਂ ਦੇ ਦੇਸ਼ ਦੇ ਕਾਨੂੰਨ ਹੀ ਇਹੋ ਜਿਹੇ ਨੇ। ਬੱਚਿਆਂ ਨੂੰ ਦੋ ਲਾ ਨਹੀਂ ਸਕਦੇ, ਇੱਥੇ ਕੰਨ ਫੜਾ ਨਹੀਂ ਸਕਦੇ, ਉਹ ਬੀਵੀ ਨੂੰ ਧਮਕਾ ਨਹੀਂ ਸਕਦੇ, ਮੁੱਛ ਨੀਵੀਂ ਕਰਵਾ ਬੈਠੇ ਹਾਂ, ਅਸੀਂ ਕਿੱਥੇ ਆ ਬੈਠੇ ਹਾਂ। ਇੱਥੋਂ ਦੇ ਟੈਕਸ ਚੁਕਾਉਣ ਦੇ ਰੌਲੇ, ਉੱਤੋਂ ਪੀ ਆਰ ਕਰਵਾਉਣ ਦੇ ਰੌਲੇ, ਘਰ ਦੀਆਂ ਕਿਸ਼ਤਾਂ ਲਾਉਣ ਦੇ ਰੌਲੇ, ਉੱਤੋਂ ਆਪਣੇ ਦੇਸ਼ ਦੇ ਰੌਲੇ, ਸੋਚਾਂ ਨਾਲ ਚਕਰਾ ਬੈਠੇ ਹਾਂ, ਅਸੀਂ ਕਿੱਥੇ ਆ ਬੈਠੇ ਹਾਂ। ਖਾਤੇ ਇੰਨੇ ਸੁੱਟ ਜਾਂਦੇ ਨੇ, ਪੜ੍ਹ ਕੇ ਦਿਲ ਹੀ ਟੁੱਟ ਜਾਂਦੇ ਨੇ, ਗੋਰੇ ਹੱਸ ਕੇ ਲੁੱਟ ਜਾਂਦੇ ਨੇ, ਕਾਲੇ ਐਵੇਂ ਹੀ ਕੁੱਟ ਜਾਂਦੇ ਨੇ, ਲੱਗਦਾ ਪੰਗਾ ਹੀ ਪਾ ਬੈਠੇ ਹਾਂ, ਅਸੀਂ ਕਿੱਥੇ ਆ ਬੈਠੇ ਹਾਂ। ਹੁਣ ਤੇ ਗਾਣ ਨੂੰ ਦਿਲ ਨਹੀਂ ਕਰਦਾ, ਪੀਜੇ ਖਾਣ ਨੂੰ ਦਿਲ ਨਹੀਂ ਕਰਦਾ, ਬਾਕੀ ਸਭ ਕੁਝ ਦਿਲ ਕਰਦਾ ਏ, ਕੰਮ ਤੇ ਜਾਣ ਨੂੰ ਦਿਲ ਨਹੀਂ ਕਰਦਾ, ਦਿਲ ਨੂੰ ਲੱਖ ਸਮਝਾ ਬੈਠੇ ਹਾਂ, ਅਸੀਂ ਕਿੱਥੇ ਆ ਬੈਠੇ ਹਾਂ। ਸਜਰੇ ਫੁੱਲ ਤੇ ਕਲੀਆਂ ਹੋਣ, ਆਪਣੇ ਪਿੰਡ ਦੀਆਂ ਗਲੀਆਂ ਹੋਣ, ਲੱਸੀ ਸਾਗ ਤੇ ਛਲੀਆਂ ਹੋਣ, ਅਸਲੀ ਖੋਏ ਦੀਆਂ ਡਲੀਆਂ ਹੋਣ, ਬਰਗਰ ਤੋਂ ਕੁਤਾ ਬੈਠੇ ਹਾਂ, ਅਸੀਂ ਕਿੱਥੇ ਆ ਬੈਠੇ ਹਾਂ। ਇਹ ਜਿਹੜੀ ਲਾਈਨਾਂ ਉਹਨਾਂ ਨੇ ਕਹੀਆਂ ਨੇ, ਇਹ ਬਹੁਤ ਹੀ ਸੁਣਨ ਵਾਲੀਆਂ ਨੇ, ਕੀਮਤੀ ਨੇ। ਇੱਥੇ ਬੋਰਡ ਦੀ ਛਾਂ ਨਹੀਂ ਲੱਭਦੀ, ਪਿੰਡ ਜੀ ਸੁੱਚੀ ਥਾਂ ਨਹੀਂ ਲੱਭਦੀ, ਮੁੱਦਤ ਬਾਅਦ ਵਤਨ ਜੇ ਜਾਈਏ, ਕਈਆਂ ਨੂੰ ਫਿਰ ਮਾਂ ਨਹੀਂ ਲੱਭਦੀ, ਦੋ ਥਾਂ ਪੇਚੇ ਪਾ ਬੈਠੇ ਹਾਂ, ਅਸੀਂ ਕਿੱਥੇ ਆ ਬੈਠੇ ਹਾਂ। ਪਿਛਲੇ ਸਾਲ ਬਹਾਨਾ ਲਾ ਕੇ ਇੱਕ ਪਰਦੇਸੀ ਦੇਸ਼ ਨੂੰ ਜਾ ਕੇ ਕੱਲਿਆਂ ਬੈਠ ਕੇ ਇੱਕ ਕਬਰ ਸਰਾਣੇ, ਰੋਇਆ ਮਿੱਟੀ ਸੀਨੇ ਲਾ ਕੇ, ਹੀਰੇ ਲੋਕ ਵਾ ਬੈਠੇ ਹਾਂ, ਅਸੀਂ ਕਿੱਥੇ ਆ ਬੈਠੇ ਹਾਂ। ਪੈਸੇ ਨਾਲ ਸਾਰੇ ਸੁੱਖ ਨਹੀਂ ਮਿਲਦੇ, ਜਿਹੜਾ ਪਰਿਵਾਰਕ ਸੁੱਖ ਏ ਇਹਦੇ ਨਾਲ ਦੀ ਕੋਈ ਰੀਸ ਹੀ ਨਹੀਂ ਹੈਗੀ। ਸਾਰੇ ਆਪਾਂ ਇਸ ਗੱਲ ਨੂੰ ਸਮਝ ਲਈਏ ਤੇ ਪੱਲੇ ਪਾ ਲਈਏ। ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ
1: ਜੀ। ਬਹੁਤ ਬਹੁਤ ਸ਼ੁਕਰੀਆ ਉਦੇ ਚੰਦਰ ਜੀ, ਬਹੁਤ ਹੀ ਸੋਹਣੇ ਸ਼ਬਦਾਂ ਦੇ ਵਿੱਚ ਤੁਸੀਂ ਜਿਹੜਾ ਆ ਇੱਕ ਮੈਸੇਜ ਦੇ ਜ਼ਰੀਏ ਬਹੁਤ ਕੁਝ ਸੋਚਣ 'ਤੇ ਮਜਬੂਰ ਕਰ ਦਿੱਤਾ ਹੈ ਕਿ ਵਾਕਈ ਵੀ ਕਿਵੇਂ ਅਸੀਂ ਚੰਦ ਪੈਸਿਆਂ ਦੀ ਦੌੜ ਦੇ ਲਈ ਅਸੀਂ ਆਪਣੇ ਘਰਾਂ ਤੋਂ ਦੂਰ ਹੋ ਗਏ ਹਾਂ, ਆਪਣੇ ਪਰਿਵਾਰਾਂ ਤੋਂ ਦੂਰ ਹੋ ਗਏ ਹਾਂ, ਆਪਣੇ ਸੱਜਣਾ ਮਿੱਤਰਾਂ ਤੋਂ ਦੂਰ ਹੋ ਗਏ ਹਾਂ, ਔਰ ਕਿਤੇ ਨਾ ਕਿਤੇ ਅਸੀਂ ਆਪਣੀ ਜੜ ਤੋਂ ਦੂਰ ਹੋ ਗਏ ਹਾਂ, ਆਪਣੇ ਵਿਰਸੇ ਤੋਂ ਦੂਰ ਹੋ ਗਏ ਹਾਂ, ਆਪਣੇ ਸੱਭਿਆਚਾਰ ਤੋਂ ਦੂਰ ਹੋ ਗਏ ਹਾਂ। ਸੋ ਬਾਕੀ ਇਹਨਾਂ ਚੀਜ਼ਾਂ ਦੇ ਬਾਰੇ ਸਾਨੂੰ ਸੋਚਣਾ ਪੈਣਾ ਹੈ, ਗਿਆਨ ਜ਼ਰੂਰ ਹਾਸਲ ਕਰਨਾ ਚਾਹੀਦਾ ਹੈ, ਔਰ ਉਸ ਗਿਆਨ ਨੂੰ ਹਾਸਲ ਕਰਕੇ ਵਾਪਸ ਆਪਣੇ ਜਿਹੜਾ ਦੇਸ਼ ਆ, ਆਪਣੇ ਪਿੰਡ ਆ, ਉਹ ਜ਼ਰੂਰ ਪਰਤਣਾ ਚਾਹੀਦਾ, ਕਿਉਂਕਿ ਤੁਹਾਡੇ ਇੱਥੋਂ ਦੇ ਲੋਕ, ਤੁਹਾਡੇ ਇੱਥੋਂ ਦੇ ਪਰਿਵਾਰਕ ਮੈਂਬਰ ਤੁਹਾਡਾ ਇੰਤਜ਼ਾਰ ਕਰਦੇ ਇੰਤਜ਼ਾਰ ਕਰ ਰਹੇ ਨੇ, ਔਰ ਉਹਨਾਂ ਨੂੰ ਇੰਤਜ਼ਾਰ ਹੈ ਕਿ ਕਦੋਂ ਤੁਸੀਂ ਇੱਥੇ ਆਓਗੇ ਔਰ ਉਹਨਾਂ ਦੇ ਕੋਲ ਰਹੋਗੇ ਔਰ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰੋਗੇ। ਸੋ ਅਕਸਰ ਦੇਖਿਆ ਜਾਂਦਾ ਹੈ ਜਦੋਂ ਵਿਦੇਸ਼ ਦੀ ਧਰਤੀ 'ਤੇ ਕੋਈ ਚਲਿਆ ਜਾਂਦਾ ਹੈ ਅਤੇ ਫਿਰ ਉਹ ਆਪਣੇ ਪਿੰਡ, ਆਪਣੇ ਸ਼ਹਿਰ, ਆਪਣੀ ਦੇਸ਼ ਨੂੰ ਫਿਰ ਉਹ ਤਰਸਦਾ ਹੈ ਆਉਣ ਨੂੰ, ਪਰ ਮਜਬੂਰੀਆਂ ਦੇ ਚੱਕਰ ਦੇ ਵਿੱਚ ਜਿਹੜਾ ਆ ਕਈ ਵਾਰ ਬੰਦੇ ਨੂੰ ਜਿਹੜਾ ਆ ਉੱਥੇ ਰਹਿ ਕੇ ਗੁਜ਼ਾਰਾ ਕਰਨਾ ਪੈਂਦਾ। ਸੋ ਬਾਕੀ ਜੋ ਸੁੱਖ ਕਹਿੰਦੇ ਨੇ ਕਿ ਆਪਣੇ ਪਿੰਡ, ਆਪਣੇ ਸ਼ਹਿਰ, ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਮਾਣਿਆ ਜਾ ਸਕਦਾ, ਉਹ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿੱਚ ਨਹੀਂ ਮਾਣਿਆ ਜਾ ਸਕਦਾ। ਸੋ ਬਹੁਤ ਬਹੁਤ ਸ਼ੁਕਰੀਆ ਇਹਨਾਂ ਗੱਲਾਂ ਦੇ ਲਈ। ਸੋ ਇੱਕ ਤੁਹਾਡੇ ਨਾਲ ਇੱਕ ਮੈਂ ਵੋਇਸ ਸਾਂਝੀ ਕਰਨ ਜਾ ਰਿਹਾ, ਤੁਸੀਂ ਮੈਨੂੰ ਦੱਸਣਾ ਵੀ ਕਿਹੜੀ ਫਿਲਮ ਦੇ ਵਿੱਚੋਂ ਇਹ ਡਾਇਲੋਗ ਲਏ ਗਏ ਨੇ ਔਰ ਇਹ ਕਿਹੜੇ ਕਲਾਕਾਰਾਂ ਦੀ ਆਵਾਜ਼ ਹੈ, ਆਓ ਸੁਣਦੇ ਹਾਂ।
2: ਉਹ ਪਹਿਲਾਂ ਕੋਈ ਚਾਹ ਪਾਣੀ ਤੇ ਪੁੱਛ ਲਾ, ਉਹ ਤੂੰ ਤਾਂ ਐ ਗੱਲ ਕਰਨ ਡਿਆ ਜਿਵੇਂ ਕਿਤੇ ਚਰੀ ਚ ਡੰਗਰ ਵਾੜ ਆਇਆ ਹੋਣਾ।

0: 102.7 FM Rainbow 103.6 MHz ਤੇ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦਾ ਆਨੰਦ ਮਾਣ ਰਹੇ ਹੋ ਆਪਣੇ ਦੋਸਤ ਲਲਿਤ ਸੋਨੀ ਦੇ ਨਾਲ। ਤੇ ਪ੍ਰੋਗਰਾਮ ਦੇ ਵਿੱਚ ਜਨਾਬ ਤੁਸੀਂ ਵੀ ਸ਼ਿਰਕਤ ਕਰ ਸਕਦੇ ਹੋ, ਚੰਗਾ ਲਿਖਦੇ ਹੋ, ਚੰਗਾ ਗਾਉਂਦੇ ਹੋ, ਜਾਂ ਫਿਰ ਕਿਸੇ ਦਾ ਲਿਖਿਆ ਗੀਤ, ਕਵਿਤਾ, ਨਜ਼ਮ ਤੁਹਾਨੂੰ ਬੇਹੱਦ ਪਸੰਦ ਹੈ, ਤੁਸੀਂ ਉਸ ਦੀਆਂ ਚੰਦ ਲਾਈਨਾਂ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ। ਸੋ ਬਾਕੀ ਮੈਂ ਇੱਕ ਬੁਝਾਰਤ ਪੁੱਛੀ ਸੀ, ਬਾਹਰੋਂ ਲਿਆਂਦੀ ਵੱਢ ਕੇ ਘਰ ਕੀਤੀ ਮੁਟਿਆਰ, ਪੈਂਚਾ ਮੂਹਰੇ ਚੀਕਦੀ ਪੰਚ ਕਰਨ ਵਿਚਾਰ। ਸੋ ਇਸ ਬੁਝਾਰਤ ਦਾ ਜਵਾਬ ਦੇ ਸਕਦੇ ਹੋ। ਬਾਕੀ ਇੱਕ ਮੈਂ ਤੁਹਾਨੂੰ ਡਾਇਲੋਗ ਵੀ ਸੁਣਾਇਆ ਸੀ ਔਰ ਤੁਸੀਂ ਦੱਸਣਾ ਹੈ ਵੀ ਉਹ ਡਾਇਲੋਗ ਦੇ ਵਿੱਚ ਕਿਹਨਾਂ ਕਲਾਕਾਰਾਂ ਦੀ ਆਵਾਜ਼ ਹੈ ਔਰ ਉਹ ਡਾਇਲੋਗ ਕਿਹੜੀ ਫਿਲਮ ਦੇ ਵਿੱਚੋਂ ਲਿਆ ਗਿਆ ਹੈ। ਸੋ ਬਾਕੀ ਇੱਕ ਹੋਰ ਵੋਇਸ ਮੈਸੇਜ ਪਹੁੰਚਿਆ ਹੈ, ਆਓ ਸੁਣਦੇ ਹਾਂ ਦੋਸਤ ਇਸ ਮੈਸੇਜ ਦੇ ਵਿੱਚ ਕੀ ਕਹਿ ਰਹੇ ਨੇ।
1: ਗੱਲ ਆਪਣਾ ਪੰਜਾਬੀ ਐਫ ਐਮ ਰੇਨਬੋ, ਮੈਂ ਗੁਰਾਏ ਤੋਂ ਰਵਿੰਦਰ ਕੁਮਾਰ ਕੈਂਬੋ, ਸਭ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਅਰਦਾਸ ਜੀ। ਲਲਿਤ ਸੋਨੀ ਜੀ, ਪਿਛਲੇ ਦਿਨੀ ਗੁਰਾਏ ਦੇ ਇੱਕ ਗੀਤਕਾਰ ਦਾ ਨਿਧਨ ਹੋ ਗਿਆ ਸੀਗਾ
0: ਜੀ,
1: ਜੋ ਉਹਨਾਂ ਨੇ ਕਿ ਆਪਣੇ ਗੀਤਾਂ ਨਾਲ ਪੂਰੇ ਵਿਸ਼ਵ ਵਿੱਚ ਆਪਣਾ ਨਾਮ ਕਮਾਇਆ। ਮੇਰੀ ਮੁਰਾਦ ਸੀ ਚੰਨ ਗੁਰਾਇਆਂ ਵਾਲਾ
0: ਜੀ,
1: ਜਿਹੜਾ ਕਿ ਇਸ ਸ਼ੀਰਸ਼ਕ ਨਾਲ ਬਹੁਤ ਮਸ਼ਹੂਰ ਹੋਇਆ, ਅਤੇ ਉਹਨਾਂ ਦੇ ਗੀਤ ਜਿਹੜੇ ਸੀ ਉਹ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਬਹੁਤ ਮਕਬੂਲ ਹੋਏ। ਉਹਨਾਂ ਨੇ ਆਪਣੀ ਕਲਮ ਦੇ ਨਾਲ ਕਈ ਧਾਰਮਿਕ ਸੱਭਿਆਚਾਰਕ ਗੀਤ ਲਿਖੇ ਅਤੇ ਜੋ ਕਿ ਬਹੁਤ ਹੀ ਮਕਬੂਲ ਹੋਏ। ਉਹਨਾਂ ਨੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਜਿਹੜੀ ਆ ਉਹ ਪਹਿਲੇ ਗੀਤ ਤੋਂ ਕੀਤੀ ਸੀ ਕਿ ਚੰਡੀਗੜ੍ਹ ਰਹਿਣ ਵਾਲੀ ਏ ਅਸੀਂ, ਪੇਂਡੂ ਨਹੀਂ ਦਿਲਾਂ ਦੇ ਮਾਰੇ। ਅਤੇ ਨਰਿੰਦਰ ਬੀਬਾ ਦੇ ਨਾਲ ਉਹ ਸ਼ਾਇਦ ਮਹਿੰਦਰ ਕਪੂਰ ਨੇ ਗਾਣਾ ਗਾਇਆ ਸੀਗਾ, ਤੋ ਜੋ ਬੜਾ ਹੀ ਮਕਬੂਲ ਹੋਇਆ। ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਉਹ ਜ਼ਿੰਦਗੀ ਦਾ ਸਫ਼ਰ ਉਹ ਅੱਗੇ ਦੀ ਅੱਗੇ ਚੱਲਦਾ ਗਿਆ ਅਤੇ ਉਹਨਾਂ ਨੇ ਹਜ਼ਾਰਾਂ ਗੀਤ ਲਿਖੇ ਆ ਜੋ ਕਿ ਬਹੁਤ ਮਕਬੂਲ ਹੋਏ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਸਾਰੀ ਜਗ੍ਹਾ ਲੋਕ ਬਹੁਤ ਪ੍ਰੇਮ ਨਾਲ ਸੁਣਦੇ ਸੀ। ਮਤਲਬ ਕਿ ਕੋਈ ਵੀ ਕਲਾਕਾਰ ਹੈ ਜੋ ਮਨ ਦੇ ਨਾਲ ਸ਼ੌਂਕ ਦੇ ਨਾਲ ਕੰਮ ਕਰੇ

0: ਤਾਂ ਉਹ ਬੁਲੰਦੀਆਂ ਤੇ ਜ਼ਰੂਰ ਪਹੁੰਚਦਾ ਹੈ। ਇਹ ਵੀ ਇੱਕ ਛੋਟੀ ਜਿਹੀ ਦੁਕਾਨ ਹਾਰਡਵੇਅਰ ਦੀ ਕਰਦੇ ਸੀ, ਲੇਕਿਨ ਲਿਖਣ ਦਾ ਸ਼ੌਂਕ ਸੀ ਅਤੇ ਇਹ ਸ਼ੌਂਕ ਨੇ ਉਹਨਾਂ ਨੂੰ ਕਾਫੀ ਦੂਰ ਦੂਰ ਤੱਕ ਉਹਨਾਂ ਦੀ ਪਹਿਚਾਣ ਬਣਾਈ ਆ ਅਤੇ ਇਹਨਾਂ ਨੂੰ ਰਾਜ ਗੀਤਕਾਰ ਦਾ ਵੀ ਅਵਾਰਡ ਦਿੱਤਾ ਗਿਆ ਸੀਗਾ ਅਤੇ ਇਸ ਤੋਂ ਇਲਾਵਾ ਹੋਰ ਵੀ ਕਈ ਅਵਾਰਡ ਉਹਨਾਂ ਨੂੰ ਮਿਲੇ ਆ ਅਤੇ ਉਹਨਾਂ ਨੇ ਗ੍ਰਹਿਆਂ ਦਾ ਨਾਮ ਬੜਾ ਹੀ ਰੋਸ਼ਨ ਕੀਤਾ ਹੈ ਅਤੇ ਚੰਨ ਗ੍ਰਹਿਆਂ ਵਾਲੇ ਦਾ ਨਾਮ ਦੂਰ ਦੂਰ ਤੱਕ ਮਸ਼ਹੂਰ ਹੋਇਆ ਅਤੇ ਉਹਨਾਂ ਨੇ ਕੁਝ ਫਿਲਮਾਂ ਵਿੱਚ ਵੀ ਕੰਮ ਕੀਤਾ। ਇੱਕ ਫਿਲਮ ਉਹਨਾਂ ਨੇ ਬਲਬੀਰੋ ਭਾਬੀ ਬਰਿੰਦਰ ਇੱਕ ਬਹੁਤ ਵੱਡੇ ਕਲਾਕਾਰ ਸਨ ਉਹਨਾਂ ਦੇ ਨਾਲ ਮਿਲ ਕੇ ਵੀ ਬਣਾਈ ਸੀ ਜੋ ਕਿ ਬਹੁਤ ਜ਼ਿਆਦਾ ਕਾਫੀ ਦੇਰ ਤੱਕ ਚੱਲੀ ਅਤੇ ਬੜੀ ਲੋਕਾਂ ਨੇ ਪਸੰਦ ਕੀਤੀ। ਇਸ ਤੋਂ ਇਲਾਵਾ ਛੋਟੇ ਮੋਟੇ ਕਲਾਕਾਰ ਛੋਟੇ ਮੋਟੇ ਜਿਹੜੇ ਕੰਮ ਹੈ ਉਹ ਫਿਲਮਾਂ ਵਿੱਚ ਸਰਪੰਚ ਵਿੱਚ ਵੀ ਕੀਤਾ ਹੈ ਅਤੇ ਪੰਜਾਬੀ ਫਿਲਮਾਂ ਵਿੱਚ ਵੀ ਕਈ ਜਗ੍ਹਾ ਉਹਨਾਂ ਨੇ ਆਪਣੇ ਰੋਲ ਨਿਭਾਏ ਆ। ਮਤਲਬ ਜ਼ਿਆਦਾ ਪਹਿਚਾਣ ਉਹਨਾਂ ਦੀ ਗੀਤਾਂ ਵਿੱਚ ਹੋਈ ਹੈ ਅਤੇ ਗੀਤ ਉਹਨਾਂ ਨੇ ਬੜੇ ਮਕਬੂਲ ਲਿਖੇ ਆ, ਧਾਰਮਿਕ ਅਤੇ ਹੋਰ ਕਈ ਤਰ੍ਹਾਂ ਦੇ ਸੱਭਿਆਚਾਰਕ ਪੰਜਾਬੀ ਬੋਲੀ ਵਿੱਚ ਉਹਨਾਂ ਨੇ ਸਾਰੇ ਹੀ ਗੀਤ ਲਿਖੇ ਆ ਅਤੇ ਪੰਜਾਬੀ ਬੋਲੀ ਦੀ ਸੇਵਾ ਕੀਤੀ ਆ ਅਤੇ ਹਮੇਸ਼ਾ ਹੀ ਪੰਜਾਬੀ ਗੀਤ ਲਿਖੇ। ਹਿੰਦੀ ਇਸ ਤੋਂ ਇਲਾਵਾ ਹਿੰਦੀ ਦਾ ਉਹਨਾਂ ਨੇ ਕੋਈ ਗੀਤ ਨਹੀਂ ਲਿਖਿਆ, ਸਿਰਫ ਪੰਜਾਬੀ ਵਿੱਚ ਹੀ ਜਿਤਨੇ ਵੀ ਗੀਤ ਗਾਏ ਆ ਉਹ ਗਾਏ ਆ ਅਤੇ ਸਾਰੇ ਹੀ ਗੀਤ ਬੜੇ ਮਸ਼ਹੂਰ ਹੋਏ ਆ ਅਤੇ ਅੱਜ ਉਹਨਾਂ ਦੀ ਅੰਤਿਮ ਅਰਦਾਸ ਹੈ ਅਤੇ ਅਸੀਂ ਵੀ ਕਾਮਨਾ ਕਰਦੇ ਹਾਂ ਕਿ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਵੀ ਸ਼ਾਂਤੀ ਦੇਵੇ ਅਤੇ ਇੱਦਾਂ ਦੇ ਗੀਤਕਾਰ ਜਿਹੜੇ ਹੈ ਕਲਾਕਾਰ ਹੈ ਉਹ ਕਿਤੇ ਕਿਤੇ ਹੀ ਦੁਨੀਆਂ ਵਿੱਚ ਪੈਦਾ ਹੁੰਦੇ ਆ, ਹਰ ਕੋਈ ਇਸ ਮੁਕਾਮ 'ਤੇ
1: ਜੀ
0: ਨਹੀਂ ਪਹੁੰਚ ਸਕਦਾ।
1: ਜੀ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਵਾਕਈ ਗੀਤਕਾਰੀ ਦੇ ਬਾਬਾ ਬੋੜ ਕਹੇ ਜਾਣ ਵਾਲੇ ਚੰਨ ਗੁਰਾਇਆ ਜੀ ਜਿਨ੍ਹਾਂ ਦੀ ਅੱਜ ਅੰਤਿਮ ਅਰਦਾਸ। ਸੋ ਕਹਿ ਸਕਦੇ ਹਾਂ ਵੀ ਸਰੀਰਕ ਤੌਰ ਤੋਂ ਜਿਹੜੇ ਨੇ ਉਹ ਇੱਥੋਂ ਜਿਹੜੇ ਨੇ ਇਸ ਦੁਨੀਆਂ ਨੂੰ ਵਿਦਾ ਕਹਿ ਚੁੱਕੇ ਨੇ, ਪਰ ਆਤਮਿਕ ਤੌਰ 'ਤੇ ਆਪਣੇ ਗੀਤਾਂ ਦੇ ਜ਼ਰੀਏ ਉਹ ਹਮੇਸ਼ਾ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ ਦੇ ਵਿੱਚ ਹਮੇਸ਼ਾ ਰਹਿਣਗੇ। ਸੋ ਬਹੁਤ ਸਾਰੇ ਗੀਤ ਉਹਨਾਂ ਨੇ ਜਿਹੜੇ ਆ ਸੰਗੀਤ ਪੰਜਾਬੀ ਸੰਗੀਤ ਇੰਡਸਟਰੀ ਨੂੰ ਦਿੱਤੇ ਔਰ ਸੰਗੀਤ ਜਗਤ ਦੇ ਵਿੱਚ ਬਹੁਤ ਵੱਡਾ ਉਹਨਾਂ ਨੇ ਨਾਮਣਾ ਖੱਟਿਆ ਔਰ ਬਹੁਤ ਸਾਰੀਆਂ ਸੁਪਰ ਡਿਪ ਡੁਪਰ ਹਿੱਟ ਜਿਹੜੀਆਂ ਪੰਜਾਬੀ ਫਿਲਮਾਂ ਹੋਈਆਂ ਜਿਨ੍ਹਾਂ ਵਿੱਚੋਂ ਬਲਬੀਰੋ ਭਾਬੀ ਸੀ ਉਹਦੇ ਵਿੱਚ ਵੀ ਉਹਨਾਂ ਦੇ ਜਿਹੜਾ ਆ ਜਿਸ ਸੱਭਿਆਚਾਰ ਦੇ ਦਰਸ਼ਨ ਸਾਨੂੰ ਮਿਲਦੇ ਨੇ, ਜੋ ਗੀਤਾਂ ਦੀ ਸਾਨੂੰ ਉਸ ਵਿੱਚ ਝਲਕ ਮਿਲਦੀ ਆ ਉਹ ਉਹਨਾਂ ਦੀ ਕਲਮ ਦੇ ਵਿੱਚੋਂ ਹੀ ਨਿਕਲੇ ਹੋਏ ਗੀਤ ਸਨ। ਬਾਕੀ ਉਹਨਾਂ ਦੀ ਕਲਮ ਦੇ ਵਿੱਚ ਇੰਨੀ ਤਾਕਤ ਸੀ ਵੀ ਉਹ ਜੋ ਵੀ ਲਿਖਦੇ ਸੀ, ਜੋ ਵੀ ਆਵਾਜ਼ ਉਸ ਗੀਤ ਨੂੰ ਗਾਉਂਦੀ ਸੀ ਉਹ ਗੀਤ ਵਾਕਈ ਅਮਰ ਹੋ ਜਾਂਦਾ ਸੀ। ਬਹੁਤ ਸਾਰੀਆਂ ਧਾਰਮਿਕ ਫਿਲਮਾਂ ਦੇ ਵਿੱਚ ਵੀ ਉਹਨਾਂ ਵੱਲੋਂ ਲਿਖੇ ਹੋਏ ਜਿਹੜੇ ਆ ਉਹ ਗੀਤ ਸ਼ਾਮਿਲ ਕੀਤੇ ਗਏ। ਸੋ ਬਹੁਤ ਹੀ ਖੂਬਸੂਰਤੀ ਦੇ ਨਾਲ ਉਹਨਾਂ ਨੇ ਜਿਹੜਾ ਆ ਕੁਦਰਤ ਦੇ ਨਜ਼ਾਰਿਆਂ ਨੂੰ ਆਪਣੀ ਜਿਹੜੀਆਂ ਕਲਮ ਦੇ ਵਿੱਚ ਜਿਹੜਾ ਆ ਉਹਨਾਂ ਨੇ ਆਪਣੇ ਉਤਾਰਿਆ ਔਰ ਬਹੁਤ ਸਾਰੇ ਸੰਗੀਤ ਜਗਤ ਦੇ ਵਿੱਚ ਉਹਨਾਂ ਨੂੰ ਬਹੁਤ ਸਾਰੀ ਜਿਹੜੇ ਸਿੰਗਰਸ ਸੀ ਉਹਨਾਂ ਦੇ ਨਾਲ ਉਹਨਾਂ ਦੀ ਖਾਸੀ ਬਣਦੀ ਸੀ ਔਰ ਬਹੁਤ ਸਾਰੇ ਸਿੰਗਰਸ ਨੂੰ ਜਿਹੜਾ ਆ ਕਹਿ ਸਕਦੇ ਹਾਂ ਵੀ ਹਿੱਟ ਕਰਨ ਦੇ ਪਿੱਛੇ ਜਿਹੜਾ ਆ ਇਹਨਾਂ ਗੁਰਾਇਆ ਜੀ ਦਾ ਹੱਥ ਰਿਹਾ ਹੋਏਗਾ। ਸੋ ਚੰਨ ਗੁਰਾਇਆ ਦੀ ਕਲਮ ਦੇ ਵਿੱਚੋਂ ਜਿੰਨੇ ਵੀ ਗੀਤ ਨਿਕਲੇ ਨੇ ਉਹ ਬਾ ਕਮਾਲ ਰਹੇ ਨੇ ਔਰ ਸੁਪਰ ਡੁਪਰ ਹਿੱਟ ਰਹੇ ਨੇ ਔਰ ਅਜਿਹੇ ਗੀਤਕਾਰ ਨੂੰ ਜਿਹੜਾ ਆ ਸ਼ਤ ਸ਼ਤ ਨਮਨ ਕਰਦੇ ਹਾਂ। ਸੋ ਬਹੁਤ ਘੱਟ ਗਿਣਤੀ ਹੈ ਪੰਜਾਬੀ ਦੇ ਵਿੱਚ ਕੁਝ ਅਜਿਹੇ ਲੇਖਕ ਨੇ ਜਿਨ੍ਹਾਂ ਨੇ ਪੰਜਾਬੀ ਸੱਭਿਆਚਾਰ ਦਾ, ਪੰਜਾਬੀ ਵਿਰਸੇ ਦਾ, ਪੰਜਾਬੀ ਬੋਲੀਆਂ ਦਾ ਔਰ ਪੰਜਾਬੀ ਪੰਜਾਬੀਅਤ ਦਾ ਜਿਹੜਾ ਆ ਹੋਕਾ ਉਹ ਜਿਹੜਾ ਆ ਪੂਰੇ ਵਿਸ਼ਵ ਦੇ ਵਿੱਚ ਦਿੱਤਾ ਹੈ। ਸੋ ਬਹੁਤ ਚੰਦ ਲੇਖਕਾਂ ਦੇ ਹਿੱਸੇ ਜਿਹੜਾ ਆ ਇਹ ਜਿਹੜਾ ਆ ਉਹ ਨਾਮਣਾ ਆਇਆ ਹੈ। ਸੋ ਬਾਕੀ ਵੀ ਬਹੁਤ ਚੰਗਾ ਲੱਗਾ ਤੁਸੀਂ ਵੀ ਉਹਨਾਂ ਦੇ ਜੀਵਨ ਦੇ ਬਾਰੇ ਸਾਨੂੰ ਦੱਸਿਆ ਔਰ ਉਹਨਾਂ ਦੀ ਫਿਲਮਾਂ ਦੇ ਬਾਰੇ ਦੱਸਿਆ। ਸੋ ਅਸੀਂ ਇਹੋ ਆਸ ਇਹੋ ਅਰਦਾਸ ਕਰਦੇ ਹਾਂ ਵੀ ਉਹਨਾਂ ਦੀ ਆਤਮਾ ਨੂੰ ਜਿਹੜਾ ਉਹ ਸ਼ਾਂਤੀ ਮਿਲੇ ਔਰ ਪਰਮਾਤਮਾ ਦੇ ਚਰਨਾਂ ਦੇ ਵਿੱਚ ਵਿਰਾਜਨ ਔਰ ਉਹਨਾਂ ਦੇ ਲਿਖੇ ਹੋਏ ਜਿਹੜੇ ਗੀਤ ਨੇ ਉਹ ਆਉਣ ਵਾਲੇ ਪੀੜ੍ਹੀ ਦੇ ਜਿਹੜੇ ਲੇਖਕ ਨੇ ਉਹਨਾਂ ਨੂੰ ਜ਼ਰੂਰ ਜਿਹੜੇ ਨੇ ਉਹ ਮੋਟੀਵੇਟ ਕਰਨਗੇ। ਸੋ ਇੱਕ ਹੋਰ ਵੋਇਸ ਮੈਸੇਜ ਆਓ ਸੁਣਦੇ ਹਾਂ।
2: ਜੀ ਲਲਿਤ ਸੋਨੀ ਜੀ, ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ। ਸੁਖਦੇਵ ਸਿੰਘ ਲਖਨਪਾਲ ਬਸਤੀ ਸ਼ੇਖ ਜਨਕ ਨਗਰ ਜਲੰਧਰ ਵੱਲੋਂ। ਲਲਿਤ ਸੋਨੀ ਜੀ, ਬਹੁਤ ਵਧੀਆ ਤੁਸੀਂ ਪ੍ਰੋਗਰਾਮ ਕਰ ਰਹੇ ਹੋ ਅਤੇ ਤੁਹਾਡਾ ਅੰਦਾਜ਼ ਬਹੁਤ ਪਿਆਰਾ ਜੀ ਅਤੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
1: ਜੀ। ਤੁਸੀਂ ਵੀ ਚੜ੍ਹਦੀ ਕਲਾ ਚ ਰਹੋ।
2: ਲਲਿਤ ਸੋਨੀ ਜੀ, ਕਬੂਲ ਕਰਿਓ, ਦੋ ਅੱਖਰਾਂ ਦਾ ਬਣਿਆ ਬੰਦਾ, ਦੋ ਅੱਖਰਾਂ ਦੀ ਜਾਨ, ਦੋ ਅੱਖਰਾਂ ਦਾ ਬਣਿਆ ਬੰਦਾ, ਦੋ ਅੱਖਰਾਂ ਦੀ ਜਾਨ, ਦੋ ਅੱਖਰਾਂ ਦਾ ਦਿਲ ਚੱਲਦਾ, ਹਰ ਦੋ ਅੱਖਾਂ ਦਾ ਮਾਣ।

0: ਦੋ ਅੱਖਰਾਂ ਦਾ ਸਿੱਖ ਬਣਦਾ, ਬਣਦਾ ਦੋ ਅੱਖਰਾਂ ਦਾ ਖਾਣ। ਦੋ ਅੱਖਰਾਂ ਦਾ ਅੱਲਾ ਬਣਿਆ, ਬਣਿਆ ਦੋ ਅੱਖਰਾਂ ਦਾ ਰਾਮ। ਦੋ ਅੱਖਰਾਂ ਦਾ ਸਿਵਾ ਬਾਲਤਾ, ਦੋ ਅੱਖਰਾਂ ਦੀ ਤੀਲੀ ਲਾ ਕੇ। ਦੋ ਅੱਖਰਾਂ ਦੀ ਅੱਗ ਨੇ ਸਾੜਤਾ, ਰੱਖਤਾ ਦੋ ਅੱਖਰਾਂ ਦੀ ਰਾਖ ਬਣਾ ਕੇ। ਦੋ ਅੱਖਰਾਂ ਦੇ ਰਾਜੇ ਤੁਰ ਗਏ, ਦੋ ਅੱਖਰਾਂ ਦਾ ਧਨ ਛੱਡ ਜਾਣਾ। ਛੱਡ ਬਲਦਾ ਦੋ ਅੱਖਰਾਂ ਦਾ ਚੁੱਲ੍ਹਾ, ਛੱਡ ਬਲਦਾ ਦੋ ਅੱਖਰਾਂ ਦਾ ਚੁੱਲ੍ਹਾ। ਤੁਰ ਗਿਆ ਦੋ ਅੱਖਰਾਂ ਦਾ ਬੁੱਲਾ, ਤੁਰ ਗਿਆ ਦੋ ਅੱਖਰਾਂ ਦਾ ਬੁੱਲਾ। ਧੰਨਵਾਦ ਜੀ, ਦਿਲ ਆਪਣਾ ਪੰਜਾਬੀ
1: ਜੀ। ਬਹੁਤ ਬਹੁਤ ਸ਼ੁਕਰੀਆ। ਤੁਸੀਂ ਇਹਨਾਂ ਦੋ ਅੱਖਰਾਂ ਦੇ ਵਿੱਚ ਜਿਹੜਾ ਆ ਉਹ ਜ਼ਿੰਦਗੀ ਦਾ ਪੂਰਾ ਪੂਰਾ ਨਿਚੋੜ ਦੱਸ ਦਿੱਤਾ ਕਿ ਬੰਦੇ ਦੇ ਜਨਮ ਤੋਂ ਲੈ ਕੇ ਉਹਦੇ ਅੰਤਲੇ ਸਮੇਂ ਤੱਕ ਦਾ ਤੁਸੀਂ ਇਹਨਾਂ ਦੋ ਅੱਖਰਾਂ ਦਾ ਜਿਹੜਾ ਆ ਇਤਿਹਾਸ ਦੱਸਿਆ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਸ ਖੂਬਸੂਰਤ ਅੰਦਾਜ਼ ਦੇ ਵਿੱਚ ਕਵਿਤਾ ਭੇਜਣ ਦਾ ਜਿਹੜਾ ਅੰਦਾਜ਼ ਆ ਬਹੁਤ ਪਸੰਦ ਆਇਆ। ਬਹੁਤ ਬਹੁਤ ਸ਼ੁਕਰੀਆ। ਔਰ ਇੱਕ ਹੋਰ ਵੋਇਸ ਮੈਸੇਜ ਵੱਲ ਚੱਲਦੇ ਹਾਂ।
2: ਹੈਲੋ ਸਰ, ਨਮਸਕਾਰ।
1: ਨਮਸਕਾਰ ਜੀ, ਸਤਿ ਸ਼੍ਰੀ ਅਕਾਲ।
2: ਰਾਜੇਸ਼ ਕੁਮਾਰ ਲੋਹਾ ਬਾਜ਼ਾਰ ਮਲੇਰਕੋਟਲਾ ਤੋਂ ਗੱਲ ਕਰਦਾ। ਸਰ ਜੀ, ਦਿਲ ਆਪਣਾ ਪੰਜਾਬੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ। ਇੱਕੜਾ ਸਰ ਜੀ, ਮੈਂ ਚੁਟਕਲਾ ਸੁਣਾ ਰਿਹਾ। ਇੱਕੜਾ ਤਿੰਨ ਸਾਡੂ ਹੁੰਦੇ ਆ
1: ਜੀ,
2: ਉਹ ਤਿੰਨੇ ਸਾਡੂ ਦਾ ਜੀ ਆਪਣੇ ਸਾਧ ਬਣ ਜਾਂਦੇ ਆ ਤੇ ਜੰਗਲਾਂ ਵੱਲ ਨੂੰ ਤੁਰ ਪੈਂਦੇ ਆ ਉਹ
1: ਜੀ।
2: ਤੇ ਜਾਂਦੇ ਜਾਂਦੇ ਇੱਕ ਰਸਤੇ ਦੇ ਵਿੱਚ ਇੱਕ ਪਿੰਡ ਆਉਂਦਾ, ਰਾਤ ਦੇ 10-11 ਵੱਜ ਜਾਂਦੇ ਆ। ਤੇ ਤਿੰਨੇ ਸਾਡੂ ਸੋਚਦੇ ਚੱਲ ਆਪਾਂ ਰਾਤ ਇੱਥੇ ਕੱਟ ਲੈਂਦੇ ਹਾਂ, ਜੇ ਆਪਾਂ ਸਵੇਰੇ ਹੋ ਗਈ ਫਿਰ ਆਪਾਂ ਚਲੇ ਜਾਵਾਂਗੇ। ਚਲੋ ਜੀ, ਉਹ ਰਾਤ ਉੱਥੇ ਉਹਨਾਂ ਇੱਕ ਦਰਖਤ ਦੇ ਥੱਲੇ ਇੱਕ ਆਪਣਾ ਡੇਰਾ ਲਾ ਲੈਂਦੇ ਆ। ਤੇ ਤਿੰਨੇ ਤੈਅ ਕਰਦੇ ਆ ਵੀ ਚੱਲ ਐਂ ਕਰ ਵੀ ਇੱਕ ਜਣਾ ਰੋਟੀ ਇਕੱਠੀ ਕਰ ਲਿਓ ਪਿੰਡ ਦੇ ਵਿੱਚੋਂ, ਇੱਕ ਜਣਾ ਪਾਣੀ ਇਕੱਠਾ ਕਰ ਲਿਓ, ਇੱਕ ਜਣਾ ਦਾਲ ਸਬਜ਼ੀ ਮੰਗ ਲਿਓ। ਚਲੋ ਤਿੰਨੇ ਆਪਣਾ ਕੰਮ ਕਰਕੇ ਆ ਜਾਂਦੇ ਆ ਉਸੇ ਡੇਰੇ ਤੇ, ਉਸੇ ਜਿੱਥੇ ਆਪਾਂ ਉਹਨਾਂ ਨੇ ਡੇਰਾ ਲਾਇਆ ਹੁੰਦਾ ਉੱਥੇ ਆ ਕੇ ਬੈਠ ਜਾਂਦੇ ਆ
1: ਜੀ।
2: ਤੇ ਕਹਿੰਦੇ ਐਂ ਕਰਦੇ ਆ ਵੀ ਹੁਣ ਤੂੰ ਆਪਾਂ ਨੂੰ ਇੱਕ ਟਾਕੇ ਰੱਖ ਦਿਓ ਵੀ ਸਵੇਰੇ 4 ਵਜੇ ਆਪਾਂ 5 ਵਜੇ ਉੱਠ ਕੇ ਤੇ ਨਾ ਆਪਾਂ ਰੋਟੀ ਪਾਣੀ ਖਾ ਕੇ ਫਿਰ ਆਪਾਂ ਚੱਲਾਂਗੇ, 2-3 ਘੰਟੇ ਉਦੋਂ ਸਵੇਰ ਤਾਂ ਹੋਣ ਵਾਲੀ ਆ ਵੀ ਰਾਤ ਆ 12 ਵਜੇ। ਚਲੋ ਜੀ, ਉਸ ਤਰ੍ਹਾਂ ਹੀ ਕਰਦੇ ਆ ਉਹ ਟਾਕੇ ਰੱਖ ਦਿੰਦੇ ਆ ਤੇ ਇੱਕ ਸ਼ਰਤ ਰੱਖ ਲੈਂਦੇ ਆ ਵੀ ਜਿਹੜਾ ਪਹਿਲਾਂ ਉੱਠੂਗਾ ਨਾ ਤਾਂ ਪਹਿਲਾਂ ਇੱਕ ਆਪਣਾ ਉਹ ਸੁਣਾਊਗਾ ਕੀ ਇਹਨਾਂ ਨੇ ਕਹਾਣੀ ਸੁਣਾਊਗਾ ਵੀ ਉਹਨੂੰ ਵੀ ਸੁੱਤੇ ਪੈਣ ਨੂੰ ਕੀ ਕਹਾਣੀ ਵੀ ਕੀ ਕੀ ਦਿਖਿਆ। ਚਲੋ ਤਿੰਨੇ ਸੌ ਜਾਂਦੇ ਆ। ਜਦੋਂ ਸਵੇਰ ਹੁੰਦੀ ਹੈ ਤਾਂ ਪਹਿਲਾਂ ਸਭ ਤੋਂ ਪਹਿਲਾਂ ਉੱਠਦਾ ਆ ਬੜਾ ਜਿਹੜਾ ਸਾਡੂ ਹੁੰਦਾ ਆ ਸਾਧ
1: ਜੀ,
2: ਉਹ ਉੱਠਦਾ ਪਹਿਲਾਂ ਉਹ ਕਹਿੰਦੇ ਤੂੰ ਸੁਣਾ ਕਹਾਣੀ ਵੀ ਤੈਨੂੰ ਕੀ ਰਾਤ ਨੂੰ ਕੀ ਦਿਖਿਆ। ਉਹ ਕਹਿੰਦਾ ਵੀ ਮੈਨੂੰ ਰਾਤ ਪਰੀਆਂ ਆਈਆਂ ਤੇ ਪਰੀਆਂ ਮੈਨੂੰ ਲੈ ਗਈਆਂ ਚੱਕ, ਵੀ ਮੈਨੂੰ ਝੂਟੇ ਦਿੱਤੇ, ਇੱਧਰ ਨੂੰ ਝੂਟਾ ਦਿੱਤਾ, ਉੱਧਰ ਨੂੰ ਝੂਟਾ ਦਿੱਤਾ, ਉੱਧਰ ਨੂੰ ਲੈ ਗਈਆਂ, ਉੱਧਰ ਨੂੰ ਲੈ ਗਈਆਂ ਤੇ ਲਿਆ ਕੇ ਫਿਰ ਮੈਨੂੰ ਇੱਥੇ ਪਾ ਗਈਆਂ। ਤੇ ਫਿਰ ਦੂਜੇ ਦੀ ਵਾਰੀ ਆਈ, ਤਾਰੀਆਂ ਮਾਰਨ ਲੱਗ ਗਏ ਵੀ ਚੱਲ ਵਧੀਆ ਤੈਨੂੰ ਸੁਪਨਾ ਆਇਆ। ਤੇ ਫਿਰ ਦੂਜੇ ਨੂੰ ਪੁੱਛਿਆ ਵੀ ਹਾਂ ਤੈਨੂੰ ਕੀ ਸੁਪਨਾ ਆਇਆ ਸੀ ਰਾਤ। ਤੇ ਉਹ ਕਹਿੰਦਾ ਮੈਨੂੰ ਕਹਿੰਦਾ ਚੰਦਰਮਾ ਪਰੀਆਂ ਆਈਆਂ 4, ਕਹਿੰਦਾ ਮੈਨੂੰ ਚੰਦਰਮਾ ਤੇ ਲੈ ਗਈਆਂ ਇੱਥੇ ਪੇੜੇ ਖੋਏ ਖਿਲਾ ਕੇ ਮੈਨੂੰ ਘੁਮਾ ਫਿਰਾ ਕੇ ਕਹਿੰਦਾ ਫਿਰ ਮੈਨੂੰ ਉੱਥੇ ਪਾ ਗਈਆਂ। ਤਾਰੀਆਂ ਮਾਰਨ ਲੱਗ ਗਏ ਦੋਨੋਂ, ਕਹਿੰਦੇ ਬਹੁਤ ਵਧੀਆ ਸੁਪਨਾ, ਬਹੁਤ ਵਧੀਆ ਸੁਪਨਾ ਸੀ ਆ। ਤੇ ਫਿਰ ਆ ਕੇ ਤੀਜੇ ਦੀ ਵਾਰੀ, ਫਿਰ ਉਹ ਕਹਿੰਦਾ ਵੀ ਮੈਂ ਤਾਂ ਕਹਿੰਦਾ ਵੀ ਦੱਸ ਨੀ ਸਕਦਾ। ਕਹਿੰਦੇ ਕਿਉਂ ਕਿਉਂ ਨੀ ਦੱਸ ਸਕਦਾ? ਕਹਿੰਦੇ ਵੀ ਤੂੰ ਦੱਸ। ਕਹਿੰਦੇ ਮੇਰੇ ਰਾਤ ਪਰੀਆਂ ਆਈਆਂ, ਇੱਕ ਦੇ ਹੱਥ 'ਚ ਚਿਮਟਾ ਸੀ, ਇੱਕ ਦੇ ਹੱਥ 'ਚ ਤਲਵਾਰ ਸੀ, ਇੱਕ ਦੇ ਹੱਥ 'ਚ ਤਰਸੂ ਸੀ ਆ, ਵੀ ਇੱਕ ਦੇ ਹੱਥ 'ਚ ਉਹ ਸੀਗਾ ਛੁੰਛਣਾ। ਤੇ ਕਹਿੰਦੇ ਵੀ ਤੂੰ ਆਹ ਰੋਟੀ ਖਾ ਜਿੰਨੀ ਵੀ ਪਈ ਹੈ। ਕਹਿੰਦਾ ਮੈਨੂੰ ਕਿਹਾ ਵੀ ਮੈਂ ਨੀ ਖਾਂਦਾ, ਵੀ ਨਾਲ ਮੇਰੇ ਦੋਸਤ ਆ ਉਹ ਵੀ ਭੁੱਖੇ ਹੈ। ਕਹਿੰਦੇ ਨਹੀਂ ਕਹਿੰਦੇ ਤੂੰ ਇਕੱਲੀ ਖਾ ਇਹ ਰੋਟੀ। ਤੇ ਕਹਿੰਦਾ ਫਿਰ ਮੈਨੂੰ ਕੀ ਪਤਾ ਜੀ, ਮੈਂ ਜਦੋਂ ਉੱਠਿਆ ਮੈਨੂੰ ਉਠਾ ਕੇ ਮੈਨੂੰ ਫਿਰ ਉਹਨਾਂ ਨੇ ਜ਼ਬਰਦਸਤੀ ਰੋਟੀ ਪਾਣੀ ਜਿੰਨਾ ਵੀ ਪਿਆ ਸੀਗਾ ਸਬਜ਼ੀ ਸੁਬਜ਼ੀ ਸਾਰਾ ਕੁਛ ਖਾ ਲਾ ਕੇ ਫਿਰ ਮੈਂ ਭਾਂਡੇ ਉਸ ਤਰ੍ਹਾਂ ਹੀ ਖਾਲੀ ਕਰਕੇ ਰੱਖਤੇ। ਤੇ ਉਹਦੇ ਨਾਲ ਦੋ ਦੋਸਤ ਬੈਠੇ ਪਏ ਸੀਗੇ ਜਿਹੜੇ, ਉਹ ਕਹਿੰਦੇ ਤੂੰ ਤਾਂ ਸਾਨੂੰ ਤਾਂ ਉਠਾ ਦਿੰਦਾ। ਉਹ ਕਹਿੰਦਾ ਮੈਂ ਉਠਾ ਲਿਆ ਸੀਗਾ ਤੁਹਾਨੂੰ, ਤਾਰੇ ਇੱਕ ਚੰਦਰਮਾ ਤੇ ਗਿਆ ਹੋਇਆ, ਇੱਕ ਪਰੀਆਂ ਕਹਿੰਦੇ ਉਹਨੂੰ ਘੁਮਾਣ ਗਈ ਹੋਈ ਹੈ, ਤੇ ਇਸ ਕਰਕੇ ਕਹਿੰਦਾ ਤੁਸੀਂ ਹੈ ਨੀ ਸੀਗੇ। ਪਹਿਲਾਂ ਮੇਰੀਆਂ ਆਵਾਜ਼ਾਂ ਵੀ ਮਰ ਗਈਆਂ, ਪਹਿਲਾਂ ਕਹਿੰਦਾ ਮੇਰੀ ਕਹਿੰਦਾ ਜਾਤ ਤੇ ਬਣੀ ਹੋਈ ਸੀ, ਕਹਿੰਦਾ ਕੋਈ ਮੇਰੇ ਤਲਵਾਰ ਮਾਰੀ ਹੈ, ਕੋਈ ਮੇਰੇ ਉਹ ਮਾਰੀ ਹੈ। ਤੇ ਕਹਿੰਦਾ ਇਸ ਕਰਕੇ ਕਹਿੰਦਾ ਫਿਰ ਮੈਨੂੰ ਖਾਣੀ ਪਈ। ਕਹਿੰਦਾ
1: ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਸ ਚੁਟਕਲੇ ਦੇ ਲਈ। ਵਾਕਈ ਹੋਰ ਬੰਦਾ ਬੜਾ ਚਲਾਕ ਨਿਕਲਿਆ ਹੋਣਾ ਵੀ ਜਿਹਨੇ ਫਟਾਫਟ ਸਭ ਕੁਛ ਜਿਹੜਾ ਆ ਖਾਣ ਪੀਣ ਦੇ ਚੱਕਰ ਦੇ ਵਿੱਚ ਜਿਹੜਾ ਆ ਉਹ ਸਭ ਤੋਂ ਪਹਿਲਾਂ ਉੱਠ ਗਿਆ। ਸੋ ਬਹੁਤ ਬਹੁਤ ਸ਼ੁਕਰੀਆ ਜੀ ਇਸ ਪਿਆਰੇ ਜੀ ਚੁਟਕਲੇ ਦੇ ਲਈ, ਸਾਨੂੰ ਹਸਾਉਣ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਕ ਹੋਰ ਸਾਡੇ ਤੱਕ ਮੈਸੇਜ ਪਹੁੰਚਿਆ ਹੈ, ਲਿਖ ਰਹੇ ਨੇ ਵੀ ਸਤਿ ਸ਼੍ਰੀ ਅਕਾਲ ਜੀ, ਅੱਜ ਛੁੱਟੀ ਵਾਲੇ ਦਿਨ ਬੱਚਿਆਂ ਲਈ ਇੱਕ ਬਾਲ ਕਵਿਤਾ, ਮਨਜੀਤ ਸਿੰਘ ਬੱਧਣ, ਪਿੰਡ ਬੱਧੋਵਾਲ ਲੁਧਿਆਣਾ ਤੋਂ। ਚੰਗਾ ਬੱਚਾ ਇਸ

0: एक हेठ इन्होंने कविता लिखी है कि माँ अपने पुत नूं वेखो बुलाई जावे, माँ अपने पुत नूं वेखो बुलाई जावे, कूक सुते पए पुत नूं जगाई जावे, लेट हो जावे ना पुत किते स्कूलों, बार बार याद भी कराई जावे, बीबी मेरा उठन नूं चित ना करे, करे रह जावां पर इदा ना सरे, सर ते मैडमां झड़कां मैनू मार दे, अरमान मेरे रह जांदे तरे दे तरे, वेख पुत एवें किसे नूं तंग करी ना, मेहनत करिए इस तों डरी ना, ए लंघदा समां कदे वी रुकदा ना, बीते समें नूं झूरदियां अखां भरीए ना, चंगा मेरी माँ हुण मैं तैयार हो जावां, जी करदा सी अज दी छुट्टी कर जावां, कापियां बनावां खेत हल बनावां पेन नूं, जाके पढ़ाई दा कोई बीज मैं बो आवां, बल्ले मेरा पुत किन्ना सियाणा हो गया, समां उस नूं रोल देवे समां जिसने खोया, वेखी पुत्ता तू भी अफसर बन जावेंगा, जे चंगी मेहनत दा बीज तू बोया, चंगा बीजी हुण मैं नहा के आवां, पा के सोहनी वर्दी स्कूल नूं जावां, क्लास वर्क ते होमवर्क करके नालायक तों मैं भी चंगा बच्चा अखवावां, नालायक तों मैं भी चंगा बच्चा अखवावां, चंगा बच्चा अखवावां। बहुत बहुत शुक्रिया जी। सो मनजीत सिंह बंधन जी, बहुत बहुत शुक्रिया इस प्यारी जी कविता दे लई। सो उन्होंने लिखा है भी जी थोड़ी बुझारत का जवाब है जी कपाह दे टींडे हन, ये टींडे आपां घर च लिया के घर दी छत ते रख दिंदे हां, जदों खिड़के कपाह दे टींडियां चों रूह अपने घरे आ के मुटियार हुंदी है। जी थोड़ा जवाब जिहड़ा थोड़ा जिहा दुरुस्त लग रहा, पर ये कोई होर शह दा नाम है, सो मैं प्रोग्राम दे आखर दे विच जरूर दसांगा, फिर होर देखदे हां वी दोस्त सानू होर किहड़े किहड़े दोस्त मैसेज करदे ने। फिलहाल एक वॉइस मैसेज वाल चलते हैं और उस तो बाद चलांगे एक गीत वाल।
1: ललित साहब सत श्री अकाल।
0: सत श्री अकाल जी,
1: और सारे नूं जो इस टाइम 102.7 सुन रहे ने उन्हां नूं भी प्यार भरी सत श्री अकाल। ललित साहब बिल्कुल सही गल आ, जो इस दुनिया तो चंद गुराए वर्गे
0: जी,
1: चंद गुराए वाले वर्गे राइटर कहिंदे ना, ओह इक कहिंदे हुंदे आ वी ओह गुजर गया जां मर गया, ਇਹ ਜਿਹੜੇ ਕਲਾਕਾਰ ਹੁੰਦੇ ਨਾ ਇਹ ਮਰਦੇ ਨੀ, ਇਹ ਅਮਰ ਹੋ ਜਾਂਦੇ
0: ਜੀ, ਸਦੀਵੀ ਅਮਰ ਰਹਿੰਦੇ
1: ਨੇ ਗੀਤਾਂ ਦੇ ਜ਼ਰੀਏ
0: ਜੀ।
1: ਕੋਈ ਵੀ ਹੀਰੋ ਆ ਜਾਂ ਕੋਈ ਵਿਲਨ ਆ ਜਾਂ ਫਿਰ ਕੋਈ ਰਾਈਟਰ ਆ, ਇਹ ਅਮਰ ਆ
0: ਜੀ।
1: ਔਰ ਇਹਨਾਂ ਨੂੰ ਸਮਰਪਿਤ ਮੈਂ ਚਾਰ ਲਾਈਨਾਂ ਨੇ, ਔਰ ਇਹਨਾਂ ਲਾਈਨਾਂ ਵਿੱਚ ਚੰਦ ਜੀ ਦਾ ਵੀ ਵਿੱਚ ਨਾਮ ਆਉਂਦਾ ਹੈ
0: ਜੀ ਜੀ।
1: ਇੱਕ ਦਿਨ ਸਾਡਾ ਸਾਹ ਰੁਕ ਜਾਣਾ
0: ਜੀ,
1: ਮੇਲਾ ਦੁਨੀਆ ਦਾ ਫਿਰ ਸਾਡੇ ਲਈ ਮੁੱਕ ਜਾਣਾ, ਤੁਸੀਂ ਚੰਨ ਵਾਂਗ ਰਹੋ ਅੰਬਰਾਂ 'ਚ ਵੱਸਦੇ, ਸਾਡਾ ਤਾਰਿਆਂ ਦਾ ਕੀ ਪਤਾ ਕਦੋਂ ਟੁੱਟ ਜਾਣਾ। ਬਹੁਤ ਅੱਛਾ ਪ੍ਰੋਗਰਾਮ ਪੇਸ਼ ਕਰਦੇ ਹੋ ਲਲਿਤ ਸਾਹਿਬ, ਬਹੁਤ ਮਿਹਰਬਾਨੀ, ਖੁਸ਼ ਰਹੋ ਹਮੇਸ਼ਾ, ਮਿਹਰਬਾਨੀ
0: ਜੀ। ਬਹੁਤ ਬਹੁਤ ਸ਼ੁਕਰੀਆ ਮਿੰਟੂ ਚੰਦੇਲ ਜੀ, ਔਰ ਤੁਸੀਂ ਵੀ ਜਿਹੜਾ ਆ ਗੀਤਕਾਰੀ ਦੇ ਬਾਬਾ ਬੋਰਡ ਚੰਨ ਗੁਰਾਇਆਂ ਵਾਲੇ ਜੀ ਦਾ ਜ਼ਿਕਰ ਕੀਤਾ, ਵਾਕਈ ਵੀ ਕਲਾਕਾਰ ਜਿਹੜਾ ਆ ਹਮੇਸ਼ਾ ਉਹ ਇਸ ਦੁਨੀਆ ਤੋਂ ਜ਼ਰੂਰ ਜਾਂਦੇ ਨੇ, ਪਰ ਆਪਣੀ ਕਲਾ ਦੇ ਜ਼ਰੀਏ, ਆਪਣੀ ਲੇਖਣੀ ਦੇ ਜ਼ਰੀਏ ਉਹ ਆਪਣੇ ਚੋਣ ਵਾਲਿਆਂ ਦੇ ਦਿਲਾਂ ਦੇ ਵਿੱਚ ਹਮੇਸ਼ਾ ਧੜਕਦੇ ਨੇ, ਹਮੇਸ਼ਾ ਜਿਹੜੇ ਨੇ ਉਹਨਾਂ ਦੇ ਗੀਤ ਜਿਹੜੇ ਨੇ ਉਹ ਅਮਰ ਰਹਿੰਦੇ ਨੇ। ਸੋ ਬਹੁਤ ਬਹੁਤ ਸ਼ੁਕਰੀਆ ਇਸ ਪਿਆਰ ਦੇ ਲਈ, ਪ੍ਰੋਗਰਾਮ ਨੂੰ ਪਿਆਰ ਕਰਨ ਦੇ ਲਈ, ਪ੍ਰੋਗਰਾਮ ਨੂੰ ਮੁਹੱਬਤ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ। ਬਾਕੀ ਦੋਸਤੋ ਤੁਸੀਂ ਵੀ ਆਪਣੀ ਕੋਈ ਗੱਲਬਾਤ ਸਾਡੇ ਨਾਲ ਸਾਂਝੀ ਕਰ ਸਕਦੇ ਹੋ, ਬੁਝਾਰਤ ਦਾ ਜਵਾਬ ਦੇ ਸਕਦੇ ਹੋ, ਔਰ ਤੁਹਾਨੂੰ ਮੈਂ ਇੱਕ ਡਾਇਲੋਗ ਸੁਣਾਇਆ ਸੀ ਉਹਦਾ ਵੀ ਜਵਾਬ ਦੇ ਸਕਦੇ ਹੋ ਵੀ ਕਿਹੜੀ ਫਿਲਮ ਦੇ ਵਿੱਚ ਉਹ ਡਾਇਲੋਗ ਲਿਆ ਗਿਆ, ਔਰ ਕਿਹੜੇ ਕਲਾਕਾਰਾਂ ਦੀ ਉਹ ਆਵਾਜ਼ ਹੈ ਜਿਹੜੀ ਤੁਹਾਨੂੰ ਸੁਣ ਰਹੀ ਹੈ, ਜਵਾਬ ਦੇ ਸਕਦੇ ਹੋ। ਨੰਬਰ ਹੈ 98 55 10 10 27। ਔਰ ਫਿਲਹਾਲ ਇੱਕ ਖੂਬਸੂਰਤ ਗੀਤ ਐਚ ਦੇਵ ਨਰਿੰਦਰ ਬੀਬਾ ਦੀ ਆਵਾਜ਼ ਦੇ ਵਿੱਚ, ਚੰਡੀਗੜ੍ਹ ਰਹਿਣ ਵਾਲੀ ਖੂਬਸੂਰਤ ਗੀਤ, ਚੰਨ ਗੁਰਾਇਆਂ ਦੀ ਕਲਮ ਦੇ ਵਿੱਚੋਂ ਨਿਕਲਿਆ ਹੋਇਆ ਗੀਤ, ਇੰਜੋਏ ਕਰਦੇ ਹਾਂ।

102.7 FM ਰੇਨਬੋ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦਾ ਆਨੰਦ ਮਾਣ ਰਹੇ ਹੋ ਆਪਣੇ ਦੋਸਤ ਲਲਿਤ ਦੇ ਨਾਲ। ਔਰ ਪ੍ਰੋਗਰਾਮ ਦੇ ਵਿੱਚ ਤੁਸੀਂ ਜਨਾਬ ਮੈਸੇਜ ਕਰ ਰਹੇ ਹੋ 9855-10-10-27 ਸਾਡਾ ਨੰਬਰ ਹੈ, ਜਿੱਥੇ ਤੁਸੀਂ ਆਪਣੇ ਪਿਆਰ ਭਰੇ ਆਵਾਜ਼ ਦੇ ਵਿੱਚ ਮੈਸੇਜ ਭੇਜ ਰਹੇ ਹੋ ਔਰ ਆਪਣੇ ਦਿਲ ਦੀਆਂ ਗੱਲਾਂ ਦਿਲ ਖੋਲ੍ਹ ਕੇ ਕਰ ਰਹੇ ਹੋ। ਸੋ ਇੱਕ ਹੋਰ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਔਰ ਕਹਿ ਰਹੇ ਨੇ ਕਿ ਕਰਮ ਕਰੋ ਅਤੇ ਫਲ ਦੀ ਚਿੰਤਾ ਨਾ ਕਰੋ। ਕਹਿੰਦੇ ਕਿ ਸਮਾਂ ਜਿਹੜਾ ਸਭ ਤੋਂ ਵੱਡਾ ਅਧਿਆਪਕ ਹੈ ਔਰ ਹਰ ਕੁਛ ਤੁਹਾਨੂੰ ਸਮਾਂ ਸਿਖਾਉਂਦਾ ਹੈ। ਆਪਣੀ ਸੋਚ ਵੱਡੀ ਕਰੋ ਔਰ ਆਪਣੇ ਇਰਾਦਿਆਂ ਨੂੰ ਮਜ਼ਬੂਤ ਕਰੋ ਔਰ ਇੱਕ ਵਿਚਾਰ ਜਿਹੜਾ ਤੁਹਾਡੇ ਅੰਦਰੋਂ ਸ਼ੁਰੂ ਹੁੰਦਾ ਹੈ ਉਸ ਵਿਚਾਰ ਦੇ ਉੱਪਰ ਗੌਰ ਕਰੋ ਔਰ ਆਪਣੀਆਂ ਗਲਤੀਆਂ ਤੋਂ ਸਬਕ ਲੈ ਕੇ ਜਿਹੜਾ ਹੈ ਅੱਗੇ ਦਮ ਅੱਗੇ ਵੱਧਦੇ ਜਾਓ। ਇਹ ਮੈਸੇਜ ਸਾਨੂੰ ਭੇਜਿਆ ਸੀ ਰਘੁਵੀਰ ਨਗਰ ਤੋਂ ਦਿਲਾਵਰ ਖਾਨ, ਹਸੀਨਾ ਬਾਨੂ, ਅਲੀਜ਼ਾ ਨਾਇਬ ਅਤੇ ਲੱਡੂ ਨੇ। ਬਹੁਤ ਬਹੁਤ ਸ਼ੁਕਰੀਆ। ਸੋ ਇੱਕ ਹੋਰ ਮੈਸੇਜ ਸਾਡੇ ਤੱਕ ਪਹੁੰਚਿਆ ਹੈ, ਇਹ ਮੈਸੇਜ ਸਾਨੂੰ ਭੇਜ ਰਹੇ ਨੇ ਗੁੱਡ ਮਾਰਨਿੰਗ ਲਲਿਤ ਸੋਨੀ ਸਰ ਜੀ, ਇੰਦਰਵੀਰ ਅਰੋੜਾ ਫਰੋਮ ਸੁਲਤਾਨਪੁਰ ਲੋਧੀ ਤੋਂ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਲਿਖ ਰਹੇ ਨੇ ਜਵਾਕ ਨੂੰ ਪੁੱਛਿਆ ਕਿ ਵੱਡਾ ਹੋ ਕੇ ਕੀ ਬਣੇਗਾ। ਜਵਾਕ ਨੇ ਕਿਹਾ ਇਨਸਾਨ, ਕਿਉਂਕਿ ਇਸ ਲਾਈਨ ਦੇ ਵਿੱਚ ਕੰਪੀਟੀਸ਼ਨ ਬਹੁਤ ਘੱਟ ਹੈ। ਸੋ ਵਾਕਈ ਇਨਸਾਨ ਬਣਨਾ, ਬੰਦਾ ਬਣਨਾ ਜਿਹੜਾ ਆ ਬਹੁਤ ਹੀ ਮੁਸ਼ਕਲ ਹੈ। ਸੋ ਇਸ ਲਾਈਨ ਦੇ ਵਿੱਚ ਕੰਪੀਟੀਸ਼ਨ ਜਿਹੜਾ ਆ ਬਹੁਤ ਘੱਟ ਹੈ। ਚੰਗੇ ਇਨਸਾਨਾਂ ਦੀ ਕਮੀ ਜਿਹੜੀ ਹੈ ਉਹ ਸੰਸਾਰ ਦੇ ਉੱਪਰ, ਸਮਾਜ ਦੇ ਵਿੱਚ ਬਹੁਤ ਹੈ। ਸੋ ਇਸ ਕਮੀ ਨੂੰ ਪੂਰਾ ਕਰਨ ਦੇ ਲਈ, ਚੰਗਾ ਇਨਸਾਨ ਬਣਨ ਦੇ ਲਈ ਚੰਗੀ ਸੋਚ ਦਾ ਧਾਰਨੀ ਹੋਣਾ ਪੈਣਾ ਹੈ ਔਰ ਚੰਗੇ ਲੋਕਾਂ ਦੀ ਸੰਗਤ ਕਰਨੀ ਪੈਣੀ ਹੈ, ਚੰਗੀਆਂ ਕਿਤਾਬਾਂ ਫਰੋਲਣੀਆਂ ਪੈਣੀਆਂ, ਚੰਗੇ ਲੋਕਾਂ ਦੇ ਵਿਚਾਰਾਂ ਨੂੰ ਜਾਣਨਾ ਪੈਣਾ, ਤਾਂ ਕਰਕੇ ਫਿਰ ਇੱਕ ਚੰਗਾ ਇਨਸਾਨ ਬਣਿਆ ਜਾ ਸਕਦਾ ਹੈ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਮੈਸੇਜ ਸਾਡੇ ਤੱਕ ਪਹੁੰਚ ਰਹੇ ਨੇ। ਗੁੱਡ ਮਾਰਨਿੰਗ ਸਰ ਜੀ, ਮੇਰਾ ਨਾਮ ਚਰਨਜੀਤ ਕੌਰ, ਪਿੰਡ ਕੋਟ ਸ਼ਮੀਰ ਤੋਂ, ਫੈਮਿਲੀ ਨਈਮ, ਸ਼ਿਵਜੋਤ, ਏਕਮਵੀਰ, ਦੀਪ, ਅੰਜਲੀ, ਪਰਵ, ਅੰਜਲੀ, ਪ੍ਰਵੀਨ ਅਤੇ ਸਰਬਜੀਤ। ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਲਈ। ਸੋ ਇਹਨਾਂ ਨੇ ਇੱਕ ਹਿੰਦੀ ਦੇ ਵਿੱਚ ਕੁਛ ਲਿਖ ਕੇ ਭੇਜਿਆ, ਖੀਰਾ ਔਰ ਕੱਕੜੀ। ਕਿ ਕੱਲ ਖੀਰੇ ਸੇ ਬੋਲੀ ਕੱਕੜੀ, ਕੱਦੂ ਕੀ ਬਤੀਆ, ਖਾ ਗਈ ਬੱਕਰੀ, ਖੀਰਾ ਬੋਲਾ ਕਿਉਂ ਰੀ ਕੱਕੜੀ, ਦੇਖੀ ਥੀ ਕਿਉਂ ਨਾ ਪਕੜੀ। ਸੋ ਇਹ ਬਾਲ ਕਵਿਤਾ ਜਿਹੜੀ ਇਹਨਾਂ ਨੇ ਭੇਜੀ ਹੈ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਸੋ ਇੱਕ ਹੋਰ ਮੈਸੇਜ ਸਾਡੇ ਤੱਕ

0: ਪਹੁੰਚਿਆ ਹੈ। ਮਿਰਜ਼ਾਪੁਰ ਕੁਰਕਸ਼ੇਤਰ ਤੋਂ ਯਸ਼ਪਾਲ ਧੀਮਾਨ, ਕ੍ਰਿਸ਼ਨਾ ਧੀਮਾਨ ਸਾਨੂੰ ਮੈਸੇਜ ਕਰ ਰਹੇ ਨੇ ਔਰ ਇਹ ਸਾਨੂੰ ਮੈਸੇਜ ਦੇ ਵਿੱਚ ਲਿਖ ਰਹੇ ਨੇ ਕਿ ਆਪਣੇ ਦੇਸ਼ ਦੇ ਪ੍ਰਤੀ ਸਾਨੂੰ ਸੱਚੀ ਨਿਸ਼ਠਾ ਭਗਤੀ ਭਾਵਨਾ ਰੱਖਣੀ ਚਾਹੀਦੀ ਹੈ ਔਰ ਦੇਸ਼ ਦੀ ਤਰੱਕੀ ਦੇ ਵਿੱਚ ਆਪਣਾ ਯੋਗਦਾਨ ਦੇਣਾ ਚਾਹੀਦਾ ਔਰ ਇਮਾਨਦਾਰੀ ਦੇ ਨਾਲ ਜਿਹੜਾ ਹੈ ਜ਼ਿੰਦਗੀ ਜਿਉਣੀ ਚਾਹੀਦੀ ਹੈ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਸੋ ਮੈਸੇਜ ਸਾਡੇ ਤੱਕ ਪਹੁੰਚ ਰਹੇ ਨੇ, ਇੱਕ ਮੈਸੇਜ ਪਹੁੰਚਿਆ, ਰੀਠੇ ਕਦੇ ਮਿੱਠੇ ਨਹੀਂ ਹੁੰਦੇ, ਭਾਵੇਂ ਰੀਠੇ ਕਦੇ ਮਿੱਠੇ ਨਹੀਂ ਹੁੰਦੇ, ਭਾਵੇਂ ਉੱਪਰ ਲੱਗੀ ਖੰਡ ਹੋਵੇ, ਮਾਪੇ ਕਦੇ ਮੁੱਲ ਨਹੀਂ ਮਿਲਦੇ, ਭਾਵੇਂ ਕੋਲ ਨੋਟਾਂ ਦੀ ਪੰਡ ਹੋਵੇ। ਸੋ ਬਾਕੀ ਬਹੁਤ ਬਹੁਤ ਸ਼ੁਕਰੀਆ ਵੀ ਪਰਿਵਾਰ ਤੋਂ ਬਿਨਾਂ, ਮਾਪਿਆਂ ਤੋਂ ਬਿਨਾਂ ਜ਼ਿੰਦਗੀ ਦੇ ਵਿੱਚ ਕੋਈ ਵੀ ਵੱਡੀ ਚੀਜ਼ ਨਹੀਂ ਹੋ ਸਕਦੀ। ਸੋ ਇੱਕ ਹੋਰ ਮੈਸੇਜ ਇਹਨਾਂ ਨੇ ਭੇਜਿਆ ਹੋਇਆ ਕਿ ਜ਼ਿੰਦਗੀ ਵਿੱਚ ਚੰਗਾ ਦੋਸਤ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਜਦੋਂ ਸਾਨੂੰ ਦੁਨੀਆ ਨਹੀਂ ਸੁਣਦੀ ਫਿਰ ਸਾਨੂੰ ਉਹ ਜ਼ਰੂਰ ਸੁਣਦਾ ਹੈ। ਸੋ ਇਸ ਕਰਕੇ ਜ਼ਿੰਦਗੀ ਦੇ ਵਿੱਚ ਸੁਣਨ ਵਾਲੇ ਦੋਸਤਾਂ ਦੀ ਜਿਹੜੀ ਹੈ ਉਹ ਜ਼ਰੂਰਤ ਰਹਿੰਦੀ ਹੈ। ਸੋ ਇਹੋ ਜਿਹੇ ਦੋਸਤ ਬਣਾਉਣੇ ਚਾਹੀਦੇ ਨੇ ਜਿਹੜੇ ਤੁਹਾਨੂੰ ਚੰਗੀ ਤਰ੍ਹਾਂ ਸੁਣਨ, ਤੁਹਾਡੀਆਂ ਕਮੀਆਂ ਨੂੰ ਦੱਸਣ ਔਰ ਤੁਹਾਡੀਆਂ ਕਮੀਆਂ ਨੂੰ ਦੂਰ ਕਰਨ ਦੀ ਜਿਹੜੇ ਨੇ ਉਹ ਉਪਾਏ ਵੀ ਦੱਸਣ। ਸੋ ਮੈਸੇਜ ਭੇਜਿਆ ਸੀ ਸਾਨੂੰ ਦੀਪਾ, ਚਰਨਜੀਤ, ਪ੍ਰਵੀਨ, ਏਕਮਵੀਰ, ਸ਼ਿਵਜੋਤ, ਦੀਪ ਕਰਮਗੜ 17 ਤੋਂ, ਬਠਿੰਡਾ ਤੋਂ ਮੈਸੇਜ ਕਰ ਰਹੇ ਸੀ। ਬਹੁਤ ਬਹੁਤ ਸ਼ੁਕਰੀਆ ਜੀ, ਇਹਨਾਂ ਨੇ ਪੰਜਾਬੀ ਦੇ ਵਿੱਚ ਹੁਣ ਆਪਣਾ ਨਾਮ ਲਿਖ ਕੇ ਭੇਜਿਆ। ਬਹੁਤ ਬਹੁਤ ਸ਼ੁਕਰੀਆ। ਸੋ ਇੱਕ ਵੌਇਸ ਮੈਸੇਜ ਸੁਣਦੇ ਹਾਂ, ਦੋਸਤ ਕੀ ਕਹਿੰਦੇ ਨੇ।
1: ਲਲਿਤ ਸੋਨੀ ਜੀ, ਤੁਸੀਂ ਇੱਕ ਡਾਇਲੋਗ ਪੇਸ਼ ਕੀਤਾ ਸੀ ਕਿ ਕਿਹੜੀ ਫਿਲਮ ਦਾ ਹੈ
0: ਜੀ,
1: ਤੇ ਉਹ ਫਿਲਮ ਸੀ ਪਾਵਰ ਕੱਟ
0: ਜੀ,
1: ਤੇ ਉਸ ਵਿੱਚ ਜੋ ਕਲਾਕਾਰ ਸੀ ਉਹ ਜਸਵਿੰਦਰ ਭੱਲਾ ਤੇ ਜਸਪਾਲ ਭੱਟੀ। ਇੱਕ ਬਹੁਤ ਹੀ ਕੋਮੇਡੀ ਫਿਲਮ ਸੀਗੀ, ਬਹੁਤ ਹੀ ਮਜ਼ੇਦਾਰ ਫਿਲਮ ਸੀ, ਅਤੇ ਅਫਸੋਸ ਦੀ ਗੱਲ ਇਹ ਹੈ ਕਿ ਅੱਜ ਉਹ ਦੋਨੇ ਕਲਾਕਾਰ ਨਹੀਂ ਆ, ਪਰ ਉਹਨਾਂ ਦੀ ਵੀ ਫਿਲਮਾਂ ਜਿਹੜੀਆਂ ਆ ਉਹ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਉਸੇ ਤਰ੍ਹਾਂ ਵੱਸਦੀਆਂ ਆ। ਅਤੇ ਇਸ ਫਿਲਮ ਵਿੱਚ ਬਹੁਤ ਉਹਨਾਂ ਨੇ ਵਧੀਆ ਕਿਰਦਾਰ ਭੰਡਾ ਦਾ ਨਿਭਾਇਆ ਜੋ ਕਿ ਦੇਖਣ ਯੋਗ ਸੀ
0: ਜੀ। ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣਾ ਵਿਚਾਰ ਦੱਸਿਆ, ਆਪਣੀ ਗੱਲਬਾਤ ਦੱਸੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਬਾਕੀ ਇਹ ਕਿਹੜੀ ਫਿਲਮ ਸੀ, ਕਿਹੜੇ ਡਾਇਲੋਗ ਸੀ, ਇਹਦੇ ਬਾਰੇ ਮੈਂ ਪ੍ਰੋਗਰਾਮ ਦੇ ਆਖਿਰ ਦੇ ਵਿੱਚ ਗੱਲ ਕਰਾਂਗਾ। ਹਾਲੇ ਤੱਕ ਮੈਨੂੰ ਬੁਜਾਰਤ ਦਾ ਸਹੀ ਜਵਾਬ ਵੀ ਨਹੀਂ ਮਿਲਿਆ। ਸੋ ਬੁਜਾਰਤ ਸੀ, ਬਾਹਰੋਂ ਲਿਆਂਦੀ ਵੱਢ ਕੇ ਕਰ ਕੀਤੀ ਮੁਟਿਆਰ, ਪੈਂਚਾਂ ਮੂਰੇ ਚੀਕਦੀ ਪੰਚ ਕਰਨ ਵਿਚਾਰ। ਸੋ ਇਸ ਬੁਜਾਰਤ ਦਾ ਤੁਸੀਂ ਜਵਾਬ ਵੀ ਦੇ ਸਕਦੇ ਹੋ। ਸੋ ਫਟਾਫਟ ਤੁਸੀਂ ਆਪਣੀ ਇਸ ਬੁਜ਼ਾਰਤ ਦਾ ਜਵਾਬ 9855101027 'ਤੇ ਦੇ ਸਕਦੇ ਹੋ ਔਰ ਤੁਹਾਡੇ ਮੈਸੇਜ ਦੀ ਵੇਟ ਕੀਤੀ ਜਾ ਰਹੀ ਹੈ ਜਨਾਬ। ਅਤੇ ਹੁਣ ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ, ਉਸ ਤੋਂ ਬਾਅਦ ਤੁਹਾਡੀਆਂ ਗੱਲਾਂ ਬਾਤਾਂ, ਉਸ ਤੋਂ ਬਾਅਦ ਗੀਤ ਔਰ ਉਸ ਤੋਂ ਬਾਅਦ ਫਿਰ ਤੁਹਾਡੇ ਪਿਆਰ ਭਰੇ ਮੈਸੇਜ।
2: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ, ਆਕਾਸ਼ਵਾਣੀ ਕੇਂਦਰ, ਨੇੜੇ BMC ਚੌਂਕ, ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
0: FM 102.7 ਰੇਨਬੋ ਤੇ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦਾ ਆਨੰਦ ਮਾਣ ਰਹੇ ਹੋ ਆਪਣੇ ਦੋਸਤ ਲਲਿਤ ਸੋਨੀ ਦੇ ਨਾਲ। ਦਿਲ ਆਪਣਾ ਪੰਜਾਬੀ ਪ੍ਰੋਗਰਾਮ ਪੰਜਾਬੀ ਵਿਰਸੇ

0: ਦੀਆਂ ਬਾਤਾਂ ਪਾਉਂਦਾ ਪੰਜਾਬੀ ਗੀਤਾਂ ਨਾਲ ਅਬਰੇਜ਼ ਪ੍ਰੋਗਰਾਮ ਪੰਜਾਬ ਪੰਜਾਬੀ ਔਰ ਪੰਜਾਬੀਅਤ ਦੀਆਂ ਬਾਤਾਂ ਪਾਉਂਦਾ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਜਿੱਥੇ ਤੁਸੀਂ ਦਿਲ ਖੋਲ੍ਹ ਕੇ ਦਿਲ ਦੀਆਂ ਗੱਲਾਂ ਕਰਦੇ ਹੋ। ਸੋ ਦਿਲ ਦੀਆਂ ਗੱਲਾਂ ਕਰਨ ਦੇ ਲਈ ਜਨਾਬ ਨੰਬਰ ਹੈ 9855 10 10 27। ਇਸ ਨੰਬਰ 'ਤੇ ਤੁਸੀਂ ਜਿਹੜਾ ਆ ਮੈਸੇਜ ਕਰ ਸਕਦੇ ਹੋ ਔਰ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਗਾ ਸਕਦੇ ਹੋ, ਆਪਣੀ ਪਿਆਰੀ ਜਿਹੀ ਆਵਾਜ਼ ਸਾਨੂੰ ਸੁਣਾ ਸਕਦੇ ਹੋ, ਚੰਗਾ ਲਿਖਦੇ ਹੋ, ਚੰਗਾ ਗਾਉਂਦੇ ਹੋ, ਜਾਂ ਫਿਰ ਕਿਸੇ ਦਾ ਲਿਖਿਆ ਗੀਤ ਕਵਿਤਾ ਤੁਹਾਨੂੰ ਪਸੰਦ ਹੈ, ਤੁਹਾਡੇ ਕੋਈ ਦਿਲ ਦੀ ਗੱਲ ਹੈ, ਤੁਸੀਂ ਉਸਨੂੰ ਸ਼ੇਅਰ ਕਰ ਸਕਦੇ ਹੋ ਸਾਡੇ ਨਾਲ ਸਾਡੇ ਇਸ ਵਟਸਐਪ ਦੇ ਨੰਬਰ 'ਤੇ। ਔਰ ਇੱਕ ਹੋਰ ਵੋਇਸ ਮੈਸੇਜ ਪਹੁੰਚਿਆ, ਆਓ ਸੁਣਦੇ ਹਾਂ ਦੋਸਤ ਕੀ ਕਹਿ ਰਹੇ ਨੇ।
1: ਵੀਰ ਲਲਿਤ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ। ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਤੁਹਾਡੇ ਪ੍ਰੋਗਰਾਮ ਸਾਨੂੰ ਬਹੁਤ ਵਧੀਆ ਲੱਗਦੇ ਨੇ ਜੀ, ਤੇ ਮੈਂ ਵੀ ਇੱਕ ਸ਼ਾਇਰੀ ਲਿਖੀ ਹੈ ਜੀ,
0: ਆਉਣ ਦਿਓ,
1: ਆਪਣੇ ਇੰਸਟਾਗ੍ਰਾਮ ਤੋਂ ਤੇ ਤੁਹਾਡੇ ਸਨਮੁਖ ਕਰਨ ਲੱਗੀ ਹਾਂ
0: ਜੀ।
1: ਗੈਰਾਂ ਤੋਂ ਅਣਜਾਣ ਹਾਂ ਪਰ ਆਪਣਿਆਂ ਨੂੰ ਪਰਵਾਨ ਹਾਂ, ਹੱਕ ਹਲਾਲ ਦੀ ਕਿਰਤ ਕਮਾਵਾਂ ਸਬਰਾਂ ਦੇ ਦਰਮਿਆਨ ਹਾਂ, ਪਿਓ ਭਰਾ ਤੇ ਯਾਰ ਕਿਸੇ ਦਾ ਕਿਸੇ ਲਈ ਮੈਂ ਜਾਨ ਹਾਂ, ਮੈਂ ਜ਼ਿੰਮੇਵਾਰ ਇਨਸਾਨ ਹਾਂ, ਮੈਨੂੰ ਲੋਕ ਵਿਖਾਵੇ ਨਹੀਂ ਆਉਂਦੇ, ਮੈਂ ਰਾਹੀ ਅਸਲ ਦੀ ਰਾਹਾਂ ਦਾ, ਸਾਦੇ ਕੱਪੜੇ ਸੋਚ ਵੀ ਸਾਦੀ, ਆਦੀ ਹਾਂ ਸਖਤ ਹਵਾਵਾਂ ਦਾ, ਮੋਢੇ ਚੁੱਕਿਆ ਵਕਤ ਦੇ ਕਰਜ਼ਾ ਨੂੰ, ਮੈਂ ਫਰਜ਼ਾਂ ਦੀ ਪਹਿਚਾਣ ਹਾਂ, ਮੈਂ ਜ਼ਿੰਮੇਵਾਰ ਇਨਸਾਨ ਹਾਂ। ਨਹੀਂ ਆਉਂਦੀ ਦੁਨੀਆ ਖੁਸ਼ ਕਰਨੀ ਪਰ ਰੂਹ ਨੂੰ ਰਾਜ਼ੀ ਰੱਖਦਾ ਹਾਂ, ਕਾਦਰ ਦੀ ਮਰਜ਼ੀ ਵਿੱਚ ਸੱਜਣ ਜੀ ਖੁਦ ਨੂੰ ਰਾਜ਼ੀ ਰੱਖਦਾ ਹਾਂ, ਉਹ ਬਖਸ਼ੇ ਮੇਰੇ ਕਰਮਾਂ ਨੂੰ ਤੇ ਮੈਂ ਉਸ ਤੋਂ ਕੁਰਬਾਨ ਹਾਂ। ਸ਼ਬਦਾਂ ਦੀ ਨਜ਼ਾਕਤ ਸਿੱਖੀਏ, ਥੋੜੀ ਅਦਬ ਲਿਆਕਤ ਸਿੱਖੀਏ, ਸ਼ਬਦਾਂ ਦੀ ਨਜ਼ਾਕਤ ਸਿੱਖੀਏ, ਥੋੜੀ ਅਦਬ ਲਿਆਕਤ ਸਿੱਖੀਏ, ਦਿਲ ਸਭ ਦੇ ਖਿੜੇ ਆਬਾਦ ਰਹਿਣ ਬਸ ਇਹੋ ਆਬਾਦਤ ਸਿੱਖੀਏ, ਮਤਲਬ ਖੋਰੀ ਵੱਡਾ ਧੰਦਾ ਤੇ ਮੈਂ ਥੋੜਾ ਨਾਦਾਨ ਹਾਂ, ਗੈਰਾਂ ਤੋਂ ਅਣਜਾਣ ਹਾਂ ਪਰ ਆਪਣਿਆਂ ਨੂੰ ਪਰਵਾਨ ਹਾਂ, ਹੱਕ ਹਲਾਲ ਦੀ ਕਿਰਤ ਕਮਾਵਾਂ ਸਬਰਾਂ ਦੇ ਦਰਮਿਆਨ ਹਾਂ, ਪਿਓ ਭਰਾ ਤੇ ਯਾਰ ਕਿਸੇ ਦਾ ਕਿਸੇ ਲਈ ਮੈਂ ਜਾਨ ਹਾਂ। ਸਤਿ ਸ਼੍ਰੀ ਅਕਾਲ ਜੀ, ਮੈਂ ਸੰਦੀਪ ਕੌਰ, ਜੇ ਤੁਹਾਨੂੰ ਇਹ ਸ਼ਾਇਰੀ ਵਧੀਆ ਲੱਗੀ ਤਾਂ ਜ਼ਰੂਰ ਦੱਸਿਓ ਜੀ, ਧੰਨਵਾਦ।
0: ਜੀ ਸੰਦੀਪ ਕੌਰ ਜੀ, ਬਹੁਤ ਬਹੁਤ ਸ਼ੁਕਰੀਆ, ਵਾਕਈ ਤੁਹਾਡੀ ਸ਼ਾਇਰੀ ਬਹੁਤ ਹੀ ਪਸੰਦ ਆਈ, ਬਹੁਤ ਹੀ ਵਧੀਆ ਤੁਸੀਂ ਲਿਖਦੇ ਹੋ, ਪਰਮਾਤਮਾ ਤੁਹਾਡੀ ਇਸ ਕਲਮ ਦੇ ਵਿੱਚੋਂ ਹੋਰ ਵੀ ਖੂਬਸੂਰਤ ਸ਼ਾਇਰੀ ਜਿਹੜੀ ਆ ਉਹ ਕਢਾਵੇ, ਔਰ ਇਸੇ ਤਰ੍ਹਾਂ ਹੀ ਤੁਸੀਂ ਆਪਣੀ ਸ਼ਾਇਰੀ ਲਿਖਦੇ ਰਹੋ ਅਤੇ ਆਪਣੀ ਆਵਾਜ਼ ਦੇ ਜ਼ਰੀਏ ਆਪਣੀ ਲੇਖਣੀ ਸਾਡੇ ਨਾਲ ਸਾਂਝੀ ਕਰਦੇ ਰਹੋ, ਬਹੁਤ ਬਹੁਤ ਸ਼ੁਕਰੀਆ ਜੀ। ਸੋ ਇਹਨਾਂ ਨੇ ਮੈਸੇਜ ਵੀ ਲਿਖ ਕੇ ਭੇਜਿਆ ਸੀ ਵੀ ਡਿਸਟ੍ਰਿਕਟ ਮਾਨਸਾ ਤੋਂ ਇਹ ਪ੍ਰੋਗਰਾਮ ਸੁਣ ਰਹੇ ਨੇ ਔਰ ਕਹਿ ਰਹੇ ਨੇ ਕਿ ਪ੍ਰੋਗਰਾਮ ਜਿਹੜਾ ਇਹਨਾਂ ਨੂੰ ਬਹੁਤ ਪਸੰਦ ਆਉਂਦਾ ਹੈ, ਅਤੇ ਤੁਸੀਂ ਹਰ ਰੋਜ਼ ਆਪਣੀ ਸ਼ਾਇਰੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ 9855 10 10 27 'ਤੇ, ਔਰ ਤੁਹਾਡੇ ਵੱਲੋਂ ਭੇਜੀ ਹੋਈ ਉਸ ਸ਼ਾਇਰੀ ਨੂੰ ਅਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਾਂਗੇ ਔਰ ਤੁਹਾਡੀ ਉਸ ਲੇਖਣੀ ਨੂੰ, ਤੁਹਾਡੀ ਉਸ ਸ਼ਾਇਰੀ ਨੂੰ ਅਸੀਂ ਬਾਕੀ ਦੋਸਤਾਂ ਦੇ ਨਾਲ ਸਾਂਝਾ ਕਰਾਂਗੇ ਔਰ ਤੁਹਾਡੀ ਇਸ ਲੇਖਣੀ ਕਰਕੇ ਤੁਹਾਡੀ ਆਵਾਜ਼ ਜਿਹੜੀ ਹੈ ਬਹੁਤ ਦੂਰ ਦੂਰ ਤੱਕ ਪਹੁੰਚੇਗੀ। ਸੋ ਇਸ ਪਿਆਰ ਇਸ ਮੁਹੱਬਤ ਨੂੰ ਇਸੇ ਤਰ੍ਹਾਂ ਬਣਾਈ ਰੱਖੋ, ਬਹੁਤ ਬਹੁਤ ਸ਼ੁਕਰੀਆ। ਸੋ ਬਾਕੀ ਫਿਲਹਾਲ ਚੱਲਦੇ ਹਾਂ ਇੱਕ ਖੂਬਸੂਰਤ ਗੀਤ ਵੱਲ ਔਰ ਗੀਤ ਤੋਂ ਬਾਅਦ ਕੋਸ਼ਿਸ਼ ਕਰਾਂਗੇ ਜੇ ਦੋਸਤਾਂ ਦੇ ਮੈਸੇਜ ਸਾਡੇ ਤੱਕ ਪਹੁੰਚਦੇ ਨੇ ਉਹ ਮੈਸੇਜ ਜ਼ਰੂਰ ਅਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਾਂਗੇ ਔਰ 9855 10 10 27 ਨੰਬਰ ਹੈ, ਇਸ ਨੰਬਰ 'ਤੇ ਤੁਸੀਂ ਜਿਹੜਾ ਆ ਸਾਨੂੰ ਮੈਸੇਜ ਕਰ ਸਕਦੇ ਹੋ ਔਰ ਆਪਣੇ ਦਿਲ ਦੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ। ਫਿਲਹਾਲ ਚੱਲਦੇ ਹਾਂ ਇੱਕ ਖੂਬਸੂਰਤ ਗੀਤ ਵੱਲ, ਨਰਿੰਦਰ ਬੀਬਾ ਦੀ ਆਵਾਜ਼ ਦੇ ਵਿੱਚ ਇੱਕ ਖੂਬਸੂਰਤ ਗੀਤ।

0: ਮੈਂ ਕਿਹਾ ਜੀ ਤੁਸੀਂ ਕਰ ਸਕਦੇ ਹੋ 9855-10-10-27 ਤੇ ਮੈਸੇਜ, ਕਿਉਂਕਿ ਸਮਾਂ ਇਸ ਵਕਤ ਤਕਰੀਬਨ 5 ਮਿੰਟ ਬਾਕੀ ਨੇ। ਮੈਸੇਜ ਭੇਜ ਸਕਦੇ ਹੋ ਔਰ ਆਪਣੀ ਆਵਾਜ਼ ਸਾਨੂੰ ਸੁਣਾ ਸਕਦੇ ਹੋ। ਔਰ ਫਿਲਹਾਲ ਇੱਕ ਦੋਸਤ ਨੇ ਆਪਣੀ ਵੋਇਸ ਮੈਸੇਜ ਦੇ ਜ਼ਰੀਏ ਵੀਡੀਓ ਬਣਾ ਕੇ ਸਾਨੂੰ ਭੇਜੀ ਹੋਈ ਹੈ, ਆਓ ਸੁਣਦੇ ਹਾਂ ਦੋਸਤ ਕੀ ਕਹਿ ਰਹੇ ਨੇ ਇਸ ਵੀਡੀਓ ਦੇ ਵਿੱਚ।
1: ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ, ਸਤਿ ਤੁਹਾਨੂੰ ਸਤਿ ਸ਼੍ਰੀ ਅਕਾਲ। ਸ਼ਹਿਰ ਚੋਲਾ ਸਾਹਿਬ ਤੋਂ ਬੋਲਦਾ ਪਿਆ, ਗੁਰੂ ਅਰਜਨ ਦੇਵ ਜੀ ਨਗਰੀ ਤੋਂ ਬੋਲਦਾ ਪਿਆ ਹਾਂ, ਪਵਨ ਕੁਮਾਰ ਬੋਲਦਾ ਪਿਆ
0: ਜੀ।
1: ਹੋਰ ਸੁਣਾਓ ਸਰ, ਠੀਕ ਠਾਕ ਜੀ? ਸਰ ਤੁਸੀਂ ਅੱਜ ਡਾਕਟਰ ਨਾਲ ਗੱਲਬਾਤ ਸੁਣਾਈ, ਬਹੁਤ ਹੀ ਵਧੀਆ ਲੱਗੀ। ਅੱਜ ਉਹਨਾਂ ਨੇ ਬਲੱਡ ਬਾਰੇ ਦੱਸਿਆ ਸੀ। ਚਲੋ ਨਮਕ ਤਾਂ ਮੈਂ ਵੀ ਤੇਜ਼ ਖਾਂਦਾ ਸੀ, ਪਰ ਅੱਜ ਮੈਂ ਉਹਨਾਂ ਦੀ ਜਾਣਕਾਰੀ ਦੇ ਨਾਲ ਅੱਜ ਘੱਟ ਖਾਊਂਗਾ। ਅਤੇ ਮਿਰਚ ਮੈਂ ਜ਼ਰੂਰ ਤੇਜ਼ ਖਾਂਦਾ, ਹਰੀ ਮਿਰਚ ਮੈਂ ਜ਼ਰੂਰ ਖਾਂਦਾ, ਉਹ ਦੋ ਕੁ ਮਿਰਚਾਂ ਖਾਣੀਆਂ ਹੀ ਖਾਣੀਆਂ ਨਾਲ, ਜਿੰਨਾ ਚਿਰ ਰੋਟੀ ਖਾਂਦਿਆਂ ਪਸੀਨਾ ਨਾ ਆ ਜਾਓ ਉਨੇ ਚਿਰ ਤਾਂ ਉਹ ਖਾਣੀਆਂ ਹੀ ਖਾਣੀਆਂ। ਹੋਰ ਬਹੁਤ ਵਧੀਆ ਜਾਣਕਾਰੀ ਲੱਗੀ। ਬਾਕੀ ਆਪਾਂ ਗਰਮੀ ਦੇ ਕਹਿੰਦੇ ਪਏ, ਗਰਮੀ ਇੰਨੀ ਕੁ ਗਰਮੀ ਕੀ ਹੁੰਦੀ, ਕੋਈ ਗਰਮੀ ਨਹੀਂ, ਗੱਲਬਾਤ ਨਹੀਂ ਕੋਈ ਵੀ। ਅਤੇ ਐਵੇਂ ਨਾ ਡਰਿਆ ਕਰੋ, ਗਰਮੀ ਹੈ ਗਰਮੀ ਹੈ, ਜੇ ਸਿਆਲ ਆ ਗਿਆ ਸਿਆਲ ਨਾਲ ਵੀ ਆਪਾਂ ਨਿਬੜਨਾ, ਗਰਮੀ ਆ ਗਈ ਤਾਂ ਗਰਮੀ ਨਾਲ ਵੀ ਨਿਬੜਨਾ। ਕਾਰੋਬਾਰ ਤਾਂ ਆਪਾਂ ਸਾਰਿਆਂ ਭੈਣ ਭਰਾਵਾਂ ਨੇ ਕਰਨਾ ਹੀ ਕਰਨਾ ਹੈ। ਮੈਂ ਕਦੇ ਨਹੀਂ ਜ਼ਿੰਦਗੀ 'ਚ ਸਪੈਸ਼ਲ ਨਿੰਬੂ ਪਾਣੀ ਬਣਾ ਕੇ ਪੀਤਾ, ਨਾ ਕਦੇ ਠੰਡਾ ਪੀਤਾ। ਮਹਾਰਾਜ ਦੀ ਕਿਰਪਾ, ਦੁਕਾਨ 'ਤੇ ਠੰਡੇ ਠੁੰਡੇ ਪਏ, ਸਭ ਕੁਝ ਪਿਆ, ਨਾ ਬਸ ਪਾਣੀ ਆ, ਉਹ ਸਾਦਾ ਪਾਣੀ ਪੀਣਾ, ਫਰਿੱਜ ਵਾਲਾ ਵੀ ਨਹੀਂ ਪੀਦਾ, ਉਹ ਕੱਪੜਾ ਵੀ ਲੇਟ ਕੇ ਬੋਲ ਨਾਲ ਰੱਖਿਆ, ਉਹ ਪਾਣੀ ਪੀਦਾ। ਐਵੇਂ ਮੇਰੇ ਭਰਾ ਡਰਿਆ ਨਾ ਕਰੋ, ਉਹ ਨਿੰਬੂ ਪਾਣੀ ਪੀ ਲਓ ਜਾਂ ਉਹ ਕਰ ਲਓ, ਕੋਈ ਗੱਲਬਾਤ ਨਹੀਂ ਹੁੰਦੀ, ਕੰਮ ਕਰੋ, ਸਰੀਰ ਖੁੱਲ੍ਹਦਾ ਹੈ, ਬਾਹਰ ਧੁੱਪੇ ਫਿਰਾਂਗੇ ਨਾ ਸਰੀਰ ਖੁੱਲ੍ਹਦਾ ਵਾ, ਅਤੇ ਜੇ ਆਪਾਂ ਏਸੀਆਂ ਥੱਲੇ ਪੱਖਿਆਂ ਥੱਲੇ ਪਏ ਉਹ ਸਰੀਰ ਜੁੜਿਆ ਜਾਂਦਾ ਹੈ। ਹੋਰ ਮੇਰੇ ਭੈਣ ਭਰਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ
0: ਜੀ, ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਾਕੀ ਜਿਹੜੀ ਤੁਸੀਂ ਗੱਲਬਾਤ ਕੀਤੀ ਆ, ਕਿਸੇ ਜਗ੍ਹਾ ਤੁਸੀਂ ਵੀ ਠੀਕ ਹੋ, ਬਟ ਜਿਹੜੇ ਨੇ ਹੁਣ ਸਰੀਰਕ ਤੌਰ ਤੋਂ ਜਿਹੜੇ ਮੇਰੇ ਵਰਗੇ ਕੁਝ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਸਰਦੀ ਬਹੁਤ ਲੱਗਦੀ ਹੈ, ਗਰਮੀ ਬਹੁਤ ਲੱਗਦੀ ਹੈ, ਫਿਰ ਉਹਨਾਂ ਨੂੰ ਜਿਹੜਾ ਆ ਉਹ ਨਿੰਬੂ ਪਾਣੀ ਵੱਲ ਜਾਂ ਫਿਰ ਗਰਮੀ ਦੇ ਸਮੇਂ ਜਿਹੜਾ ਆ ਉਹ ਨਿੰਬੂ ਪਾਣੀ, ਸੱਤੂ ਜਾਂ ਫਿਰ ਹੋਰ ਠੰਡੀਆਂ ਚੀਜ਼ਾਂ ਦਾ ਇਸਤੇਮਾਲ ਕਰਨਾ ਪੈਂਦਾ, ਜਾਂ ਫਿਰ ਸਰਦੀ ਦੇ ਵੇਲੇ ਜਿਹੜਾ ਆ ਫਿਰ ਜ਼ਿਆਦਾ ਕੱਪੜੇ ਪਾਉਣੇ ਪੈਂਦੇ ਆ, ਜਾਂ ਫਿਰ ਹੀਟਰ ਬਾਲ ਕੇ ਬੈਠਣਾ ਪੈਂਦਾ। ਸੋ ਬਹੁਤ ਬਹੁਤ ਸ਼ੁਕਰੀਆ, ਇੱਕ ਹੋਰ ਵੋਇਸ ਮੈਸੇਜ ਸੁਣਦੇ ਹਾਂ ਕੀ ਕਹਿੰਦੇ ਨੇ ਦੋਸਤ।
2: ਗੁੱਡ ਮੋਰਨਿੰਗ ਐਵਰੀਵਨ, ਭੁਪਿੰਦਰ ਸਿੰਘ ਪਿੰਡ ਚੀਚਾ ਡਿਸਟ੍ਰਿਕਟ ਅੰਮ੍ਰਿਤਸਰ ਤੋਂ ਬੋਲਦਾ। ਲਾਲਾ ਸੋਨੀ ਜੀ, ਮੈਂ ਇੱਕ ਹਾਸੇ ਵਾਲੀ ਤੁਹਾਨੂੰ ਗੱਲ ਦੱਸਦਾ ਕਿ ਚਲੋ ਪਾਠ ਪੂਜਾ ਦਾ ਵੈਸੇ ਤਾਂ ਕੋਈ ਟਾਈਮ ਨਹੀਂ ਹੁੰਦਾ ਜਦੋਂ ਮਰਜ਼ੀ ਬੰਦਾ ਕਰ ਸਕਦਾ, ਪਰ ਇਹ ਆ ਕਿ ਜਦੋਂ ਪਾਠ ਪੂਜਾ ਬੰਦਾ ਕਰਦਾ ਨਾ, ਫਿਰ ਜਿੰਨੇ ਵੀ ਚਿਰ ਕਰਨੀ, 5-10-20 ਮਿੰਟ ਜਿੰਨਾ ਚਿਰ ਵੀ ਕਰਨੀ, ਇਹਦੇ ਹੋਰ ਬੰਨੇ ਧਿਆਨ ਨਹੀਂ ਹੋਣਾ ਚਾਹੀਦਾ। ਅਤੇ ਮੇਰੇ ਨਾ ਚਾਚੇ ਦਾ ਮੁੰਡਾ ਦੁੱਧ ਲੈਣ ਜਾਂਦਾ ਵਾ
0: ਜੀ,
2: ਉਹ ਲੋਕਾਂ ਦੇ ਘਰੋਂ ਕਈ ਵਾਰੀ ਇਕੱਠਾ ਕਰਦੇ ਆ, ਅਤੇ ਦੱਸਣ ਡਿਆ ਕਹਿੰਦਾ ਕਿ ਮਤਲਬ ਸਾਡੇ ਹੀ ਇਲਾਕੇ ਦਾ ਇੱਕ ਬੰਦਾ ਵਾ, ਉਹ ਸਵੇਰੇ ਸਵੇਰ ਪਾਠ ਕਰਨ ਡਿਆ, ਕਹਿੰਦਾ ਹਰ ਸੱਚ ਗਾ ਸੱਚ ਹੈ ਪੀ ਸੱਚ ਨਾਨਕੋ ਸੀ ਪੀ ਸੱਚ। ਉਹ ਬਿੱਟੂ ਏ, ਉਹ ਦੋਧੀ ਆ ਗਏ ਅਤੇ ਮਾਈ ਥੱਲੇ ਕੱਟੀ ਛੱਡ ਦੇ, ਗਾਵੇ ਕੋ ਤਾਨ ਹੋਵੇ ਕਿਸੇ ਤਾਨ, ਗਾਵੇ ਕੋ ਦਾਤ ਜਾਣੇ ਨਿਸ਼ਾਨ, ਗਾਵੇ ਕੋ ਗੁਣ ਵਡਿਆਈਆਂ ਚਾਰ। ਉਹ ਇੰਝ ਕਰ ਓਏ, ਆਪਣੇ ਇੰਝ ਕਰੀ, ਪਹਿਲਾਂ ਬਾਲਟੀ ਚੰਗੀ ਤਰ੍ਹਾਂ ਸਾਫ਼ ਕਰ ਲਈ ਅਤੇ ਫਿਰ ਅੱਗੇ ਪੜ੍ਹਦਾ ਉਸੇ ਤਰ੍ਹਾਂ ਪਾਠ, ਕਿ ਕਹਿਣ ਤੋਂ ਭਾਵ ਆ ਕਿ ਨਾਲ ਪਾਠ ਕਰੀ ਜਾਂਦੇ ਨਾਲ ਗੱਲਾਂ ਕਰੀ ਜਾਂਦਾ। ਅਤੇ ਉਹ ਮੈਨੂੰ ਸੌਂ ਡਿਆ, ਮੈਂ ਚਲੋ ਆਪ ਜੀ ਨਾਲ ਸ਼ੇਅਰ ਕਰਦੇ ਆ ਕਿ ਇੱਕ ਵਾਰ ਇੱਕੋ ਕੰਮ ਕਰਨਾ ਚਾਹੀਦਾ। ਓਕੇ ਜੀ, ਥੈਂਕ ਯੂ ਸਰ। ਭੁਪਿੰਦਰ ਸਿੰਘ ਜੀ,
0: ਉਹ ਕਹਿੰਦੇ ਨੇ ਕਿ ਜਿਹੜੀ ਮਾਇਆ ਹੁੰਦੀ ਆ ਉਹ ਫਿਰ ਬੰਦੇ ਨੂੰ ਟਿਕਣ ਨਹੀਂ ਦਿੰਦੀ, ਉਹ ਕਿਸੇ ਪਾਸੇ ਫਿਰ ਉਹਦੀ ਬਿਰਤੀ ਜਿਹੜੀ ਆ ਲੱਗਦੀ ਨਹੀਂ। ਬਾਕੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ, ਬਹੁਤ ਬਹੁਤ ਸ਼ੁਕਰੀਆ। ਮੈਂ ਇੱਕ ਬੁਝਾਰਤ ਪਾਈ ਸੀ, ਉਹਦਾ ਜਵਾਬ ਹੈ ਸਰੰਗੀ, ਬਾਹਰੋਂ ਲਿਆਂਦੀ ਵੱਢ ਕੇ ਘਰ ਕੀਤੀ ਮੁਟਿਆਰ, ਪੈਂਚਾ ਮੂਹਰੇ ਚੀਕ ਦੀ ਪੰਚ ਕਰਨ ਵਿਚਾਰ, ਇਹਦਾ ਜਵਾਬ ਹੈ ਸਰੰਗੀ। ਔਰ ਫਿਲਮ ਜਿਹੜੀ ਸੀ ਡਾਇਲੋਗ ਉਹਦਾ ਸੀਗਾ ਪਾਵਰ ਕੱਟ, ਫਿਲਮ ਦਾ ਨਾਮ ਸੀ ਜਸਵਿੰਦਰ ਭੱਲਾ ਔਰ ਜਸਪਾਲ ਭੱਟੀ ਅਤੇ ਨਾਲ ਪ੍ਰੇਮ ਚੋਪੜਾ ਨੇ ਜਿਹੜੀਆਂ ਅਦਾਕਾਰੀ ਆਪਣੀ ਕੀਤੀ ਸੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਸ ਪਿਆਰ ਦੇ ਲਈ, ਇਸ ਮੁਹੱਬਤ ਦੇ ਲਈ। ਜਿੰਨੇ ਵੀ ਦੋਸਤਾਂ ਨੇ ਪ੍ਰੋਗਰਾਮ ਦੇ ਵਿੱਚ ਮੈਸੇਜ ਕੀਤਾ, ਤਮਾਮ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ। ਔਰ ਬਾਕੀ ਦੋਸਤ ਵੀ ਜਿਹੜੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਨਹੀਂ ਹੋ ਸਕੇ, ਹਰ ਰੋਜ਼ 9 ਤੋਂ ਲੈ ਕੇ 10 ਵਜੇ ਦੇ ਖੂਬਸੂਰਤ ਸਫ਼ਰ ਦੇ ਵਿੱਚ ਤੁਸੀਂ ਆਪਣੇ ਵੱਲੋਂ ਆਪਣੇ ਵਿਚਾਰ, ਆਪਣੀਆਂ ਕਵਿਤਾਵਾਂ, ਆਪਣੀ ਸ਼ਾਇਰੀ, ਆਪਣੀ ਲੇਖਣੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਔਰ ਇਸ ਮੌਸਮ ਦੇ ਵਿੱਚ ਤੁਸੀਂ ਰੱਖਣਾ ਆਪਣਾ ਢੇਰ ਸਾਰਾ ਖਿਆਲ, ਔਰ ਇਸੇ ਤਰ੍ਹਾਂ ਹੀ FM ਰੇਨਬੋ ਨੂੰ ਪਿਆਰ ਦਿੰਦੇ ਰਹਿਣਾ। ਇਸੇ ਆਸ, ਇਸੇ ਉਮੀਦ ਦੇ ਨਾਲ ਤੁਹਾਡੇ ਕੋਲੋਂ ਵਿਦਾ ਲੈਣ ਜਾ ਰਹੇ ਹਾਂ। ਫਿਰ ਕਿਸੇ ਵਕਤ, ਫਿਰ ਕਿਸੇ ਵੇਲੇ ਫਿਰ ਤੋਂ ਹੋਏਗੀ ਤੁਹਾਡੇ ਨਾਲ ਮੁਲਾਕਾਤ। ਤਦ ਤੱਕ ਦੇ ਲਈ ਤੁਸੀਂ ਰੱਖਣਾ ਆਪਣਾ ਢੇਰ ਸਾਰਾ ਖਿਆਲ।

ਮੀਡੀਅਮ ਵੇਵ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਵੇਲਾ ਹੋ ਚੁੱਕਾ ਹੈ ਜੀ ਐਫ ਐਮ ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਰੋਬ ਜੇਟਨ ਵਿਚਕਾਰ ਵਿਚਾਰ ਵਟਾਂਦਰੇ ਤੋਂ ਬਾਅਦ ਦੋਵਾਂ ਮੁਲਕਾਂ ਦੇ ਦੁਵੱਲੇ ਸਬੰਧਾਂ ਨੂੰ ਰਣਨੀਤਿਕ ਭਾਈਵਾਲੀ ਦੇ ਪੱਧਰ ਤੱਕ ਵਧਾਉਣ ਲਈ ਸਹਿਮਤੀ ਪ੍ਰਗਟ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੀਡਨ ਦੇ 2 ਦਿਨਾਂ ਦੌਰੇ 'ਤੇ ਗੋਥੇਨਬਰਗ ਪਹੁੰਚਣਗੇ। ਮੱਧ ਪ੍ਰਦੇਸ਼ ਉੱਚ ਅਦਾਲਤ ਦੇ ਫੈਸਲੇ ਤੋਂ ਬਾਅਦ ਭਾਰਤੀ ਪੁਰਤੱਤਵ ਸਰਵੇਖਣ ਵਿਭਾਗ ਨੇ ਭੋਜਸ਼ਾਲਾ ਵਿੱਚ ਹਿੰਦੂਆਂ ਦੇ ਨਿਰਵਿਘਨ ਦਾਖਲੇ ਦੀ ਇਜਾਜ਼ਤ ਦਿੱਤੀ। ਸਰਕਾਰ ਨੇ ਚਾਂਦੀ ਦੀ ਦਰਾਮਦ 'ਤੇ ਪਾਬੰਦੀ ਲਗਾਈ, ਇਸ ਨੂੰ ਮੁਕਤ ਤੋਂ ਪਾਬੰਦੀ ਸ਼ੁਦਾ ਸ਼੍ਰੇਣੀ ਵਿੱਚ ਰੱਖਿਆ। ਦਿੱਲੀ ਸਰਕਾਰ ਨੇ ਰਾਸ਼ਟਰ ਰਾਜਧਾਨੀ ਵਿੱਚ ਹਵਾਬਾਜ਼ੀ ਟਰਬਾਈਨ ਇੰਧਨ ਦੇ ਵੈਟ ਨੂੰ 25% ਤੋਂ ਘਟਾ ਕੇ 7% ਕਰਨ ਦਾ ਫੈਸਲਾ ਲਿਆ। ਪੰਜਾਬ ਚੋਣ ਕਮਿਸ਼ਨ ਨੇ ਨਗਰ ਨਿਗਮ ਚੋਣਾਂ ਨੂੰ ਆਜ਼ਾਦ, ਨਿਰਪੱਖ ਅਤੇ ਸ਼ਾਂਤੀਪੂਰਕ ਢੰਗ ਨਾਲ ਨਿਬੇੜਨਾ ਚੜ੍ਹਾਉਣ ਲਈ IAS ਅਤੇ ਸੀਨੀਅਰ PCS ਅਧਿਕਾਰੀਆਂ ਨੂੰ ਜਨਰਲ ਓਬਜ਼ਰਵਰਾਂ ਵਜੋਂ ਨਿਯੁਕਤ ਕੀਤਾ। ਖੇਤੀ ਵਿਰਾਸਤ ਮਿਸ਼ਨ ਵੱਲੋਂ ਮੁਕਤਸਰ, ਫਿਰੋਜ਼ਪੁਰ ਅਤੇ ਫਰੀਦਕੋਟ ਜ਼ਿਲ੍ਹਿਆਂ 'ਚ ਪਰਾਲੀ ਸੰਭਾਲ ਅਤੇ ਵਾਤਾਵਰਨ ਸੁਰੱਖਿਆ ਲਈ 10 ਦਿਨਾਂ ਪਰਾਲੀ ਸੰਭਾਲ ਚੇਤਨਾ ਯਾਤਰਾ ਦੀ ਸ਼ੁਰੂਆਤ। ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਵਿੱਚ ਕਈ ਥਾਵਾਂ 'ਤੇ 22 ਜੂਨ ਤੱਕ ਗਰਮੀ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ। IPL ਕ੍ਰਿਕਟ ਵਿੱਚ ਕੋਲਕਾਤਾ ਨਾਈਟ ਰਾਈਡਰਸ ਨੇ ਬੀਤੀ ਰਾਤ ਗੁਜਰਾਤ ਟਾਈਟਨਸ ਨੂੰ 29 ਦੌੜਾਂ ਨਾਲ ਹਰਾਇਆ ਅਤੇ ਬੈਂਕਾਕ ਵਿੱਚ ਥਾਈਲੈਂਡ ਓਪਨ ਬੈਡਮਿੰਟਨ ਟੂਰਨਾਮੈਂਟ 'ਚ ਮਰਦ ਡਬਲਸ ਫਾਈਨਲ ਵਿੱਚ ਅੱਜ ਭਾਰਤ ਦੇ ਸਾਤਵਿਕ ਸਾਈਰਾਜ ਅਤੇ ਰੰਕੀ ਰੈਡੀ ਅਤੇ ਚਿਰਾਗ ਸ਼ੈਟੀ ਦਾ ਮੁਕਾਬਲਾ ਇੰਡੋਨੇਸ਼ੀਆ ਜੋੜੀ ਨਾਲ ਹੋਵੇਗਾ। ਐਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ। ਇੱਕ ਵਾਰ ਫਿਰ ਤੋਂ ਪੁੱਛਾਂਗੀ ਜੀ, ਕੀ ਹਾਲ ਚਾਲ ਨੇ? ਆਈ ਹੋਪ ਤੁਸੀਂ ਸਾਰੇ ਦੇ ਸਾਰੇ ਬਹੁਤ ਹੀ ਵਧੀਆ ਹੋਵੋ, ਇੰਜੋਏ ਕਰ ਰਹੇ ਹੋਗੇ ਇਸ ਵੀਕਐਂਡ ਨੂੰ। ਅਤੇ ਅੱਜ ਆਉਂਦਿਆਂ ਹੀ, ਯਾਨੀ ਕਿ ਮੈਂ ਹਾਜੀ ਤੁਹਾਡੀ ਆਪਣੀ ਸਾਕਸ਼ੀ, ਅਤੇ ਪ੍ਰੋਗਰਾਮ ਹੈ ਜੀ ਗੀਤ ਬਹਾਰ, ਜਿੱਥੇ ਗੀਤਾਂ ਦੀ ਬਹਾਰ ਜਿਹੜੀ ਹੈ ਤੁਹਾਡੇ ਵਾਸਤੇ ਲੱਗਣ ਵਾਲੀ ਹੈ। ਬਹੁਤ ਸਾਰੇ ਜਿਹੜੇ ਵਧੀਆ ਵਧੀਆ ਗਾਣੇ ਨੇ ਪਲੇਲਿਸਟ ਦੇ ਵਿੱਚ ਸ਼ਾਮਿਲ ਹੋਏ ਨੇ। ਪਰ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਆਉਂਦਿਆਂ ਹੀ ਇੱਕ ਦਿਲ ਦੀ ਗੱਲ ਜੇ ਤੁਹਾਡੇ ਨਾਲ ਕਰ ਲਿੱਤੀ ਜਾਵੇ ਨਾ, ਤਾਂ ਮੈਨੂੰ ਬਹੁਤ ਹੀ ਵਧੀਆ ਲੱਗਦਾ। ਆਈ ਹੋਪ ਤੁਹਾਨੂੰ ਵੀ ਵਧੀਆ ਲੱਗਦਾ ਹੋਵੇਗਾ। ਕਹਿੰਦੇ ਕਿ ਡ੍ਰੀਮਿੰਗ ਇਜ਼ ਦਾ ਬਿਗਨਿੰਗ ਆਫ ਗੈਟਿੰਗ ਐਵਰੀਥਿੰਗ ਯੂ ਵਾਂਟ। ਸੋ ਸੁਪਨੇ ਦੇਖਣਾ ਜਿਹੜਾ ਹੁੰਦਾ ਨਾ, ਆਪਣੇ ਆਪ ਦੇ ਵਿੱਚ ਤੁਸੀਂ ਜ਼ਿੰਦਗੀ 'ਚ ਜੋ ਚਾਹੁੰਦੇ ਹੋ ਨਾ, ਉਹਦੀ ਸ਼ੁਰੂਆਤ ਸੁਪਨੇ ਵੇਖਣ ਤੋਂ ਹੀ ਹੁੰਦੀ ਹੈ। ਤਾਂ ਸੁਪਨੇ ਜਿਹੜੇ ਨੇ ਜ਼ਰੂਰ ਦੇਖਣੇ ਚਾਹੀਦੇ ਨੇ। ਅਤੇ ਹੁਣ ਜਿਹੜਾ ਟਾਈਮ ਹੈ ਨਾ, 10 ਵੱਜ ਚੁੱਕੇ ਨੇ, 6 ਮਿੰਟ ਹੋ ਚੁੱਕੇ ਨੇ ਅਤੇ 38 ਸੈਕਿੰਡ ਹੋ ਚੁੱਕੇ ਨੇ ਸਟੂਡੀਓ ਦੀ ਘੜੀ ਦੇ ਵਿੱਚ। ਬੇਸ਼ੱਕ ਅੱਜ ਵੀਕਐਂਡ ਹੈ, ਤਾਂ ਮੈਨੂੰ ਲੱਗਦਾ ਹੁਣ ਸਾਨੂੰ ਆਪਣੇ ਰਾਤ ਵਾਲੇ ਸੁਪਨਿਆਂ ਤੋਂ ਬਾਹਰ ਆ ਕੇ ਦਿਨ ਦੇ ਜਿਹੜੇ ਸੋਹਣੇ ਸੋਹਣੇ ਸੁਪਨੇ ਨੇ ਖੁੱਲ੍ਹੀ ਅੱਖਾਂ ਨਾਲ ਦੇਖਣ ਵਾਲੇ, ਉਹ ਦੇਖਣੇ ਚਾਹੀਦੇ ਨੇ। ਅਤੇ ਇਸ ਸੰਡੇ ਵਾਲੀ ਵਾਈਬ ਨੂੰ ਫੁੱਲ ਔਨ ਇੰਜੋਏ ਕਰਨਾ ਚਾਹੀਦਾ। ਸੋ ਇੰਜੋਇਮੈਂਟ ਦੀ ਜੇ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲੇ ਸਾਡੇ ਦਿਮਾਗ ਦੇ ਵਿੱਚ ਬਈ ਮਿਊਜ਼ਿਕ ਹੀ ਆਉਂਦਾ ਹੈ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਪਿਆਰੇ ਜਿਹੇ ਮਿਊਜ਼ੀਕਲ ਟਰੈਕ ਦੇ ਨਾਲ, ਜੋ ਕਿ ਆਤਿਫ ਅਸਲਮ ਦੀ ਆਵਾਜ਼ ਦੇ ਵਿੱਚ ਹੈਗਾ। ਮੈਂ ਕਿਹਾ ਫਿਰ ਗਰਮੀ ਹੈ, ਥੋੜ੍ਹਾ ਸ਼ਰਬਤ ਵਰਬਤ ਤਾਂ ਜਿਹੜਾ ਹੈਗਾ ਉਹ ਜ਼ਰੂਰੀ ਹੀ ਹੈ। ਤੁਸੀਂ ਕਰੋ ਜੀ ਪਿਆਰਾ ਜਿਹਾ ਮਿਊਜ਼ੀਕਲ ਟਰੈਕ ਇੰਜੋਏ। ਇੱਦਾਂ ਹੀ ਬਣੇ ਰਹੋ 102.7 FM ਰੇਨਬੋ, ਦਿਲ ਸੇ ਦਿਲ ਤੱਕ, ਮੇਰੇ ਯਾਨੀ ਕਿ ਸਾਕਸ਼ੀ ਦੇ ਨਾਲ। ਅਤੇ ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ।

ਯੂਨੀਅਨ ਕੇ ਤਹਿਤ ਅਸੀਂ 102.7 FM ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ, ਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਸੋ ਪ੍ਰੋਗਰਾਮ ਦੇ ਵਿੱਚ ਹੁਣ ਟਾਈਮ ਹੋ ਚੁੱਕਾ ਹੈ ਕਿ ਅੱਜ ਦਾ ਦਿਨ ਕੀ ਖਾਸ ਹੈ ਆਪਣੇ ਆਪ ਦੇ ਵਿੱਚ, ਅੱਜ ਦੇ ਦਿਨ ਦੇ ਕੀ ਮਾਇਨੇ ਨੇ ਜਾਂ ਹਿਸਟਰੀ ਦੇ ਵਿੱਚ ਅੱਜ ਦੇ ਦਿਨ ਕੀ ਹੋਇਆ ਸੀ ਉਹ ਤੁਹਾਡੇ ਨਾਲ ਸ਼ੇਅਰ ਕੀਤਾ ਜਾਵੇ। ਅੱਜ ਦੇ ਦਿਨ ਦੀ ਗੱਲ ਕਰੀਏ ਤਾਂ ਅੱਜ ਵਰਲਡ ਟੈਲੀਕਮਿਊਨੀਕੇਸ਼ਨ ਐਂਡ ਇਨਫੋਰਮੇਸ਼ਨ ਸੋਸਾਇਟੀ ਡੇ ਹੈਗਾ। ਵਰਲਡ ਟੈਲੀਕਮਿਊਨੀਕੇਸ਼ਨ ਜਿਹੜਾ ਡੇ ਹੈਗਾ ਅਸੀਂ ਹਰ ਸਾਲ 17 ਮਈ ਨੂੰ ਯਾਨੀ ਕਿ ਅੱਜ ਦੇ ਦਿਨ ਮਨਾਉਂਦੇ ਹਾਂ, ਅਤੇ ਦੁਨੀਆ ਭਰ ਦੇ ਵਿੱਚ ਇਹਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ। ਇਹਦਾ ਉਦੇਸ਼ ਇਹੀ ਹੈ ਕਿ ਹਰ ਸਾਲ ਜਿਹੜੀ ਕਮਿਊਨੀਕੇਸ਼ਨ ਟੈਕਨੋਲੋਜੀ ਹੈ, ਇੰਟਰਨੈੱਟ ਹੋਏ, ਰੇਡੀਓ ਹੋਏ, ਮੋਬਾਈਲ ਹੋਏ ਜਾਂ ਫਿਰ ਡਿਜੀਟਲ ਕਨੈਕਟੀਵਿਟੀ ਦੀ ਗੱਲ ਕਰੀਏ, ਇਹਨਾਂ ਦੀ ਕੀ ਇੰਪੋਰਟੈਂਸ ਹੈ ਅੱਜ ਸਾਡੀ ਜ਼ਿੰਦਗੀ ਦੇ ਵਿੱਚ। ਇਹ ਦਿਨ ਜਿਹੜਾ ਹੈਗਾ ਇੰਟਰਨੈਸ਼ਨਲ ਟੈਲੀਕਮਿਊਨੀਕੇਸ਼ਨ ਯੂਨੀਅਨ ਯਾਨੀ ਕਿ ITU ਦੀ ਸਥਾਪਨਾ ਦੀ ਯਾਦ ਦੇ ਵਿੱਚ ਸੈਲੀਬ੍ਰੇਟ ਕੀਤਾ ਜਾਂਦਾ ਹੈ। ਅਤੇ ਅੱਜ ਦੇ ਟਾਈਮ ਦੀ ਅਗਰ ਅੱਜ ਅਸੀਂ ਗੱਲ ਕਰੀਏ ਨਾ, ਤਾਂ ਟੈਲੀਕਮਿਊਨੀਕੇਸ਼ਨ ਜਿਹੜਾ ਹੈਗਾ ਬਹੁਤ ਸਾਰੀ ਫੀਲਡਸ ਦੇ ਵਿੱਚ ਆਪਣਾ ਜਿਹੜਾ ਇੰਪੋਰਟੈਂਟ ਰੋਲ ਹੈ ਉਹ ਪਲੇ ਕਰ ਰਿਹਾ। ਫਿਰ ਚਾਹੇ ਉਹ ਐਜੂਕੇਸ਼ਨ ਹੋਵੇ ਜਾਂ ਬਿਜ਼ਨਸ ਹੋਵੇ ਜਾਂ ਐਮਰਜੈਂਸੀ ਸਰਵਿਸਿਜ਼ ਹੋਣ ਜਾਂ ਸੋਸ਼ਲ ਕਨੈਕਸ਼ਨ ਹੋਵੇ, ਮਤਲਬ ਹਰ ਪਾਸੇ ਜਿਹੜਾ ਹੈ ਟੈਲੀਕਮਿਊਨੀਕੇਸ਼ਨ ਦਾ ਇੱਕ ਆਪਣਾ ਹੀ ਜਿਹੜਾ ਵਜੂਦ ਹੈਗਾ। ਸੋ ਤੁਹਾਡਾ ਅਤੇ ਸਾਡਾ ਜਿਹੜਾ ਰਾਬਤਾ ਹੈਗਾ ਉਹ ਵੀ ਇਸ ਦੇ ਜ਼ਰੀਏ ਹੀ ਹੋ ਰਿਹਾ, ਤੁਹਾਡੇ ਨਾਲ ਇੰਨੀਆਂ ਸਾਰੀਆਂ ਗੱਲਾਂ ਕਰ ਰਹੇ ਹਾਂ। ਸੋ ਇਹਦੇ ਬਾਰੇ ਹੋਰ ਵੀ ਜਿਹੜੀਆਂ ਚੀਜ਼ਾਂ ਨੇ, ਹੋਰ ਵੀ ਜਿਹੜੀਆਂ ਗੱਲਾਂ ਨੇ ਉਹ ਤੁਹਾਡੇ ਨਾਲ ਕਰਾਂਗੇ, ਅਤੇ ਗੱਲਾਂ ਦੇ ਨਾਲ ਨਾਲ ਜਿਹੜਾ ਗਾਣਿਆਂ ਦਾ ਡੋਜ਼ ਹੈਗਾ ਉਹ ਬਿਲਕੁਲ ਵੀ ਨਹੀਂ ਰੁਕੇਗਾ। ਅਗਲਾ ਗਾਣਾ ਆ ਰਿਹਾ ਜੀ, ਕਿਉਂਕਿ ਮਨ ਜਿਹੜਾ ਹੈਗਾ ਨਾ ਬਹੁਤ ਜ਼ਿਆਦਾ ਚੰਚਲ ਹੁੰਦਾ, ਇਹਨੂੰ ਇੱਕ ਜਗ੍ਹਾ 'ਤੇ ਟਿਕਾਣਾ ਬਹੁਤ ਹੀ ਔਖਾ ਹੁੰਦਾ। ਜਿਵੇਂ ਗੱਲਾਂ ਕਰਦੇ ਕਰਦੇ ਦਿਲ ਕਰਦਾ ਨਾ ਕਿ ਹਾਂ ਹੁਣ ਥੋੜ੍ਹਾ ਜਿਹਾ ਇੱਕ ਮਿਊਜ਼ੀਕਲ ਬ੍ਰੇਕ ਵੀ ਬਣਦੀ ਹੈ। ਆ ਰਿਹਾ ਜੀ ਅਗਲਾ ਗੀਤ ਤੁਹਾਡੇ ਰੇਡੀਓ ਸੈੱਟ 'ਤੇ, ਇੱਦਾਂ ਹੀ ਬਣੇ ਰਹੋ 102.7 FM ਰੇਨਬੋ 'ਤੇ ਮੇਰੇ ਯਾਨੀ ਕਿ ਸਾਕਸ਼ੀ ਦੇ ਨਾਲ, ਅਤੇ ਪ੍ਰੋਗਰਾਮ ਗੀਤ ਬਹਾਰ ਇੱਦਾਂ ਹੀ ਇੰਜੋਏ ਕਰਦੇ ਰਹੋ ਜੀ।

Once again, welcome back hai ji. Tune in ki taha to see 102.7 FM Rainbow. Dil se dil tak program chal raha hai ji. Geet bahar te main ha thodi apni Sakshi tohade naal. Bilkul ji, man jehda hunda hai bahut zyada chanchal hunda hai. Kande man ke jeete jag jeete. So agar tusi bhi duniya nu jitna chahnde ho te sab to pehle apne man nu jehda hai ga na oh control karna bahut hi zyada zaruri hai ga. ਸੋ ਗੱਲ ਚੱਲ ਰਹੀ ਸੀਗੀ ਕਿ ਅੱਜ ਅਸੀਂ ਮਨਾ ਰਹੇ ਹਾਂ ਟੈਲੀਕਮਿਊਨੀਕੇਸ਼ਨ ਡੇ, ਯਾਨੀ ਕਿ 17 ਮਈ ਨੂੰ. ਅਤੇ ਵੈਸੇ ਸੋਚਣ ਵਾਲੀ ਗੱਲ ਹੈਗੀ ਹੈ, ਇੱਕ ਟਾਈਮ ਉਹ ਵੀ ਸੀਗਾ ਜਦੋਂ ਨਾ ਮੋਬਾਈਲ ਸੀਗੇ ਨਾ ਇੰਟਰਨੈਟ ਸੀਗਾ, ਅਤੇ ਸਾਨੂੰ ਇੱਕ ਦੂਜੇ ਨੂੰ ਮੈਸੇਜ ਭੇਜਣ ਤੋਂ ਬਾਅਦ ਵੀ ਕਿੰਨੇ ਕਿੰਨੇ ਦਿਨ ਇੰਤਜ਼ਾਰ ਕਰਨਾ ਪੈਂਦਾ ਸੀਗਾ. ਕਿਤੇ ਨਾ ਕਿਤੇ ਹਰ ਚੀਜ਼ ਜਿਹੜੀ ਹੈਗੀ ਆਪਣੇ ਆਪ ਦੇ ਵਿੱਚ ਐਡਵਾਂਸਮੈਂਟ ਵੀ ਲੈ ਕੇ ਆਉਂਦੀ ਹੈ. ਪਰ ਜੇ ਪੁਰਾਣੇ ਟਾਈਮ ਦੀ ਗੱਲ ਕਰੀਏ ਤਾਂ ਉਦੋਂ ਕਿੰਨਾ ਪੇਸ਼ੈਂਸ ਹੁੰਦਾ ਸੀ ਸਾਡੇ ਵਿੱਚ, ਜਵਾਬ ਦਾ ਮਹੀਨਿਆਂ ਇੰਤਜ਼ਾਰ ਕਰਨਾ, ਚਿੱਠੀ ਮਿਲਣ 'ਤੇ ਉਹਦਾ ਵੇਟ ਕਰਨਾ ਕਿ ਮਿਲੀ ਹੋਏਗੀ ਕਿ ਨਹੀਂ ਮਿਲੀ ਹੋਏਗੀ. ਅਤੇ ਹੁਣ ਅੱਜ ਕਿੰਨਾ ਮਤਲਬ ਸਭ ਈਜ਼ੀ ਹੋ ਗਿਆ. ਕੁਛ ਕੁ ਸੈਕਿੰਡ ਦੇ ਵਿੱਚ ਕੋਈ ਦਿਮਾਗ ਦੇ ਵਿੱਚ ਗੱਲ ਆਉਂਦੀ ਹੈ, ਅਸੀਂ ਫਟਾਫਟ ਜਿਹੜਾ ਹੈ ਜਿਨ੍ਹਾਂ ਨਾਲ ਗੱਲ ਕਰਨਾ ਚਾਹੁੰਦੇ ਹਾਂ ਉਹਨਾਂ ਨੂੰ ਫਟਾਫਟ ਜਿਹੜੇ ਹੈਗੇ ਆ ਟੈਕਸਟ ਮੈਸੇਜ ਕਰ ਦਿੰਦੇ ਹਾਂ ਅਤੇ ਇੰਸਟੈਂਟਲੀ ਉਹਨਾਂ ਕੋਲ ਪਹੁੰਚ ਵੀ ਜਾਂਦੇ ਨੇ. ਸੋ ਇਹ ਸਾਰਾ ਕੁਛ ਪੋਸੀਬਲ ਅਗਰ ਹੈਗਾ ਤਾਂ ਟੈਲੀਕਮਿਊਨੀਕੇਸ਼ਨ ਦੀ ਵਜ੍ਹਾ ਨਾਲ ਹੀ ਹੈ, ਜਿਹੜਾ ਕੁਛ ਕੁ ਸੈਕਿੰਡ ਦੇ ਵਿੱਚ ਅੱਜ ਅਸੀਂ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਇੱਕ ਦੂਜੇ ਦੇ ਨਾਲ ਕਨੈਕਟ ਕਰ ਸਕਦੇ ਹਾਂ. ਇਹ ਟੈਕਨੋਲੋਜੀ ਸੱਚ ਦੇ ਵਿੱਚ ਹੀ ਇੱਕ ਡਿਜੀਟਲ ਜਿਹੜੀ ਕਹਿ ਸਕਦੇ ਆਪਣੇ ਆਪ ਦੇ ਵਿੱਚ ਕ੍ਰਾਂਤੀ ਲੈ ਕੇ ਆਈ ਹੈ. ਸੋ ਗੀਤ ਬਹਾਰ ਦੇ ਵਿੱਚ ਜਿਹੜੀਆਂ ਗੱਲਾਂ ਨੇ ਇੱਦਾਂ ਹੀ ਚੱਲਦੀਆਂ ਰਹਿਣਗੀਆਂ. ਬਾਕੀ ਤੁਹਾਨੂੰ ਇਹ ਕਹਾਂਗੇ ਕਿ ਇਸ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਜਿਹੜੀਆਂ ਸਾਡੇ ਕੰਟਰੋਲ ਦੇ ਵਿੱਚ ਨਹੀਂ ਹੁੰਦੀਆਂ, ਪਰ ਕੁਝ ਚੀਜ਼ਾਂ ਸਾਡੇ ਕੰਟਰੋਲ ਦੇ ਵਿੱਚ ਹੁੰਦੀਆਂ ਨੇ. ਸੋ ਜੋ ਕੰਟਰੋਲ ਦੇ ਵਿੱਚ ਹੈ ਉਹਨੂੰ ਕੰਟਰੋਲ ਦੇ ਵਿੱਚ ਰੱਖੀਏ, ਜੋ ਨਹੀਂ ਹੈਗਾ ਮਤਲਬ ਕੰਟਰੋਲ ਦੇ ਵਿੱਚ ਉਹਦੇ ਬਾਰੇ ਇੰਨੀ ਜ਼ਿਆਦਾ ਟੈਨਸ਼ਨ ਕਿਉਂ ਲੈਣੀ ਹੈ. ਸੋ ਲਾਈਫ ਨੂੰ ਰੱਖੋ ਜੀ ਈਜ਼ੀ, ਇੱਦਾਂ ਹੀ ਆਪਣੀ ਲਾਈਫ ਦੇ ਵਿੱਚ ਖੁਸ਼ ਰਹੋ, ਹੱਸਦੇ ਰਹੋ ਅਤੇ ਆਪਣੇ ਆਸ ਪਾਸ ਦੇ ਲੋਕਾਂ ਨੂੰ ਵੀ ਖੁਸ਼ ਰੱਖੋ. ਵੈਸੇ ਤੁਹਾਨੂੰ ਖੁਸ਼ ਕਰਨ ਦੇ ਲਈ ਅਗਲਾ ਗਾਣਾ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ 'ਤੇ.

ਬਈ ਗੱਲਾਂ ਚੱਲ ਰਹੀਆਂ ਨੇ ਤੁਹਾਡੇ ਨਾਲ ਦਿਲੋਂ ਐਂਡ ਲਾਈਵ ਟਿਊਨ ਇਨ ਕੀਤਾ ਹੋਇਆ ਤੁਸੀਂ 102.7 FM ਰੇਨਬੋ ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ ਅਤੇ ਮੈਂ ਹਜੇ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ ਅੱਜ ਦੇ ਦਿਨ ਦੀ ਗੱਲ ਕਰੀਏ ਤਾਂ ਅਸੀਂ ਵਰਲਡ ਟੈਲੀਕਮਿਊਨੀਕੇਸ਼ਨ ਡੇ ਜਿਹੜਾ ਹੈ ਮਨਾ ਰਹੇ ਹਾਂ ਅਤੇ ਵੈਸੇ ਟੈਲੀਕਮਿਊਨੀਕੇਸ਼ਨ ਦੀ ਗੱਲ ਕਰੀਏ ਤਾਂ ਸਾਨੂੰ ਇਹ ਵੀ ਅੱਜ ਦੇ ਟਾਈਮ ਦੇ ਵਿੱਚ ਚੀਜ਼ ਸਮਝ ਆਉਂਦੀ ਹੈ ਕਿ ਕਮਿਊਨੀਕੇਸ਼ਨ ਜਿਹੜਾ ਹੈਗਾ ਸਿਰਫ ਗੱਲ ਕਰਨ ਦਾ ਹੀ ਜ਼ਰੀਆ ਨਹੀਂ ਰਿਹਾ ਬਲਕਿ ਡਿਵੈਲਪਮੈਂਟ ਅਤੇ ਪ੍ਰੋਗਰੈਸ ਦਾ ਵੀ ਇੱਕ ਇੰਪੋਰਟੈਂਟ ਆਪਣੇ ਆਪ ਦੇ ਵਿੱਚ ਹਿੱਸਾ ਹੈਗਾ। ਔਨਲਾਈਨ ਐਜੂਕੇਸ਼ਨ ਹੋਵੇ ਜਾਂ ਫਿਰ ਡਿਜੀਟਲ ਬੈਂਕਿੰਗ ਹੋਵੇ ਜਾਂ ਟੈਲੀਮੈਡੀਸਨ ਵਰਗੀਆਂ ਸਰਵਿਸਿਜ਼ ਨੇ ਅੱਜ ਸਾਡੀ ਆਮ ਜਿਹੀ ਜ਼ਿੰਦਗੀ ਦੇ ਵਿੱਚ ਨਾ ਸਾਨੂੰ ਬਹੁਤ ਸਾਰੀ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਸਾਡੇ ਲਈ ਆਸਾਨ ਬਣਾ ਦਿੱਤੀ ਹੈ, ਸਾਡੀ ਲਾਈਫ ਜਿਹੜੀ ਹੈ ਹੋਰ ਵੀ ਜ਼ਿਆਦਾ ਬੈਟਰ ਹੋ ਗਈ ਹੈ। ਸੋ ਯਾਦ ਹੈ ਨਾ ਕੋਵਿਡ ਟਾਈਮ ਜਿੱਥੇ ਦੁਨੀਆ ਜਿਹੜੀ ਹੈ ਰੁਕ ਗਈ ਸੀ, ਸੋ ਇਹ ਕਮਿਊਨੀਕੇਸ਼ਨ ਹੀ ਹੈਗਾ ਜਿਹਨੇ ਮਤਲਬ ਬੱਚਿਆਂ ਦੀ ਜਿਹੜੀ ਪੜ੍ਹਾਈ ਹੈਗੀ ਉਹ ਆਪਣੇ ਆਪ ਦੇ ਵਿੱਚ ਕਿਤੇ ਸਫ਼ਰ ਨਹੀਂ ਹੋਣ ਦਿੱਤੀ ਜਾਂ ਸਾਡੀ ਬਹੁਤ ਸਾਰੀਆਂ ਇੱਦਾਂ ਦੀ ਜੋਬ ਸੀਗੀਆਂ ਵਰਕ ਫਰੋਮ ਹੋਮ ਹੋਣ ਦੇ ਬਾਵਜੂਦ ਵੀ ਜਿਹੜਾ ਸਾਰਾ ਕੰਮ ਹੈਗਾ ਬੜੇ ਆਸਾਨ ਜਿਹੇ ਤਰੀਕੇ ਦੇ ਨਾਲ ਔਨਲਾਈਨ ਇੰਟਰਨੈਟ ਦੀ ਮਦਦ ਦੇ ਨਾਲ ਚੱਲਦਾ ਰਿਹਾ। ਤੁਹਾਡੀਆਂ ਅਤੇ ਮੇਰੀਆਂ ਗੱਲਾਂ ਵੀ ਹਾਂਜੀ ਇਸੇ ਰਾਹੀਂ ਹੁੰਦੀਆਂ ਨੇ, ਸਾਡਾ ਰਾਬਤਾ ਵੀ ਇਹਦੇ ਨਾਲ ਹੀ ਹੈ। ਰੇਡੀਓ ਦੀ ਜੇ ਗੱਲ ਕਰੀਏ ਤਾਂ ਟੈਲੀਕਮਿਊਨੀਕੇਸ਼ਨ ਇੱਕ ਬਹੁਤ ਹੀ ਪੁਰਾਣਾ ਅਤੇ ਭਰੋਸੇਮੰਦ ਮੀਡੀਅਮ ਹੈਗਾ। ਅੱਜ ਵੀ ਜਿਹੜਾ ਰੇਡੀਓ ਹੈਗਾ ਪਿੰਡਾਂ ਪਿੰਡਾਂ ਤੱਕ ਇਨਫੋਰਮੇਸ਼ਨ ਅਤੇ ਇੰਟਰਟੇਨਮੈਂਟ ਪਹੁੰਚਾਉਂਦਾ ਹੈ। ਸੋ ਐਮਰਜੈਂਸੀ ਸਿਚੁਏਸ਼ਨ ਵੀ ਹੋਵੇ, ਜਦੋਂ ਇੰਟਰਨੈਟ ਫੇਲ ਹੋ ਜਾਂਦਾ ਹੈ ਨਾ ਤਾਂ ਰੇਡੀਓ ਹੀ ਹੈ ਜੋ ਲੋਕਾਂ ਤੱਕ ਸਹੀ ਖਬਰ ਪਹੁੰਚਾਉਂਦਾ ਅਤੇ ਸਹੀ ਸਮੇਂ 'ਤੇ ਪਹੁੰਚਾਉਂਦਾ। ਸੋ ਇੱਦਾਂ ਹੀ ਤੁਹਾਡੇ ਨਾਲ ਇਸ ਦਿਨ ਦੇ ਬਾਰੇ ਜਿਹੜੀਆਂ ਗੱਲਾਂ ਨੇ ਉਹ ਚੱਲਦੀਆਂ ਰਹਿਣਗੀਆਂ। ਫਿਲਹਾਲ ਹੁਣ ਇੱਕ ਮਿਊਜ਼ੀਕਲ ਬ੍ਰੇਕ ਲੈਂਦੇ ਹਾਂ, ਤੁਸੀਂ ਵੀ ਜਿਹੜਾ ਹੈਗਾ ਇਹ ਗਾਣਾ ਪ੍ਰੀਤ ਪੰਚਲ ਦੀ ਆਵਾਜ਼ ਦੇ ਵਿੱਚ ਕਰੋ ਜੀ ਇੰਜੋਏ। ਇੱਦਾਂ ਹੀ ਬਣੇ ਰਹੋ, ਵਧੀਆ ਵਧੀਆ ਗਾਣੇ ਜਿਹੜੇ ਨੇ FM ਰੇਨਬੋ 'ਤੇ ਤੁਹਾਡੇ ਲਈ ਇੱਦਾਂ ਹੀ ਪਲੇ ਹੁੰਦੇ ਰਹਿਣਗੇ ਜੀ।

ਕਾਪੀਆਂ ਨਾਲ ਵੇਰਵੇ ਸਿਹਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ, ਆਕਾਸ਼ਵਾਣੀ ਕੇਂਦਰ, ਨੇੜੇ BMC ਚੌਂਕ, ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਿਹਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

ਅਵਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਵਿੱਚ। ਲੜੀਵਾਰ ਨਾਟਕ ਹੋਇਆ

ਕਾਨੂੰਨੀ ਸੇਵਾਵਾਂ ਅਥਾਰਟੀ ਐਕਟ 1987 ਦੀ ਧਾਰਾ 12 ਦੇ ਤਹਿਤ ਯੋਗ ਨਾਗਰਿਕ ਮੁਫਤ ਕਾਨੂੰਨੀ ਮਦਦ ਨਿਆਬੰਧੂ ਮੋਬਾਈਲ ਐਪ ਤੇ www.probono-doj.in ਤੋਂ ਪ੍ਰਾਪਤ ਕਰ ਸਕਦੇ ਨੇ। ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

ਇਨ ਵਰਲਡ ਟੈਲੀਕਮਿਊਨੀਕੇਸ਼ਨ ਡੇ ਜਿਹੜਾ ਹੈ ਅਸੀਂ ਦੁਨੀਆ ਭਰ ਦੇ ਵਿੱਚ ਸੈਲੀਬ੍ਰੇਟ ਕਰ ਰਹੇ ਹਾਂ। ਹੁਣ ਵੈਸੇ ਸਕੂਲ ਲਾਈਫ ਦੀ ਗੱਲ ਕਰੀਏ ਤਾਂ ਕਿੰਨੀ ਆਸਾਨ ਜੀ ਲੱਗਦੀ ਹੈ, ਕਿੰਨੀ ਸੌਖੀ ਲੱਗਦੀ ਹੈ ਸਾਨੂੰ। ਅਸੀਂ ਜਦੋਂ ਬੱਚਿਆਂ ਨੂੰ ਦੇਖਦੇ ਹਾਂ ਤਾਂ ਇਹੀ ਲੱਗਦਾ ਯਾਰ ਇਹਨਾਂ ਦੇ ਮਜ਼ੇ ਹੈ, ਸਾਰਾ ਦਿਨ ਖੇਡਦੇ ਹੈ, ਇਹਨਾਂ ਨੂੰ ਸਕੂਲ ਭੇਜਣ ਵਾਸਤੇ ਵੀ ਉਠਾਉਣਾ ਪੈਂਦਾ ਹੈ, ਫਿਰ ਇਹਨਾਂ ਨੂੰ ਰੈਡੀ ਕਰਕੇ ਭੇਜਣਾ ਪੈਂਦਾ ਹੈ। ਪਰ ਕਿਤੇ ਨਾ ਕਿਤੇ ਜੇ ਅਸੀਂ ਥੋੜ੍ਹਾ ਜਿਹਾ ਆਪਣੀ ਬਚਪਨ ਦੀ ਲਾਈਫ ਨੂੰ ਰਿਕਾਲ ਕਰਾਂਗੇ ਨਾ, ਤਾਂ ਬਚਪਨ 'ਚ ਵੀ ਸਾਡੇ ਸਿਰ 'ਤੇ ਰਿਸਪੋਂਸੀਬਿਲਿਟੀ ਹੁੰਦੀ ਸੀ, ਪੜ੍ਹਾਈ ਦੀ ਕਿਤੇ ਨਾ ਕਿਤੇ ਟੈਨਸ਼ਨ ਹੁੰਦੀ ਹੀ ਸੀ। ਸੋ ਜਦੋਂ ਵੀ ਲਾਈਫ ਦੇ ਵਿੱਚ ਸਾਨੂੰ ਕੁਛ ਮਿਲਦਾ ਹੈ ਨਾ ਜ਼ਿੰਦਗੀ ਦੇ ਵਿੱਚ, ਤਾਂ ਉਹਦੇ ਨਾਲ ਹੀ ਨਾਲ ਕੁਛ ਜ਼ਿੰਮੇਵਾਰੀਆਂ ਜਿਹੜੀਆਂ ਹੁੰਦੀਆਂ ਨੇ, ਰਿਸਪੋਂਸੀਬਿਲਿਟੀ ਹੁੰਦੀ ਹੈ, ਉਹ ਵੀ ਆ ਹੀ ਜਾਂਦੀ ਹੈ। ਸੋ ਦੋਸਤੋ, ਜੇ ਅੱਜ ਅਸੀਂ ਟੈਕਨੋਲੋਜੀ ਦੀ ਗੱਲ ਕਰੀਏ ਤਾਂ ਇਹਦੇ ਨਾਲ ਹੀ ਨਾਲ ਬਹੁਤ ਸਾਰੀ ਰਿਸਪੋਂਸੀਬਿਲਿਟੀ ਹੈਗੀ ਹੈ ਜੋ ਸਾਡੇ ਲਈ ਨਿਭਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ। ਸੇਫ ਇੰਟਰਨੈਟ ਯੂਜ਼ ਕਰਨਾ ਹੋਏ ਜਾਂ ਫਿਰ ਫੇਕ ਨਿਊਜ਼ ਤੋਂ ਬਚਣਾ ਹੋਏ ਜਾਂ ਫਿਰ ਔਨਲਾਈਨ ਪ੍ਰਾਈਵੇਸੀ ਦਾ ਜਿਹੜਾ ਹੈਗਾ ਉਹ ਧਿਆਨ ਰੱਖਣਾ ਹੋਵੇ, ਇਹ ਸਭ ਜਿਹੜਾ ਹੈਗਾ ਜਿਹੜੇ ਯੂਜ਼ਰ ਨੇ ਇਹ ਚੀਜ਼ਾਂ ਦਾ ਇਸਤੇਮਾਲ ਕਰ ਰਹੇ ਨੇ ਉਹਨਾਂ ਦੀ ਹੀ ਜ਼ਿੰਮੇਵਾਰੀ ਹੈ। ਸੋ ਇਹਦੇ ਨਾਲ ਹੀ ਨਾਲ ਡਿਜੀਟਲ ਅਵੇਅਰਨੈਸ ਅੱਜ ਦੇ ਟਾਈਮ ਦੇ ਵਿੱਚ ਜਿਹੜੀ ਹੈਗੀ ਹੈ ਨਾ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਹੈ। ਜੇ ਤੁਸੀਂ ਇੰਟਰਨੈਟ ਯੂਜ਼ ਕਰ ਰਹੇ ਹੋ ਜਾਂ ਫਿਰ ਸੋਸ਼ਲ ਮੀਡੀਆ ਅਕਾਊਂਟਸ ਜਿਹੜੇ ਨੇ ਤੁਹਾਡੇ ਬਣੇ ਹੋਏ ਨੇ, ਤਾਂ ਉਹਦੇ ਪ੍ਰਤੀ ਜਿਹੜੀਆਂ ਸਾਡੀਆਂ ਜ਼ਿੰਮੇਵਾਰੀਆਂ ਨੇ, ਰਿਸਪੋਂਸੀਬਿਲਟੀਆਂ ਹੈਗੀਆਂ ਨੇ, ਉਹਨਾਂ ਨੂੰ ਵੀ ਧਿਆਨ ਦੇ ਵਿੱਚ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜਿਵੇਂ ਮੇਰਾ ਤੁਹਾਡੇ ਨਾਲ ਗੱਲਾਂ ਕਰਦੇ ਹੋਏ ਗਾਣੇ ਲਗਾਉਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਪ੍ਰੋਗਰਾਮ ਦਾ ਨਾਮ ਹੀ ਗੀਤ ਬਹਾਰ ਹੈ ਅਤੇ ਗੀਤਾਂ ਦੀ ਜਿਹੜੀ ਬਹਾਰ ਹੈ ਇਹਦੇ ਵਿੱਚ ਬਸ ਤਿਆਰ ਬਰ ਤਿਆਰ ਹੈ। ਜਿਹੜੇ ਬਹੁਤ ਵਧੀਆ ਅੱਜ ਪਲੇਲਿਸਟ ਤੁਹਾਡੇ ਲਈ ਤਿਆਰ ਕੀਤੀ ਹੋਈ ਹੈ, ਅਗਲਾ ਗਾਣਾ ਵੀ ਆ ਰਿਹਾ ਜੀ ਦੇਵ ਨੇਗੀ ਦੀ ਆਵਾਜ਼ ਦੇ ਵਿੱਚ ਤੁਹਾਡੇ ਰੇਡੀਓ ਸੈੱਟ 'ਤੇ। ਇਹ ਗਾਣਾ ਜਿਹੜਾ ਨਾ ਆਪਣੇ ਆਪ ਦੇ ਵਿੱਚ ਹੀ ਬਹੁਤ ਜ਼ਿਆਦਾ ਸਵੀਟ ਹੈਗਾ, ਸੁਣ ਕੇ ਦੱਸਿਓ ਤੁਹਾਨੂੰ ਕਿੱਦਾਂ ਦਾ ਲੱਗਾ। ਕੇਦਾਰਨਾਥ ਮੂਵੀ ਤੋਂ ਹੈ ਸੌਂਗ ਜੀ।

ਵਾਹ ਜੀ ਵਾਹ, ਸੱਚੇ ਜੀ ਕਿਆ ਹੀ ਬਾਤ ਹੈ। ਟਿਊਨਿੰਗ ਕੀਤਾ ਹੈ ਤੁਸੀਂ 102.7 FM ਰੇਨਬੋ 'ਤੇ, ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ, ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਬਈ ਕੁਛ ਲੋਕ ਹੁੰਦੇ ਨੇ ਜੋ ਵੀਕਐਂਡ 'ਤੇ ਬਿਲਕੁਲ ਹੀ ਸੁਸਤੀ ਪਾ ਕੇ ਬੈਠੇ ਹੁੰਦੇ ਨੇ, ਹੁਣ ਤੱਕ ਤਾਂ ਮੈਂ ਕਿਹਾ ਜੀ ਮੁਸ਼ਕਿਲ ਦੇ ਨਾਲ ਉੱਠੇ ਹੀ ਹੋਣਗੇ, ਅਤੇ ਕਈ ਹੁੰਦੇ ਨੇ ਜੋ ਆਪਣੀ ਪੂਰੇ ਹਫ਼ਤੇ ਵਾਲੀ ਰੂਟੀਨ ਜਿਹੜੀ ਹੈ ਨਾ ਇੱਕੋ ਜਿਹੀ ਸੈੱਟ ਕਰਕੇ ਰੱਖਦੇ ਆ, ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਵੀਕਐਂਡ ਵਾਲੇ ਦਿਨ ਵੀ ਉਹ ਬਿਲਕੁਲ ਵੀ ਟਾਈਮ ਵੇਸਟ ਨਹੀਂ ਕਰਨਾ ਚਾਹੁੰਦੇ, ਤਾਂ ਕਿ ਸਵੇਰੇ ਸਵੇਰੇ ਉੱਠ ਕੇ ਉਹ ਟਾਈਮ ਸਿਰ ਰੈਡੀ ਹੋ ਕੇ, ਮੈਂ ਕਿਹਾ ਜੀ ਸ਼ਾਹੀ ਜੋੜਾ ਆਪਣਾ ਪਾ ਕੇ ਆਪਣੀ ਫੈਮਿਲੀ ਦੇ ਨਾਲ ਟਾਈਮ ਸਪੈਂਡ ਕਰਨਾ ਚਾਹੁੰਦੇ ਆ। ਸੋ ਆਈ ਹੋਪ ਤੁਸੀਂ ਵੀ ਸਾਰੇ ਉੱਠ ਚੁੱਕੇ ਹੋ, ਅਤੇ ਪ੍ਰੋਗਰਾਮ ਜਿਹੜਾ ਹੈ ਗੀਤ ਬਹਾਰ ਇਸ ਟਾਈਮ ਤੱਕ ਵਧੀਆ ਤਰੀਕੇ ਦੇ ਨਾਲ ਇੰਜੋਏ ਕਰ ਰਹੇ ਹੋ। ਅੱਜ ਦੇ ਦਿਨ ਦੀ ਅਸੀਂ ਇਹ ਗੱਲ ਕਰ ਰਹੇ ਹਾਂ, ਵਰਲਡ ਟੈਲੀਕਮਿਊਨੀਕੇਸ਼ਨ ਡੇ ਜਿਹੜਾ ਹੈ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ। ਵੈਸੇ ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ ਦੇ ਵਿੱਚ ਵੀ ਜਿਹੜੀ ਡਿਜੀਟਲ ਰੈਵੋਲਿਊਸ਼ਨ ਜਿਹੜੀ ਹੈ ਨਾ ਤੇਜ਼ੀ ਦੇ ਨਾਲ ਆਈ ਹੈ। ਹੁਣ ਚਾਹੇ ਪਿੰਡਾਂ ਦੀ ਗੱਲ ਹੋਵੇ ਜਾਂ ਸ਼ਹਿਰਾਂ ਦੀ ਗੱਲ ਹੋਵੇ, ਦੋਨੋਂ ਜਗ੍ਹਾ 'ਤੇ ਇੰਟਰਨੈਟ ਕਨੈਕਟੀਵਿਟੀ ਜਿਹੜੀ ਹੈ ਨਾ ਉਹ ਕਾਫੀ ਇੰਪਰੂਵ ਹੋ ਰਹੀ ਹੈ। ਨਾਲ ਹੀ ਨਾਲ ਜੇ ਗੌਰਮੈਂਟ ਵੀ ਜਿਹੜੀ ਹੈਗੀ ਹੈ ਡਿਜੀਟਲ ਇੰਡੀਆ ਕੈਂਪੇਨ ਦੇ ਥਰੂ ਹਰ ਸਿਟੀਜ਼ਨ ਨੂੰ ਡਿਜੀਟਲ ਸਰਵਿਸਿਜ਼ ਦੇ ਨਾਲ ਜੋੜਨ ਦੀ ਆਪਣੀ ਜਿਹੜੀ ਕੋਸ਼ਿਸ਼ ਹੈ ਪੂਰੀ ਪੂਰੀ ਕਰ ਰਹੀ ਹੈ। ਵੈਸੇ ਕਮਿਊਨੀਕੇਸ਼ਨ ਟੈਕਨੋਲੋਜੀ ਨੇ, ਮਤਲਬ ਇੰਟਰਨੈਟ ਨੇ, ਮਤਲਬ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇੰਟਰਟੇਨਮੈਂਟ ਦੇ ਨਾਲ ਵੀ ਜੁੜੀਆਂ ਹੋਈਆਂ ਬਦਲ ਦਿੱਤੀਆਂ। ਅੱਜ ਅਸੀਂ ਲਾਈਵ ਸਪੋਰਟਸ ਦੇਖ ਸਕਦੇ ਹਾਂ, ਮੂਵੀ ਜਾਂ ਮਿਊਜ਼ਿਕ ਹੋਵੇ ਆਪਣੇ ਮੋਬਾਈਲ 'ਤੇ, ਕਿਸੇ ਵੀ ਤਰੀਕੇ ਦੇ ਨਾਲ ਕੁਛ ਵੀ ਜਦੋਂ ਹੈਗਾ ਸਾਡਾ ਦਿਲ ਕਰੇ ਕੋਈ ਗਾਣਾ ਸੁਣਨ 'ਤੇ, ਲਾਈਵ ਸਟ੍ਰੀਮਿੰਗ ਜਿਹੜੀ ਹੈਗੀ ਅਸੀਂ ਇੰਜੋਏ ਕਰ ਸਕਦੇ ਹਾਂ। ਅਤੇ ਬਹੁਤ ਸਾਰੇ ਸਟ੍ਰੀਮਿੰਗ ਪਲੈਟਫਾਰਮਸ ਜਿਹੜੇ ਨੇ ਅਤੇ ਔਨਲਾਈਨ ਰੇਡੀਓ ਨੇ ਇੰਟਰਟੇਨਮੈਂਟ ਨੂੰ ਇੱਕ ਹੋਰ ਵੀ ਜ਼ਿਆਦਾ ਇੰਟਰਸਟਿੰਗ ਬਣਾ ਦਿੱਤਾ। ਸੋ ਇਹਨਾਂ ਦੇ ਵਿੱਚੋਂ ਇੱਕ ਜੇ ਅਸੀਂ ਆਪਣੀ ਗੱਲ ਕਰੀਏ ਆਲ ਇੰਡੀਆ ਰੇਡੀਓ ਦੀ ਗੱਲ ਕਰੀਏ, ਤਾਂ ਨਿਊਜ਼ ਔਨ AIR ਦੇ ਥਰੂ, ਹੁਣ ਜਿਵੇਂ ਸਾਡੇ ਤੁਸੀਂ FM ਰੇਨਬੋ ਜਲੰਧਰ ਸੁਣਨਾ ਚਾਹੁੰਦੇ ਹੋ, ਅਤੇ ਜੇ ਤੁਸੀਂ ਜਲੰਧਰ ਤੋਂ ਕਿਤੇ ਬਾਹਰ ਵੀ ਜਾ ਰਹੇ ਹੋ ਨਾ ਛੁੱਟੀਆਂ ਦੇ ਵਿੱਚ, ਤਾਂ ਵੀ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈ। ਆਪਣੇ ਫੋਨ ਦੇ ਵਿੱਚ ਨਿਊਜ਼ ਔਨ AIR ਜਿਹੜੀ ਐਪ ਹੈਗੀ ਹੈ ਪਲੇ ਸਟੋਰ 'ਤੇ ਜਾ ਕੇ ਤੁਸੀਂ ਡਾਊਨਲੋਡ ਕਰ ਸਕਦੇ ਹੋ, ਅਤੇ ਜਲੰਧਰ ਤੋਂ ਬਾਹਰ ਜਾ ਕੇ ਵੀ ਜਿਹੜੇ ਸਾਡੇ ਪ੍ਰੋਗਰਾਮ ਹੈਗੇ ਆ ਨਾ ਉਹ ਬੇਫਿਕਰ ਹੋ ਕੇ ਇੰਜੋਏ ਕਰ ਸਕਦੇ ਹੋ। ਫਿਲਹਾਲ ਤੁਹਾਡੇ ਲਈ ਆ ਰਿਹਾ ਜੀ ਇੱਕ ਗੀਤ ਤੁਹਾਡੇ ਰੇਡੀਓ ਸੈੱਟ 'ਤੇ, ਜਿਹਨੇ ਤੁਹਾਨੂੰ ਮੈਂ ਕਿਹਾ ਜੀ ਅੱਜ ਨੱਚਣ 'ਤੇ ਮਜਬੂਰ ਕਰ ਹੀ ਦੇਣਾ। ਐਨਰਜੈਟਿਕ ਜਿਹਾ ਸੌਂਗ ਆ ਰਿਹਾ ਹੈ ਦਰਸ਼ਨ ਰਾਵਲ ਅਤੇ ਭੂਮੀ ਤ੍ਰਿਵੇਦੀ ਦੀ ਆਵਾਜ਼ ਦੇ ਵਿੱਚ।

ਜੀ ਟਿਊਨ ਇਨ ਕੀਤਾ ਹਾਂ ਤੁਸੀਂ 102.7 FM ਰੇਨਬੋ ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ ਵਰਲਡ ਟੈਲੀਕਮਿਊਨੀਕੇਸ਼ਨ ਡੇ ਅੱਜ ਅਸੀਂ ਮਨਾ ਰਹੇ ਹਾਂ ਅਤੇ ਨਾਲ ਹੀ ਨਾਲ ਜਿਹੜਾ ਵੀਕਐਂਡ ਹੈਗਾ ਯਾਨੀ ਕਿ ਸੰਡੇ ਵਾਲੀ ਵਾਈਬ ਵੀ ਜਿਹੜੀ ਹੈ ਪੂਰੀ ਪੂਰੀ ਅੱਜ ਬਣੀ ਹੋਈ ਹੈ ਇਸ ਖਾਸ ਪ੍ਰੋਗਰਾਮ ਦੇ ਵਿੱਚ। ਮਤਲਬ ਜਿੱਥੇ ਕਿਤੇ ਨਾ ਕਿਤੇ ਅੱਜ ਅਸੀਂ ਸਾਰੇ ਲੋਕ ਇੱਕ ਦੂਜੇ ਨਾਲ ਜੁੜ ਗਏ ਹਾਂ ਅਤੇ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਹਾਂ ਗਵਾਚ ਵੀ ਗਏ ਹਾਂ। ਮਤਲਬ ਜਿਹੜੇ ਦੂਰ ਹੈਗੇ ਆ ਉਹ ਕੋਲ ਆ ਚੁੱਕੇ ਨੇ, ਪਰ ਜਿਹੜੇ ਕੋਲ ਹੈਗੇ ਆ ਨਾ ਕਈ ਵਾਰ ਅਸੀਂ ਆਪਣੀ ਹੀ ਬੇਵਕੂਫੀਆਂ ਕਰਕੇ ਉਹਨਾਂ ਤੋਂ ਦੂਰ ਹੁੰਦੇ ਜਾ ਰਹੇ ਹਾਂ। ਸੋ ਟੈਕਨੋਲੋਜੀ ਦਾ ਜਿਹੜਾ ਹੈਗਾ ਹੈ ਸਮਾਰਟਲੀ ਯੂਜ਼ ਕਰਨਾ ਚਾਹੀਦਾ ਅੱਜ ਦੇ ਟਾਈਮ ਦੇ ਵਿੱਚ। ਵੈਸੇ ਜੇ ਸਟੂਡੈਂਟਸ ਦੀ ਵੀ ਗੱਲ ਕਰੀਏ ਨਾ ਤਾਂ ਔਨਲਾਈਨ ਕਲਾਸਿਸ ਦੇ ਥਰੂ ਘਰ ਬੈਠੇ ਉਹਨਾਂ ਲਈ ਵੀ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਐਜੂਕੇਸ਼ਨ ਹਾਸਿਲ ਕਰਨਾ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਆਸਾਨ ਹੋ ਗਿਆ। ਟੀਚਰਸ ਅਤੇ ਸਟੂਡੈਂਟਸ ਦੇ ਵਿੱਚ ਜਿਹੜਾ ਕਮਿਊਨੀਕੇਸ਼ਨ ਟੈਕਨੋਲੋਜੀ ਇੱਕ ਮਜ਼ਬੂਤ ਕਹਿ ਸਕਦੇ ਹਾਂ ਕਿ ਬ੍ਰਿਜ ਬਣ ਚੁੱਕੀ ਹੈ। ਸੋ ਇਹ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਨਾ ਟੈਲੀਕਮਿਊਨੀਕੇਸ਼ਨ ਤੋਂ ਬਿਨਾਂ ਮੁਮਕਿਨ ਹੀ ਨਹੀਂ ਹੈ। ਸੋ ਬਿਜ਼ਨਸ ਦੀ ਵੀ ਅਗਰ ਗੱਲ ਕਰੀਏ ਨਾ ਤਾਂ ਦੁਨੀਆ ਦੇ ਵਿੱਚ ਟੈਲੀਕਮਿਊਨੀਕੇਸ਼ਨ ਦਾ ਬਹੁਤ ਵੱਡਾ ਯੋਗਦਾਨ ਹੈਗਾ। ਅੱਜ ਔਨਲਾਈਨ ਮੀਟਿੰਗਸ ਹੋਵੇ, ਡਿਜੀਟਲ ਪੇਮੈਂਟ ਹੋਵੇ ਜਾਂ ਈ ਕਾਮਰਸ ਨੇ ਕੰਪਨੀਜ਼ ਨੂੰ ਗਲੋਬਲ ਲੈਵਲ 'ਤੇ ਕੰਮ ਕਰਨ ਦੇ ਜਿਹੜੇ ਨੇ ਬਹੁਤ ਵਧੀਆ ਮੌਕੇ ਦਿੱਤੇ ਨੇ। ਛੋਟੇ ਵਪਾਰੀ ਹੁਣ ਇੰਟਰਨੈਟ ਦੇ ਜ਼ਰੀਏ ਆਪਣੇ ਬਿਜ਼ਨਸ ਨੂੰ ਹੋਰ ਵੀ ਵੱਡਾ ਕਰ ਰਹੇ ਨੇ। ਇਤਨੀ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇੰਟਰਨੈਟ ਦੇ ਥਰੂ ਜਿਹੜਾ ਕਮਿਊਨੀਕੇਸ਼ਨ ਦੇ ਥਰੂ ਅਸੀਂ ਕਰ ਸਕਦੇ ਹਾਂ, ਫਿਰ ਮਤਲਬ ਸਾਨੂੰ ਜਿਹੜਾ ਲਾਈਫ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਨੇ ਪੋਜ਼ਿਟਿਵ ਤਰੀਕੇ ਦੇ ਨਾਲ ਸਹੀ ਤਰੀਕੇ ਦੇ ਨਾਲ ਇਹਨਾਂ ਨੂੰ ਆਪਣੀ ਲਾਈਫ ਦੇ ਵਿੱਚ ਲੈ ਕੇ ਆਉਣਾ ਚਾਹੀਦਾ ਹੈ। ਅਤੇ ਮੈਂ ਕਿਹਾ ਜੀ ਵਧੀਆ ਵਧੀਆ ਚੰਗਾ ਚੰਗਾ ਤੁਸੀਂ ਆਪਣੀ ਲਾਈਫ ਦੇ ਵਿੱਚ ਗਰੋ ਕਰੋ ਅਤੇ ਤੁਸੀਂ ਗਰੋ ਕਰੋ ਅਤੇ ਨਾਲ ਹੀ ਨਾਲ ਗੀਤ ਬਹਾਰ ਦੇ ਵਿੱਚ ਜਿਹੜੇ ਗਾਣਿਆਂ ਦਾ ਇੰਤਜ਼ਾਮ ਹੈ ਨਾ, ਹਾਂਜੀ ਉਹ ਪੂਰਾ ਪੂਰਾ ਤਿਆਰ ਕੀਤਾ ਹੋਇਆ ਤੁਹਾਡੇ ਲਈ। ਸੋ ਅਗਲਾ ਗੀਤ ਵੀ ਆ ਰਿਹਾ ਫਰੋਮ ਦਾ ਮੂਵੀ 2 States ਤੋਂ ਤੁਹਾਡੇ ਰੇਡੀਓ ਸੈੱਟ 'ਤੇ। ਇੱਦਾਂ ਹੀ ਬਣੇ ਰਹੋ 102.7 FM ਰੇਨਬੋ, ਦਿਲ ਸੇ ਦਿਲ ਤੱਕ।

ਬਈ ਗੱਲਾਂ ਕਰਦੇ ਕਰਦੇ ਤੁਹਾਡੇ ਨਾਲ ਟਾਈਮ ਦਾ ਪਤਾ ਹੀ ਨਹੀਂ ਚੱਲਿਆ। ਟਿਊਨ ਇਨ ਕੀਤਾ ਹੋਇਆ ਤੁਸੀਂ 102.7 FM ਰੇਨਬੋ, ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ, ਅਤੇ ਮੈਂ ਹਜੇ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਫਿਲਹਾਲ ਹੁਣ ਟਾਈਮ ਹੋ ਚੁੱਕਾ ਹੈ ਜੀ ਪ੍ਰੋਗਰਾਮ ਨੂੰ ਅੱਜ ਗੀਤ ਬਹਾਰ ਨੂੰ ਇੱਥੇ ਹੀ ਵਾਇੰਡ ਅਪ ਕਰਨ ਦਾ। ਬਾਕੀ ਤੁਹਾਡਾ ਤਾਂ ਮੇਰਾ ਸਾਥ ਜਿਹੜਾ ਅੱਜ 2 ਵਜੇ ਤੱਕ ਹੈਗਾ ਹੈ, ਅਤੇ ਜਾਂਦੇ ਜਾਂਦੇ ਅੱਜ ਮੈਂ ਪੂਰੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕੀਤੀ ਵਰਲਡ ਟੈਲੀਕਮਿਊਨੀਕੇਸ਼ਨ ਡੇ ਬਾਰੇ, ਅਤੇ ਅੱਜ ਅਸੀਂ ਸਾਰੇ ਮਿਲ ਕੇ ਇੱਕ ਪ੍ਰੋਮਿਸ ਆਪਣੇ ਆਪ ਦੇ ਨਾਲ ਜ਼ਰੂਰ ਕਰੀਏ ਕਿ ਅਸੀਂ ਸਾਰੇ ਮਿਲ ਕੇ ਪੋਜ਼ਿਟਿਵ ਤਰੀਕੇ ਦੇ ਨਾਲ ਹੀ ਜਿਹੜਾ ਹੈ ਇਸ ਟੈਕਨੋਲੋਜੀ ਦਾ ਇਸਤੇਮਾਲ ਕਰਾਂਗੇ, ਅਤੇ ਨਾਲ ਹੀ ਨਾਲ ਕਮਿਊਨੀਕੇਸ਼ਨ ਦਾ ਜਿਹੜਾ ਅਸਲੀ ਮਕਸਦ ਹੁੰਦਾ ਨਾ, ਲੋਕਾਂ ਨੂੰ ਆਪਸ ਦੇ ਵਿੱਚ ਜੋੜਨਾ ਹੁੰਦਾ, ਨੌਲੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੁੰਦਾ, ਅਤੇ ਦੁਨੀਆ ਨੂੰ ਇੱਕ ਬੈਟਰ ਪਲੇਸ ਬਣਾਉਣਾ ਹੁੰਦਾ। ਸੋ ਜਿਹੜੀ ਸਾਡੀ ਰਿਸਪੋਂਸੀਬਿਲਟੀ ਹੈ, ਅਸੀਂ ਪੂਰੇ ਚੰਗੇ ਤਰੀਕੇ ਦੇ ਨਾਲ ਹੀ ਨਿਭਾਵਾਂਗੇ ਇਹ ਜਿਹੜਾ ਵਾਅਦਾ ਹੈ ਅੱਜ ਅਸੀਂ ਸਾਰੇ ਹੀ ਇੱਕ ਦੂਜੇ ਦੇ ਨਾਲ ਕਰਦੇ ਹਾਂ। ਸੋ ਗੀਤ ਬਹਾਰ ਦਾ ਅੱਜ ਦਾ ਲਾਸਟ ਮਿਊਜ਼ੀਕਲ ਟਰੈਕ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ 'ਤੇ।

ਤੁਸੀਂ ਟਿਊਨ ਇਨ ਕੀਤਾ ਹੋਇਆ ਜੀ 102.7 FM ਰੇਨਬੋ। ਹੁਣ ਤੋਂ ਕੁਛ ਕੁ ਪਲਾਂ ਦੇ ਵਿੱਚ ਤੁਸੀਂ ਸਾਡੇ ਦਿੱਲੀ ਕੇਂਦਰ ਤੋਂ ਪ੍ਰੋਗਰਾਮ ਸੁਣੋਗੇ ਜੀ, ਪੋਸਟ ਬਾਕਸ ਨੰਬਰ 111।

ਬ੍ਰਿਟੇਨ ਵਿਚਕਾਰ ਵਿਚਾਰ ਵਟਾਂਦਰੇ ਤੋਂ ਬਾਅਦ ਦੋਵਾਂ ਮੁਲਕਾਂ ਦੇ ਦੁਵੱਲੇ ਸਬੰਧਾਂ ਨੂੰ ਰਣਨੀਤਿਕ ਭਾਈਵਾਲੀ ਦੇ ਪੱਧਰ ਤੱਕ ਵਧਾਉਣ ਲਈ ਸਹਿਮਤੀ ਪ੍ਰਗਟ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੀਡਨ ਦੇ ਦੋ ਦਿਨਾਂ ਦੇ ਦੌਰੇ ਤੇ ਗੋਥੇਨਬਰਗ ਪਹੁੰਚਣਗੇ। ਮੱਧ ਪ੍ਰਦੇਸ਼ ਉੱਚ ਅਦਾਲਤ ਦੇ ਫੈਸਲੇ ਤੋਂ ਬਾਅਦ ਭਾਰਤੀ ਪੁਰਾਤੱਤਵ ਸਰਵੇਖਣ ਵਿਭਾਗ ਨੇ ਭੋਜਸ਼ਾਲਾ ਵਿੱਚ ਹਿੰਦੂਆਂ ਦੇ ਨਿਰਵਿਘਨ ਦਾਖਲੇ ਦੀ ਇਜਾਜ਼ਤ ਦਿੱਤੀ। ਸਰਕਾਰ ਨੇ ਚਾਂਦੀ ਦੀ ਦਰਾਮਦ ਤੇ ਪਾਬੰਦੀ ਲਗਾਈ, ਇਸ ਨੂੰ ਮੁਕਤ ਤੋਂ ਪਾਬੰਦੀ ਸ਼ੁਦਾ ਸ਼੍ਰੇਣੀ ਵਿੱਚ ਰੱਖਿਆ। ਦਿੱਲੀ ਸਰਕਾਰ ਨੇ ਰਾਸ਼ਟਰੀ ਰਾਜਧਾਨੀ ਵਿੱਚ ਹਵਾਈ ਬਾਜੀ ਟਰਬਿਆਨ ਇੰਧਨ ਦੇ ਵੈਟ ਨੂੰ 25% ਤੋਂ ਘਟਾ ਕੇ 7% ਕਰਨ ਦਾ ਫੈਸਲਾ ਲਿਆ। ਪੰਜਾਬ ਚੋਣ ਕਮਿਸ਼ਨ ਨੇ ਨਗਰ ਨਿਗਮ ਚੋਣਾਂ ਨੂੰ ਆਜ਼ਾਦ, ਨਿਰਪੱਖ ਅਤੇ ਸ਼ਾਂਤੀਪੂਰਕ ਢੰਗ ਨਾਲ ਨਿਬੇੜਨ ਚੜਾਉਣ ਲਈ IAS ਅਤੇ ਸੀਨੀਅਰ PCS

ਮੀਡੀਅਮ ਵੇਵ 102.7 ਮੈਗਾਹਰਟਜ਼ ਤੋਂ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਤੁਸੀਂ ਸੁਣ ਰਹੇ ਹੋ ਜੀ ਐਫ ਐਮ ਰੇਨਬੋ ਚੈਨਲ, ਅਤੇ ਹੁਣ ਵੇਲਾ ਹੋ ਚੁੱਕਾ ਹੈ ਐਫ ਐਮ ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਰੌਬ

ਪੰਜਾਬ ਚੋਣ ਕਮਿਸ਼ਨ ਨੇ ਨਗਰ ਨਿਗਮ ਚੋਣਾਂ ਨੂੰ ਆਜ਼ਾਦ, ਨਿਰਪੱਖ ਅਤੇ ਸ਼ਾਂਤੀਪੂਰਕ ਢੰਗ ਨਾਲ ਨਿਬੇੜਨ ਚੜਾਉਣ ਲਈ IAS ਅਤੇ ਸੀਨੀਅਰ PCS ਅਧਿਕਾਰੀਆਂ ਨੂੰ ਜਨਰਲ ਆਬਜ਼ਰਵਰਾਂ ਵਜੋਂ ਨਿਯੁਕਤ ਕੀਤਾ। ਖੇਤੀ ਵਿਰਾਸਤ ਮਿਸ਼ਨ ਵੱਲੋਂ ਮੁਕਤਸਰ, ਫਿਰੋਜ਼ਪੁਰ ਅਤੇ ਫਰੀਦਕੋਟ ਜ਼ਿਲ੍ਹਿਆਂ 'ਚ ਪਰਾਲੀ ਸੰਭਾਲ ਅਤੇ ਵਾਤਾਵਰਨ ਸੁਰੱਖਿਆ ਲਈ 10 ਦਿਨਾਂ ਪਰਾਲੀ ਸੰਭਾਲ ਚੇਤਨਾ ਯਾਤਰਾ ਦੀ ਸ਼ੁਰੂਆਤ। ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਵਿੱਚ ਕਈ ਥਾਵਾਂ 'ਤੇ 22 ਜੂਨ ਤੱਕ ਗਰਮੀ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ। IPL ਕ੍ਰਿਕਟ ਵਿੱਚ ਕੋਲਕਾਤਾ ਨਾਈਟ ਰਾਈਡਰਸ ਨੇ ਬੀਤੀ ਰਾਤ ਗੁਜਰਾਤ ਟਾਈਟਨਸ ਨੂੰ 29 ਦੌੜਾਂ ਨਾਲ ਹਰਾਇਆ ਅਤੇ ਬੈਂਕਾਕ ਵਿੱਚ ਥਾਈਲੈਂਡ ਓਪਨ ਬੈਡਮਿੰਟਨ ਟੂਰਨਾਮੈਂਟ 'ਚ ਮਰਦ ਡਬਲਸ ਫਾਈਨਲ ਵਿੱਚ ਅੱਜ ਭਾਰਤ ਦੇ ਸਾਤਵਿਕ ਸਾਈਰਾਜ ਰੰਕੀ ਰੈਡੀ ਅਤੇ ਚਿਰਾਗ ਸ਼ੇਟੀ ਦਾ ਮੁਕਾਬਲਾ ਇੰਡੋਨੇਸ਼ੀਆਈ ਜੋੜੀ ਨਾਲ ਹੋਵੇਗਾ। ਐਸ ਐਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ।

ਜੀ ਟਿਊਨਿੰਗ ਕੀਤਾ ਹੋਇਆ ਤੁਸੀਂ 102.7 FM ਰੇਨਬੋ ਤੇ ਪ੍ਰੋਗਰਾਮ ਹੋਮ ਸਵੀਟ ਹੋਮ ਦੀ ਸ਼ੁਰੂਆਤ ਹੋ ਚੁੱਕੀ ਹੈ। ਮੈਂ ਹਜੇ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਹੋਮ ਸਵੀਟ ਹੋਮ ਉਹ ਪ੍ਰੋਗਰਾਮ ਜਿੱਥੇ ਬਹੁਤ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਹਰ ਵਾਰ ਤੁਹਾਡੇ ਨਾਲ ਸ਼ੇਅਰ ਕੀਤੀ ਜਾਂਦੀ ਹੈ, ਉਹ ਫਿਰ ਚਾਹੇ ਹੋਵੇ ਬਿਊਟੀ ਰਿਲੇਟਿਡ ਹੋਵੇ, ਸਾਡੇ ਹੈਲਥ ਰਿਲੇਟਿਡ ਹੋਵੇ, ਜਾਂ ਫਿਰ ਸਾਡੇ ਘਰ ਨੂੰ ਹੋਰ ਜ਼ਿਆਦਾ ਸਵਾਰਨ ਦੀ ਹੋਵੇ। ਮਤਲਬ ਬਹੁਤ ਸਾਰੀ ਇਨਫੋਰਮੇਸ਼ਨ ਦੇ ਨਾਲ ਨਾਲ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਹਰ ਵਾਰ ਇਹੀ ਕਹਿੰਦੇ ਹਾਂ ਕਿ ਇਸ ਪ੍ਰੋਗਰਾਮ ਦੇ ਟਾਈਮ ਆਪਣੇ ਕੋਲ ਇੱਕ ਪੇਪਰ ਅਤੇ ਪੈੱਨ ਜਾਂ ਡਾਇਰੀ ਜ਼ਰੂਰ ਰੱਖਿਆ ਕਰੋ, ਤਾਂ ਕਿ ਜਿੰਨੀ ਵੀ ਜ਼ਿਆਦਾ ਇਨਫੋਰਮੇਸ਼ਨ ਅਸੀਂ ਤੁਹਾਡੇ ਨਾਲ ਸ਼ੇਅਰ ਕਰੀਏ ਅਤੇ ਉਹ ਤੁਸੀਂ ਪੈੱਨ ਡਾਊਨ ਜ਼ਰੂਰ ਕਰ ਸਕੋ। ਸੋ ਖਾਣ ਪੀਣ ਦੀ ਵੀ ਗੱਲਾਂ ਇੱਥੇ ਹੋਣਗੀਆਂ। ਹਾਂਜੀ, ਹਰ ਵਾਰ ਪ੍ਰੋਗਰਾਮ ਦੇ ਵਿੱਚ ਇੱਕ ਨਵੀਂ ਰੈਸਿਪੀ ਜਿਹੜੀ ਹੈ ਤੁਹਾਡੇ ਨਾਲ ਸ਼ੇਅਰ ਕੀਤੀ ਜਾਂਦੀ ਹੈ ਅਤੇ ਤੁਸੀਂ ਉਹ ਰੈਸਿਪੀ ਵੀ ਨੋਟ ਡਾਊਨ ਕਰ ਸਕਦੇ ਹੋ ਅਤੇ ਨਾਲ ਹੀ ਨਾਲ ਅੱਜ ਆਪਣੇ ਲੰਚ ਦੇ ਵਿੱਚ ਵੀ ਉਹ ਨਵੀਂ ਰੈਸਿਪੀ ਟਰਾਈ ਕਰ ਸਕਦੇ ਹੋ। ਕੀ ਹੋਏਗੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਤੁਹਾਨੂੰ ਹੌਲੀ ਹੌਲੀ ਇਸ ਪ੍ਰੋਗਰਾਮ ਦੇ ਵਿੱਚ ਦੱਸਾਂਗੇ। ਫਿਲਹਾਲ ਹਲੇ ਤਾਂ ਹੋਮ ਸਵੀਟ ਹੋਮ ਦੀ ਸ਼ੁਰੂਆਤ ਹੋਈ ਹੈ। ਸੋ ਜਾਣਾ ਕਿਤੇ ਨਹੀਂ, ਇੱਦਾਂ ਹੀ ਬਣੇ ਰਹੋ ਜੀ 102.7 FM ਰੇਨਬੋ ਅਤੇ ਪ੍ਰੋਗਰਾਮ ਹੋਮ ਸਵੀਟ ਹੋਮ ਕਰਦੇ ਰਹੋ ਜੀ ਇੰਜੋਏ। ਅਤੇ ਫਿਲਹਾਲ ਤੁਹਾਡੇ ਲਈ ਆ ਰਿਹਾ ਪ੍ਰੋਗਰਾਮ ਦਾ ਪਹਿਲਾ ਗੀਤ ਤੁਹਾਡੇ ਰੇਡੀਓ ਸੈੱਟ 'ਤੇ।

ਹਾਂਜੀ ਜੀ, ਇੱਕ ਵਾਰ ਫਿਰ ਤੋਂ ਆ ਗਈ ਹਾਂ ਤੁਹਾਡੇ ਨਾਲ ਗੱਲਾਂ ਕਰਨ। ਟਿਊਨ ਇਨ ਕੀਤਾ ਹੈ ਤੁਸੀਂ 102.7 FM ਰੇਨਬੋ, ਪ੍ਰੋਗਰਾਮ ਚੱਲ ਰਿਹਾ ਜੀ ਹੋਮ ਸਵੀਟ ਹੋਮ। ਸੋ ਹੋਮ ਸਵੀਟ ਹੋਮ ਦੇ ਵਿੱਚ ਹੁਣ ਜੀ ਤੁਹਾਡੇ ਨਾਲ ਖਾਸ ਖਾਸ ਜਿਹੜੀਆਂ ਗੱਲਾਂ ਯਾਨੀ ਕਿ ਇਨਫੋਰਮੇਸ਼ਨ ਜਿਹੜੀ ਆ ਉਹ ਸਾਂਝੀ ਕਰਨ ਦਾ ਟਾਈਮ ਹੋ ਚੁੱਕਾ। ਵੈਸੇ ਬਚਪਨ ਤੋਂ ਇਹਨਾਂ ਅਸੀਂ ਸਾਰੇ ਸੁਣਦੇ ਆਏ ਹਾਂ ਕਿ ਅਰਲੀ ਟੂ ਬੈਡ ਐਂਡ ਅਰਲੀ ਟੂ ਰਾਈਜ਼ ਮੇਕ ਅ ਮੈਨ ਹੈਲਦੀ ਵੈਲਦੀ ਐਂਡ ਵਾਈਜ਼। ਪਰ ਅੱਜ ਮੈਂ ਤੁਹਾਨੂੰ ਇੱਦਾਂ ਦੀਆਂ ਚੀਜ਼ਾਂ ਦੱਸਣ ਵਾਲੀ ਹਾਂ ਕਿ ਸਵੇਰੇ ਉੱਠ ਕੇ ਸਾਨੂੰ ਕੀ ਕਰਨਾ ਚਾਹੀਦਾ ਜਿਹਦੇ ਨਾਲ ਅਸੀਂ ਮਤਲਬ ਜਲਦੀ ਤਾਂ ਉੱਠੀਏ ਹੀ ਨਾਲ ਕੁਛ ਰੂਲਸ ਕੋਈ ਆਦਤਾਂ ਜਿਹੜੀਆਂ ਅਸੀਂ ਅਡੈਪਟ ਕਰ ਲਈਏ ਤਾਂ ਬਹੁਤ ਸਾਰੀਆਂ ਮੁਸ਼ਕਿਲਾਂ ਜਿਹੜੀਆਂ ਨੇ ਨਾ ਸਾਡੀ ਸਿਹਤ ਨਾਲ ਜੁੜੀਆਂ ਹੋਈਆਂ ਉਹ ਹੱਲ ਹੋ ਸਕਦੀਆਂ ਨੇ। ਸੋ ਐਕਸਪਰਟਸ ਦਾ ਕਹਿਣਾ ਹੈ ਅਤੇ ਇਹ ਰੂਟੀਨ ਜਿਹੜੀ ਹੈ ਜਿਹੜੀਆਂ ਆਦਤਾਂ ਨੇ ਮੈਂ ਵੀ ਆਪਣੀ ਡੇਲੀ ਲਾਈਫ ਦੇ ਵਿੱਚ ਅਪਣਾ ਕੇ ਵੇਖੀਆਂ ਨੇ ਅਤੇ ਲਿਟਰਲੀ ਇਹਦਾ ਜਿਹੜਾ ਫਾਇਦਾ ਹੈ ਉਹ ਜ਼ਰੂਰ ਦੇਖਣ ਨੂੰ ਮਿਲਿਆ। ਤਾਂ ਫਿਰ ਕੋਈ ਫਾਇਦਾ ਦੀ ਗੱਲ ਹੋਵੇ, ਉਸ ਚੀਜ਼ ਤੋਂ ਫਾਇਦਾ ਮਿਲੇ ਅਤੇ ਮੈਂ ਤੁਹਾਡੇ ਨਾਲ ਸ਼ੇਅਰ ਨਾ ਕਰਾਂ ਕਿੱਦਾਂ ਹੋ ਸਕਦਾ ਹੈ। ਬਿਲਕੁਲ ਜੀ, ਸਵੇਰ ਦੀਆਂ 5 ਜਿਹੜੇ ਰੂਲਸ ਨੇ ਉਹ ਜਿਹੜੇ ਸਾਨੂੰ ਸਾਰਿਆਂ ਨੂੰ ਕਿਤੇ ਨਾ ਕਿਤੇ ਆਪਣੀ ਡੇਲੀ ਲਾਈਫ ਦੇ ਵਿੱਚ ਫੋਲੋ ਕਰਨੇ ਚਾਹੀਦੇ। ਉਹਨਾਂ ਦੇ ਵਿੱਚੋਂ ਰੂਲ ਨੰਬਰ 1 ਹੈਗਾ ਕਿ ਸਵੇਰੇ ਉੱਠ ਕੇ ਮੈਂ ਕਿਹਾ ਜੀ ਭਰ ਕੇ ਅੰਗੜਾਈਆਂ ਜ਼ਰੂਰ ਲਿਆ ਕਰੋ, ਕਿਉਂਕਿ ਸਵੇਰੇ ਉੱਠਦੇ ਹੀ ਜਦੋਂ ਅਸੀਂ ਅੰਗੜਾਈ ਲੈਂਦੇ ਹਾਂ ਨਾ ਤਾਂ ਇਹਦੇ ਨਾਲ ਸਾਡਾ ਜਿਹੜਾ ਖੂਨ ਦਾ ਦੌਰਾ ਹੁੰਦਾ ਹੈ ਉਹ ਵੱਧਦਾ ਹੈ ਅਤੇ ਸਰੀਰ ਦਾ ਜਿਹੜਾ ਆਲਸ ਹੁੰਦਾ ਨਾ ਉਹ ਬਹੁਤ ਜਲਦੀ ਦੂਰ ਹੋ ਜਾਂਦਾ। ਇਹਦੇ ਨਾਲ ਹੀ ਨਾਲ ਭਰਪੂਰ ਪਾਣੀ ਜਿਹੜਾ ਹੈਗਾ ਸਾਨੂੰ ਜ਼ਰੂਰ ਪੀਣਾ ਚਾਹੀਦਾ, ਖਾਲੀ ਪੇਟ, ਚਾਹੇ ਉਹ ਕੋਸਾ ਪਾਣੀ ਹੋਵੇ ਜਾਂ ਫਿਰ ਡੀਟੌਕਸ ਵਾਟਰ ਜਿਹੜਾ ਵੀ ਤੁਹਾਨੂੰ ਤੁਹਾਡੀ ਸਿਹਤ ਦੇ ਅਕੋਰਡਿੰਗ ਵਧੀਆ ਲੱਗਦਾ ਹੋਵੇ, ਜਾਂ ਫਿਰ ਤਾਂਬੇ ਦੇ ਭਾਂਡੇ ਦੇ ਵਿੱਚ ਰਾਤ ਭਰ ਪਾਣੀ ਰੱਖ ਦਿਉ ਅਤੇ ਸਵੇਰੇ ਉੱਠ ਕੇ ਉਹ ਪੀਓ। ਇਹਦੇ ਨਾਲ ਕੀ ਹੁੰਦਾ, ਸਾਡਾ ਮੈਟਾਬੋਲਿਜ਼ਮ ਜਿਹੜਾ ਹੈਗਾ ਉਹ ਵੱਧਦਾ ਅਤੇ ਸਾਡਾ ਜਿਹੜਾ ਪੇਟ ਹੈਗਾ ਉਹ ਵੀ ਸਾਫ਼ ਰਹਿੰਦਾ।

0: अच्छा जी
1: जी प्यार दादा पता नहीं, पर अगर तुसी सोलो ट्रैवल करना चाहते हो ना तो डरन की कोई गल नहीं है। ਟਿਊਨ ਇਨ ਕੀਤਾ ਹੋਇਆ ਤੁਸੀਂ 102.7 FM ਰੇਨਬੋ ਪ੍ਰੋਗਰਾਮ ਚੱਲ ਰਿਹਾ ਜੀ ਹੋਮ ਸਵੀਟ ਹੋਮ, ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਇੱਕ ਫੋਰਚੂਨ ਇੰਡੀਆ ਦੀ ਰਿਪੋਰਟ ਦੇ ਅਨੁਸਾਰ ਭਾਰਤ ਦੇ ਵਿੱਚ 45 ਸਾਲ ਤੋਂ ਲੈ ਕੇ 55 ਸਾਲ ਦੀਆਂ ਜਿਹੜੀਆਂ ਔਰਤਾਂ ਨੇ ਯਾਨੀ ਕਿ ਲੇਡੀਜ਼ ਨੇ, ਉਹਨਾਂ ਨੂੰ ਸੋਲੋ ਐਡਵੈਂਚਰ ਜਿਹੜਾ ਹੈਗਾ ਆਪਣਾ ਟਰੈਵਲ ਕਰ ਰਹੀਆਂ ਨੇ। ਯਾਨੀ ਕਿ ਇਕੱਲੀ ਜਾ ਕੇ ਕਿਤੇ ਦੂਰ ਦਰਾਜ ਘੁੰਮ ਫਿਰ ਕੇ ਆ ਰਹੀਆਂ ਨੇ। ਸੋ ਇਹਦੇ ਵਿੱਚ ਜਿਹੜੇ ਐਡਵੈਂਚਰਲ ਟਰੈਵਲਸ ਨੇ ਉਹਨਾਂ ਦੀ ਹਿੱਸੇਦਾਰੀ ਕਰੀਬ ਜਿਹੜੀ ਹੈਗੀ ਹੈ 50% ਹੈ। ਅਤੇ ਰਿਪੋਰਟ ਦਾ ਇਹ ਵੀ ਕਹਿਣਾ ਆਇਆ ਸਾਹਮਣੇ ਕਿ 25 ਸਾਲ ਤੋਂ ਘੱਟ ਉਮਰ ਦੀ ਜਿਹੜੀ ਲੜਕੀਆਂ ਨੇ ਨਾ, ਜਾਂ ਫਿਰ ਆਪਾਂ ਕਹਿ ਸਕਦੇ ਹਾਂ 35 ਤੋਂ 45 ਸਾਲ ਦੀ ਮਹਿਲਾਏ, ਮਤਲਬ ਜਿਹੜੀ ਲੇਡੀਜ਼ ਹੈਗੀਆਂ ਨੇ, ਮਹਿਲਾਵਾਂ ਹੈਗੀਆਂ ਨੇ, ਉਹਨਾਂ ਦੇ ਕੰਪੈਰੇਟਿਵਲੀ ਸੋਲੋ ਟ੍ਰਿਪ ਜਿਹੜਾ ਹੈਗਾ ਉਹ ਜ਼ਿਆਦਾ ਕਰ ਰਹੀਆਂ ਨੇ। ਸੋ ਕਈ ਵਾਰ ਕੁਛ ਚੀਜ਼ਾਂ ਹੁੰਦੀਆਂ ਨੇ ਸਾਨੂੰ ਸੋਚ ਸੋਚ ਕੇ ਡਰ ਲੱਗਦਾ ਹੈ, ਬਟ ਅਸਲ ਦੇ ਵਿੱਚ ਜਦੋਂ ਉਹ ਐਕਸਪੈਰੀਮੈਂਟ ਅਸੀਂ ਆਪਣੇ ਲਾਈਫ ਦੇ ਵਿੱਚ ਕਰਦੇ ਹਾਂ ਨਾ, ਤਾਂ ਅਸੀਂ ਆਪਣੇ ਆਪ ਦੇ ਵਿੱਚ ਇੱਕ ਪੋਜ਼ਿਟਿਵ ਚੇਂਜ ਦੇਖਣ ਨੂੰ ਮਤਲਬ ਫੀਲ ਜ਼ਰੂਰ ਕਰਦੇ ਹਾਂ। ਸ਼ੁਰੂ ਦੇ ਵਿੱਚ ਜਿਵੇਂ ਸੋਲੋ ਟ੍ਰਿਪਸ ਤੋਂ ਇਕੱਲੇ ਜਾਣ ਤੋਂ ਜਿੰਨਾ ਅਸੀਂ ਡਰਦੇ ਹਾਂ, ਇੱਕ ਵਾਰ ਜਦੋਂ ਅਸੀਂ ਚਲੇ ਜਾਂਦੇ ਹਾਂ ਨਾ, ਫਿਰ ਸਾਨੂੰ ਪਰਸਨਲੀ ਫੀਲ ਹੁੰਦਾ ਕਿ ਹਾਏ ਕਿੰਨੇ ਸਾਲ ਅਸੀਂ ਵੇਸਟ ਕੀਤੇ, ਮਤਲਬ ਕਿੰਨਾ ਟਾਈਮ ਸੀ ਸਾਡੇ ਕੋਲ। ਕਈ ਵਾਰ ਕੀ ਹੁੰਦਾ, ਬੱਚਿਆਂ ਕਰਕੇ ਅਸੀਂ ਲੇਡੀਜ਼ ਕਿਤੇ ਜਾ ਨਹੀਂ ਪਾਉਂਦੀਆਂ, ਜਾਂ ਹਸਬੈਂਡ ਨੂੰ ਛੁੱਟੀ ਨਹੀਂ ਮਿਲੀ, ਜਾਂ ਘਰ ਦੇ ਵਿੱਚ ਹੋਰ ਚੀਜ਼ਾਂ ਹੁੰਦੀਆਂ ਨੇ, ਮਤਲਬ ਕੋਈ ਨਹੀਂ ਜਾ ਰਿਹਾ ਅਤੇ ਅਸੀਂ ਆਪ ਵੀ ਨਹੀਂ ਜਾ ਪਾਉਂਦੇ। ਪਰ ਅਗਰ ਤੁਹਾਨੂੰ ਮੌਕਾ ਮਿਲ ਰਿਹਾ ਸੋਲੋ ਟਰੈਵਲ ਕਰਨ ਦਾ, ਤਾਂ ਜ਼ਰੂਰ ਜਾਣਾ ਚਾਹੀਦਾ। ਸੋ ਅੱਜ ਕੱਲ੍ਹ ਜੇ ਲੇਡੀਜ਼ ਦੀ ਗੱਲ ਕਰੀਏ ਤਾਂ ਉਹ ਬਹੁਤ ਸਾਰਾ ਕੰਮ ਕਰਦੀਆਂ ਨੇ, ਇੰਡੀਪੈਂਡੈਂਟ ਨੇ, ਆਪਣੇ ਜਿਹੜੇ ਡਿਸੀਜ਼ਨ ਤੱਕ ਨੇ ਉਹ ਆਪ ਲੈਂਦੀਆਂ ਨੇ। ਤਾਂ ਫਿਰ ਇੱਦਾਂ ਮਤਲਬ ਇੰਨੀ ਸਾਰੀ ਚੀਜ਼ਾਂ ਦੇ ਨਾਲ ਨਾਲ ਜਿਹੜੀ ਸੋਲੋ ਟਰੈਵਲਿੰਗ ਹੈਗੀ ਹੈ ਉਹ ਵੀ ਆਪਣੇ ਆਪ ਦੇ ਵਿੱਚ ਬਹੁਤ ਕੁਛ ਸਾਨੂੰ ਸਿਖਾਉਂਦੀ ਹੈ। ਅਤੇ ਇੱਕ ਹੋਰ ਚੀਜ਼ ਆਉਂਦੀ ਹੈ ਜਦੋਂ ਆਪਾਂ ਸੋਲੋ ਟਰੈਵਲ ਕਰਨਾ ਹੋਵੇ, ਸਾਡੇ ਦਿਮਾਗ ਦੇ ਵਿੱਚ ਆਉਂਦਾ ਹੈ ਕਿ ਹਾਂ ਜਿਹੜਾ ਬਜਟ ਹੈਗਾ ਉਹ ਕਿੱਦਾਂ ਸੈੱਟ ਕਰਨਾ। ਬਲਕਿ ਅੱਜ ਕੱਲ੍ਹ ਦੇ ਜੇ ਟਾਈਮ ਦੀ ਗੱਲ ਕਰੀਏ ਤਾਂ ਟਰੈਵਲਿੰਗ ਜਿਹੜੀ ਹੈਗੀ ਹੈ ਨਾ, ਆਪਾਂ ਸਾਲੋ ਸਾਲ ਕੀ ਕਰਦੇ ਸੀਗੇ, ਸਾਨੂੰ ਹੁੰਦਾ ਸੀ ਹਾਂ ਪੈਸੇ ਜੋੜਨੇ ਹੈ ਅਤੇ ਅਸੀਂ ਫਿਰ ਘੁੰਮਣ ਫਿਰਨ ਨਿਕਲਣਾ। ਪਰ ਅੱਜ ਦਾ ਟਾਈਮ ਜਿਹੜਾ ਹੈ ਨਾ, ਉਹ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਯੂਨੀਕ ਹੋ ਚੁੱਕਾ ਹੈ। ਘੁੰਮਦੇ ਫਿਰਦੇ ਵੀ ਅਸੀਂ ਜਿਹੜੇ ਹੈਗੇ ਹਾਂ ਪੈਸੇ ਕਮਾ ਸਕਦੇ ਹਾਂ। ਉਹ ਕਿੱਦਾਂ, ਬਹੁਤ ਸਾਰੇ ਲੋਕ ਨੇ ਜੋ ਘੁੰਮਦੇ ਫਿਰਦੇ ਨੇ ਅਤੇ ਨਾਲ ਨਾਲ ਆਪਣੇ ਵਲੋਗਸ ਜਿਹੜੇ ਨੇ, ਟਰੈਵਲ ਵਲੋਗਸ, ਉਹ ਤਿਆਰ ਕਰਦੇ ਆ, ਅਤੇ ਉਹਦੇ ਨਾਲ ਹੀ ਨਾਲ ਉਹਨਾਂ ਦੇ ਘੁੰਮਣ ਫਿਰਨ 'ਤੇ ਇੰਨਾ ਖਰਚਾ ਨਹੀਂ ਆਉਂਦਾ ਜਿੰਨਾ ਉਹ ਆਪਣੇ ਟਰੈਵਲਿੰਗ ਵਲੋਗਸ ਤੋਂ ਕਮਾ ਲੈਂਦੇ ਨੇ। ਸੋ ਸੋਲੋ ਟਰੈਵਲ ਕਰਦੇ ਹੋਏ ਤੁਸੀਂ ਜਿਹੜਾ ਹੈਗਾ ਆਪਣੇ ਬਜਟ ਦਾ ਹਮੇਸ਼ਾ ਧਿਆਨ ਰੱਖੋ। ਆਸ ਪਾਸ ਦੇ ਜਿਹੜੀਆਂ ਛੋਟੇ ਛੋਟੇ ਸ਼ਹਿਰ ਨੇ ਜਾਂ ਛੋਟੇ ਛੋਟੇ ਪਿੰਡ ਨੇ, ਉਹ ਲਈ ਜਗ੍ਹਾਵਾਂ 'ਤੇ ਇਕੱਲੇ ਜਾ ਕੇ ਉਹ ਜਗ੍ਹਾਵਾਂ ਨੂੰ ਐਕਸਪਲੋਰ

ਜ਼ਰੂਰ ਕਰੋ ਅਤੇ ਨਾਲ ਹੀ ਨਾਲ ਆਪਣੀ ਸੇਫਟੀ ਦਾ ਜਿਹੜਾ ਧਿਆਨ ਹੈਗਾ ਉਹ ਵੀ ਜ਼ਰੂਰ ਰੱਖੋ। ਮਤਲਬ ਟਰੈਵਲਿੰਗ ਦਾ ਮਤਲਬ ਇਹ ਹੀ ਨਹੀਂ ਹੈ ਕਿ ਹਮੇਸ਼ਾ ਮਹਿੰਗੇ ਮਹਿੰਗੇ ਹੋਟਲਾਂ 'ਚ ਜਾ ਕੇ ਰਹਿਣਾ ਜਾਂ ਫਿਰ ਨਵੇਂ ਨਵੇਂ ਕੱਪੜੇ ਜਿਹੜੇ ਹੈਗੇ ਹੈ ਉਹ ਖਰੀਦਣੇ, ਨਵੇਂ ਜੁੱਤੇ ਖਰੀਦਣੇ, ਨਹੀਂ। ਟਰੈਵਲਿੰਗ ਆਪਣੇ ਆਪ ਦੇ ਵਿੱਚ ਇੱਕ ਲਰਨਿੰਗ ਐਕਸਪੀਰੀਅੰਸ ਹੈਗਾ। ਜਦੋਂ ਆਪਾਂ ਟਰੈਵਲ ਕੋਈ ਨਵੀਂ ਥਾਂ 'ਤੇ ਕਰਦੇ ਹਾਂ, ਨਵੀਂ ਜਗ੍ਹਾ 'ਤੇ ਜਾਂਦੇ ਹਾਂ, ਉੱਥੋਂ ਦੇ ਜੁੜੇ ਹੋਏ ਖਾਣ ਪੀਣ ਬਾਰੇ, ਉੱਥੋਂ ਦੇ ਕਲਚਰ ਬਾਰੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਾਨੂੰ ਸਿੱਖਣ ਨੂੰ ਮਿਲਦੀਆਂ ਨੇ, ਜਾਣਨ ਨੂੰ ਮਿਲਦੀਆਂ ਨੇ। ਸੋ ਲੇਡੀਜ਼, ਮੈਂ ਤਾਂ ਕਹਿ ਰਹੀ ਹਾਂ ਫਿਰ ਅੱਜ ਸੰਡੇ ਹੈਗਾ ਤਾਂ ਅਗਲੇ ਸੰਡੇ ਤੱਕ ਆਪਣਾ ਜ਼ਰੂਰ ਕੋਈ ਸੋਲੋ ਟ੍ਰਿਪ ਆਸ ਪਾਸ ਜਿਹਾ ਛੋਟਾ ਜਿਹਾ ਜ਼ਰੂਰ ਪਲਾਨ ਕਰਕੇ ਦੇਖੋ, ਘੁੰਮ ਫਿਰ ਕੇ ਆਓ। ਅਤੇ ਇੱਦਾਂ ਹੀ ਬਹੁਤ ਸਾਰੀਆਂ ਗੱਲਾਂ ਹੋਮ ਸਵੀਟ ਹੋਮ ਦੇ ਵਿੱਚ ਮੇਰੇ ਯਾਨੀ ਕਿ ਸਾਕਸ਼ੀ ਦੇ ਨਾਲ ਤੁਹਾਡੀਆਂ ਚੱਲਦੀਆਂ ਰਹਿਣਗੀਆਂ। ਫਿਲਹਾਲ ਤੁਹਾਡੇ ਲਈ ਇੱਕ ਗਾਣਾ ਆ ਰਿਹਾ ਗੁਰਨਾਮ ਭੁੱਲਰ ਦੀ ਆਵਾਜ਼ ਦੇ ਵਿੱਚ, ਤੁਸੀਂ ਕਰੋ ਜੀ ਇੰਜੋਏ। ਅਤੇ ਇੱਦਾਂ ਹੀ ਬਣੇ ਰਹੋ 102.7 FM ਰੇਨਬੋ 'ਤੇ, ਦਿਲ ਸੇ ਦਿਲ ਤੱਕ।

लाइव ट्यून इन किया है तुसी 102.7 FM रेनबो प्रोग्राम चल रहा है जी होम स्वीट होम ते मैं हाँ जी तुहाडी अपनी साक्षी तुहाडे नाल ਗੁਰਨਾਮ ਭੁੱਲਰ ਦੀ ਆਵਾਜ਼ ਦੇ ਵਿੱਚ ਗਾਣਾ ਤੁਸੀਂ ਇੰਜੋਏ ਕਰ ਰਹੇ ਸੀ ਜਿੰਨਾ ਤੇਰਾ ਮੈਂ ਕਰਦੀ ਬਿਲਕੁਲ ਜੀ ਮੈਂ ਵੀ ਤੁਹਾਡਾ ਬਹੁਤ ਧਿਆਨ ਕਰਦੀ ਹਾਂ ਇਸ ਕਰਕੇ ਮੈਨੂੰ ਹਰ ਰੋਜ਼ ਇਹ ਟੈਨਸ਼ਨ ਰਹਿੰਦੀ ਹੈ ਕਿ ਲੰਚ ਦੇ ਵਿੱਚ ਇੱਕ ਯੂਨੀਕ ਜਿਹੀ ਰੈਸਿਪੀ ਅੱਜ ਤੁਸੀਂ ਜ਼ਰੂਰ ਟਰਾਈ ਕਰੋ ਸੋ ਅੱਜ ਦੀ ਜਿਹੜੀ ਰੈਸਿਪੀ ਹੈਗੀ ਆ ਉਹ ਹੈਗੀ ਆ ਜੀ ਦਹੀਂ ਵਾਲੇ ਕ੍ਰਿਸਪੀ ਬੀਨਸ ਰੋਲ ਮਤਲਬ ਬਹੁਤ ਸਾਰੀਆਂ ਸਬਜ਼ੀਆਂ ਤਾਂ ਅਸੀਂ ਖਾਂਦੇ ਹਾਂ ਪਰ ਕਈ ਵਾਰ ਦਿਲ ਹੁੰਦਾ ਨਾ ਮੌਸਮ ਜਿਹੜਾ ਹੈਗਾ ਗਰਮੀ ਦਾ ਅਤੇ ਕੁਛ ਡਿਫਰੈਂਟ ਜਿਹਾ ਖਾਣ ਨੂੰ ਦਿਲ ਕਰਦਾ ਸੋ ਇਨਗਰੀਡੀਐਂਟਸ ਦੀ ਗੱਲ ਕਰੀਏ ਸਮੱਗਰੀ ਦੀ ਗੱਲ ਕਰੀਏ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਸਾਨੂੰ ਇਹਦੇ ਵਾਸਤੇ ਚਾਹੀਦੀਆਂ ਨੇ ਸਭ ਤੋਂ ਪਹਿਲੇ ਤਾਂ ਜੀ 1 ਕੱਪ ਵੇਸਣ ਦਾ 1/2 ਕੱਪ ਦਹੀਂ 1 ਪਿਆਜ਼ ਬਰੀਕ ਕੱਟਿਆ ਹੋਇਆ 1 ਸ਼ਿਮਲਾ ਮਿਰਚ ਬਰੀਕ ਕੱਟੀ ਹੋਈ 1 ਹਰੀ ਮਿਰਚ 1/2 ਚਮਚ ਹਲਦੀ ਅਤੇ 1/2 ਚਮਚ ਹੀ ਲਾਲ ਮਿਰਚ ਪਾਊਡਰ 1/2 ਚਮਚ ਅਜਵਾਇਣ ਦਾ ਅਤੇ ਨਮਕ ਜਿਹੜਾ ਹੈਗਾ ਤੁਸੀਂ ਸਵਾਦ ਅਨੁਸਾਰ ਆਪਣਾ ਐਡਜਸਟ ਕਰ ਸਕਦੇ ਹੋ ਅਤੇ ਥੋੜ੍ਹਾ ਜਿਹਾ ਜਿਹੜਾ ਧਨੀਆ ਹੈਗਾ ਉਹ ਚਾਹੀਦਾ ਅਤੇ ਤੇਲ ਜਿਹੜਾ ਹੈਗਾ ਸਾਨੂੰ ਸੇਕਣ ਦੇ ਲਈ ਚਾਹੀਦਾ ਸਟੱਫਿੰਗ ਦੀ ਗੱਲ ਕਰੀਏ ਤਾਂ ਉਹਦੇ ਲਈ ਸਾਨੂੰ ਚਾਹੀਦੇ ਨੇ 2 ਉਬਲੇ ਹੋਏ ਆਲੂ 1 ਚਮਚ ਚਾਟ ਮਸਾਲਾ ਥੋੜ੍ਹਾ ਚੀਜ਼ ਜੇ ਤੁਹਾਨੂੰ ਪਸੰਦ ਹੈ ਮਤਲਬ ਇਹ ਟੋਟਲੀ ਆਪਸ਼ਨਲ ਹੈਗਾ ਸੋ ਇਨਗਰੀਡੀਐਂਟਸ ਜਿਹੜੇ ਨੇ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਿੰਦੀ ਹਾਂ ਕੀ ਸਾਨੂੰ ਚਾਹੀਦਾ ਹੈ ਦਹੀਂ ਵਾਲੇ ਕ੍ਰਿਸਪੀ ਬੀਨਸ ਰੋਲ ਜਿਹੜੇ ਹੈਗੇ ਹੈ ਬੇਸਣ ਵਾਲੇ ਰੋਲਸ ਬੀਨਸ ਰੋਲਸ ਉਹਦੇ ਵਾਸਤੇ ਕੀ ਸਾਨੂੰ ਚਾਹੀਦਾ ਹੈ 1 ਕੱਪ ਬੇਸਣ ਚਾਹੀਦਾ ਹੈਗਾ 1/2 ਕੱਪ ਦਹੀਂ ਚਾਹੀਦਾ ਹੈ 1 ਪਿਆਜ਼ ਬਰੀਕ ਕੱਟਿਆ ਹੋਇਆ 1 ਸ਼ਿਮਲਾ ਮਿਰਚ ਕੱਟੀ ਹੋਈ 1 ਹਰੀ ਮਿਰਚ ਅਤੇ 1/2 ਚਮਚ ਹਲਦੀ ਦਾ 1/2 ਚਮਚ ਲਾਲ ਮਿਰਚ ਪਾਊਡਰ 1/2 ਚਮਚ ਅਜਵਾਇਣ ਦਾ ਇਹਦੇ ਨਾਲ ਹੀ ਨਾਲ ਬੋਇਲਡ ਜਿਹੜੀਆਂ ਹੈਗੀਆਂ ਬੀਨਸ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋ ਜਾਂ ਆਪਣੇ ਪਸੰਦ ਦੀ ਹੋਰ ਵੀ ਵੈਜੀਟੇਬਲਸ ਕੌਰਨਸ ਵਗੈਰਾ ਜਿਹੜੇ ਹੈਗੇ ਯੂਜ਼ ਕਰ ਸਕਦੇ ਹੋ ਨਮਕ ਸਵਾਦ ਅਨੁਸਾਰ ਥੋੜ੍ਹਾ ਹਰਾ ਧਨੀਆ ਅਤੇ ਤੇਲ ਜਿਹੜਾ ਹੈ ਸਾਨੂੰ ਸੇਕਣ ਦੇ ਲਈ ਇਹਨਾਂ ਨੂੰ ਚਾਹੀਦਾ ਹੈ ਅਤੇ ਸਟੱਫਿੰਗ ਦੇ ਲਈ 2 ਉਬਲੇ ਆਲੂ ਅਤੇ ਇਹਦੇ ਨਾਲ ਹੀ ਨਾਲ 1 ਚਮਚ ਚਾਟ ਮਸਾਲਾ ਅਤੇ ਚੀਜ਼ ਜਿਹੜਾ ਹੈਗਾ ਟੋਟਲੀ ਆਪਸ਼ਨਲ ਹੈਗਾ ਤੁਸੀਂ ਸਮਾਨ ਇਕੱਠਾ ਕਰੋ ਫਿਰ 19 ਦੇਰ ਤੱਕ ਤੁਹਾਡੇ ਲਈ ਇੱਕ ਗਾਣਾ ਪਲੇ ਕਰ ਰਹੀ ਹਾਂ ਅਤੇ ਫਿਰ ਜਿਹੜੇ ਹੈਗੇ ਹੈ ਪਿਆਰੇ ਜਿਹੇ ਸਵਾਦ ਜਿਹੜੇ ਰੈਸਿਪੀ ਹੈਗੀ ਇਹਨੂੰ ਬਣਾਉਣ ਦਾ ਜਿਹੜਾ ਤਰੀਕਾ ਹੈਗਾ ਜਿਹੜੇ ਕ੍ਰਿਸਪੀ ਬੀਨਸ ਰੋਲਸ ਹੈਗੇ ਹੈ ਉਹ ਤੁਹਾਨੂੰ ਆ ਕੇ ਸ਼ੇਅਰ ਕਰਦੀ ਹਾਂ ਫਿਰ ਠੀਕ ਹੈ ਜੀ ਇੱਦਾਂ ਹੀ ਬਣੇ ਰਹੋ 102.7 FM ਰੇਨਬੋ 'ਤੇ ਪ੍ਰੋਗਰਾਮ ਹੋਮ ਸਵੀਟ ਹੋਮ ਕਰਦੇ ਰਹੋ ਜੇ ਇੰਜੋਏ

ਵਾਂਸ ਅਗੇਨ ਵੈਲਕਮ ਬੈਕ ਹੈ ਜੀ। ਪ੍ਰੋਗਰਾਮ ਚੱਲ ਰਿਹਾ ਹੈ ਹੋਮ ਸਵੀਟ ਹੋਮ, ਅਤੇ ਟਿਊਨਿੰਗ ਕੀਤਾ ਹਾਂ ਤੁਸੀਂ 102.7 FM ਰੇਨਬੋ, ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਅਤੇ ਇਸ ਗਾਣੇ ਤੋਂ ਪਹਿਲਾਂ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਸੀਗੇ ਇੱਕ ਖਾਸ ਜਿਹੀ ਰੈਸਿਪੀ, ਦਹੀਂ ਵਾਲੇ ਕ੍ਰਿਸਪੀ ਬੀਨਸ ਬੇਸਨ ਰੋਲਸ ਦੀ। ਇਨਗਰੀਡੀਐਂਟਸ ਜਿਹੜੇ ਨੇ ਬਣਾਉਣ ਵਾਸਤੇ ਕੀ ਸਾਨੂੰ ਚਾਹੀਦਾ ਹੈ ਉਹ ਸਾਰਾ ਕੁਛ ਸ਼ੇਅਰ ਕਰ ਦਿੱਤਾ ਸੀ, ਬਟ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਿੰਦੀ ਹਾਂ। ਸਾਨੂੰ ਚਾਹੀਦਾ ਜੀ 1 ਕੱਪ ਬੇਸਨ, 1/2 ਕੱਪ ਦਹੀਂ, ਅਤੇ 1 ਪਿਆਜ਼ ਬਰੀਕ ਕੱਟਿਆ ਹੋਇਆ, 1 ਸ਼ਿਮਲਾ ਮਿਰਚ ਬਰੀਕ ਕੱਟੀ ਹੋਈ, 1 ਹਰੀ ਮਿਰਚ ਚਾਹੀਦੀ ਹੈ, 1/2 ਚਮਚ ਹਲਦੀ ਦਾ, ਅਤੇ 1/2 ਚਮਚ ਲਾਲ ਮਿਰਚ ਪਾਊਡਰ, 1/2 ਚਮਚ ਅਜਵਾਇਨ, ਨਮਕ ਸਵਾਦ ਅਨੁਸਾਰ, ਅਤੇ ਥੋੜ੍ਹਾ ਹਰਾ ਧਨੀਆ ਜਿਹੜਾ ਹੈ ਗਾਰਨਿਸ਼ ਵਾਸਤੇ ਸਾਨੂੰ ਚਾਹੀਦਾ ਹੈ, ਅਤੇ ਤੇਲ ਜਿਹੜਾ ਹੈਗਾ ਸੇਕਣ ਦੇ ਲਈ ਚਾਹੀਦਾ। ਅਤੇ ਸਟਫਿੰਗ ਦੀ ਗੱਲ ਕਰੀਏ ਤਾਂ 2 ਉਬਲੇ ਹੋਏ ਆਲੂ, ਅਤੇ ਇਹਦੇ ਨਾਲ ਹੀ ਨਾਲ ਬਰੀਕ ਕੱਟੀਆਂ ਹੋਈਆਂ ਫਲੀਆਂ ਬੀਨਸ ਜਿਹੜੀਆਂ ਹੁੰਦੀਆਂ ਨੇ ਉਹ ਬੋਇਲ ਕੀਤੀਆਂ ਹੋਈਆਂ ਹੋਣੀਆਂ ਚਾਹੀਦੀਆਂ ਨੇ। ਹਾਂਜੀ ਹਾਂਜੀ ਹਾਂਜੀ, ਜੇ ਤੁਸੀਂ ਚੀਜ਼ ਖਾਣ ਦੇ ਸ਼ੌਕੀਨ ਹੈਗੇ ਹੋ ਤਾਂ ਥੋੜ੍ਹਾ ਜਿਹਾ ਚੀਜ਼ ਵੀ ਐਡ ਕਰ ਸਕਦੇ ਹੋ, ਇਹ ਟੋਟਲੀ ਜਿਹੜਾ ਹੈਗਾ ਆਪਸ਼ਨਲ ਹੈਗਾ, ਤੁਹਾਡੀ ਆਪਣੀ ਚੋਇਸ 'ਤੇ ਹੈ। ਹੁਣ ਇਹਨੂੰ ਬਣਾਉਣਾ ਕਿੱਦਾਂ ਹੈ, ਸਭ ਤੋਂ ਪਹਿਲੇ ਕੀ ਕਰਨਾ ਹੈ ਆਪਾਂ, ਬੇਸਨ, ਦਹੀਂ, ਪਿਆਜ਼, ਸ਼ਿਮਲਾ ਮਿਰਚ, ਇਹ ਸਾਰੇ ਜਿਹੜੇ ਬੇਸਿਕ ਮਸਾਲੇ ਆਪਾਂ ਜਿਹੜੀ ਗੱਲ ਕੀਤੀ ਸੀ, ਹਲਦੀ, ਨਮਕ, ਅਜਵਾਇਨ ਦੀ, ਇਹ ਸਾਰਿਆਂ ਨੂੰ ਇੱਕ ਚੰਗੀ ਤਰ੍ਹਾਂ ਮਿਲਾ ਕੇ ਇੱਕ ਥਿੱਕ ਜਿਹਾ ਅਸੀਂ ਬੈਟਰ ਬਣਾ ਲੈਣਾ। ਅਤੇ ਉਸ ਤੋਂ ਬਾਅਦ ਤਵਾ ਗਰਮ ਕਰਕੇ ਹਲਕਾ ਤੇਲ ਜਿਹੜਾ ਹੈਗਾ ਉਸ ਤਵੇ 'ਤੇ ਲਗਾ ਦੇਣਾ। ਅਤੇ ਉਸ ਤੋਂ ਬਾਅਦ ਜਿਹੜਾ ਬੈਟਰ ਅਸੀਂ ਰੈਡੀ ਕੀਤਾ ਇਹਨੂੰ ਚਿੱਲੇ ਦੀ ਤਰ੍ਹਾਂ ਅਸੀਂ ਪੂਰੇ ਤਵੇ 'ਤੇ ਜਿਹੜਾ ਹੈਗਾ ਉਹ ਫੈਲਾ ਦੇਣਾ। ਜਦੋਂ ਦੋਨੋਂ ਸਾਈਡ ਕ੍ਰਿਸਪੀ ਹੋ ਜਾਣਗੀਆਂ ਸਾਡੇ ਉਸ ਬੈਟਰ ਦੀਆਂ, ਅਤੇ ਜਦੋਂ ਇਹਨੂੰ ਸੇਕਣਾ ਹੈ ਨਾ, ਅਤੇ ਉਦੋਂ ਜਿਹੜੀ ਸਾਡੀ ਗੈਸ ਹੈਗੀ ਹੈ ਲੋਅ ਟੂ ਮੀਡੀਅਮ ਹੋਣੀ ਚਾਹੀਦੀ ਹੈ, ਤਾਂ ਕਿ ਜੋ ਚਿੱਲਾ ਹੈ ਯਾਨੀ ਕਿ ਜੋ ਅਸੀਂ ਬਣਾ ਰਹੇ ਹਾਂ ਉਹ ਚੰਗੀ ਤਰ੍ਹਾਂ ਉਹਦੀ ਕ੍ਰਿਸਪੀਨੈਸ ਜਿਹੜੀ ਹੈਗੀ ਹੈ ਰੋਲ ਸੀ ਉਹ ਆਵੇ। ਜਿੱਦਾਂ ਹੀ ਇਹ ਦੋਨੋਂ ਸਾਈਡ ਤੋਂ ਚੰਗੀ ਤਰ੍ਹਾਂ ਸਿੱਕ ਜਾਏਗਾ, ਉਸ ਤੋਂ ਬਾਅਦ ਮੈਸ਼ ਕੀਤੇ ਹੋਏ ਆਲੂ ਅਤੇ ਬੋਇਲਡ ਬੀਨਸ ਜਿਹੜੀਆਂ ਹੈਗੀਆਂ ਨੇ ਉਹ ਅਸੀਂ ਚੀਜ਼ ਦੇ ਨਾਲ ਇਹਦੇ 'ਤੇ ਮਿਕਸ ਕਰ ਸਕਦੇ ਹਾਂ। ਜਿਵੇਂ ਸਟਫਿੰਗ ਭਰੀ ਦੀ ਹੈ ਨਾ, ਉਸ ਤੋਂ ਬਾਅਦ ਜਿਹੜਾ ਚਿੱਲਾ ਹੈਗਾ ਉਹਨੂੰ ਆਪਾਂ ਇੱਕ ਰੋਲ ਦੀ ਸ਼ੇਪ ਦੇ ਦੇਣੀ ਹੈ, ਜਿਵੇਂ ਹਲਕਾ ਹਲਕੇ ਹੱਥਾਂ ਦੇ ਨਾਲ ਇੱਕ ਉਹਦਾ ਰੋਲ ਬਣਾ ਲੈਣਾ, ਅਤੇ 2 ਮਿੰਟ ਤੱਕ ਹੋਰ ਉਹਨੂੰ ਸੇਕਣਾ ਹੈ ਤਾਂ ਕਿ ਉਹ ਚੰਗੀ ਤਰ੍ਹਾਂ ਕ੍ਰਿਸਪੀ ਹੋ ਜਾਏ। ਸੋ ਤੁਹਾਨੂੰ ਰੈਸਿਪੀ ਸ਼ੇਅਰ ਕਰਦੇ ਕਰਦੇ ਨਾ ਮੇਰੇ ਮੂੰਹ 'ਚ ਪਾਣੀ ਆ ਗਿਆ, ਮਤਲਬ ਇੰਨੀ ਟੈਂਪਟਿੰਗ ਲੱਗ ਰਹੀ ਹੈ। ਦਹੀਂ ਵੀ ਹੈ, ਬਹੁਤ ਸਾਰੀਆਂ ਸਬਜ਼ੀਆਂ ਵੀ ਨੇ, ਬੇਸਨ ਵੀ ਹੈ, ਪ੍ਰੋਟੀਨ ਦਾ ਮਤਲਬ ਕਹਿ ਸਕਦੇ ਹਾਂ ਕਿ ਹਾਰ ਹੈ ਪੂਰਾ, ਨਾਲ ਹੀ ਨਾਲ ਬੀਨਸ ਨੇ, ਪੋਟੈਟੋਜ਼ ਨੇ, ਮਤਲਬ ਬਹੁਤ ਜ਼ਿਆਦਾ ਫਲੇਵਰਫੁੱਲ ਹੈਗੀ ਹੈ। ਅਤੇ ਇਹਨੂੰ ਖਾਣ ਦੇ ਲਈ ਜਦੋਂ ਰੋਲ ਰੈਡੀ ਹੋ ਜਾਏ ਸਾਡਾ ਐਵਲਾ ਦਹੀਂ ਵਾਲੇ ਕ੍ਰਿਸਪੀ ਬੀਨਸ ਬੇਸਨ ਰੋਲ ਜਦੋਂ ਰੈਡੀ ਹੋ ਜਾਣ, ਅਤੇ ਧਨੀਏ ਦੇ ਨਾਲ ਇਹਨੂੰ ਅਸੀਂ ਗਾਰਨਿਸ਼ ਕਰ ਸਕਦੇ ਹਾਂ, ਅਤੇ ਨਾਲ ਹੀ ਨਾਲ ਜਿਹੜੀ ਹੈਗੀ ਹੈ ਹਰੀ ਚਟਨੀ ਜਾਂ ਫਿਰ ਤੁਸੀਂ ਕੋਈ ਡਿਪ ਜਿਹੜੀ ਹੈਗੀ ਹੈ ਘਰ ਦੇ ਵਿੱਚ ਤੁਹਾਡੇ ਤਿਆਰ ਹੈ ਉਹਦੇ ਨਾਲ ਖਾ ਸਕਦੇ ਹੋ। ਬਾਹਰ ਦੇ ਮਤਲਬ ਇਹ ਰੋਲ ਦੀ ਗੱਲ ਕਰੀਏ, ਬਾਹਰੋਂ ਇੱਕਦਮ ਕ੍ਰਿਸਪੀ ਅਤੇ ਅੰਦਰ ਜਿਹੜੇ ਆਲੂ ਅਤੇ ਬੀਨਸ ਦੀ ਸਟਫਿੰਗ ਜਿਹੜੀ ਆ ਨਾ, ਉਹ ਆਪਣੇ ਆਪ ਦੇ ਵਿੱਚ ਮਤਲਬ ਬਹੁਤ ਹੀ ਕਮਾਲ ਦੀ ਰੈਸਪੀ ਹੈਗੀ ਹੈ, ਕਿਉਂਕਿ ਹਰ ਰੋਜ਼ ਰੋਟੀ ਸਬਜ਼ੀ ਲੰਚ

ਦੇ ਵਿੱਚ ਖਾ ਕੇ ਨਾ ਕਈ ਵਾਰ ਅਸੀਂ ਬੋਰ ਹੋ ਜਾਂਦੇ ਹਾਂ। ਸੋ ਇਹ ਰੈਸਿਪੀ ਜਿਹੜੀ ਹੈਗੀ ਘਰ ਦੇ ਵਿੱਚ ਹਰ ਕੋਈ ਖੁਸ਼ੀ ਖੁਸ਼ੀ ਖਾਏਗਾ, ਚਾਹੇ ਬੱਚਾ ਹੋਏ ਜਾਂ ਬਜ਼ੁਰਗ ਹੋਏ ਜਾਂ ਤੁਸੀਂ ਆਪ ਹੋ। ਅਤੇ ਅੱਜ ਮੈਂ ਕਿਹਾ ਜੀ ਲੰਚ ਟਾਈਮ 'ਤੇ ਜ਼ਰੂਰ ਟਰਾਈ ਕਰਕੇ ਦੇਖਿਓ। ਸੋ ਹੋਰ ਵੀ ਬਹੁਤ ਸਾਰੀ ਇਨਫੋਰਮੇਸ਼ਨ, ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਹੋਮ ਸਵੀਟ ਹੋਮ ਦੇ ਵਿੱਚ ਸਾਂਝੀਆਂ ਜਿਹੜੀਆਂ ਨੇ ਉਹ ਕਰਦੇ ਰਹਾਂਗੇ। ਫਿਲਹਾਲ ਅੰਮ੍ਰਿਤ ਮਾਨ ਦੀ ਆਵਾਜ਼ ਦੇ ਵਿੱਚ ਟਾਈਮ ਹੋ ਗਿਆ ਜੀ ਇੱਕ ਗਾਣਾ ਸ਼ੇਅਰ ਕਰਨ ਦਾ ਤੁਹਾਡੇ ਨਾਲ। ਅਤੇ ਇੱਦਾਂ ਹੀ ਬਣੇ ਰਹੋ 102.7 FM ਰੇਨਬੋ 'ਤੇ, ਦਿਲ ਸੇ ਦਿਲ ਤੱਕ।

ਜੀ ਟਿਊਨਿੰਗ ਕੀਤਾ ਹਾਂ ਤੁਸੀਂ 102.7 FM ਰੇਨਬੋ ਪ੍ਰੋਗਰਾਮ ਚੱਲ ਰਿਹਾ ਜੀ ਹੋਮ ਸਵੀਟ ਹੋਮ ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ ਬਹੁਤ ਸਾਰੀ ਇਨਫੋਰਮੇਸ਼ਨ ਤੁਹਾਡੇ ਨਾਲ ਜਿਹੜੀ ਹੈ ਸਾਂਝੀ ਕੀਤੀ ਜਾ ਰਹੀ ਹੈ ਅਤੇ ਇੱਕ ਹੋਰ ਚੀਜ਼ ਹੈ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਿ ਪੈਰਾਂ ਦੀਆਂ ਜਿਹੜੀਆਂ ਸਮੱਸਿਆਵਾਂ ਹੁੰਦੀਆਂ ਨੇ ਨਾ ਕੁਛ ਨਾ ਕੁਛ ਸਾਨੂੰ ਸਾਰਿਆਂ ਨੂੰ ਦੇਖਣ ਨੂੰ ਮਿਲਦੀਆਂ ਹੈ ਅਤੇ ਆਯੁਰਵੇਦ ਦੇ ਵਿੱਚ ਇਹਨਾਂ ਬਹੁਤ ਸਾਰੀ ਪ੍ਰੋਬਲਮਸ ਦਾ ਜਿਹੜਾ ਹੈਗਾ ਹੈ ਇਲਾਜ ਹੈਗਾ ਹੈ ਅਤੇ ਜੇ ਅਸੀਂ ਉਹ ਚੀਜ਼ਾਂ ਅਪਣਾਉਂਦੇ ਹਾਂ ਨਾ ਤਾਂ ਸਾਨੂੰ ਕਾਫੀ ਆਰਾਮ ਮਿਲੇਗਾ ਬਈ ਅੱਡੀਆਂ ਫੱਟਣ ਤੋਂ ਤਾਂ ਅਸੀਂ ਸਾਰੇ ਹੀ ਪਰੇਸ਼ਾਨ ਰਹਿੰਦੇ ਹਾਂ ਅਤੇ ਉਹਦੇ ਲਈ ਕੀ ਕਰਨਾ ਹੈ ਤੁਸੀਂ ਨਾਰੀਅਲ ਦੇ ਤੇਲ ਦੇ ਵਿੱਚ ਜਿਹੜਾ ਹੈਗਾ ਹਲਕੀ ਜਿਹੀ ਜਿਹੜੀ ਹਲਦੀ ਹੁੰਦੀ ਹੈ ਘਰਾਂ ਦੇ ਵਿੱਚ ਅਸੀਂ ਇਸਤੇਮਾਲ ਕਰਦੇ ਹਾਂ ਉਹ ਸਾੜ ਲੈਣੀ ਹੈ ਅਤੇ ਉਸ ਤੋਂ ਬਾਅਦ ਜਿਹੜਾ ਤੇਲ ਹੈਗਾ ਰਾਤ ਭਰ ਜਿਹੜਾ ਹੈਗਾ ਫਟੀ ਹੋਈ ਅੱਡੀਆਂ ਦੇ ਆਪਣੇ ਲਾਓ ਅਤੇ ਉਸਦੇ ਉੱਪਰ ਜਰਾਬਾ ਪਾ ਸਕਦੇ ਹੋ ਜਿਹਦੇ ਨਾਲ ਤੁਹਾਡੀ ਚੱਦਰ ਵਗੈਰਾ ਜਿਹੜੀ ਹੈਗੀ ਉਹ ਗੰਦੀ ਨਾ ਹੋਵੇ ਅਤੇ ਇਹੜੀਆਂ ਜਿਹੜੀਆਂ ਹੈਗੀਆਂ ਇਹਨਾਂ ਨਾਲ ਅੱਡੀਆਂ ਤੁਹਾਡੀਆਂ ਤੁਸੀਂ ਦੇਖੋਗੇ ਕਿ ਹਫ਼ਤੇ ਕੁ ਬਾਅਦ ਹੀ ਇੱਕਦਮ ਠੀਕ ਹੋ ਜਾਣਗੀਆਂ ਸੋ ਬਹੁਤ ਸਾਰੇ ਲੋਕਾਂ ਨੂੰ ਪੈਰਾਂ ਦੇ ਵਿੱਚ ਜਿਹੜੀ ਹੈਗੀ ਉਹ ਜਲਨ ਜਿਹੜੀ ਹੈ ਬਹੁਤ ਰਹਿੰਦੀ ਹੈ ਖਾਸ ਕਰ ਇਸ ਗਰਮੀ ਦੇ ਮੌਸਮ ਦੇ ਵਿੱਚ ਉਹਦੇ ਲਈ ਤੁਸੀਂ ਕੀ ਕਰਨਾ ਹੈ ਠੰਡੇ ਪਾਣੀ ਦੇ ਵਿੱਚ ਫਟਕਰੀ

ਅਤੇ ਗੁਲਾਬ ਜਲ ਪਾ ਕੇ ਪੈਰ ਜਿਹੜੇ ਹੈਗੇ ਆ ਆਪਣੇ 15 ਤੋਂ 20 ਮਿੰਟ ਤੱਕ ਉਹਦੇ ਵਿੱਚ ਡਬੋ ਕੇ ਰੱਖੋ। ਇਹਦੇ ਨਾਲ ਜਿਹੜੇ ਪੈਰਾਂ ਦੀ ਜਲਨ ਹੈਗੀ ਆ ਉਦੋਂ ਤੋਂ ਕਾਫੀ ਆਰਾਮ ਤੁਹਾਨੂੰ ਦੇਖਣ ਨੂੰ ਮਿਲੇਗਾ। ਅਤੇ ਇਹਦੇ ਨਾਲ ਹੀ ਨਾਲ ਪੈਰਾਂ ਦੀ ਸੋਜਸ਼ ਜਿਹੜੀ ਹੈ ਬਹੁਤ ਆਮ ਹੈ ਅੱਜ ਕੱਲ੍ਹ, ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਖਾਸ ਕਰ ਵਰਕਿੰਗ ਨੇ ਜਿਨ੍ਹਾਂ ਦਾ 8-8 ਘੰਟੇ ਬਹਿਣ ਦਾ ਹੀ ਕੰਮ ਹੈਗਾ, ਅਤੇ ਉੱਥੇ ਕੀ ਹੁੰਦਾ ਪੈਰਾਂ ਦੇ ਵਿੱਚ ਸੋਜ ਆਉਣਾ ਇੱਕ ਆਮ ਜਿਹੀ ਗੱਲ ਹੋ ਜਾਂਦੀ ਹੈ। ਸੋਜਸ਼ ਨੂੰ ਘਟਾਉਣ ਦੇ ਵਾਸਤੇ ਪੈਰਾਂ ਦੀ ਤੁਸੀਂ ਕੀ ਕਰਨਾ ਹੈ, ਸੇਂਦੇ ਨਮਕ ਵਾਲੇ ਪਾਣੀ ਯਾਨੀ ਕਿ ਕੋਸਾ ਪਾਣੀ ਲੈਣਾ ਅਤੇ ਉਹਦੇ ਵਿੱਚ ਸੇਂਦਾ ਨਮਕ ਪਾਉਣਾ ਹੈ ਅਤੇ ਪੈਰਾਂ ਨੂੰ ਉਹਦੇ ਵਿੱਚ 5 ਤੋਂ 7 ਮਿੰਟ ਜਿਹੜਾ ਹੈਗਾ ਭਿਗੋ ਕੇ ਰੱਖਣਾ ਹੈ, ਅਤੇ ਇਹਦੇ ਨਾਲ ਤੁਹਾਡੇ ਪੈਰਾਂ ਨੂੰ ਜਿਹੜਾ ਹੈਗਾ ਉਹ ਆਰਾਮ ਮਿਲੇਗਾ। ਜੇਕਰ ਪੈਰ ਦੀ ਤਲੀਆਂ ਦੁਖਦੀਆਂ ਨੇ ਤਾਂ ਉਹਦੇ ਵਿੱਚ ਸਰ੍ਹੋਂ ਦੇ ਤੇਲ ਦੇ ਨਾਲ ਹਲਕੀ ਮਾਲਿਸ਼ ਜਿਹੜੀ ਹੈਗੀ ਆ ਰਾਤ ਨੂੰ ਸੌਂਦੇ ਟਾਈਮ ਬਹੁਤ ਜ਼ਿਆਦਾ ਆਰਾਮ ਦੇਗੀ। ਸੋ ਛੋਟੇ ਛੋਟੇ ਨੁਸਖੇ ਹੁੰਦੇ ਨੇ ਆਯੁਰਵੇਦ ਦੇ ਉਪਾਇਆਂ ਦੇ ਵਿੱਚ ਜਾਂ ਫਿਰ ਅਚਾਰੀਆਂ ਦੀ ਸਾਰੀਆਂ ਚੀਜ਼ਾਂ ਨੇ ਆਮ ਸਾਡੇ ਘਰਾਂ ਦੇ ਵਿੱਚ ਮਿਲ ਜਾਂਦੀਆਂ ਨੇ, ਅਤੇ ਨਾਲ ਹੀ ਨਾਲ ਸਾਨੂੰ ਇਹਦਾ ਫਾਇਦਾ ਵੀ ਦੇਖਣ ਨੂੰ ਮਿਲਦਾ ਹੈ। ਅਤੇ ਫੰਗਲ ਇਨਫੈਕਸ਼ਨ ਜਾਂ ਖਾਰਿਸ਼ ਪੈਰਾਂ ਦੇ ਵਿੱਚ ਹੋ ਰਹੀ ਹੋਵੇ ਤਾਂ ਉਹਦੇ ਵਿੱਚ ਨਿੰਮ ਦਾ ਪਾਣੀ ਜਿਹੜਾ ਹੈਗਾ ਉਹਦੇ ਨਾਲ ਆਪਣੇ ਪੈਰ ਸਾਨੂੰ ਦਿਨ 'ਚ 2 ਵਾਰ ਜ਼ਰੂਰ ਧੋਣੇ ਚਾਹੀਦੇ ਨੇ। ਅਤੇ ਇਹਦੇ ਨਾਲ ਹੀ ਨਾਲ ਕਈ ਵਾਰ ਕੀ ਹੁੰਦਾ ਪੈਰਾਂ ਦੇ ਵਿੱਚ ਸਮੈਲ ਜਿਹੜੀ ਹੈ ਕਈਆਂ ਦੇ ਉਹ ਆਉਂਦੀ ਹੈ, ਉਹਦੇ ਲਈ ਕੀ ਕਰਨਾ ਕਿ ਰੋਜ਼ ਪੈਰਾਂ ਨੂੰ ਜਿਹੜਾ ਹੈਗਾ ਹਾਈਜੀਨ ਆਪਣੀ ਬਣਾ ਕੇ ਰੱਖੋ, ਸਾਫ਼ ਰੱਖੋ। ਜੇ ਸ਼ੂਜ਼ ਪਾ ਰਹੇ ਹੋ ਤਾਂ ਰੋਜ਼ ਜਿਹੜੀਆਂ ਜਰਾਬਾਂ ਨੇ ਉਹਨਾਂ ਨੂੰ ਬਦਲੋ, ਅਤੇ ਨਾਲ ਹੀ ਨਾਲ ਜਿਹੜਾ ਨਿੰਬੂ ਦਾ ਪਾਣੀ ਹੁੰਦਾ ਉਹਦੇ ਨਾਲ ਆਪਣੇ ਪੈਰ ਜ਼ਰੂਰ ਧੋਵੋ। ਸੋ ਇਹ ਸਨ ਕੁਛ ਖਾਸ ਜੀਆਂ ਚੀਜ਼ਾਂ ਜਿਹੜੀਆਂ ਆਪਾਂ ਆਪਣੇ ਪੈਰਾਂ ਦੇ ਨਾਲ ਆਮ ਸਮੱਸਿਆਵਾਂ ਦੇਖਦੇ ਹਾਂ, ਅਤੇ ਕੁਛ ਖਾਸ ਜਿਹੇ ਟਿਪਸ ਸੀਗੇ ਆਯੁਰਵੇਦ ਦੇ ਵਿੱਚ ਜੋ ਅਸੀਂ ਫੋਲੋ ਕਰੀਏ ਤਾਂ ਜਿਹੜੀਆਂ ਸਾਡੀਆਂ ਪ੍ਰੋਬਲਮਸ ਹੈਗੀਆਂ ਨੇ ਇਹ ਸਾਰੀਆਂ ਦੀਆਂ ਸਾਰੀਆਂ ਦੂਰ ਹੋ ਸਕਦੀਆਂ ਨੇ। ਸੋ ਗੱਲਾਂ ਦਾ ਸਿਲਸਿਲਾ ਹੋਮ ਸਵੀਟ ਹੋਮ ਦੇ ਵਿੱਚ ਗੱਲਾਂ ਅਤੇ ਯਾਨੀ ਕਿ ਇਨਫੋਰਮੇਸ਼ਨ ਦਾ ਸਿਲਸਿਲਾ ਇੱਦਾਂ ਹੀ ਚੱਲਦਾ ਰਹੇਗਾ, ਅਤੇ ਅਗਲਾ ਗਾਣਾ ਜਿਹੜਾ ਆ ਰਿਹਾ ਹੈ ਤੁਹਾਡੇ ਰੇਡੀਓ ਸੈੱਟ 'ਤੇ, ਤੁਸੀਂ ਕਰੋ ਜੇ ਇੰਜੋਏ।

ਅਮੀਰੀ ਦੀ ਮਾਣ ਦਾ ਤਾਂ ਪਤਾ ਨਹੀਂ, ਪਰ ਇਸ ਗਰਮੀ ਦੇ ਮੌਸਮ ਦੇ ਵਿੱਚ ਆਪਣਾ ਧਿਆਨ ਜ਼ਰੂਰ ਕਰਨਾ। ਟਿਊਨਿੰਗ ਕੀਤਾ ਹੋਇਆ ਤੁਸੀਂ 102.7 FM ਰੇਨਬੋ, ਪ੍ਰੋਗਰਾਮ ਚੱਲ ਰਿਹਾ ਜੀ ਹੋਮ ਸਵੀਟ ਹੋਮ, ਅਤੇ ਜਿੱਥੇ ਬਹੁਤ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕੀਤੀ। ਅਤੇ ਹੁਣ ਪ੍ਰੋਗਰਾਮ ਨੂੰ ਇੱਥੇ ਹੀ ਖਤਮ ਕਰਨ ਦਾ ਜਿਹੜਾ ਟਾਈਮ ਹੈ ਉਹ ਹੋ ਚੁੱਕਾ ਹੈ, ਕਿਉਂਕਿ ਟਾਈਮ ਬਹੁਤ ਘੱਟ ਗਿਆ। ਪਰ ਜਾਂਦੇ ਜਾਂਦੇ ਵੀ ਤੁਹਾਨੂੰ ਇਹੀ ਕਹਾਂਗੇ ਕਿ ਸਰਕਾਰ ਨੇ ਵੀ ਕਿਹਾ ਹੈ, ਮੌਸਮ ਵਿਭਾਗ ਦਾ ਕਹਿਣਾ ਹੈ ਕਿ 22 ਜੂਨ ਤੱਕ ਪੰਜਾਬ ਅਤੇ ਹਰਿਆਣਾ ਦੇ ਵਿੱਚ ਗਰਮੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਯੈਲੋ ਅਲਰਟ ਜਿਹੜਾ ਹੈ ਉਹ ਜਾਰੀ ਕੀਤਾ ਗਿਆ। ਅਤੇ ਇਸ ਗਰਮੀ ਦੇ ਮੌਸਮ ਦੇ ਵਿੱਚ ਨਾ ਜਿਹੜੀ ਐਲਰਜੀ ਹੁੰਦੀ ਹੈ ਉਹ ਬਹੁਤ ਜ਼ਿਆਦਾ ਹੋ ਜਾਂਦੀ ਹੈ, ਕਿਉਂਕਿ ਤਾਪਮਾਨ ਵਧਣ ਦੇ ਨਾਲ ਐਲਰਜੀ ਦਾ ਵੀ ਜਿਹੜਾ ਖਤਰਾ ਹੁੰਦਾ ਨਾ ਉਹ ਜ਼ਿਆਦਾ ਹੋ ਜਾਂਦਾ। ਇਸ ਮੌਸਮ ਦੇ ਵਿੱਚ ਆਪਣਾ ਧਿਆਨ ਰੱਖੋ ਅਤੇ ਐਂਟੀਬਾਇਓਟਿਕਸ ਤੋਂ ਜਿੰਨਾ ਹੋ ਸਕੇ ਸਰਦੀ ਜ਼ੁਕਾਮ ਹੋਣ ਅਤੇ ਉਨਾ ਬਚੋ। ਕੁਛ ਚੀਜ਼ਾਂ ਨੇ ਜੋ ਆਪਾਂ ਆਪਣੇ ਡੇਲੀ ਲਾਈਫ ਦੇ ਵਿੱਚ ਅਪਣਾ ਲਈਏ ਨਾ, ਅਤੇ ਇਸ ਸਰਦੀ ਦੇ ਸਰਦੀ ਕਹਿ ਰਹੀ ਹਾਂ, ਦੇਖ ਲਓ ਗਰਮੀ ਨੇ ਇੰਨਾ ਦਿਮਾਗ ਖਰਾਬ ਕਰਤਾ ਹੈ ਕਿ ਇਸ ਗਰਮੀ ਦੇ ਮੌਸਮ ਦੇ ਵਿੱਚ ਤੁਸੀਂ ਜਿਹੜਾ ਹੈਗਾ ਸਰਦੀ ਤੋਂ ਬਚ ਸਕਦੇ ਹੋ। ਮਤਲਬ ਮੈਂ ਕਹਿ ਰਹੀ ਹਾਂ ਜੀ ਗਰਮੀ ਤੋਂ ਬਚ ਸਕਦੇ ਹੋ, ਉਹਦੇ ਲਈ ਕੀ ਕਰਨਾ ਹੈ, ਘਰ ਦੇ ਵਿੱਚ ਜਿਹੜਾ ਹੈਗਾ ਘਰ ਨੂੰ ਆਪਣੇ ਸੁੱਕਾ ਰੱਖੋ, ਹਵਾਦਾਰ ਰੱਖੋ, ਸਾਫ਼ ਰੱਖੋ, ਅਤੇ ਕਿਸੇ ਵੀ ਤਰ੍ਹਾਂ ਦੀ ਫੰਗਸ ਜਿਹੜੀ ਹੈ ਘਰ ਦੇ ਵਿੱਚ ਨਾ ਪਨਪੇ। ਕਈ ਵਾਰ ਕੀ ਹੁੰਦਾ ਗਰਮੀ ਦੇ ਮੌਸਮ ਦੇ ਵਿੱਚ ਅਸੀਂ ਦਰਵਾਜ਼ੇ ਬੰਦ ਕਰਕੇ ਏਸੀ ਔਨ ਕਰਕੇ ਸਾਰਾ ਦਿਨ ਬੈਠੇ ਰਹਿੰਦੇ ਹਾਂ, ਬਟ ਉਹਦੇ ਨਾਲ ਫੰਗਸ ਜਿਹੜੀ ਹੈਗੀ ਹੈ ਘਰ ਦੇ ਵਿੱਚ ਇਕੱਠਾ ਹੋ ਸਕਦੀ ਹੈ। ਸੋ ਸਵੇਰੇ ਸ਼ਾਮ ਮੌਸਮ ਨੂੰ ਦੇਖਦੇ ਹੋਏ ਆਪਣੇ ਘਰ ਦੇ ਦਰਵਾਜ਼ੇ ਜਿਹੜੇ ਨੇ ਬਾਰੀਆਂ ਜਿਹੜੀਆਂ ਨੇ ਉਹਨਾਂ ਨੂੰ ਜ਼ਰੂਰ ਖੋਲ੍ਹ ਕੇ ਰੱਖੋ, ਤਾਂ ਕਿ ਜਿਹੜੀ ਤਾਜ਼ੀ ਹਵਾ ਹੈ ਅਤੇ ਹਵਾ ਦਾ ਜਿਹੜਾ ਸਰਕੂਲੇਸ਼ਨ ਹੈਗਾ ਉਹ ਕਮਰਿਆਂ ਦੇ ਵਿੱਚ ਘਰ ਦੇ ਵਿੱਚ ਜ਼ਰੂਰ ਹੋਵੇ। ਇਹਦੇ ਨਾਲ ਹੀ ਨਾਲ ਜੇ ਗਰਮੀ ਦੇ ਕਾਰਨ ਤੁਹਾਨੂੰ ਭੁੱਖ ਜਿਹੜੀ ਹੈ ਉਹ ਘੱਟ ਲੱਗ ਰਹੀ ਹੈ ਜਾਂ ਫਿਰ ਖਾਣਾ ਜਿਹੜਾ ਪ੍ਰੋਪਰਲੀ ਡਾਇਜੈਸਟ ਨਹੀਂ ਹੋ ਰਿਹਾ ਤਾਂ ਡਾਕਟਰ ਦੇ ਨਾਲ ਜ਼ਰੂਰ ਕੰਸਲਟ ਕਰੋ। ਅਤੇ ਸੁਸਤੀ ਜਾਂ ਨੀਂਦ ਜਿਹੜੀ ਹੈ ਦਿਨ ਭਰ ਦੇ ਵਿੱਚ ਰਹਿੰਦੀ ਹੈ, ਬਹੁਤ ਜ਼ਿਆਦਾ ਰਹਿੰਦੀ ਹੈ, ਅਤੇ ਇਹਨੂੰ ਵੀ ਅਣਦੇਖਾ ਨਾ ਕਰੋ। ਨਾਲ ਹੀ ਨਾਲ ਸਵੇਰੇ ਅਤੇ ਸ਼ਾਮ ਜੇ ਹਲਕੀ ਠੰਡ ਹੋ ਜਾਂਦੀ ਹੈ ਜਾਂ ਦਿਨ ਦੇ ਵਿੱਚ ਗਰਮੀ ਰਹਿੰਦੀ ਹੈ ਤਾਂ ਉਹਦੇ ਹਿਸਾਬ ਦੇ ਨਾਲ ਕੱਪੜੇ ਜ਼ਰੂਰ ਪਾਓ, ਤਾਜ਼ਾ ਅਤੇ ਹਲਕਾ ਜਿਹੜਾ ਹੈਗਾ ਆਪਣੀ ਖਾਣ ਪੀਣ ਵਿੱਚ ਚੀਜ਼ਾਂ ਸ਼ਾਮਿਲ ਕਰੋ। ਅਤੇ ਨਾਲ ਹੀ ਨਾਲ ਮੈਂ ਕਿਹਾ ਜੀ ਬਹੁਤ ਸਾਰਾ ਪਾਣੀ ਟਾਈਮ ਟੂ ਟਾਈਮ ਜਿਹੜਾ ਹੈਗਾ ਆਪ ਪੀਂਦੇ ਰਹੋ, ਆਪਣੇ ਆਪ ਨੂੰ ਹਾਈਡਰੇਟ ਰੱਖੋ, ਠੰਡੀਆਂ ਚੀਜ਼ਾਂ ਖਾਓ, ਜਿਹੜਾ ਬਾਸੀ ਖਾਣਾ ਉਹ ਨਾ ਖਾਓ, ਅਤੇ ਬਾਹਰ ਦੇ ਜਿਹੜਾ ਜੰਕ ਫੂਡ ਹੈਗਾ

ਹੈ, ਤਲਿਆ ਮਲਿਆ ਖਾਣਾ ਹੈਗਾ ਉਹਦਾ ਪਰਹੇਜ਼ ਕਰੋ। ਫਿਲਹਾਲ ਜਾਂਦੇ ਜਾਂਦੇ ਹੋਮ ਸਵੀਟ ਹੋਮ ਦੇ ਵਿੱਚ ਗਾਣਿਆਂ ਦਾ ਪਰਹੇਜ਼ ਨਹੀਂ ਹੋਏਗਾ। ਮੀਕਾ ਸਿੰਘ ਦੀ ਆਵਾਜ਼ ਦੇ ਵਿੱਚ ਗਾਣਾ ਤੁਹਾਡੇ ਲਈ ਆ ਰਿਹਾ ਅਤੇ ਕੁਛ ਕੁ ਦੇਰ ਬਾਅਦ ਸਾਡਾ ਅਗਲਾ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਤੁਸੀਂ ਕਰੋਗੇ ਜੀ ਇੰਜੋਏ।

FM Rainbow Jalandhar 102.7 MHz ਤੇ ਨਾਲ ਨਾਲ ਅਸੀਂ 103.6 MHz ਤੇ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤਿਆਂ ਦਾ ਵੀ ਨਿੱਘਾ ਸਵਾਗਤ ਕਰਦੇ ਹਾਂ। ਸੋ FM Rainbow Jalandhar ਦੇ ਨਾਲ

0: ਇੱਕ ਤੋਂ ਤਿੰਨ ਦਾ ਇਹ ਖੂਬਸੂਰਤ ਜਿਹਾ ਸਫ਼ਰ ਜਿਹੜਾ ਹੈ ਤੁਹਾਡਾ ਵੀ ਸ਼ੁਰੂ ਹੁੰਦਾ ਹੈ। ਸੋ ਹੁਣ ਟਾਈਮ ਹੋ ਚੁੱਕਾ ਹੈ ਜੀ ਦੁਪਹਿਰ ਦੇ ਉਹ ਵੇਲੇ ਦਾ ਜਦੋਂ ਸਾਰੇ ਕੰਮ ਕਾਰ ਕਰਕੇ ਨਾ ਇੱਕ ਛੋਟੀ ਜਿਹੀ ਬ੍ਰੇਕ ਸਾਡੀ ਆਪਣੇ ਆਪ ਦੇ ਨਾਲ ਹੁੰਦੀ ਹੈ। ਸੋ ਇਸ ਬ੍ਰੇਕ ਦੇ ਵਿੱਚ ਜਦੋਂ ਗਾਣੇ ਵੀ ਸਾਡੇ ਉਹ ਲੱਗਣ ਜੋ ਸਾਡੇ ਦਿਲ ਦੇ ਬਹੁਤ ਕਰੀਬ ਹੈ, ਜੋ ਸਾਡੀ ਰੂਹ ਦੇ ਬਹੁਤ ਜ਼ਿਆਦਾ ਨੇੜੇ ਨੇ, ਤਾਂ ਬਹੁਤ ਹੀ ਵਧੀਆ ਲੱਗਦੇ ਨੇ। ਪੁਰਾਣੀਆਂ ਧੁਨਾਂ ਦੇ ਵਿੱਚ ਇੱਕ ਅਲੱਗ ਜਿਹੀ ਆਪਾਂ ਕਹਿ ਸਕਦੇ ਹਾਂ ਕਿ ਗੱਲ ਹੁੰਦੀ ਹੈ। ਹਰ ਸੁਰ ਜਿਹੜਾ ਹੁੰਦਾ ਨਾ ਆਪਣੇ ਆਪ ਦੇ ਨਾਲ ਯਾਦਾਂ ਦੀ ਬਰਸਾਤ ਲੈ ਕੇ ਆਉਂਦਾ ਹੈ। ਸੋ ਇਹ ਯਾਦਾਂ ਦੀ ਬਰਸਾਤ, ਮਿਡ ਡੇ ਮੈਲੋਡੀਜ਼ ਦੀ ਸ਼ੁਰੂਆਤ ਜਿਹੜੀ ਹੈ ਹੋ ਚੁੱਕੀ ਹੈ। ਇਸ ਖੂਬਸੂਰਤ ਜੀ ਸ਼ੁਰੂਆਤ ਜਿਹੜੀ ਹੈ ਆਪਾਂ ਕਿਸ਼ੋਰ ਕੁਮਾਰ ਜੀ ਦੀ ਆਵਾਜ਼ ਤੋਂ ਹੀ ਕਰਦੇ ਹਾਂ। ਪਹਿਲਾ ਗੀਤ ਜਿਹੜਾ ਆ ਰਿਹਾ ਤੁਹਾਡੇ ਰੇਡੀਓ ਸੈੱਟ 'ਤੇ ਉਹਨਾਂ ਦੀ ਆਵਾਜ਼ ਦੇ ਵਿੱਚ।
1: ਹਮ ਥੇ

बहुत देर तक देखती रही आज एक पेड़ को, ना जाने कितने परिंदे आए, ठहरे और चले गए। पेड़ ने कोशिश की हर बार के परिंदों से लगाव ना हो, या उम्मीद की कि हर बार कि उनका जाना ना हो। परिंदे सहूलियत मुताबिक आते और जाते रहे, पेड़ मायूस होकर पत्ते गिराते रहे। सो जिहड़े पंछी हुंदे ने ਇਹ ਕਦੀ ਵੀ ਇੱਕ ਜਗ੍ਹਾ ਨਹੀਂ ਟਿਕਦੇ। ਇਹਨਾਂ ਨੂੰ ਉੱਡਣਾ, ਆਸਮਾਨ ਨੂੰ ਛੂਹਣਾ ਜਿਹੜਾ ਹੁੰਦਾ ਹੈ, ਬਹੁਤ ਜ਼ਿਆਦਾ ਪਸੰਦ ਹੁੰਦਾ। ਇਹ ਇੱਕ ਜਗ੍ਹਾ 'ਤੇ ਰੁਕਣਾ ਇਹਨਾਂ ਦੀ ਫਿਤਰਤ ਹੀ ਨਹੀਂ ਹੈ। ਸੋ ਇਹਨਾਂ ਨੂੰ ਉੱਡਦੇ ਹੋਏ ਦੇਖਣਾ ਸਾਨੂੰ ਖੁਸ਼ੀ ਜਿਹੜੀ ਹੈ ਉਹ ਜ਼ਰੂਰ ਦਿੰਦੇ ਨੇ, ਪਰ ਇਹਨਾਂ ਨੂੰ ਕੈਦ ਕਰਕੇ ਆਪਣੇ ਕੋਲ ਰੋਕ ਲੈਣਾ ਇਹ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਗਲਤ ਹੈਗਾ।

ਜੀ ਟਿਊਨ ਇਨ ਕੀਤਾ ਹੋਇਆ ਤੁਸੀਂ 102.7 FM ਰੇਨਬੋ ਪ੍ਰੋਗਰਾਮ ਚੱਲ ਰਿਹਾ ਮਿਡ ਡੇ ਮੈਲੋਡੀਜ਼। ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਕਹਿੰਦੇ ਹੈ ਰਾਸਤੋਂ ਪੇ ਚਲਤੇ ਚਲਤੇ ਜਬ ਸੁਰ ਸਾਥ ਨਿਭਾਤੇ ਹੈ ਤੋ ਸਫ਼ਰ ਵੀ ਯਾਦਗਾਰ ਬਣ ਜਾਤੇ ਹੈ। ਬਿਲਕੁਲ ਜੀ, ਅਗਲਾ ਗੀਤ ਜਿਹੜਾ ਆ ਰਿਹਾ ਹੈ ਨਾਮਿਕਾ ਮੂਵੀ ਤੋਂ, ਜੋ ਕਿ 1973 ਦੇ ਵਿੱਚ ਰਿਲੀਜ਼ ਹੋਈ ਸੀ। ਆਰ ਡੀ ਬਰਮਨ ਹੋਣਾ ਜੀ ਨੇ ਇਹਦਾ ਮਿਊਜ਼ਿਕ ਜਿਹੜਾ ਹੈ ਉਹ ਕੰਪੋਜ਼ ਕੀਤਾ ਸੀ ਅਤੇ ਆਵਾਜ਼ ਸੀਗੀ ਆਸ਼ਾ ਜੀ ਦੀ।

ਜੀ ਟਿਊਨਿੰਗ ਕੀਤਾ ਹਾਂ ਤੁਸੀਂ 102.7 FM ਰੇਨਬੋ ਪ੍ਰੋਗਰਾਮ ਚੱਲ ਰਿਹਾ ਜੀ ਮਿੱਟੇ ਮੈਲੋਡੀਜ਼। ਸਟੂਡੀਓ ਦੀ ਘੜੀ ਦੇ ਵਿੱਚ ਇਸ ਟਾਈਮ ਹੋਇਆ ਜੇ 1:16:55। ਕਹਿੰਦੇ ਹੈ ਕਿ ਮਿਊਜ਼ਿਕ ਜਬ ਦਿਲ ਸੇ ਨਿਕਲੇ ਨਾ ਤੋ ਮਹਿਫਿਲ ਸਜਾ ਦੇਤਾ ਹੈ। ਰੈਟਰੋ ਬੀਟਸ ਦਾ ਜਿਹੜਾ ਜਾਦੂ ਹੈਗਾ ਨਾ ਉਹ ਵੀ ਹਰ ਪਲ ਨੂੰ ਅਸੀਂ ਕਹਿ ਸਕਦੇ ਹਾਂ ਕਿ ਯਾਦਗਾਰ ਬਣਾ ਦਿੰਦਾ ਹੈ। ਇੱਦਾਂ ਦਾ ਹੀ ਇੱਕ ਯਾਦਗਾਰ ਗੀਤ ਅਗਲਾ ਜਿਹੜਾ ਰਫੀ ਸਾਹਿਬ ਦੀ ਆਵਾਜ਼ ਦੇ ਵਿੱਚ ਫਰੋਮ ਦਾ ਮੂਵੀ ਕਰਜ਼ ਤੋਂ ਤੁਹਾਡੇ ਰੇਡੀਓ ਸੈੱਟ 'ਤੇ ਆ ਰਿਹਾ ਜੀ।

0: ਅਵਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ।
1: ਸੋਚਾਂ ਵਿੱਚ ਮੈਂ ਹੁਣ ਫੋਲਾਂ ਕੀ ਖੋਇਆ ਕੀ ਪਾਇਆ।
0: ਲੜੀਵਾਰ ਨਾਟਕ।

ਕਹਿੰਦੇ ਹੈ ਕਿ ਸਫ਼ਰ ਖੂਬਸੂਰਤ ਹੋਏ ਨਾ ਤਾਂ ਮੰਜ਼ਿਲ ਦੀ ਫਿਕਰ ਨਹੀਂ ਹੁੰਦੀ, ਅਤੇ ਸਾਥ ਜਦੋਂ ਪੁਰਾਣੇ ਗਾਣਿਆਂ ਦਾ ਹੋਵੇ ਤਾਂ ਸਫ਼ਰ ਹੋਰ ਵੀ ਜ਼ਿਆਦਾ ਹਸੀਨ ਹੋ ਜਾਂਦਾ ਹੈ। ਜੇ ਮਿਡ ਡੇ ਮੈਲੋਡੀਜ਼

ਖੂਬਸੂਰਤ ਜਿਹਾ ਸਫ਼ਰ ਜਿਹੜਾ ਹੈ ਇੱਕ ਵਾਰ ਫਿਰ ਤੋਂ ਤੁਹਾਡਾ ਉਹਦੇ ਵਿੱਚ ਸਵਾਗਤ ਹੈ। ਟਿਊਨ ਇਨ ਕੀਤਾ ਹੋਇਆ ਤੁਸੀਂ 102.7 FM ਰੇਨਬੋ ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਅਗਲਾ ਗਾਣਾ ਬ੍ਰਹਮਚਾਰੀ ਮੂਵੀ ਤੋਂ ਆ ਰਿਹਾ ਜਿਹਨੂੰ ਡਾਇਰੈਕਟ ਕੀਤਾ ਸੀ ਸ਼ੰਕਰ ਜੈ ਕਿਸ਼ਨ ਨੇ ਅਤੇ ਹਸਰਤ ਜੈਪੁਰੀ ਜੀ ਨੇ ਇਹ ਗਾਣਾ ਜਿਹੜਾ ਹੈਗਾ ਲਿਖਿਆ ਸੀਗਾ। ਆਵਾਜ਼ ਹੈ ਰਫੀ ਸਾਹਿਬ ਦੀ ਅਤੇ ਸੁਮਨ ਕਲਿਆਣਪੁਰ ਦੀ। ਕਹਿੰਦੇ ਹੈ ਜੇ ਪਿਆਰ ਹੋਏ ਨਾ ਤਾਂ ਉਹਦੇ ਚਰਚੇ ਤਾਂ ਫਿਰ ਹੁੰਦੇ ਹੀ ਹੈ।

FM ਬੈਂਡ 102.7 ਮੈਗਾਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਕੁਝ ਕੁ ਪਲਾਂ 'ਚ ਤੁਸੀਂ ਸਾਡੇ ਪ੍ਰਦੇਸ਼ਿਕ ਚੈਨਲ ਤੋਂ ਪੰਜਾਬੀ ਵਿੱਚ ਖਬਰਾਂ ਸੁਣੋਗੇ।

0: नमस्कार, ए आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਸਵੀਡਨ ਦੇ 2 ਦਿਨਾਂ ਦੌਰੇ 'ਤੇ ਗੋਟਨਬਰਗ ਪਹੁੰਚਣਗੇ। ਭਾਰਤ ਅਤੇ ਨੀਦਰਲੈਂਡਸ ਆਪਣੇ ਦੁਆਲੇ ਸੰਬੰਧਾਂ ਨੂੰ ਰਣਨੀਤਿਕ ਭਾਈਵਾਲੀ ਦੇ ਪੱਧਰ ਤੱਕ ਵਧਾਉਣ ਲਈ ਸਹਿਮਤ ਹੋ ਗਏ ਨੇ। ਭਾਰਤ ਨੇ ਕਿਹਾ ਕਿ ਹੋਰਮੂਜ ਸਟੇਟ ਵਿੱਚ ਵਪਾਰਕ ਜਹਾਜ਼ਾਂ 'ਤੇ ਹਮਲੇ ਪ੍ਰਵਾਨਯੋਗ ਨਹੀਂ ਨੇ। ਜਨਗਣਨਾ 2026 ਤਹਿਤ 5 ਰਾਜਾਂ ਵਿੱਚ ਮਕਾਨਾਂ ਦੀ ਗਿਣਤੀ ਦੇ ਪਹਿਲੇ ਗੇੜ ਦਾ ਕੰਮ ਸ਼ੁਰੂ ਹੋ ਗਿਆ। ਅਤੇ IPL ਕ੍ਰਿਕਟ ਵਿੱਚ ਅੱਜ ਪੰਜਾਬ ਕਿੰਗਸ ਦਾ ਰੋਇਲ ਚੈਲੇਂਜਰਸ ਬੈਂਗਲੁਰੂ ਨਾਲ ਅਤੇ ਰਾਜਸਥਾਨ ਰਾਇਲਸ ਦਾ ਦਿੱਲੀ ਕੈਪੀਟਲਸ ਨਾਲ ਮੁਕਾਬਲਾ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਸਵੀਡਨ ਦੇ 2 ਦਿਨਾਂ ਦੌਰੇ 'ਤੇ ਗੋਟਨਬਰਗ ਪਹੁੰਚਣਗੇ। ਸ਼੍ਰੀ ਮੋਦੀ ਦਾ ਇਹ ਦੌਰਾ ਸਵੀਡਨ ਦੇ ਪ੍ਰਧਾਨ ਮੰਤਰੀ ਓਲਫ ਕ੍ਰਿਸਟੈਸਨ ਦੇ ਸੱਦੇ 'ਤੇ ਹੋ ਰਿਹਾ ਹੈ। ਸ਼੍ਰੀ ਮੋਦੀ ਦੇ 2018 ਵਿੱਚ ਸਵੀਡਨ ਦੌਰੇ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਸੰਬੰਧ ਖਰੀਦਦਾਰ ਵਿਕਰੇਤਾ ਸੰਬੰਧਾਂ ਤੋਂ ਅਗਾਂਹ ਵੱਧ ਗਏ ਨੇ। ਸਵੀਡਨ ਦੌਰੇ ਦੌਰਾਨ ਸ਼੍ਰੀ ਮੋਦੀ ਸਵੀਡਨ ਦੇ ਪ੍ਰਧਾਨ ਮੰਤਰੀ ਓਲਫ ਕ੍ਰਿਸਟੈਸਨ ਨਾਲ ਦੁਵੱਲੇ ਸੰਬੰਧਾਂ ਦੇ ਸਮੁੱਚੇ ਪਹਿਲੂਆਂ ਦੀ ਸਮੀਖਿਆ ਕਰਨ ਅਤੇ ਦੁਵੱਲੇ ਵਪਾਰ ਨੂੰ ਵਧਾਉਣ ਲਈ ਸਹਿਯੋਗ ਦੇ ਨਵੇਂ ਤਰੀਕਿਆਂ ਦੀ ਭਾਲ ਕਰਨ ਲਈ ਦੁਵੱਲੀ ਗੱਲਬਾਤ ਕਰਨਗੇ। ਉਹਨਾਂ ਵੱਲੋਂ ਆਰਟੀਫਿਸ਼ੀਅਲ ਇੰਟੈਲੀਜੈਂਸ, ਉੱਭਰਦੀਆਂ ਟੈਕਨੋਲੋਜੀਆਂ, ਸਟਾਰਟਅਪਸ, ਮਜ਼ਬੂਤ ਸਪਲਾਈ ਲੜੀ, ਰੱਖਿਆ, ਪੁਲਾੜ, ਜਲਵਾਯੂ ਕਾਰਵਾਈ ਅਤੇ ਲੋਕਾਂ ਤੋਂ ਲੋਕਾਂ ਦੇ ਸੰਬੰਧਾਂ ਵਿੱਚ ਸਹਿਯੋਗ ਦੇ ਤਰੀਕਿਆਂ 'ਤੇ ਚਰਚਾ ਕਰਨ ਦੀ ਵੀ ਉਮੀਦ ਹੈ। ਦੋਵੇਂ ਪ੍ਰਧਾਨ ਮੰਤਰੀ ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਫੋਨ ਡੇਰ ਲੇਨ ਨਾਲ ਇੱਕ ਯੂਰਪੀਅਨ ਰਾਊਂਡ ਟੇਬਲ ਫਾਰ ਇੰਡਸਟਰੀ ਨੂੰ ਵੀ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨੀਦਰਲੈਂਡਸ ਦੇ ਪ੍ਰਧਾਨ ਮੰਤਰੀ ਰੌਬ ਜੈਟਨ ਵਿਚਕਾਰ ਹੇਗ ਵਿੱਚ ਵਿਆਪਕ ਗੱਲਬਾਤ ਤੋਂ ਬਾਅਦ ਦੋਵੇਂ ਦੇਸ਼ ਆਪਣੇ ਦੁਵੱਲੇ ਸੰਬੰਧਾਂ ਨੂੰ ਰਣਨੀਤਿਕ ਭਾਈਵਾਲੀ ਦੇ ਪੱਧਰ ਤੱਕ ਵਧਾਉਣ ਲਈ ਸਹਿਮਤ ਹੋਏ ਨੇ। ਗੱਲਬਾਤ ਦੌਰਾਨ ਦੋਵਾਂ ਨੇਤਾਵਾਂ ਨੇ ਵਪਾਰ, ਰੱਖਿਆ, ਤਕਨਾਲੋਜੀ, ਜਲ ਪ੍ਰਬੰਧਨ, ਸਾਫ਼ ਸੁਥਰੀ ਊਰਜਾ, ਸਿਹਤ ਸੰਭਾਲ ਅਤੇ ਸਿੱਖਿਆ ਸਮੇਤ ਵੱਖ ਵੱਖ ਖੇਤਰਾਂ ਵਿੱਚ ਸਹਿਯੋਗ ਦੀ ਸਮੀਖਿਆ ਕੀਤੀ। ਤਰਜੀਹੀ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਕਈ ਸਮਝੌਤਿਆਂ 'ਤੇ ਦਸਤਖਤ ਵੀ ਕੀਤੇ ਗਏ। ਸੰਬੰਧਾਂ ਨੂੰ ਰਣਨੀਤਿਕ ਭਾਈਵਾਲੀ ਤੱਕ ਵਧਾਉਣ ਦਾ ਐਲਾਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਨੀਦਰਲੈਂਡਸ ਸੰਬੰਧਾਂ ਨੇ ਪਿਛਲੇ ਦਹਾਕੇ ਵਿੱਚ ਮਹੱਤਵਪੂਰਨ ਪ੍ਰਗਤੀ ਕੀਤੀ ਹੈ।
1: हम भारत नीदरलैंड की इस ट्रस्टेड पार्टनरशिप को एक स्ट्रेटेजिक पार्टनरशिप बनाने जा रहे हैं। हम ग्रीन हाइड्रोजन में एक महत्वाकांक्षी ज्वाइंट रोड मैप लॉन्च करने जा रहे हैं। हम टेक्नोलॉजी में हमारे संबंधों को फ्यूचर रेडी बनाने जा रहे हैं। हम दोनों देशों के बीच टैलेंट मोबिलिटी, यूनिवर्सिटी पार्टनरशिप और ज्वाइंट R&D को भी और सुदृढ़ करने जा रहे हैं। यानी द फ्यूचर ऑफ इंडिया नीदरलैंड पार्टनरशिप इज ब्राइटर देन एवर बिफोर।
0: ਸ਼੍ਰੀ ਮੋਦੀ ਨੇ ਨੀਦਰਲੈਂਡਸ ਨੂੰ ਭਾਰਤ ਦੇ ਮੁੱਖ ਯੂਰਪੀ ਭਾਈਵਾਲਾਂ ਵਿੱਚੋਂ ਇੱਕ ਦੱਸਿਆ। ਉਨ੍ਹਾਂ ਕਿਹਾ ਕਿ ਦੋਹਾਂ ਦੇਸ਼ਾਂ ਵਿਚਕਾਰ ਸੰਬੰਧ, ਸਾਂਝੀਆਂ ਲੋਕਤੰਤਰੀ ਕਦਰਾਂ ਕੀਮਤਾਂ, ਮਜ਼ਬੂਤ ਆਰਥਿਕ ਸਹਿਯੋਗ ਅਤੇ ਲੋਕਾਂ ਤੋਂ ਲੋਕਾਂ ਦਰਮਿਆਨ ਮਜ਼ਬੂਤ ਸੰਬੰਧਾਂ 'ਤੇ ਆਧਾਰਿਤ ਨੇ।
2: ਹਮ ਨੀਦਰਲੈਂਡ ਕੋ ਭਾਰਤ ਕੇ ਸਭਸੇ ਮਹੱਤਵਪੂਰਨ ਪਾਰਟਨਰ ਮੈਂ ਸੇ ਮਾਨਤੇ ਹੈ। ਨੀਦਰਲੈਂਡ ਭਾਰਤ ਕੇ ਟੌਪ 5 ਇਨਵੈਸਟਰਸ ਮੈਂ ਸੇ ਏਕ ਹੈ। ਹਮਾਰੇ ਹਿਸਟੋਰੀਕਲ

0: कल्चर और पीपल टू पीपल टाइज भी बहुत गहरे हैं। डेमोक्रेटिक वैल्यूज, मार्केट इकोनॉमी और रिस्पॉन्सिबल बिहेवियर, ये हमारी साझी सोच का हिस्सा है। हमें नीदरलैंड की एक्सपर्टीज और भारत की स्पीड और स्केल को हर क्षेत्र में जोड़ना चाहिए।
1: ਪ੍ਰਧਾਨਮੰਤਰੀ ਨੇ ਕਿਹਾ ਕਿ ਦੋਹਾਂ ਦੇਸ਼ਾਂ ਨੂੰ ਨਵੀਨਤਾ, ਨਿਵੇਸ਼, ਨਿਰੰਤਰ ਵਿਕਾਸ ਅਤੇ ਰੱਖਿਆ ਖੇਤਰਾਂ ਵਿੱਚ ਆਪਣੇ ਸਹਿਯੋਗ ਨੂੰ ਨਵੀਆਂ ਉਚਾਈਆਂ 'ਤੇ ਲਿਜਾਣ ਦੀ ਲੋੜ ਹੈ। ਨੀਦਰਲੈਂਡਸ ਦੇ ਪ੍ਰਧਾਨ ਮੰਤਰੀ ਨੇ ਵੀ ਭਾਰਤ ਨਾਲ ਸਬੰਧਾਂ ਦੀ ਵੱਧਦੀ ਅਹਿਮੀਅਤ 'ਤੇ ਜ਼ੋਰ ਦਿੱਤਾ ਅਤੇ ਆਰਥਿਕ ਅਤੇ ਰਣਨੀਤਿਕ ਖੇਤਰਾਂ ਵਿੱਚ ਮਜ਼ਬੂਤ ਸਹਿਯੋਗ ਦੀ ਹਿਮਾਇਤ ਕੀਤੀ। ਭਾਰਤ ਨੇ ਕਿਹਾ ਕਿ ਹੋਰਮੂਜ਼ ਸਟ੍ਰੇਟ ਵਿੱਚ ਵਪਾਰਕ ਜਹਾਜ਼ਾਂ 'ਤੇ ਹਮਲੇ ਪ੍ਰਵਾਨਯੋਗ ਨਹੀਂ ਨੇ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧ ਪਰਵਥਨੇਨੀ ਹਰੀਸ਼ ਨੇ ਕਿਹਾ ਕਿ ਚਾਲਕ ਦਲ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾਉਣਾ ਅਤੇ ਜਹਾਜ਼ਾਂ ਦੀ ਸੁਤੰਤਰ ਆਵਾਜਾਈ ਵਿੱਚ ਰੁਕਾਵਟ ਪਾਉਣਾ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਸ੍ਰੀ ਹਰੀਸ਼ ਨੇ ਇਹ ਗੱਲ ਸੰਯੁਕਤ ਰਾਸ਼ਟਰ ਆਰਥਿਕ ਅਤੇ ਸਮਾਜਿਕ ਪਰਿਸ਼ਦ ਦੀ ਆਲਮੀ ਊਰਜਾ ਬਾਰੇ ਇੱਕ ਵਿਸ਼ੇਸ਼ ਮੀਟਿੰਗ ਵਿੱਚ ਕਹੀ। ਕੁਝ ਦਿਨ ਪਹਿਲਾਂ ਓਮਾਨ ਦੇ ਤੱਟ 'ਤੇ ਇੱਕ ਭਾਰਤੀ ਝੰਡੇ ਵਾਲੇ ਜਹਾਜ਼ 'ਤੇ ਹਮਲਾ ਕੀਤਾ ਗਿਆ ਸੀ। ਜਹਾਜ਼ 'ਤੇ ਚਾਲਕ ਦਲ ਦੇ ਸਾਰੇ 14 ਮੈਂਬਰਾਂ ਨੂੰ ਓਮਾਨੀ ਅਧਿਕਾਰੀਆਂ ਨੇ ਬਚਾ ਲਿਆ ਸੀ। ਇਹ ਜਹਾਜ਼ ਸੋਮਾਲੀਆ ਤੋਂ ਆ ਰਿਹਾ ਸੀ। ਇਸ ਸਾਲ ਦੇ ਸ਼ੁਰੂ ਵਿੱਚ ਖਾੜੀ ਖੇਤਰ ਵਿੱਚ ਟਕਰਾਅ ਸ਼ੁਰੂ ਹੋਣ ਤੋਂ ਬਾਅਦ ਦੋ ਹੋਰ ਭਾਰਤੀ ਝੰਡੇ ਵਾਲੇ ਜਹਾਜ਼ਾਂ 'ਤੇ ਵੀ ਹਮਲਾ ਕੀਤਾ ਗਿਆ ਸੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਜਨਗਣਨਾ 2026 ਤਹਿਤ 5 ਰਾਜਾਂ ਵਿੱਚ ਮਕਾਨਾਂ ਦੀ ਗਿਣਤੀ ਦੇ ਪਹਿਲੇ ਗੇੜ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਤਹਿਤ ਮਕਾਨਾਂ ਦੀ ਸੂਚੀ ਤਿਆਰ ਕੀਤੀ ਜਾਏਗੀ। ਫਿਲਹਾਲ ਇਹ ਕੰਮ ਰਾਜਸਥਾਨ, ਦਿੱਲੀ, ਮੇਘਾਲਿਆ, ਮਹਾਰਾਸ਼ਟਰ ਅਤੇ ਝਾਰਖੰਡ ਵਿੱਚ ਸ਼ੁਰੂ ਕੀਤਾ ਗਿਆ ਹੈ। ਪੰਜਾਬ, ਹਰਿਆਣਾ, ਚੰਡੀਗੜ੍ਹ, ਉੱਤਰਾਖੰਡ, ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਬਿਹਾਰ, ਛੱਤੀਸਗੜ੍ਹ, ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਵ, ਮੱਧ ਪ੍ਰਦੇਸ਼ ਅਤੇ ਤੇਲੰਗਾਨਾ ਵਿੱਚ ਵੀ ਘਰ ਘਰ ਜਾ ਕੇ ਸੂਚੀ ਤਿਆਰ ਕਰਨ ਦਾ ਕੰਮ ਚੱਲ ਰਿਹਾ ਹੈ। ਹੁਣ ਤੱਕ 25 ਰਾਜਾਂ ਵਿੱਚ 1,44,00,000 ਤੋਂ ਵੱਧ ਘਰਾਂ ਦੇ ਵਸਨੀਕਾਂ ਨੇ ਸਵੈ ਗਣਨਾ ਪ੍ਰਕਿਰਿਆ ਪੂਰੀ ਕਰ ਲਈ ਹੈ। ਇਹ ਪਹਿਲ ਜਨਗਣਨਾ ਮੁਹਿੰਮ ਨੂੰ ਡਿਜੀਟਾਈਜੇਸ਼ਨ ਕਰਨ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸੁਪਰੀਮ ਕੋਰਟ 'ਚ ਜੱਜਾਂ ਦੀ ਗਿਣਤੀ ਸੰਬੰਧੀ ਸੋਧ ਆਰਡੀਨੈਂਸ 2026 ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਚੀਫ ਜਸਟਿਸ ਤੋਂ ਇਲਾਵਾ ਸੁਪਰੀਮ ਕੋਰਟ ਵਿੱਚ ਜੱਜਾਂ ਦੀ ਮਨਜ਼ੂਰਸ਼ੁਦਾ ਗਿਣਤੀ 33 ਤੋਂ ਵੱਧ ਕੇ 37 ਹੋ ਗਈ ਹੈ। ਕਾਨੂੰਨ ਅਤੇ ਨਿਆਂ ਮੰਤਰਾਲੇ ਦੇ ਇੱਕ ਨੋਟੀਫਿਕੇਸ਼ਨ ਅਨੁਸਾਰ ਇਹ ਆਰਡੀਨੈਂਸ ਸੁਪਰੀਮ ਕੋਰਟ 'ਚ ਜੱਜਾਂ ਦੀ ਗਿਣਤੀ ਬਾਰੇ ਐਕਟ 1956 ਦੀ ਥਾਂ ਲਏਗਾ। ਇਸ ਸੋਧ ਨਾਲ ਚੀਫ ਜਸਟਿਸ ਸਮੇਤ ਸੁਪਰੀਮ ਕੋਰਟ ਵਿੱਚ ਜੱਜਾਂ ਦੀ ਕੁੱਲ ਗਿਣਤੀ 38 ਹੋ ਗਈ ਹੈ। ਕੇਰਲਾ ਤੋਂ ਦਿੱਲੀ ਆ ਰਹੀ ਤਿਰੁਵਨੰਤਪੁਰਮ ਹਜ਼ਰਤ ਨਿਜ਼ਾਮੂਦੀਨ ਰਾਜਧਾਨੀ ਐਕਸਪ੍ਰੈਸ ਦੇ B1 ਕੋਚ ਵਿੱਚ ਅੱਜ ਸਵੇਰੇ ਅੱਗ ਲੱਗ ਗਈ। ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਕੁਝ ਰੇਲ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ। ਇਹ ਘਟਨਾ ਮੱਧ ਪ੍ਰਦੇਸ਼ ਦੇ ਰਤਲਾਮ ਵਿੱਚ ਕੋਟਾ ਡਿਵੀਜ਼ਨ ਦੇ ਲੂਣੀ, ਰਿਛਾ ਅਤੇ ਵਿਕਰਮਗੜ੍ਹ ਅਲੋਟ ਸਟੇਸ਼ਨਾਂ ਵਿਚਕਾਰ ਤੜਕੇ 5:20 'ਤੇ ਹੋਈ। ਇੰਦਰਪ੍ਰਸਥ ਗੈਸ ਲਿਮਟਿਡ IGL ਨੇ CNG ਦੀਆਂ ਕੀਮਤਾਂ ਵਿੱਚ 1 ਰੁਪਏ ਦਾ ਵਾਧਾ ਕੀਤਾ, ਜੋ ਅੱਜ ਤੋਂ ਲਾਗੂ ਹੋ ਗਈਆਂ ਨੇ। ਇਸ ਵਾਧੇ ਤੋਂ ਬਾਅਦ ਦਿੱਲੀ ਵਿੱਚ CNG 80.09 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਇਸ ਹਫ਼ਤੇ ਦੇ ਸ਼ੁਰੂ ਵਿੱਚ ਵੀ IGL ਨੇ CNG ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਕਿਲੋ ਦਾ ਵਾਧਾ ਕੀਤਾ ਸੀ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਤੋਨੀਓ ਗੁਤਰਸ ਨੇ ਵਾਸ਼ਿੰਗਟਨ ਵਿੱਚ ਇਜ਼ਰਾਈਲ ਅਤੇ ਲੈਬਨਾਨ ਵਿਚਕਾਰ ਜੰਗਬੰਦੀ 45 ਦਿਨ ਵਧਾਉਣ ਦੇ ਐਲਾਨ ਦਾ ਸਵਾਗਤ ਕੀਤਾ ਹੈ। ਸ੍ਰੀ ਗੁਤਰਸ ਨੇ ਸਬੰਧਤ ਦੇਸ਼ਾਂ ਨੂੰ ਦੁਸ਼ਮਣੀ ਖਤਮ ਕਰਨ ਅਤੇ ਹਮਲੇ ਬੰਦ ਕਰਨ ਅਤੇ ਅੰਤਰਰਾਸ਼ਟਰੀ ਕਾਨੂੰਨ ਅਤੇ ਆਪਣੀਆਂ ਜ਼ਿੰਮੇਵਾਰੀਆਂ ਦੀ ਸਹੀ ਢੰਗ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਟੌਮੀ ਪਿਗੋਟ ਨੇ ਕੱਲ੍ਹ ਦੋਵਾਂ ਦੇਸ਼ਾਂ ਵਿਚਕਾਰ ਜੰਗਬੰਦੀ ਨੂੰ ਵਧਾਉਣ ਦਾ ਐਲਾਨ ਕੀਤਾ ਸੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਪਿਗੋਟ ਨੇ ਕਿਹਾ ਕਿ ਅਮਰੀਕੀ ਵਿਦੇਸ਼ ਵਿਭਾਗ 2 ਅਤੇ 3 ਜੂਨ ਨੂੰ ਇਸ ਸੰਬੰਧ ਵਿੱਚ ਗੱਲਬਾਤ ਮੁੜ ਸ਼ੁਰੂ ਕਰੇਗਾ। ਅੱਜ ਵਿਸ਼ਵ ਦੂਰ ਸੰਚਾਰ ਅਤੇ ਸੂਚਨਾ ਸਮਾਜ ਦਿਵਸ ਹੈ। ਅੱਜ ਦੇ ਹੀ ਦਿਨ 1865 ਵਿੱਚ ਪੈਰਿਸ ਵਿੱਚ ਸੰਯੁਕਤ ਰਾਸ਼ਟਰ ਦੀ ਡਿਜੀਟਲ ਤਕਨਾਲੋਜੀ ਏਜੰਸੀ ਅੰਤਰਰਾਸ਼ਟਰੀ ਦੂਰ ਸੰਚਾਰ ਯੂਨੀਅਨ ਦੀ ਸਥਾਪਨਾ ਕੀਤੀ ਗਈ ਸੀ। ਇਸ ਦਿਨ ਦਾ ਉਦੇਸ਼ ਇੰਟਰਨੈੱਟ ਅਤੇ ਸੰਬੰਧਿਤ ਤਕਨਾਲੋਜੀਆਂ ਦੀ ਸਕਾਰਾਤਮਕ ਵਰਤੋਂ ਨੂੰ ਉਤਸ਼ਾਹਿਤ ਕਰਨਾ ਹੈ। ਖੇਡ ਜਗਤ ਦੀਆਂ ਕੁਝ ਖਬਰਾਂ। IPL ਕ੍ਰਿਕਟ ਵਿੱਚ ਅੱਜ ਧਰਮਸ਼ਾਲਾ ਵਿੱਚ ਪੰਜਾਬ ਕਿੰਗਸ ਦਾ ਮੁਕਾਬਲਾ ਰੋਇਲ ਚੈਲੇਂਜਰਸ ਬੈਂਗਲੁਰੂ ਨਾਲ ਹੋਏਗਾ। ਇਹ ਮੈਚ ਦੁਪਹਿਰ ਬਾਅਦ 3:30 ਵਜੇ ਸ਼ੁਰੂ ਹੋਏਗਾ। ਇੱਕ ਹੋਰ ਮੈਚ ਵਿੱਚ ਦਿੱਲੀ ਵਿੱਚ ਸ਼ਾਮੀ 7:30 ਵਜੇ ਰਾਜਸਥਾਨ ਰੋਇਲਸ ਦਾ ਮੁਕਾਬਲਾ ਦਿੱਲੀ ਕੈਪੀਟਲਸ ਨਾਲ ਹੋਏਗਾ। ਬੈਂਕਾਕ ਵਿੱਚ ਥਾਈਲੈਂਡ ਓਪਨ ਬੈਡਮਿੰਟਨ ਵਿੱਚ ਮਰਦਾਂ ਦੇ ਡਬਲਸ ਫਾਈਨਲ ਵਿੱਚ ਭਾਰਤ ਦੇ ਸਾਤਵਿਕ ਸਾਈਰਾਜ ਰੰਕੀ ਰੈਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਭਾਰਤੀ ਜੋੜੀ ਇੰਡੋਨੇਸ਼ੀਆ

ਕਰੋਏਸ਼ੀਆ ਦੇ ਲੀਓ ਰੋਲੀ ਕਾਰਲੈਂਡੋ ਅਤੇ ਡੈਨੀਅਲ ਮਾਰਟਿਨ ਦੀ ਜੋੜੀ ਤੋਂ 12-21, 23-25 ਨਾਲ ਹਾਰ ਗਈ। ਯੂਕਰੇਨ ਦੀ ਐਲੇਨਾ ਸਵਿਤੋਲੀਨਾ ਨੇ ਇਟਾਲੀਅਨ ਓਪਨ ਟੈਨਿਸ ਮਹਿਲਾ ਸਿੰਗਲਸ ਦਾ ਖਿਤਾਬ ਜਿੱਤ ਲਿਆ ਹੈ। 7ਵਾਂ ਦਰਜਾ ਪ੍ਰਾਪਤ ਐਲੇਨਾ ਨੇ ਫਾਈਨਲ ਵਿੱਚ ਅਮਰੀਕਾ ਦੀ ਕੋਕੋ ਗੌਫ ਨੂੰ ਹਰਾਇਆ। ਮਰਦਾਂ ਦੇ ਫਾਈਨਲ ਵਿੱਚ ਅੱਜ ਇਟਲੀ ਦੇ ਜਾਨਿਕ ਸਿਨਰ ਦਾ ਮੁਕਾਬਲਾ ਨਾਰਵੇ ਦੇ ਕੈਸਪਰ ਰੂਡ ਨਾਲ ਹੋਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤੀਂ 8:30 ਖੇਡਿਆ ਜਾਏਗਾ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਸਵੀਡਨ ਦੇ 2 ਦਿਨਾਂ ਦੌਰੇ 'ਤੇ ਗੋਟਨਬਰਗ ਪਹੁੰਚਣਗੇ। ਭਾਰਤ ਅਤੇ ਨੀਦਰਲੈਂਡਸ ਆਪਣੇ ਦਵੱਲੇ ਸਬੰਧਾਂ ਨੂੰ ਰਣਨੀਤਿਕ ਭਾਈਵਾਲੀ ਦੇ ਪੱਧਰ ਤੱਕ ਵਧਾਉਣ ਲਈ ਸਹਿਮਤ ਹੋ ਗਏ ਨੇ। ਭਾਰਤ ਨੇ ਕਿਹਾ ਕਿ ਹੋਰਮੁਜ਼ ਸਟੇਟ ਵਿੱਚ ਵਪਾਰਕ ਜਹਾਜ਼ਾਂ 'ਤੇ ਹਮਲੇ ਪ੍ਰਵਾਨਯੋਗ ਨਹੀਂ ਨੇ। ਜਨਗਣਨਾ 2026 ਤਹਿਤ 5 ਰਾਜਾਂ ਵਿੱਚ ਮਕਾਨਾਂ ਦੀ ਗਿਣਤੀ ਦੇ ਪਹਿਲੇ ਗੇੜ ਦਾ ਕੰਮ ਸ਼ੁਰੂ ਹੋ ਗਿਆ ਹੈ। ਆਈਪੀਐਲ ਕ੍ਰਿਕਟ ਵਿੱਚ ਅੱਜ ਪੰਜਾਬ ਕਿੰਗਸ ਦਾ ਰਾਇਲ ਚੈਲੇਂਜਰਸ ਬੰਗਲੁਰੂ ਨਾਲ ਅਤੇ ਰਾਜਸਥਾਨ ਰਾਇਲਸ ਦਾ ਦਿੱਲੀ ਕੈਪੀਟਲਸ ਨਾਲ ਮੁਕਾਬਲਾ ਹੋਏਗਾ। ਯੂਕਰੇਨ ਦੀ ਐਲੀਨਾ ਸਵਿਤੋਲੀਨਾ ਨੇ ਇਟਾਲੀਅਨ ਓਪਨ ਟੈਨਿਸ ਮਹਿਲਾ ਸਿੰਗਲਸ ਦਾ ਖਿਤਾਬ ਜਿੱਤ ਲਿਆ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।

ਕੀ ਹਾਲ ਚਾਲ ਨੇ, ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਦਿਲ ਆਜ ਸ਼ਾਇਰ, ਆਪਣੀ ਦੋਸਤ ਅਤੇ ਹੋਸਟ ਆਰ ਜੇ ਰੀਆ ਦੇ ਨਾਲ। ਅਤੇ ਕਹਿੰਦੇ ਨੇ ਕਿ ਦਿਲ ਲਾਲ ਸ਼ਾਇਰ ਹੈ, ਵੈਸੇ ਤਾਂ ਦਿਲ ਹਰ ਰੋਜ਼ ਹੀ ਸ਼ਾਇਰ ਹੁੰਦਾ, ਕਿਉਂਕਿ ਦਿਲ ਹਰ ਰੋਜ਼ ਚਾਹੁੰਦਾ ਹੈ ਕਿ ਕੋਈ ਸਾਥੀ ਹੋ, ਕੋਈ ਸੱਜਣ ਹੋ, ਕੋਈ ਦੋਸਤ ਹੋਵੇ ਜਿਹਦੇ ਨਾਲ ਦਿਲ ਆਪਣੀਆਂ ਗੱਲਾਂ ਸਾਂਝੀਆਂ ਕਰ ਸਕੇ। ਅਤੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਨ ਦਾ ਸਭ ਤੋਂ ਸੋਹਣਾ ਤਰੀਕਾ ਸ਼ਾਇਰੀ ਹੀ ਹੈ। ਸ਼ਾਇਰੀ ਤੋਂ ਸੋਹਣਾ ਹੋਰ ਕੁਝ ਵੀ ਨਹੀਂ ਜਦੋਂ ਦਿਲ ਦੀਆਂ ਗੱਲਾਂ ਬਿਆਨ ਕਰਨ ਦੀ ਗੱਲ ਹੋਵੇ। ਇਸ ਕਰਕੇ ਦਿਲ ਅੱਜ ਸ਼ਾਇਰ ਹੈ ਅਤੇ ਦਿਲ ਆਪਣੇ ਦਿਲ ਦੀਆਂ ਗੱਲਾਂ ਤੁਹਾਡੇ ਸਾਰਿਆਂ ਨਾਲ ਸਾਂਝੀਆਂ ਕਰਨਾ ਚਾਹੁੰਦਾ ਹੈ ਅਤੇ ਤੁਹਾਡੀ ਦਿਲ ਦੀਆਂ ਗੱਲਾਂ ਵੀ ਸੁਣਨਾ ਚਾਹੁੰਦਾ ਹੈ ਅਤੇ ਬਾਕੀ ਸਾਰਿਆਂ ਨਾਲ ਸਾਂਝੀਆਂ ਕਰਨਾ ਚਾਹੁੰਦਾ ਹੈ। ਹੁਣ ਇਹ ਗੱਲਾਂ ਸਾਂਝੀਆਂ ਕਿਵੇਂ ਕਰਨੀਆਂ ਨੇ ਇਹ ਵੀ ਤੁਹਾਨੂੰ ਦੱਸ ਦਿੰਦੇ ਹਾਂ। ਤੁਸੀਂ ਕੀ ਕਰਨਾ ਹੈ, ਆਪਣਾ ਫੋਨ ਚੁੱਕਣਾ ਹੈ, ਵਟਸਐਪ ਖੋਲ੍ਹਣਾ ਹੈ ਅਤੇ ਵਟਸਐਪ ਦਾ ਨੰਬਰ ਡਾਇਲ ਕਰਨਾ ਹੈ 9855 10 10 27 9855 10 0 1 0 2 7। ਇਸ ਨੰਬਰ 'ਤੇ ਆਪਣੀ ਲਿਖੀ ਹੋਈ ਜਾਂ ਫਿਰ ਕਿਸੇ ਹੋਰ ਦੀ ਲਿਖੀ ਹੋਈ ਸ਼ਾਇਰੀ ਜੋ ਤੁਹਾਡੇ ਦਿਲ ਦੇ ਬੜੀ ਕਰੀਬ ਹੈ, ਤੁਹਾਡੇ ਦਿਲ ਨੂੰ ਛੂਹ ਜਾਂਦੀ ਹੈ ਜਾਂ ਫਿਰ ਤੁਹਾਡੇ ਦਿਲ ਦੇ ਹਾਲਾਤ ਜਜ਼ਬਾਤ ਨੂੰ ਬਿਆਨ ਕਰਦੀ ਹੈ, ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਨੰਬਰ ਇੱਕ ਵਾਰੀ ਫਿਰ ਰਿਪੀਟ ਕਰ ਦੇਣੀ ਆ ਜੀ, 9855 10 10 27 9855 10 0 1 0 2 7। ਅਤੇ ਆਗਾਜ਼ ਕਰਦੇ ਹਾਂ ਇਸ ਮਹਿਫਿਲ ਦਾ ਭੁਪਿੰਦਰ ਸਿੰਘ ਅਤੇ ਮਿਤਾਲੀ ਸਿੰਘ ਹੋਰਾਂ ਦੀ ਆਵਾਜ਼ ਵਿੱਚ ਇਸ ਪਿਆਰੀ ਜੀ ਗਜ਼ਲ ਦੇ ਨਾਲ।

अपनों से क्या शिकायत, अपनों से क्या शिकायत। बिल्कुल सही कहा जी आपने, जड़े नाल अपने जड़े हुंदे ने उन्हां नाल कादी ही ऐसी शिकायत गिले शिकवे कर सकते हैं, क्योंकि आखिरकार भावें जो मर्जी होवे हुंदे ते अपने ही ने, भावें थोड़े तकलीफ दिंदे ने पर अंत विच ते अपने ही काम आउंदे ने। तो प्रोग्राम तुसीं सुन रहे हो दिलाज शायर अपनी दोस्त ते होस्ट आर्जरिया दे नाल, ते बहुत सारे दोस्त बहुत सोहणियां सोहणियां अपनियां शायरियां साडे नाल सांझियां कर रहे ने। बड़ा मज़ा आ रहा है तुहाडी सारिआं दीआं शायरियां पढ़ के, ते तुहाडे सारे नाल जरूर सांझियां भी करूँगी। तो जिहड़े दोस्त अजे भी हिचकिचा रहे ने, सोच रहे ने कि की कीता जावे, शायरी भेजी जावे ना भेजी जावे, लिखी तो हैगी है शायरी, पसंद तो बहुत है पर सोच रहे ने कि की कीता जावे, करना कुछ नहीं है जी, फोन चकना है। तो नंबर जिहड़ा साडा हैगा 9855 10 10 27 9855 10 10 27, ਇਹਦੇ 'ਤੇ ਤੁਸੀਂ ਆਪਣੀ ਲਿਖੀ ਹੋਈ ਜਾਂ ਫਿਰ ਜੇ ਕੋਈ ਹੋਰ ਸ਼ਾਇਰੀ ਤੁਹਾਡੇ ਦਿਲ ਦੇ ਕਰੀਬ ਹੈ, ਕੋਈ ਨਜ਼ਮ ਹੈ, ਕੋਈ ਸ਼ੇਰ ਹੈ, ਕੋਈ ਕਵਿਤਾ ਤੁਹਾਡੇ ਦਿਲ ਦੇ ਕਰੀਬ ਹੈ, ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਇੱਕ ਗੁਜ਼ਾਰਿਸ਼ ਹੈ ਕਿ ਜੇ ਤੁਸੀਂ ਕਿਸੇ ਹੋਰ ਦੀ ਲਿਖੀ ਹੋਈ ਕੋਈ ਵੀ ਰਾਈਟਿੰਗ ਸਾਡੇ ਨਾਲ ਸਾਂਝੀ ਕਰ ਰਹੇ ਹੋ ਤਾਂ ਲੇਖਕ ਦਾ ਨਾਮ ਜ਼ਰੂਰ ਉਹਦੇ ਵਿੱਚ ਲਿਖ ਦਿਓ। ਸੋ ਬਲਵਿੰਦਰ ਸਲਾਮ, ਪਿੰਡ ਮੋੜ ਜੰਡ ਸਿੱਖਾਂ ਹਨੂਮਾਗੜ੍ਹ ਤੋਂ ਲਿਖਦੇ ਨੇ ਕਿ ਇੱਕ ਵਾਰ ਕਰਕੇ ਐਤਬਾਰ ਲਿਖ ਦਿਉ, ਕਿਤਨਾ ਹੈ ਮੁਝਸੇ ਪਿਆਰ ਲਿਖ ਦਿਉ, ਕੱਟੀ ਨਹੀਂ ਅਬੇ ਯੇ ਜ਼ਿੰਦਗੀ ਤੇਰੇ ਬਿਨ, ਕਿਤਨਾ ਔਰ ਕਰੂੰ ਇੰਤਜ਼ਾਰ ਲਿਖ ਦਿਉ, ਤਰਸ ਰਹੇ ਹੈ ਬੜੀ ਮੁੱਦਤੋਂ ਸੇ ਹਮ, ਆਪਣੀ ਮੁਹੱਬਤ ਕਾ ਇਜ਼ਹਾਰ ਲਿਖ ਦਿਉ, ਦੀਵਾਨੇ ਹੋ ਜਾਏ ਜਿਸੇ ਪੜ੍ਹ ਕਰ ਹਮ, ਦੀਵਾਨੇ ਹੋ ਜਾਏ ਜਿਸੇ ਪੜ੍ਹ ਕਰ ਹਮ, ਤੁਮ ਕੁਛ ਐਸਾ ਇੱਕ ਵਾਰ ਲਿਖ ਦਿਉ। ਬਹੁਤ ਹੀ ਸੋਹਣੀ ਕਵਿਤਾ ਤੁਸੀਂ ਸਾਨੂੰ ਸਾਡੇ ਨਾਲ ਸਾਂਝੀ ਕੀਤੀ ਹੈ। ਮੁਹੰਮਦ ਮੁਜ਼ਫਰ, ਮੁਹੰਮਦ ਅਰਮਾਨ, ਪਿੰਡ ਖੁਰਦ, ਜ਼ਿਲ੍ਹਾ ਮਲੇਰਕੋਟਲਾ ਤੋਂ ਲਿਖਦੇ ਨੇ ਕਿ ਕਭੀ ਤੁਮਕੋ ਵੀ ਐਸੀ ਸੇ ਮੁਹੱਬਤ ਹੋ ਤੋ ਆ ਜਾਣਾ, ਕਿਸੀ ਟੂਟੇ ਹੋਏ ਦਿਲ ਕੀ ਜ਼ਰੂਰਤ ਹੋ ਤੋ ਆ ਜਾਣਾ, ਹਮਾਰਾ ਦਿਲ ਤੁਮਹਾਰੀ ਯਾਦ ਮੇ ਦਿਨ ਰਾਤ ਚਲਤਾ ਹੈ, ਤੁਮਹਾਰਾ ਵੀ ਐਸਾ ਹਾਲ ਹੋ ਤੋ ਆ ਜਾਣਾ, ਜ਼ਮਾਨਾ ਪਿਆਰ ਕਾ ਦੁਸ਼ਮਨ ਹੈ ਤੁਮੇ ਆਨੇ ਨਹੀਂ ਦੇਗਾ, ਮਗਰ ਕੋਈ ਕਭੀ ਆਨੇ ਕੀ ਸੂਰਤ ਹੋ ਤੋ ਆ ਜਾਣਾ, ਤੁਮ ਆਪਣੇ ਦਿਲ ਕੇ ਮਾਲਿਕ ਹੋ, ਤੁਮੇ ਹਮ ਕੁਛ ਨਹੀਂ ਕਹਤੇ, ਤੁਮੇ ਜੀ ਚਾਹੇ ਤੋ ਮਤ ਆਨਾ, ਤਬੀਅਤ ਹੋ ਤੋ ਆ ਜਾਣਾ। ਬਹੁਤ ਹੀ ਸੋਹਣੀ ਸ਼ਾਇਰੀ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ, ਅਤੇ ਹੋਰ ਵੀ ਸਾਡੇ ਬਹੁਤ ਸਾਰੇ ਦੋਸਤ ਸਾਡੇ ਨਾਲ ਜੁੜੇ ਹੋਏ ਨੇ, ਸਾਨੂੰ ਬਹੁਤ ਸੋਹਣੀਆਂ ਸ਼ਾਇਰੀਆਂ ਭੇਜ ਰਹੇ ਨੇ। ਅਤੇ ਜੇ ਤੁਸੀਂ ਹਜੇ ਵੀ ਸੋਚ ਰਹੇ ਹੋ ਤਾਂ ਸੋਚੋ ਨਾ ਜੀ, ਆਪਣੀ ਸ਼ਾਇਰੀ ਸਾਂਝੀ ਕਰੋ, ਅਸੀਂ ਤੁਹਾਡੀ ਸ਼ਾਇਰੀ ਦੀ ਤੁਹਾਡੇ ਮੈਸੇਜਸ ਦੀ ਉਡੀਕ ਕਰ ਰਹੇ ਹਾਂ। ਅਤੇ ਫਿਲਹਾਲ ਤੁਹਾਡੇ ਲਈ ਪੇਸ਼ ਕਰ ਰਹੀ ਹਾਂ ਜਗਜੀਤ ਸਿੰਘ ਹੋਰਾਂ ਦੀ ਆਵਾਜ਼ ਵਿੱਚ, ਸ਼ਿਵ ਕੁਮਾਰ ਬਟਾਲਵੀ ਹੋਰਾਂ ਦੀ ਲਿਖੀ ਆ ਗਜ਼ਲ।

ਜੀ 9855102958510102 ਇਹਦੇ 'ਤੇ ਤੁਸੀਂ ਆਪਣੀ ਲਿਖੀ ਹੋਈ ਜਾਂ ਫਿਰ ਕਿਸੇ ਹੋਰ ਦੀ ਲਿਖੀ ਹੋਈ ਸ਼ੇਰ, ਨਜ਼ਮ, ਸ਼ਾਇਰੀ, ਕਵਿਤਾ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਫਿਲਹਾਲ ਰੇਖਾ ਭਾਰਦਵਾਜ ਹੋਰਾਂ ਦੀ ਆਵਾਜ਼ 'ਤੇ ਜਗਜੀਤ ਸਿੰਘ ਹੋਰਾਂ ਦੀ ਆਵਾਜ਼ ਵਿੱਚ ਬਹੁਤ ਹੀ ਸੋਹਣੀ ਜਿਹੀ ਗਜ਼ਲ ਤੁਹਾਡੇ ਲਈ ਪੇਸ਼ ਕਰ ਰਹੀ ਹਾਂ।

ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਦਿਲ ਆਜ ਸ਼ਾਇਰ ਆਪਣੀ ਦੋਸਤ ਤੇ ਹੋਸਟ ਆਰਜਰੀਆ ਦੇ ਨਾਲ ਤੇ ਸਾਡੇ ਦੋਸਤ ਗੁਰਵਿੰਦਰ ਜੋੜਾ ਪਰਮਜੀਤ ਜੋੜਾ ਡਾਕਟਰ ਰਜਨੀਤ ਜੋੜਾ ਪੱਤੀ ਤਰਨ ਤਾਰਨ ਤੋਂ ਇੱਕ ਕਵਿਤਾ ਸਾਡੇ ਨਾਲ ਸਾਂਝੀ ਕਰਦੇ ਨੇ ਲਿਖਦੇ ਨੇ ਕਿ ਪਿਆਰ ਤਾਂ ਉਹ ਹੈ ਜੋ ਦਿਲ ਤੋਂ ਹੁੰਦਾ ਪਿਆਰ ਤਾਂ ਉਹ ਹੈ ਜੋ ਦਿਲ ਤੋਂ ਹੁੰਦਾ ਇਸ ਵਿੱਚ ਕੋਈ ਹਿਸਾਬ ਨਹੀਂ ਹੁੰਦਾ ਜਿੱਥੇ ਸੱਚੀ ਲਗਨ ਲੱਗ ਜਾਵੇ ਉੱਥੇ ਕੋਈ ਸਵਾਲ ਜਵਾਬ ਨਹੀਂ ਹੁੰਦਾ ਨਾ ਦੇਖੀਏ ਚਿਹਰਾ ਨਾ ਦੇਖੀਏ ਪੈਸਾ ਬਸ ਦੇਖੀਏ ਸੱਜਣ ਦਾ ਦਿਲ ਹੈ ਕੈਸਾ ਉਹ ਇਹ ਉਹ ਰਿਸ਼ਤਾ ਜੋ ਰੂਹ ਨਾਲ ਜੁੜਦਾ ਹਰ ਹਾਲ ਵਿੱਚ ਰਹਿੰਦਾ ਇੱਕ ਜੈਸਾ ਇਸ ਵਿੱਚ ਕੋਈ ਸ਼ਰਤ ਨਹੀਂ ਹੁੰਦੀ ਕੋਈ ਮਤਲਬ ਦੀ ਪਰਤ ਨਹੀਂ ਹੁੰਦੀ ਜੇ ਪਿਆਰ ਵਿੱਚ ਵੀ ਮੰਗਣਾ ਪੈ ਜਾਵੇ ਫਿਰ ਮੁਹੱਬਤ ਦੀ ਸੂਰਤ ਨਹੀਂ ਹੁੰਦੀ ਬਸ ਇਤਬਾਰ ਹੋਵੇ ਅਤੇ ਸਾਥ ਹੋਵੇ ਹਰ ਮੋੜ 'ਤੇ ਹੱਥ ਵਿੱਚ ਹੱਥ ਹੋਵੇ ਦੁਨੀਆ ਭਾਵੇਂ ਕੁਝ ਵੀ ਬੋਲੇ ਦਵਿੰਦਰ ਬਸ ਦਿਲ ਨਾਲ ਦਿਲ ਦੀ ਗੱਲ ਹੋਵੇ ਵਾਹ ਜੀ ਵਾਹ ਬਹੁਤ ਹੀ ਸੋਹਣੀ ਕਵਿਤਾ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ ਅਤੇ ਇੱਕ ਹੋਰ ਕਵਿਤਾ ਜੌਨ ਇਲੀਆ ਹੋਣਾ ਦੀ ਲਿਖੀ ਹੋਈ ਮੈਂ ਤੁਹਾਡੇ ਨਾਲ ਸਾਂਝੀ ਕਰਾਂਗੀ ਜੌਨ ਇਲੀਆ ਸਾਹਿਬ ਲਿਖਦੇ ਨੇ ਕਿ ਉਮਰ ਗੁਜ਼ਰੇਗੀ ਇਮਤਿਹਾਂ ਮੇਂ ਕਿਆ ਦਾਗ ਹੀ ਦੇਂਗੇ ਮੁਝੇ ਦਾਨ ਮੇਂ ਕਿਆ ਮੇਰੀ ਹਰ ਬਾਤ ਬੇਅਸਰ ਰਹੀ ਰਹੀ ਨਕਸ ਹੈ ਕੁਛ ਮੇਰੇ ਬਿਆਨ ਮੇਂ ਕਿਆ ਮੁਝਕੋ ਤੋ ਕੋਈ ਟੋਕਤਾ ਵੀ ਨਹੀਂ ਮੁਝਕੋ ਤੋ ਕੋਈ ਟੋਕਤਾ ਵੀ ਨਹੀਂ ਯਹੀ ਹੋਤਾ ਹੈ ਖਾਨਦਾਨ ਮੇਂ ਕਿਆ ਆਪਣੀ ਮਹਿਰੂਮੀਆਂ ਛੁਪਾਤੇ ਹੈ ਹਮ ਗਰੀਬੋਂ ਕੀ ਆਨ ਬਾਨ ਮੇਂ ਕਿਆ ਖੁਦ ਕੋ ਜਾਨਾ ਜੁਦਾ ਜ਼ਮਾਨੇ ਸੇ ਖੁਦ ਕੋ ਜਾਨਾ ਜੁਦਾ ਜ਼ਮਾਨੇ ਸੇ ਆ ਗਿਆ ਥਾ ਮੇਰੇ ਗੁਮਾਮ ਮੇਂ ਕਿਆ ਸ਼ਾਮ ਹੀ ਸੇ ਦੁਕਾਨ ਏ ਦੀਦ ਹੈ ਬੰਦ ਨਹੀਂ ਨੁਕਸਾਨ ਤੱਕ ਦੁਕਾਨ ਮੇਂ ਕਿਆ ਇਹ ਮੇਰੇ ਸੁਬਹਾ ਔਰ ਸ਼ਾਮ ਏ ਦਿਲ ਕੇ ਸ਼ਫਕ ਇਹ ਮੇਰੇ ਸੁਬਹਾ ਔਰ ਸ਼ਾਮ ਏ ਦਿਲ ਕੇ ਸ਼ਫਕ ਤੂੰ ਨਹਾਤੀ ਹੈ ਅਬ ਵੀ ਬਾਨ ਮੇਂ ਕਿਆ ਬੋਲਤੇ ਕਿਉਂ ਨਹੀਂ ਮੇਰੇ ਹੱਕ ਮੇਂ ਆਵਲੇ ਪੜ ਗਏ ਜ਼ੁਬਾਨ ਮੇਂ ਕਿਆ ਸੋ ਇਹ ਸੀ ਜੌਨ ਇਲੀਆ ਹੋਰਾਂ ਦੀ ਇੱਕ ਬਹੁਤ ਹੀ ਸੋਹਣੀ ਕਵਿਤਾ ਜੋ ਮੇਰੇ ਦਿਲ ਦੇ ਬਹੁਤ ਕਰੀਬ ਹੈ ਅਤੇ ਮੈਂ ਸੋਚਿਆ ਤੁਹਾਡੇ ਸਾਰੇ ਨਾਲ ਸਾਂਝੀ ਕਰਾਂ ਅਤੇ ਮੈਂ ਉਡੀਕ ਕਰ ਰਹੀ ਹਾਂ ਤੁਹਾਡੀ ਸਾਰਿਆਂ ਦੀ ਲਿਖੀਆਂ ਹੋਈਆਂ ਜਾਂ ਫਿਰ ਕੋਈ ਇਹੋ ਜਿਹੀ ਕਵਿਤਾ ਨਜ਼ਮ ਗਜ਼ਲ ਸ਼ੇਰੋ ਸ਼ਾਇਰੀ ਜੋ ਤੁਹਾਡੇ ਦਿਲ ਦੇ ਕਰੀਬ ਹੈ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਸਾਡਾ ਵਟਸਐਪ ਨੰਬਰ ਹੈਗਾ ਹੈ ਜੀ 9855 10 10 27 9855 10 10 27

ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਦਿਲ ਆਸ਼ਾਇਰ ਆਪਣੀ ਦੋਸਤ ਅਤੇ ਹੋਸਟ ਆਡਰੀਆ ਦੇ ਨਾਲ, ਅਤੇ ਦਿਲ ਆਸ਼ਾਇਰ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਬਹੁਤ ਹੀ ਸੋਹਣੀਆਂ ਸੋਹਣੀਆਂ ਸ਼ਾਇਰੀਆਂ, ਸ਼ੇਰ, ਕਵਿਤਾਵਾਂ, ਨਜ਼ਮਾਂ, ਗਜ਼ਲਾਂ ਅਤੇ ਮਹਿਫਿਲ ਸਜੀ

ਹੈ ਜੀ, ਤੇ ਉਡੀਕ ਹੋ ਰਹੀ ਹੈ ਤੁਹਾਡੇ ਮੈਸੇਜਸ ਦੀ, ਜੋ ਕਿ ਤੁਸੀਂ ਭੇਜ ਸਕਦੇ ਹੋ ਸਾਨੂੰ। ਸਾਡਾ ਨੰਬਰ ਹੈਗਾ ਜੀ 9855107 9855 1017 1027। ਤੇ ਸਾਡੇ ਇੱਕ ਦੋਸਤ ਨੇ ਭਾਵੇਂ ਆਪਣਾ ਨਾਮ ਨਹੀਂ ਲਿਖਿਆ ਪਰ ਇੱਕ ਬਹੁਤ ਸੋਹਣੀ ਕਵਿਤਾ ਸਾਡੇ ਨਾਲ ਸਾਂਝੀ ਕੀਤੀ ਹੈ। ਉਹ ਲਿਖਦੇ ਨੇ ਕਿ ਕੈਸੇ ਕਹੂੰ ਕਿ ਮੈਂ ਤੁਮਕੋ ਕਿਤਨਾ ਪਿਆਰ ਕਰਤਾ ਹੂੰ, ਹਰ ਰੋਜ਼ ਆਂਖੋਂ ਸੇ ਇਜ਼ਹਾਰ ਕਰਤਾ ਹੂੰ। ਕਈ ਵਾਰ ਪੁੱਛਾ ਤੁਮਨੇ ਕਿ ਰੋਜ਼ ਮਿਲਨੇ ਕਾ ਕਿਆ ਮਤਲਬ, ਬਸ ਯੂੰ ਹੀ ਬੋਲ ਕਰ ਇਨਕਾਰ ਕਰਤਾ ਹੂੰ। ਕੈਸੇ ਕਹੂੰ ਕਿ ਮੈਂ ਤੁਮਕੋ ਕਿਤਨਾ ਪਿਆਰ ਕਰਤਾ ਹੂੰ, ਵੋ ਤੁਮਹਾਰਾ ਬੋਲਨਾ ਮੁਸਕੁਰਾਨਾ ਖਿਲ ਖਿਲਾ ਕੇ ਹੱਸ ਦੇਣਾ, ਹਰ ਬਾਤ ਨੋਟਿਸ ਕੀ ਹੈ ਮੈਨੇ, ਵੋ ਤੁਮਹਾਰਾ ਇਤਰਾਨਾ ਸਹੇਲੀਓਂ ਕੇ ਸਾਥ ਫੁਸ ਫੁਸਾਨਾ ਸਭ ਨੋਟਿਸ ਕੀਆ ਹੈ ਮੈਨੇ, ਫਿਰ ਬਹੁਤ ਬਾਰ ਬਤਾਨੇ ਕਾ ਪ੍ਰਯਾਸ ਕਰਤਾ ਹੂੰ, ਕੈਸੇ ਕਹੂੰ ਕਿ ਮੈਂ ਤੁਮਕੋ ਕਿਤਨਾ ਪਿਆਰ ਕਰਤਾ ਹੂੰ। ਤੁਮ ਜਬ ਮਿਲਤੀ ਹੋ ਤੋ ਵਕਤ ਕਾ ਪਤਾ ਨਹੀਂ ਲੱਗਤਾ, ਤੁਮ ਜਬ ਮਿਲਤੀ ਹੋ ਤੋ ਵਕਤ ਥਮ ਸਾ ਜਾਤਾ ਹੈ, ਐਸਾ ਲੱਗਤਾ ਹੈ ਕਿ ਅਭੀ ਤੋ ਆਈ ਹੋ ਅਭੀ ਜਾ ਰਹੀ ਹੋ, ਤੁਮੇ ਆਂਖੋਂ ਸੇ ਓਝਲ ਕਰਨਾ ਗਵਾਰਾ ਨਹੀਂ ਲੱਗਤਾ। ਤੁਮ ਜਬ ਮਿਲਤੀ ਹੋ ਤੋ ਵਕਤ ਕਾ ਪਤਾ ਨਹੀਂ ਲੱਗਤਾ, ਤੁਮਸੇ ਮਿਲਕਰ ਜਾਨਾ ਕਿ ਲਗਾਵ ਕਿਆ ਹੋਤਾ ਹੈ, ਤੁਮਸੇ ਮਿਲਕਰ ਜਾਨਾ ਕਿ ਅੰਦਾਜ਼ ਬਿਆਂ ਕਿਆ ਹੋਤਾ ਹੈ, ਅੰਦਾਜ਼ੇ ਬਿਆਂ ਕਿਆ ਹੋਤਾ ਹੈ, ਤੁਮਸੇ ਮਿਲਕਰ ਦਿਲ ਕਾ ਹਾਲ ਕੁਛ ਅਲਗ ਹੈ, ਤੁਮਸੇ ਮਿਲਕਰ ਮੇਰੀ ਬਾਤੇ ਕਰਨਾ ਸਜਗ ਹੈ, ਤੁਮਸੇ ਮਿਲੇ ਬਗੈਰ ਮੇਰਾ ਦਿਨ ਕਾ ਗੁਜ਼ਾਰਾ ਨਹੀਂ ਲੱਗਤਾ, ਤੁਮ ਜਬ ਮਿਲਤੀ ਹੋ ਤੋ ਵਕਤ ਕਾ ਪਤਾ ਨਹੀਂ ਲੱਗਤਾ। ਥੈਂਕ ਯੂ ਕਿ ਤੁਮਨੇ ਮੁਝੇ ਅਕੇਲਾ ਕਰ ਦਿਆ, ਥੈਂਕ ਯੂ ਕਿ ਤੁਮਨੇ ਮੁਝੇ ਅਕੇਲਾ ਕਰ ਦਿਆ, ਫੋਨ ਪੇ ਅਚਾਨਕ ਜਬ ਬਲੋਕ ਕਰ ਦਿਆ, ਰਿਸ਼ਤੇ ਕੋ ਅਚਾਨਕ ਡ੍ਰੌਪ ਕਰ ਦਿਆ, ਜੋ ਲਗਾਤਾਰ ਹਿੱਟ ਜਾ ਰਿਹਾ ਥਾ ਉਸਕੋ ਅਚਾਨਕ ਫਲੋਪ ਕਰ ਦਿਆ, ਥੈਂਕ ਯੂ ਕਿ ਤੁਮਨੇ ਮੁਝੇ ਅਕੇਲਾ ਕਰ ਦਿਆ, ਤੁਮਨੇ ਮੇਰੀ ਆਦਤੇ ਬਦਲਨੇ ਕੇ ਬਾਅਦ ਅਬ ਰਿਸ਼ਤਾ ਹੀ ਬਦਲ ਦਿਆ, ਇਤਨੇ ਸਬਰ ਕਾ ਵਾਹ ਕਿਆ ਫਲ ਦਿਆ, ਇਤਨੇ ਸਬਰ ਕਾ ਵਾਹ ਕਿਆ ਫਲ ਦਿਆ, ਬਾ ਜ਼ਿੰਦਗੀ ਮੇਂ ਔਰ ਹੋ ਸਕਤੀ ਮਗਰ ਮੈਨੇ ਕਿਆ ਬੁਰਾ ਕੀਆ, ਤੁਮੇ ਚਲ ਕੀਆ ਤੁਮਨੇ ਛਲ ਕੀਆ, ਤੁਮਨੇ ਮੇਰੀ ਆਦਤੇ ਬਦਲਨੇ ਕੇ ਬਾਅਦ ਰਿਸ਼ਤਾ ਹੀ ਬਦਲ ਦਿਆ। ਬਹੁਤ ਹੀ ਸੋਹਣੀ ਕਵਿਤਾ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ, ਬਹੁਤ ਬਹੁਤ ਸ਼ੁਕਰੀਆ। ਅਤੇ ਇਹ ਮਹਿਫਿਲ ਜਿਹੜੀ ਸਜੀ ਹੋਈ ਹੈ ਇਹਨੂੰ ਹੋਰ ਸੋਹਣਾ ਬਣਾਉਣ ਦੇ ਲਈ ਆਸ਼ਾ ਭੋਸਲੇ ਹੋਣਾਂ ਦੀ ਆਵਾਜ਼ ਵਿੱਚ ਬਹੁਤ ਹੀ ਪਿਆਰੀ ਜਿਹੀ ਗਜ਼ਲ ਮੈਂ ਤੁਹਾਡੇ ਲਈ ਪੇਸ਼ ਕਰ ਰਹੀ ਹਾਂ ਅਤੇ ਉਡੀਕ ਕਰ ਰਹੀ ਹਾਂ ਤੁਹਾਡੇ ਮੈਸੇਜਸ ਦੀ।

नई मंजिल की खोज में हो, नई मंजिल की खोज में हो, और रास्ते तुम्हें पुराने से चाहिए। कैद तुम खुद की ही सोच में हो, और रिहाई तुम्हें जमाने से चाहिए। ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਦਿਲ ਆਸ਼ਾਇਰ, ਆਪਣੀ ਦੋਸਤ ਅਤੇ ਹੋਸਟ ਆਰਜੇ ਰੀਆ ਦੇ ਨਾਲ, ਅਤੇ ਲੜੀ ਸਿਲਸਿਲਾ ਚੱਲ ਰਿਹਾ ਹੈ ਸੋਹਣੀਆਂ ਸੋਹਣੀਆਂ ਕਵਿਤਾਵਾਂ ਦਾ, ਸ਼ੇਰੋ ਸ਼ਾਇਰੀ ਦਾ, ਗਜ਼ਲਾਂ ਦਾ ਅਤੇ ਨਜ਼ਮਾਂ ਦਾ। ਸੋ ਸਾਡੇ ਦੋਸਤ ਬਾਬੂ ਸ਼ਾਹ ਕੋਹਲੀ ਦੀ ਲਿਖੀ ਹੋਈ ਇੱਕ ਕਵਿਤਾ ਸਾਡੇ ਨਾਲ ਸਾਂਝੀ ਕਰਦੇ ਨੇ। ਲਿਖਦੇ ਨੇ ਕਿ ਤੁਮਸੇ ਸਬਰ ਮੁਝਸੇ ਜ਼ਿਆਦਾ ਹੈ, ਤੁਝਮੇ ਸਬਰ ਮੁਝਸੇ ਜ਼ਿਆਦਾ ਹੈ, ਤੁਝਮੇ ਇਲਮ ਮੁਝਸੇ ਜ਼ਿਆਦਾ ਹੈ, ਤੁਮੇ ਜ਼ਿੰਮੇਦਾਰੀ ਮੁਝਸੇ ਜ਼ਿਆਦਾ ਹੈ, ਤੁਮੇ ਰੂਹਦਾਰੀ ਮੁਝਸੇ ਜ਼ਿਆਦਾ ਹੈ, ਤੁਮੇ ਖੁਮਾਰ ਮੁਝਸੇ ਜ਼ਿਆਦਾ ਹੈ, ਤੁਮੇ ਪਿਆਰ ਮੁਝਸੇ ਜ਼ਿਆਦਾ ਹੈ, ਮੁਝਮੇ ਤੁਮਸੇ ਜ਼ਿਆਦਾ ਹੋ। ਸੋ ਸਿਲਸਿਲਾ ਇੱਦਾਂ ਹੀ ਚੱਲਦਾ ਰਹੇਗਾ। ਅਤੇ ਫਿਲਹਾਲ ਪਿਨਾਜ਼ ਮਸਾਨੀ ਅਤੇ ਤਲਤ ਅਜ਼ੀਜ਼ ਹੋਰਾਂ ਦੀ ਆਵਾਜ਼ ਵਿੱਚ ਬਹੁਤ ਹੀ ਪਿਆਰੀ ਜਿਹੀ ਗਜ਼ਲ ਤੁਹਾਡੇ ਲਈ ਪੇਸ਼ ਕਰ ਰਹੀ ਹਾਂ। ਅਤੇ ਜਿਹੜੇ ਦੋਸਤ ਅਜੇ ਵੀ ਉਡੀਕ ਕਰ ਰਹੇ ਨੇ ਕਿ ਕਿਹੜਾ ਨੰਬਰ ਹੈ ਜੀ, ਕੀ ਕਰਨਾ ਹੈ ਜੀ, ਤੁਹਾਨੂੰ ਦੱਸ ਦੇਣੀ ਆ। ਸਾਡਾ ਵਟਸਐਪ ਨੰਬਰ ਹੈਗਾ ਹੈ ਜੀ 9855102107। ਇਹਦੇ 'ਤੇ ਤੁਸੀਂ ਆਪਣੀ ਲਿਖੀ ਹੋਈ ਕੋਈ ਵੀ ਕਵਿਤਾ, ਗਜ਼ਲ, ਨਜ਼ਮ, ਸ਼ੇਰ ਓ ਸ਼ਾਇਰੀ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਅਤੇ ਜੇ ਕੋਈ ਹੋਰ ਕਵਿਤਾ, ਨਜ਼ਮ, ਗਜ਼ਲ, ਸ਼ੇਰ, ਸ਼ਾਇਰੀ ਤੁਹਾਡੇ ਦਿਲ ਦੇ ਕਰੀਬ ਹੈ, ਕਿਸੇ ਹੋਰ ਦੀ ਲਿਖੀ ਹੋਈ ਤਾਂ ਉਹ ਵੀ ਸਾਂਝੀ ਕਰ ਸਕਦੇ ਹੋ, ਪਰ ਉਹਨਾਂ ਦਾ ਨਾਮ ਜਿਨ੍ਹਾਂ ਨੇ ਉਹ ਲਿਖੀ ਹੈ ਉਹ ਜ਼ਰੂਰ ਮੈਨਸ਼ਨ ਕਰ ਦਿਓ ਜੀ। ਸੋ ਫਿਲਹਾਲ ਪਿਨਾਜ਼ ਮਸਾਨੀ ਅਤੇ ਤਲਤ ਅਜ਼ੀਜ਼ ਹੋਰਾਂ ਦੀ ਆਵਾਜ਼ ਵਿੱਚ ਪਿਆਰੀ ਜੀ ਗਜ਼ਲ ਖਾਸ ਤੁਹਾਡੇ ਲਈ।

प्रिय सखी, तुम श्रृंगार और साहस में कभी चुनाव मत करना। तुम्हारा श्रृंगार तुम्हारा साहस है, तुम्हारा साहस तुम्हारा श्रृंगार है। और अगर थक जाओ, ना मन हो श्रृंगार का ना साहस का, तो आ जाना मेरे पास, क्योंकि प्रिय सखी तुम मुझे सदैव प्रिय हो। ਤੇ ਇਸ ਸ਼ੇਅਰ ਦੇ ਨਾਲ ਇਸ ਜਿਹੜੀ ਸੋਹਣੀ ਜਿਹੀ ਮਹਿਫਿਲ ਸਜੀ ਸੀਗੀ ਦਿਲ ਆਸ਼ਾਇਰ ਵਿੱਚ, ਉਹਦੇ ਲਈ ਉਹਦਾ ਜੋ ਹੈਗੇ ਆ ਅੰਜਾਮ ਉਹ ਕਰਦੇ ਹਾਂ। ਅਤੇ ਜਾਂਦੇ ਜਾਂਦੇ ਇੱਕ ਬਹੁਤ ਹੀ ਸੋਹਣੀ ਗਜ਼ਲ ਆਸ਼ਾ ਭੋਸਲੇ ਹੋਣਾਂ ਦੀ ਆਵਾਜ਼ ਵਿੱਚ ਤੁਹਾਡੇ ਲਈ ਪਲੇ ਕਰ ਰਹੀ ਹਾਂ।

FM band 102.7 MHz ਹੈ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ। ਹੁਣ ਤੋਂ ਕੁਝ ਹੀ ਪਲਾਂ ਵਿੱਚ ਤੁਸੀਂ ਸਾਡੇ ਦਿੱਲੀ ਕੇਂਦਰ ਤੋਂ ਪ੍ਰਸਾਰਿਤ ਹੋਣ ਵਾਲਾ ਪ੍ਰੋਗਰਾਮ ਸੁਣੋਗੇ ਰੇਡੀਓ ਡਾਕਟਰ।

हाँ जी, ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਹੈਲੋ ਜਲੰਧਰ, ਆਪਣੀ ਦੋਸਤ ਤੇ ਹੋਸਟ ਆਰਜਰੀਆ ਦੇ ਨਾਲ, ਤੇ ਅੱਜ ਆਪਾਂ ਗੱਲਬਾਤ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ, ਤੇ ਤੁਹਾਡੇ ਨਾਲ ਕੀ ਗੱਲਾਂ ਬਾਤਾਂ ਕਰਨੀਆਂ ਨੇ ਵੀ ਦੱਸ ਦਿੰਦੇ ਹਾਂ। ਅੱਜ ਕੱਲ੍ਹ ਨਾ ਵੈਸੇ ਮਤਲਬ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਸਾਡੇ ਪਰਿਵਾਰ ਹੁੰਦੇ ਸੀਗੇ, ਬਹੁਤ ਵੱਡੇ ਪਰਿਵਾਰ ਹੁੰਦੇ ਸੀਗੇ, ਤੇ ਅਸੀਂ ਦੂਰ ਦੂਰ ਤੱਕ ਵਰਤਦੇ ਸੀਗੇ, ਮਿਲਦੇ ਗਿਲਦੇ ਸੀਗੇ, ਤੇ ਕਹਿੰਦੇ ਰਿਸ਼ਤੇ ਉੱਥੇ ਹੀ ਹੁੰਦੇ ਨੇ ਜਿੱਥੇ ਅਸੀਂ ਮਿਲਦੇ ਗਿਲਦੇ ਹਾਂ। ਤੇ ਅੱਜ ਕੱਲ੍ਹ ਤਾਂ ਚਲੋ ਸਮਾਂ ਹੀ ਇੱਦਾਂ ਦਾ ਹੋ ਗਿਆ, ਅਸੀਂ ਭੱਜ ਦੌੜ ਜ਼ਿੰਦਗੀ ਦੀ ਇੰਨੀ ਹੋ ਗਈ, ਇੰਨੀ ਬਿਜ਼ੀ ਲਾਈਫ ਹੋ ਗਈ ਹੈ ਕਿ ਕਿਸੇ ਕੋਲ ਕਿਸੇ ਨੂੰ ਮਿਲਣ ਦਾ ਸਮਾਂ ਹੀ ਨਹੀਂ ਹੁੰਦਾ। ਅਤੇ ਜੇ ਮਸਾਂ ਹੀ ਕੋਈ ਸਮਾਂ ਮਿਲਦਾ ਹੈ ਤਾਂ ਉਹ ਵੀ ਅਸੀਂ ਫੋਨ 'ਤੇ ਹੀ ਕੱਢ ਦਿੰਦੇ ਹਾਂ, ਘਰ ਬਹਿ ਕੇ ਕੱਢ ਦਿੰਦੇ ਹਾਂ। ਅਸੀਂ ਆਪਣੇ ਰਿਸ਼ਤਿਆਂ ਨੂੰ ਅਤੇ ਆਪਣੇ ਲੋਕਾਂ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਸੋ ਅੱਜ ਦਾ ਜਿਹੜਾ ਪ੍ਰੋਗਰਾਮ ਹੈ, ਲੈ ਕੇ ਹਾਜ਼ਰ ਹੋ ਗਈ ਹਾਂ ਮੈਂ ਤੁਹਾਡੀ ਦੋਸਤ ਅਤੇ ਹੋਸਟ ਆਰਜਰੀਆ, ਅਤੇ ਅੱਜ ਦੇ ਪ੍ਰੋਗਰਾਮ ਵਿੱਚ ਆਪਾਂ ਆਪਣੇ ਪੰਜਾਬ ਦੇ ਕਾਨੂੰਨ, ਵੈਸੇ ਵੀ ਸਾਰੀ ਦੁਨੀਆ ਦੇ ਜਿਹੜੇ ਰਿਸ਼ਤੇ ਹੁੰਦੇ ਨੇ ਉਹਨਾਂ ਦੀਆਂ ਗੱਲਾਂ ਪਤਾ ਕਰਾਂਗੇ। ਕੁਝ ਬੁਝਾਰਤਾਂ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ, ਬੁਝਾਰਤਾਂ ਮੈਂ ਤੁਹਾਨੂੰ ਪੁੱਛੂੰਗੀ, ਰਿਸ਼ਤਿਆਂ 'ਤੇ ਬੁਝਾਰਤਾਂ ਹੁੰਦੀਆਂ ਨੇ ਜਾਂ ਵਿਆਹ ਦੀਆਂ ਜਿਹੜੀਆਂ ਬੁਝਾਰਤਾਂ ਹੁੰਦਾ ਨੇ ਉਹ ਪੁੱਛੂੰਗੀ। ਸੋ ਪ੍ਰੋਗਰਾਮ ਜਿਹੜਾ ਹੈਗਾ ਹੈ ਫੁੱਲ ਔਨ ਐਂਟਰਟੇਨਮੈਂਟ ਅਤੇ ਇਨਫੋਰਮੇਸ਼ਨ ਵਾਲਾ ਹੋਣ ਵਾਲਾ ਹੈ। ਸੋ ਸਟੇ ਟਿਊਨ ਟੂ 102.7 FM ਰੇਨਬੋ, ਦਿਲ ਸੇ ਦਿਲ ਤੱਕ। ਅਤੇ ਤੁਸੀਂ ਕਰਨਾ ਕੀ ਹੈ ਹੁਣ, ਤੁਸੀਂ ਫੋਨ ਕਰਨਾ ਹੈ ਸਾਨੂੰ, ਨੰਬਰ ਜੋ ਹੈਗਾ ਸਾਡਾ 0181 23 42 174, 0182 23 42 174 ਨੰਬਰ ਡਾਇਲ ਕਰਨਾ ਹੈ। ਤੁਸੀਂ ਆਪਣੇ ਫਰਮਾਇਸ਼ੀ ਗਾਣੇ ਦੀ ਫਰਮਾਇਸ਼ ਕਰਨੀ ਹੈ, ਜੋ ਵੀ ਤੁਹਾਨੂੰ ਗਾਣਾ ਪਸੰਦ ਹੈ, ਅਤੇ ਮੈਂ ਤੁਹਾਨੂੰ ਬੁਝਾਰਤ ਪੁੱਛਣੀ ਹੈ ਅਤੇ ਉਹਦਾ ਜਵਾਬ ਵੀ ਦੇਣਾ ਹੈ।

0: ਵਾਹ ਜੀ ਵਾਹ, ਵਾਹ ਜੀ ਵਾਹ। ਗਾਣਾ ਸੁਣ ਕੇ ਨਾ ਪੂਰੀ ਵਿਆਹ ਵਾਲੀ ਫੀਲਿੰਗ ਆਉਣੀ ਸ਼ੁਰੂ ਹੋ ਗਈ। ਜਦੋਂ ਵਿਆਹ ਵੀ ਹੁੰਦਾ, ਵਿਆਹ ਹੁੰਦਾ ਕਿਸੇ ਦੇ ਘਰੇ, ਅਤੇ ਉਦੋਂ ਇੱਦਾਂ ਦਾ ਹੀ ਮਾਹੌਲ ਚਾਲ ਬਣਿਆ ਹੁੰਦਾ, ਅਤੇ ਇੱਦਾਂ ਹੀ ਯਾਰ ਦੋਸਤ ਆਪਣੀ ਭਾਬੀ ਨੂੰ ਕਹਿ ਕੇ ਕਹਿੰਦੇ ਹੁੰਦੇ ਨੇ ਕਿ ਵੀਰੇ ਦੀ ਚੰਗੀ ਤਰ੍ਹਾਂ ਸੇਵਾ ਪਾਣੀ ਕਰੀ। ਅਤੇ ਅੱਜ ਆਪਾਂ ਗੱਲਬਾਤ ਵੀ ਇਸੇ 'ਤੇ ਕਰ ਰਹੇ ਹਾਂ, ਅੱਜ ਗੱਲਬਾਤ ਕਰ ਰਹੇ ਹਾਂ ਰਿਸ਼ਤਿਆਂ ਦੀ। ਅਤੇ ਸਾਡੇ ਨਾਲ ਸਾਡੇ ਕਾਲਰ ਜੁੜ ਗਏ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ
1: ਮੈਮ ਜੀ,
0: ਸਤਿ ਸ਼੍ਰੀ ਅਕਾਲ ਜੀ। ਕੁਲਦੀਪ ਜੀ, ਕੀ ਹਾਲ ਚਾਲ ਨੇ?
1: ਮੈਮ ਮੈਂ ਕੁਲਦੀਪ ਸਿੰਘ ਬੋਲਦਾ, ਪਿੰਡ ਲਾਧੀਆਂ ਕੌਰ, ਜ਼ਿਲ੍ਹਾ ਲੁਧਿਆਣਾ।
0: ਕੁਲਦੀਪ ਜੀ, ਬੜਾ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਹਾਂਜੀ ਮੈਮ, ਤੁਹਾਡਾ ਬਹੁਤ ਬਹੁਤ ਸਵਾਗਤ ਜੀ, ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਦੇ, ਬਹੁਤ ਬਹੁਤ ਪਰਮਾਤਮਾ ਤੋਂ ਰੱਖੀਆਂ ਮੈਂ।
0: ਸ਼ੁਕਰੀਆ ਜੀ, ਸ਼ੁਕਰੀਆ। ਕੁਲਦੀਪ ਜੀ, ਕੀ ਹਾਲ ਚਾਲ ਨੇ?
1: ਵਧੀਆ ਮੈਮ,
0: ਵਧੀਆ। ਕੈਮ ਹੋ, ਚੜ੍ਹਦੀ ਕਲਾ?
1: ਹਾਂਜੀ ਹਾਂਜੀ,
0: ਚਲੋ ਚੜ੍ਹਦੀ ਕਲਾ ਹੀ ਚਾਹੀਦੀ ਹੈ। ਅਤੇ ਕੁਲਦੀਪ ਜੀ, ਅੱਜ ਦਾ ਜਿਹੜਾ ਪ੍ਰੋਗਰਾਮ ਹੈਗਾ ਹੈ, ਜੇ ਤੁਸੀਂ ਸੁਣਦੇ ਪਏ ਹੋ, ਤੁਹਾਨੂੰ ਪਤਾ ਹੀ ਹੋਣਾ, ਅੱਜ ਆਪਾਂ ਗੱਲਬਾਤ ਕਰਦੇ ਪਏ ਹਾਂ ਰਿਸ਼ਤਿਆਂ ਦੀ।
1: ਹਾਂਜੀ,
0: ਤੁਹਾਨੂੰ ਬੁਝਾਰਤ ਪਾ ਰਹੀ ਹੈ ਫਿਰ ਕੋਈ
1: ਰਿਸ਼ਤਿਆਂ ਬਾਰੇ ਗੱਲ ਕਰ ਲਓ ਜੀ?
0: ਹਾਂਜੀ, ਮੈਂ ਕਿਹਾ ਬੁਝਾਰਤ ਪਾਈਏ ਕੋਈ ਰਿਸ਼ਤਿਆਂ ਦੇ ਬਾਰੇ।
1: ਅਖਾਣ ਆਉਂਦੇ ਆ ਜੀ ਸਾਰੇ,
0: ਅਖਾਣ ਆਉਂਦੇ ਆ।
1: ਹਾਂਜੀ,
0: ਅਖਾਣ ਸੁਣਾ ਦਿਓ ਕੋਈ।
1: ਤੁਸੀਂ ਦੱਸੋ ਜੀ।
0: ਅੱਛਾ,
1: ਆਪਾਂ ਪੂਰਾ ਕਰ ਦਾਂਗੇ ਮੈਮ।
0: ਅੱਛਾ, ਅਖਾਣ ਤਾਂ ਵੇਖੋ ਅਜੇ ਮੈਂ ਨਹੀਂ ਵੈਸੇ ਤਿਆਰ ਕੀਤੀ, ਜਿਹੜੀ ਮੈਂ ਤਿਆਰ ਕੀਤੀ ਹੈ। ਸੌਖੀ ਜੀ ਬੁਝਾਰਤ ਹੈ, ਬਾਹਲੀ ਔਖੀ ਨਹੀਂ ਹੈ, ਸੁਣਦੇ ਲਓ ਹੈ ਨਾ। ਤੁਹਾਡੇ ਸਹੁਰਾ ਸਾਹਿਬ ਦੀ ਵਾਈਫ ਦੇ ਮੁੰਡੇ ਦੇ ਜੀਜੇ ਦੀ ਵਾਈਫ ਤੁਹਾਡੀ ਕੀ ਲੱਗੀ? ਤੁਹਾਡੇ ਸਹੁਰਾ ਸਾਹਿਬ ਦੇ ਵਾਈਫ ਦੇ ਮੁੰਡੇ ਦੇ ਜੀਜੇ ਦੀ ਘਰ ਵਾਲੀ ਤੁਹਾਡੀ ਕੀ ਲੱਗੀ? ਚਲੋ ਛੱਡੋ ਤੁਸੀਂ, ਮੈਂ ਤੁਹਾਨੂੰ ਸੌਖੀ ਤੋਂ ਵੀ ਸੌਖੀ ਪੁੱਛ ਲਈ, ਵੈਸੇ ਸੌਖੀ ਸੀਗੀ, ਪਰ ਮੈਂ ਚਲੋ ਇੱਕ ਹੋਰ ਸੌਖੀ ਤੋਂ ਇਹਨੂੰ ਛੱਡੋ, ਮੈਂ ਹੋਰ ਸੌਖੀ ਜੀ ਪੁੱਛ ਲੈਂਦੀ ਹਾਂ। ਭਾਂਜੇ ਦੇ ਭਤੀਜੇ ਵਿੱਚ ਕੀ ਫਰਕ ਹੁੰਦਾ? ਭਾਂਜਾ ਤੇ ਭਤੀਜਾ ਇਹਨਾਂ 'ਚ ਕੀ ਫਰਕ ਹੁੰਦਾ?
1: ਭਾਂਜਾ ਤੇ ਭਤੀਜਾ ਜੀ,
0: ਹਾਂਜੀ,
1: ਭਾਂਜਾ ਤਾਂ ਕਹਿੰਦੇ ਵੀ ਜਿਹੜਾ ਮਾਮੇ ਦਾ ਮੁੰਡਾ ਹੁੰਦਾ ਉਹਨੂੰ ਕਹਿੰਦੇ ਭਾਂਜਾ ਹੈ ਸਾਡਾ।
0: ਹਾਂਜੀ
1: ਹਾਂਜੀ,
0: ਤੇ ਭਤੀਜਾ?
1: ਭਤੀਜਾ ਹੁੰਦਾ ਜਿਹੜਾ ਭਾਈ ਦਾ ਮੁੰਡਾ ਹੁੰਦਾ ਜੀ।
0: ਭੈਣ ਦਾ ਜਿਹੜਾ ਮੁੰਡਾ ਹੁੰਦਾ ਹੈ ਉਹ ਭਾਂਜਾ ਹੁੰਦਾ ਹੈ, ਤੇ ਜਿਹੜਾ ਭਰਾ ਦਾ ਮੁੰਡਾ ਹੁੰਦਾ ਉਹ ਭਤੀਜਾ ਹੁੰਦਾ ਹੈ।
1: ਹਾਂਜੀ ਹਾਂਜੀ,
0: ਹੈ ਨਾ ਜੀ। ਕੁਲਦੀਪ ਜੀ, ਅੱਛਾ ਇਹ ਦੱਸੋ ਕਿ ਪਹਿਲੇ ਜ਼ਮਾਨੇ ਵਿੱਚ ਨਾ, ਮਤਲਬ ਪਹਿਲੇ ਸਮਿਆਂ ਦੇ ਵਿੱਚ ਜਿਹੜੇ ਰਿਸ਼ਤੇ ਹੁੰਦੇ ਸੀਗੇ, ਆਪਾਂ ਉਹਨਾਂ ਨੂੰ ਬੜਾ ਸੰਭਾਲ ਸੰਭਾਲ ਕੇ ਰੱਖਦੇ ਹੁੰਦੇ ਸੀਗੇ, ਤੇ
1: ਅੱਜ ਰਿਸ਼ਤੇ ਵੀ ਸੰਭਾਲਣੇ ਚਾਹੀਦੇ। ਅੱਜ ਕੱਲ ਨਾ ਪੈਸੇ ਦੇ ਰਿਸ਼ਤੇ ਰਹਿ ਗਏ ਜੀ, ਇੱਦਾਂ ਚਾਹੀਦਾ ਨੀ ਮੈਮ। ਰਿਸ਼ਤੇ ਚ ਸਿੱਖ ਪਾਉਂਦਾ ਪੈਸਾ ਜੀ, ਪੈਸਾ ਨਾ ਦੋ ਤੇ ਰਿਸ਼ਤੇਦਾਰ ਦਾ ਮੂੰਹ ਮੋਟਾ ਜੀ। ਹਾਂਜੀ, ਕਿਉਂਕਿ ਜਿਹੜਾ ਹੁਣ ਆਪਾਂ ਕਹਿੰਦੇ ਨੇ ਵੀ ਕੁੜੀਆਂ ਜ਼ਮੀਰ ਲੈ ਜਾਣਗੀਆਂ ਮੈਮ। ਹੈਲੋ,
0: ਹਾਂਜੀ ਹਾਂਜੀ,
1: ਤੇ ਆਪਾਂ ਪਹਿਲਾਂ ਹੀ ਮੁੰਡਿਆਂ ਦੇ ਨਾਂ ਕਰਾ ਲਈ ਦੀ ਹੈ ਜੀ। ਅੱਜ ਕੱਲ ਛੱਡਦਾ ਵੀ ਨੀ ਕੋਈ ਮੈਮ, ਜੇ ਨਾ ਕਰਾਈ ਹੋਵੇ। ਹਾਂਜੀ, ਲਾਲਚੀ ਇੰਨਾ ਵੱਧ ਗਿਆ ਮੈਮ।
0: ਇਹ ਤੇ ਗੱਲ ਤੁਹਾਡੀ ਸੱਚ ਹੈ। ਚਲੋ ਕੋਈ ਗੱਲ ਨੀ।

ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਹੈਲੋ ਜਲੰਧਰ ਆਪਣੀ ਦੋਸਤ ਅਤੇ ਹੋਸਟ ਆਜਰੀਆ ਦੇ ਨਾਲ ਅਤੇ ਅੱਜ ਗੱਲਬਾਤ ਕਰ ਰਹੇ ਹਾਂ ਅਸੀਂ ਰਿਸ਼ਤਿਆਂ ਦੀ ਅਤੇ ਰਿਸ਼ਤਿਆਂ ਦੇ ਬਾਰੇ ਬਹੁਤ ਸਾਰੀਆਂ ਬੁਝਾਰਤਾਂ ਤੁਹਾਡੇ ਲਈ ਮੈਂ ਲੈ ਕੇ ਆਈ ਹਾਂ ਅਤੇ ਸਾਡੇ ਨਾਲ ਸਾਡੇ ਕਾਲਜ ਜੁੜ ਕੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਤੁਹਾਡੀ ਤੁਹਾਡੀ ਨਾ ਆਵਾਜ਼ ਨਹੀਂ ਆ ਰਹੀ ਹੈਲੋ ਹਾਂਜੀ ਤੁਹਾਡੀ ਨਾ ਆਵਾਜ਼ ਨਹੀਂ ਸਾਫ਼ ਆਉਂਦੀ ਪੀ ਜੀ ਹੈਲੋ ਮੈਨੂੰ ਲੱਗਦਾ ਕਿ ਕਿਸੇ ਤਕਨੀਕੀ ਖਰਾਬੀ ਕਰਕੇ ਸਾਡੇ ਜਿਹੜੇ ਕਾਲਰ ਹੈਗੇ ਨੇ ਉਹਨਾਂ ਨੇ ਫੋਨ ਕੀਤਾ ਹੈ ਬਟ ਉਹਨਾਂ ਦੀ ਆਵਾਜ਼ ਨਹੀਂ ਆ ਰਹੀ ਹੈਲੋ ਮੈਨੂੰ ਲੱਗਦਾ ਕਿਸੇ ਤਕਨੀਕੀ ਮੁਸ਼ਕਿਲ ਕਰਕੇ ਉਹਨਾਂ ਦੀ ਆਵਾਜ਼ ਕੱਟ ਗਈ ਹੈ ਪਰ ਚਲੋ ਕੋਈ ਗੱਲ ਨਹੀਂ ਅਸੀਂ ਉਹਨਾਂ ਨੇ ਫਰਮਾਇਸ਼ ਕੀਤੀ ਸੀ ਕਿ ਗਾਣੇ ਸਰਦਾਰ ਦੀ ਜੋ ਕਿ ਰਣਜੀਤ ਬਾਵਾ ਹੋਰਾਂ ਦਾ ਗਾਇਆ ਹੋਇਆ ਸੋ ਉਹਨਾਂ ਦੀ ਫਰਮਾਇਸ਼ ਅਸੀਂ ਜ਼ਰੂਰ ਪੂਰੀ ਕਰ ਦਿਆਂਗੇ ਸਾਡੇ ਕਾਲਰ ਦਾ ਨਾਮ ਸੀਗਾ ਹਰਵਿੰਦਰ ਸਿੰਘ ਜੀ ਸੋ ਹਰਵਿੰਦਰ ਸਿੰਘ ਜੀ ਦੀ ਭਾਵੇਂ ਆਵਾਜ਼ ਨਹੀਂ ਹੈ ਪਰ ਚਲੋ ਅਸੀਂ ਇਹਨਾਂ ਦੀ ਫਰਮਾਇਸ਼ ਅਸੀਂ ਜ਼ਰੂਰ ਪੂਰੀ ਕਰ ਦਿਆਂਗੇ ਅਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਵਟਸਐਪ ਸਾਡੇ ਨੰਬਰ 'ਤੇ ਜੋ ਕਿ ਹੈਗਾ ਹੈ ਜੀ 0181 4143 01812342174 ਅਤੇ ਗੁਜ਼ਾਰਿਸ਼ ਹੈ ਜੀ ਜਦੋਂ ਤੁਸੀਂ ਫੋਨ ਕਰਦੇ ਹੋ ਤਾਂ ਫੋਨ ਵਿੱਚ ਕੱਟਿਆ ਨਾ ਕਰੋ ਹੋਲਡ ਤੁਹਾਨੂੰ ਥੋੜ੍ਹੇ ਚਿਰ ਲਈ ਕਰਨ ਲਈ ਕਿਹਾ ਜਾਂਦਾ ਹੈ ਫੋਨ ਤਾਂ ਥੋੜ੍ਹਾ ਚਿਰ ਹੋਲਡ ਕਰਕੇ ਥੋੜ੍ਹਾ ਵੇਟ ਕਰਕੇ ਅਸੀਂ ਜਿੱਦਾਂ ਹੀ ਗਾਣਾ ਖਤਮ ਹੁੰਦਾ ਤੁਹਾਨੂੰ ਅਸੀਂ ਲਾਈਨ 'ਤੇ ਲੈ ਲਿਆਂਗੇ ਜੀ ਸੋ ਫਿਲਹਾਲ ਉਹਨਾਂ ਦੀ ਫਰਮਾਇਸ਼ ਪੂਰੀ ਕਰ ਦਿੰਦੇ ਹਾਂ ਅਤੇ ਉਹ ਤੋਂ ਬਾਅਦ ਤੁਹਾਡੇ ਨਾਲ ਵੀ ਗੱਲਬਾਤ ਕਰਾਂਗੇ ਅਤੇ ਤੁਹਾਡੀ ਵੀ ਫਰਮਾਇਸ਼ ਪੂਰੀ ਕਰਾਂਗੇ

ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਹੈਲੋ ਜਲੰਧਰ ਆਪਣੀ ਦੋਸਤ ਅਤੇ ਹੋਸਟ ਆਜਰੀਆ ਦੇ ਨਾਲ ਅਤੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਰਿਸ਼ਤਿਆਂ ਦੀ ਅਤੇ ਰਿਸ਼ਤਿਆਂ ਦੇ ਲਈ ਬਹੁਤ ਸਾਰੀਆਂ ਬੁਝਾਰਤਾਂ ਤੁਹਾਡੇ ਲਈ ਲੈ ਕੇ ਹਾਜ਼ਰ ਹੋ ਗਈਆਂ ਇਸ ਪ੍ਰੋਗਰਾਮ ਦੇ ਵਿੱਚ ਅਤੇ ਸਾਡੇ ਨਾਲ ਸਾਡੇ ਕਾਲਰ ਜੁੜ ਗਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹੈਲੋ ਮੈਨੂੰ ਲੱਗਦਾ ਕਿ ਕਿਸੇ ਤਕਨੀਕੀ ਮੁਸ਼ਕਿਲ ਕਰਕੇ ਸਾਡੇ ਜਿਹੜੇ ਇਹ ਵਾਲੇ ਕਾਲਰ ਨੇ ਇਹਨਾਂ ਨਾਲ ਵੀ ਸ਼ਾਇਦ ਗੱਲਬਾਤ ਨਹੀਂ ਹੋ ਪਾਏਗੀ ਹੈਲੋ ਪਰ ਇਹਨਾਂ ਨੇ ਸਾਨੂੰ ਫਰਮਾਇਸ਼ ਕੀਤੀ ਸੀਗੀ ਗਾਣੇ ਦੀ ਲਿਖੇ ਜੋ ਖਤ ਤੁਝੇ ਜੋ ਕਿ ਮੁਹੰਮਦ ਰਫੀ ਹੋਰਾਂ ਦੀ ਆਵਾਜ਼ ਦੇ ਵਿੱਚ ਹੈ ਸੋ ਅਸੀਂ ਉਹਨਾਂ ਦੀ ਫਰਮਾਇਸ਼ ਜ਼ਰੂਰ ਪੂਰੀ ਕਰਾਂਗੇ ਲਿਖੇ ਜੋ ਖਤ ਤੁਝੇ ਮੁਹੰਮਦ ਰਫੀ ਹੋਰਾਂ ਦੀ ਆਵਾਜ਼ ਦੇ ਵਿੱਚ

0: ਰਫੀ ਸਾਹਿਬ ਦਾ ਇਹ ਗਾਣਾ ਐਵਰਗ੍ਰੀਨ ਗਾਣਾ, ਇਹਨੂੰ ਜਦੋਂ ਮਰਜ਼ੀ ਸੁਣ ਲਓ, ਇਹ ਦਿਲ ਦੇ ਕਰੀਬ ਹੈ ਅਤੇ ਕੋਈ ਵੀ ਕਿਸੇ ਵੀ ਜਨਰੇਸ਼ਨ ਦਾ, ਭਾਵੇਂ ਬੰਦਾ ਬਜ਼ੁਰਗ ਹੋਵੇ, ਭਾਵੇਂ ਆਪਣੀ ਮਿਡਲ ਏਜ 'ਚ ਹੋਵੇ, ਭਾਵੇਂ ਕੋਈ ਆਪਣੀ ਟੀਨੇਜ ਵਿੱਚ ਹੀ ਹੋਵੇ, ਹਰ ਕੋਈ ਬੰਦਾ ਇਸ ਗਾਣੇ ਨੂੰ ਪਸੰਦ ਕਰਦਾ, ਰਿਲੇਟ ਕਰਦਾ ਹੈ। ਸੋ ਇਹ ਰਹੀ ਚਲੋ ਜੀ ਗਾਣੇ ਦੀ ਗੱਲ, ਅਤੇ ਅੱਜ ਦੇ ਪ੍ਰੋਗਰਾਮ ਦੀ ਗੱਲਬਾਤ ਕਰਦੇ ਹਾਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਹਾਂ ਰਿਸ਼ਤਿਆਂ ਦੇ ਬਾਰੇ, ਅਤੇ ਸਾਡੇ ਨਾਲ ਸਾਡੇ ਅਗਲੇ ਕਾਲਰ ਜੁੜ ਗਏ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ
1: ਰੀਆ ਮੈਮ, ਨਮਸਕਾਰ।
0: ਨਮਸਕਾਰ ਜੀ, ਕੌਣ ਬੋਲਦੇ ਹੋ, ਕਿੱਥੋਂ ਬੋਲਦੇ ਹੋ?
1: ਰਜੇਸ਼ ਖੰਨਾ, ਹੈਪੀ ਈਸ਼ਵਰ ਕਾਲੋਨੀ ਜਲੰਧਰ।
0: ਬੜੇ ਸ਼ਾਇਰਾਨਾ ਤਰੀਕੇ ਨਾਲ ਤੁਸੀਂ ਆਪਣਾ ਐਡਰੈਸ ਤੇ ਨਾਮ ਦੱਸਿਆ ਹੈ ਜੀ।
1: ਰੀਆ ਮੈਮ, ਮੈਂ ਬਹੁਤ ਹੀ ਪੁਰਾਣਾ ਔਰ ਲਿਸਨਰ ਔਰ ਕਾਲਰ ਹਾਂ, ਲੇਕਿਨ ਮੈਂ ਕੁਛ ਟਾਈਮ ਤਾਂ 3 ਮਹੀਨੇ ਬਾਅਦ ਫੋਨ ਕੀਤਾ ਹੈ।
0: ਅੱਛਾ ਜੀ।
1: ਮੈਂ ਆਊਟ ਆਫ ਸਟੇਟ ਸੀਗਾ, ਤੋ ਮੈਂ ਕਾਫੀ ਅਟੈਚ ਹੂੰ ਆਕਾਸ਼ਵਾਣੀ ਜਲੰਧਰ ਦੇ ਨਾਲ, ਔਰ ਜਿੰਨੇ ਵੀ ਆਰਜੇ ਹੈ ਸਾਰੇ ਦਾ ਵੈਲਕਮ ਕਰਦਾ ਜੀ, ਆਇਆਂ ਨੂੰ ਕਰਦਾ ਆਲਵੇਜ ਜੀ।
0: ਜੀ, ਸੋ ਹੈਪੀ ਜੀ, ਇੱਕ ਬੁਝਾਰਤ ਪੁੱਛ ਲਈਏ ਫਿਰ ਤੁਹਾਨੂੰ।
1: ਹਾਂ, ਕਿਉਂ ਨਹੀਂ ਪੁੱਛੋ।
0: ਅੱਛਾ, ਇੱਕ ਗੱਲ ਦੱਸੋ ਕਿ ਤੁਹਾਡੇ ਸਹੁਰਾ ਸਾਹਿਬ ਦੇ ਵਾਈਫ ਦੇ ਮੁੰਡੇ ਦੇ ਜੀਜੇ ਦੀ ਘਰ ਵਾਲੀ ਤੁਹਾਡੀ ਕੀ ਲੱਗੀ?
1: ਵਾਈਫ?
0: ਹਾਂਜੀ,
1: ਵਾਈਫ
0: ਤੁਹਾਡੀ? ਬਿਲਕੁਲ ਸਹੀ ਜਵਾਬ ਦਿੱਤਾ ਤੁਸੀਂ
1: ਜੀ। ਹਾਂ।
0: ਅੱਛਾ ਜੀ, ਇੱਕ ਹੋਰ ਪੁੱਛ ਲਈਏ ਚਲੋ ਤੁਹਾਡੇ ਤੋਂ ਬੁਝਾਰਤ।
1: ਪੁੱਛ ਲਓ।
0: ਜਿਹਨੂੰ ਦੋ ਮੁੰਡੇ ਆਖਦੇ ਨੇ, ਤੂੰ ਸਾਡੀ ਮਾਂ ਹੈ, ਪਰ ਉਹ ਦੋਨੇ ਭਰਾ ਨੀ, ਉਹ ਕੌਣ ਨੇ?
1: ਇੱਕ
0: ਔਰਤ ਹੈ ਜਿਹਨੂੰ ਦੋ ਮੁੰਡੇ ਕਹਿੰਦੇ ਨੇ ਕਿ ਤੂੰ ਸਾਡੀ ਮਾਂ ਹੈ, ਪਰ ਉਹ ਇੱਕ ਮੁੰਡੇ ਦੀ ਮਾਂ ਨਹੀਂ ਆ, ਤੇ ਉਹ ਦੋਨੇ ਕੌਣ ਨੇ?
1: ਉਹ ਬੇਟੇ ਹੀ ਆ ਉਹਨਾਂ ਦੇ?
0: ਨਹੀਂ, ਇੱਕ ਉਹਨਾਂ ਦਾ ਬੇਟਾ, ਇੱਕ ਉਹਨਾਂ ਦਾ ਬੇਟਾ ਨਹੀਂ ਆ।
1: ਇੱਕ ਉਹਨਾਂ ਦਾ ਪਤੀ ਹੈ ਫਿਰ?
0: ਉਹਨਾਂ ਦਾ ਪਤੀ ਕਿੱਦਾਂ ਹੋ ਸਕਦਾ ਹੈ?
1: ਦੋਸਤ
0: ਵੀ ਹੋ ਸਕਦਾ ਹੈ, ਤੇ ਹੋ ਸਕਦਾ ਕਿ ਉਹਨਾਂ ਦਾ ਜਵਾਈ ਵੀ ਹੋਵੇ। ਜਵਾਈ ਵੀ ਹੋ ਸਕਦਾ, ਕਿਉਂਕਿ ਜਵਾਈ ਵੀ ਆਪਣੀ ਸੱਸ ਨੂੰ ਮਾਂ ਹੀ ਕਹਿੰਦੇ ਨੇ।
1: ਮੇਰੀ ਬਹੁਤ ਹੀ ਦਿਲੋਂ ਅਟੈਚ ਫਿਲਮ ਹੈ, ਔਰ ਸੋਨੂ ਨਿਗਮ ਨੇ ਬੜਾ ਪਿਆਰ ਨਾਲ ਗਾਇਆ। ਮੈਂ ਤੁਹਾਡੀ ਇਜਾਜ਼ਤ ਤੋਂ ਇੱਕ ਲਾਈਨ ਸੁਣਾਉਂ?
0: ਜੀ ਜੀ, ਜ਼ਰੂਰ।
1: ਰਾਤ ਦਿਨ ਬਸ ਮੁਝੇ ਚਾਹਤੀ ਹੂੰ, ਇਹ ਗਾਣਾ ਮੈਂ ਸੁਣਨਾ ਚਾਹਾਂਗਾ। ਰੀਆ ਮੈਮ, ਤੁਸੀਂ ਪ੍ਰੋਗਰਾਮ ਬਹੁਤ ਵਧੀਆ ਪੇਸ਼ ਕਰ ਰਹੇ ਹੋ, ਸਪੈਸ਼ਲ ਥੈਂਕਸ ਹੈ ਰਜੇਸ਼ ਖੰਨਾ ਹੈਪੀ ਵੱਲੋਂ।
0: ਥੈਂਕ ਯੂ ਸੋ ਮਚ ਜੀ,
1: ਵੈਲਕਮ ਮੈਮ।
0: ਥੈਂਕ ਯੂ ਜੀ। ਸੋ ਇੱਦਾਂ ਹੀ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ, ਅਸੀਂ ਤੁਹਾਨੂੰ ਬੁਝਾਰਤਾਂ ਪੁੱਛਾਂਗੇ ਰਿਸ਼ਤਿਆਂ ਦੇ ਬਾਰੇ, ਨਾਲ ਹੀ ਨਾਲ ਤੁਸੀਂ ਆਪਣੇ ਫਰਮਾਇਸ਼ੀ ਗਾਣੇ ਵੀ ਸੁਣ ਸਕਦੇ ਹੋ ਜਦੋਂ ਤੁਸੀਂ ਫੋਨ ਕਰੋਗੇ ਇਸ ਨੰਬਰ 'ਤੇ। ਨੰਬਰ ਹੈਗਾ ਜੀ 0181 43 1742 01814 01 8124 1742 1742

0: ਬਹੁਤ ਜ਼ਿਆਦਾ ਵਧੀਆ,
1: ਬਹੁਤ ਜ਼ਿਆਦਾ ਵਧੀਆ ਜੀ,
0: ਪਰਮਾਤਮਾ ਦਾ ਸਹਾਰਾ ਹੋਣਾ ਚਾਹੀਦਾ ਬਸ ਜੀ।
1: ਬਿਲਕੁਲ ਜੀ ਬਿਲਕੁਲ ਸਹੀ ਕਿਹਾ ਜੀ,
0: ਪਰਮਾਤਮਾ ਦਾ ਨਾਂ ਲਓ, ਬਾਕੀ ਜਿਹੜਾ ਦੁੱਖ ਤਕਲੀਫ ਸਾਡੇ ਕਰਮਾਂ ਦੇ ਹਿਸਾਬ ਨਾਲ ਆਉਣੇ ਜੀ।
1: ਬਿਲਕੁਲ ਜੀ ਬਿਲਕੁਲ,
0: ਡਟ ਕੇ ਮੁਕਾਬਲਾ ਕਰਨਾ ਚਾਹੀਦਾ ਜੀ।
1: ਬਿਲਕੁਲ ਸਹੀ ਕਿਹਾ ਜੀ। ਪ੍ਰਵੀਨ ਜੀ ਕੀ ਕਰ ਰਹੇ ਹੋ ਅੱਜ?
0: ਬਸ ਅੱਜ ਮੈਂ ਕੰਮ ਕਰਕੇ ਹਟਿਆ ਸੀ ਮਸ਼ੀਨ ਤੇ।
1: ਅੱਛਾ ਜੀ।
0: ਤੇ ਮੈਂ ਕਿਹਾ ਚਲੋ ਇੱਕ ਘੰਟਾ ਰੈਸਟ ਕਰ ਲਓ।
1: ਅੱਛਾ ਜੀ।
0: ਉਹ ਮੈਂ ਸੌਣ ਲੱਗਾ, ਮੈਂ ਕਿਹਾ ਚਲੋ ਕਾਲ ਕਰ ਲਓ, ਕਾਲ ਲਾਈ ਲੱਗ ਗਈ।
1: ਵਾਹ ਜੀ ਵਾਹ। ਅਸੀਂ ਬੜੀ ਵਾਰੀ ਕੋਸ਼ਿਸ਼ ਕਰਦੇ ਹਾਂ, ਜਦੋਂ ਸਾਡਾ ਸ਼ੋਅ ਨਹੀਂ ਹੁੰਦਾ ਅਸੀਂ ਬੜੀ ਵਾਰੀ ਕੋਸ਼ਿਸ਼ ਕਰਦੇ ਹਾਂ ਕਿ ਸਾਡਾ ਫੋਨ ਲੱਗ ਜਾਏ। ਸਾਡਾ ਫੋਨ ਤੇ ਲੱਗਦਾ ਹੀ ਨਹੀਂ ਹੈ, ਤੁਹਾਡਾ ਫੋਨ ਮਿੰਟ ਚ ਲੱਗ ਜਾਂਦਾ ਹੈ। ਕਿਹੜੀ ਕਿਤੇ ਲੱਗ ਜਾਂਦਾ
0: ਮੈਂ ਤੁਹਾਨੂੰ ਦੱਸ ਦਿੰਦਾ ਜੀ।
1: ਹਾਂਜੀ,
0: ਦੋ ਫੋਨ ਲਓ।
1: ਹਾਂਜੀ,
0: ਦੋਨਾਂ ਤੇ ਟਰਾਈ ਲਓ।
1: ਅੱਛਾ ਜੀ,
0: ਕਹਿੰਦੇ ਬਿਜੀ ਆ, ਟਰਾਈ ਕਰੀਓ ਲੱਗੂਗਾ।
1: ਅੱਛਾ ਜੀ।
0: ਹਾਂਜੀ, ਮੈਂ ਤਿੰਨਾਂ ਮੋਬਾਈਲਾਂ ਤੋਂ ਲਾਉਣਾ ਮੋਬਾਈਲ।
1: ਓਏ ਹੋਏ ਹੋਏ, ਇੰਨੀ ਮਿਹਨਤ!
0: ਹਾਂਜੀ,
1: ਚਲੋ ਬੜੀ ਵਧੀਆ ਗੱਲ ਹੈ ਜੀ। ਤੇ ਅੱਜ ਤੁਸੀਂ ਪ੍ਰੋਗਰਾਮ ਸੁਣ ਰਹੇ ਹੋਗੇ ਤੇ ਫਿਰ ਤੁਹਾਨੂੰ ਪਤਾ ਹੋਗਾ ਕਿ ਅੱਜ ਅਸੀਂ ਰਿਸ਼ਤਿਆਂ ਦੀ ਗੱਲਬਾਤ ਕਰਦੇ ਪਏ ਹਾਂ।
0: ਬਿਲਕੁਲ, ਮੈਂ ਤਾਂ ਕੋਈ ਇਹ ਪ੍ਰੋਗਰਾਮ ਮਿਸ ਕਰਦਾ ਹੀ ਨਹੀਂ ਹੈਗਾ ਜੀ, ਰੋਟੀ ਖਾਣੀ ਭੁੱਲ ਜਾਂਦਾ, ਪਰ ਇਹ ਮਿਸ ਨਹੀਂ ਕਰਦਾ।
1: ਹਾਏ ਹਾਏ ਹਾਏ ਹਾਏ, ਫਿਰ ਬੁਝਾਰਤ ਪੁੱਛ ਲਈਏ ਤੁਹਾਨੂੰ?
0: ਕੋਸ਼ਿਸ਼ ਕਰਾਂਗੇ ਬੁਝਾਉਣ ਦੀ, ਮੁਕਾਬਲਾ ਕਰਾਂਗੇ ਜੀ।
1: ਮੁਕਾਬਲਾ ਤੇ ਚਲੋ ਮੈਂ ਤਾਂ ਸੌਖੀਆਂ ਜੀ, ਬੁਝਾਰਤਾਂ ਪੁੱਛਦੀ ਪਈ ਹਾਂ, ਕੁਝ ਬਾਲਾ ਔਖਾ ਤੇ ਹੈ ਹੀ ਨਹੀਂ।
0: ਦੇਖੋ ਜੀ, ਅਸੀਂ ਕੋਸ਼ਿਸ਼ ਕਰਾਂਗੇ ਜੀ।
1: ਠੀਕ ਹੈ ਜੀ। ਅੱਛਾ, ਇਹ ਨਾ ਇੱਕ ਦੋ ਜੋੜੀਆਂ ਨੇ, ਦੋ ਪਿਓ ਤੇ ਦੋ ਮੁੰਡਿਆਂ ਦੀ ਜੋੜੀਆਂ ਨੇ। ਠੀਕ ਹੈ ਜੀ। ਪਰ ਜਦੋਂ ਇਹ ਦੋਵੇਂ ਜੋੜੀਆਂ ਇਕੱਠੀਆਂ ਹੁੰਦੀਆਂ ਨੇ ਨਾ, ਤੇ ਉਹ ਟੋਟਲ ਤਿੰਨ ਜਣੇ ਬਣਦੇ ਨੇ, ਇਹ ਕਿੱਦਾਂ?
0: ਦੋ ਜੋੜੀਆਂ ਤਿੰਨ?
1: ਨਹੀਂ ਨਹੀਂ, ਦੋ ਪਿਓ ਨੇ ਤੇ ਦੋ ਪੁੱਤ ਨੇ।
0: ਅੱਛਾ ਜੀ,
1: ਪਰ ਬੰਦੇ ਤਿੰਨ ਨੇ, ਇਹ ਕਿੱਦਾਂ? ਇਹ ਤੇ ਬਹੁਤ ਸੌਖੀ ਹੈ। ਔਖੀ ਕਿੱਥੇ ਆ, ਧਿਆਨ ਨਾਲ ਸੋਚੋ ਮਾੜਾ ਜਿਹਾ, ਜ਼ੋਰ ਲਾਓ ਦਿਮਾਗ ਤੇ, ਚਾਹ ਚੂ ਪੀਓ, ਦਿਮਾਗ ਤੇ ਜ਼ੋਰ ਲਾਓ ਮਾੜਾ ਜਿਹਾ। ਨਹੀਂ, ਦੋ ਪਿਓ ਨੇ ਤੇ ਦੋ ਹੀ ਮੁੰਡੇ ਨੇ, ਪਰ ਬੰਦੇ ਤਿੰਨ ਨੇ ਇਹ।
0: ਬੰਦੇ ਤਿੰਨ? ਮਾਂ ਫੇ ਹੋਣੀ ਜੀ?
1: ਨਹੀਂ।
0: ਹਾਂਜੀ,
1: ਮਾਂ? ਮਾਂ ਕਿੱਦਾਂ ਹੋਜੂਗੀ ਵਿੱਚ, ਮਾਂ ਦੀ ਤੇ ਗੱਲ ਹੀ ਨਹੀਂ ਹੁੰਦੀ।
0: ਵਾਈਫ ਹੋਣੀ ਹੈ?
1: ਵਾਈਫ ਵੀ ਨਹੀਂ ਹੈ, ਹੈਗੇ ਬੰਦੇ ਹੀ ਨੇ ਸਾਰੇ, ਕੋਈ ਲੇਡੀਜ਼
0: ਨਹੀਂ ਹੈ।
1: ਹਾਂਜੀ, ਬੰਦੇ ਹੀ ਨੇ।
0: ਤਿੰਨੇ ਬੰਦੇ ਹੀ ਹੈ?
1: ਤਿੰਨੇ ਬੰਦੇ ਨੇ।
0: ਫਿਰ ਪਿਓ ਹੋਣਾ ਆ, ਇੱਕ ਚਾਚਾ ਹੋਣਾ ਆ।
1: ਅੱਛਾ,
0: ਤੇ ਇੱਕ ਮਾਮਾ ਹੋਣਾ।
1: ਗਲਤ ਜਵਾਬ।
0: ਹਾਂਜੀ,
1: ਚਾਚਾ ਤੇ ਮਾਮਾ ਭਰਾ ਕਿਵੇਂ, ਪੁੱਤ ਕਿਵੇਂ ਹੋ ਸਕਦੇ ਆ?
0: ਹੋਰ ਕੀ ਪੁੱਛ ਲਓ ਫਿਰ, ਸੋਰੀ।
1: ਇਹਦਾ ਜਵਾਬ ਦੇ ਦਈਏ ਕਿ ਰਹਿਣ ਦਈਏ?
0: ਦੇ ਦਿਓ।
1: ਮੈਂ ਸੋਚਦੀ ਵੀ ਹਾਂ ਕਿ ਅਗਲੇ ਕਾਲਰ ਨੂੰ ਵੀ ਪੁੱਛ ਲਾਂਗੇ ਇਹੀ ਬੁਝਾਰਤ।
0: ਹਾਂ, ਪੁੱਛ ਲਈਏ, ਹੋਰ ਪੁੱਛੇ, ਬੁਝਾ ਦੇ।
1: ਅੱਛਾ, ਇਹ ਦੱਸੋ ਕਿ ਦਾਜ ਤੇ ਵਰੀ ਵਿੱਚ ਕੀ ਫਰਕ ਹੁੰਦਾ ਹੈ?
0: ਦਾਜ ਤੇ ਵਰੀ ਚ?
1: ਦਾਜ ਤੇ ਵਰੀ ਚ
0: ਦਾਜ ਜਿਹੜਾ ਹੁੰਦਾ ਉਹ ਹੀ ਦਾਜ ਮੰਗ ਕੇ ਲੈਂਦੇ, ਜਿੱਦਾਂ ਚੀਜ਼ਾਂ ਲੈਂਦੇ ਆ।
1: ਅੱਛਾ ਜੀ।
0: ਤੇ ਵਰੀ ਦਾ ਹੁੰਦਾ ਵੀ ਜਿੱਦਾਂ ਕੋਈ ਕੱਪੜੇ ਕੁਪੜੇ ਦੇ ਦਿੰਦੇ ਦਾਜ ਚ।
1: ਅੱਛਾ ਜੀ।
0: ਹਾਂਜੀ,
1: ਪੱਕੀ ਗੱਲ ਇਹੀ ਹੁੰਦਾ ਹੈ ਜੀ?
0: ਹਾਂਜੀ,
1: ਮੈਂ ਕਿਹਾ ਪੱਕੀ ਗੱਲ ਇਹੀ ਹੁੰਦਾ ਹੈ ਜੀ?
0: ਹਾਂਜੀ ਹਾਂਜੀ।
1: ਤੇ ਜੇ ਮੈਂ ਕਹਾਂ ਇਦਾਂ ਨਹੀਂ ਹੁੰਦਾ?
0: ਇੰਦਾ ਹੀ ਹੁੰਦਾ ਜੀ। ਹੈਲੋ
1: ਹੈਲੋ ਹੈਲੋ, ਆਵਾਜ਼ ਆ ਰਹੀ ਹੈ ਜੀ?
0: ਹਾਂ, ਆਵਾਜ਼ ਕੱਟੀ ਜਾਂਦੀ ਵਿੱਚ ਤੁਹਾਡੀ।
1: ਦੇਖੋ ਜੀ, ਇਦਾਂ ਹੁੰਦਾ ਹੈ ਕਿ ਜਿਹੜੀ ਕੁੜੀ ਵਿਆਹ ਦੇ ਵੇਲੇ ਨਾ,
0: ਹਾਂਜੀ,
1: ਦਾਜ ਤੇ ਵਰੀ ਉਦੋਂ ਵਰਤੇ ਜਾਂਦੇ ਨੇ, ਤੇ ਜਦੋਂ ਧੀ ਨੂੰ ਦਿੱਤੀ ਜਾਂਦਾ ਹੈ ਦਾਜ, ਜਦੋਂ ਧੀ ਨੇ ਆਪਣੇ ਸਹੁਰੇ ਜਾਣਾ ਹੁੰਦਾ ਹੈ ਉਹਨੂੰ ਦਾਜ ਦਿੱਤਾ ਜਾਂਦਾ ਹੈ, ਤੇ ਮੁੰਡੇ ਵਾਲੇ ਵਰੀ ਬਣਾਉਂਦੇ ਨੇ। ਨਹੀਂ ਨਹੀਂ ਨਹੀਂ, ਕੁੜੀ ਵਾਲੇ ਹਮੇਸ਼ਾ ਦਾਜ ਦਿੰਦੇ ਨੇ ਤੇ ਮੁੰਡੇ ਵਾਲੇ ਵਰੀ ਬਣਾਉਂਦੇ ਨੇ। ਹਾਂਜੀ ਹਾਂਜੀ ਹਾਂਜੀ। ਹੁਣ ਗਾਣਾ ਦੱਸੋ ਕਿਹੜਾ ਸੁਣੋਗੇ ਜੀ?
0: ਗਾਣਾ ਕਰਮ ਜੋਗੀ ਦੀ ਕਵਾਲੀ ਲਾ ਦੋ, ਤੁਹਾਡੀ ਮਿਹਰਬਾਨੀ ਹੋਏਗੀ।
1: ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਫੋਨ ਕਰਨ ਦੇ ਲਈ ਜੀ।
0: ਸ਼ੁਕਰੀਆ ਜੀ,
1: ਸ਼ੁਕਰੀਆ।

0: ਅਗਲੀ ਵਾਰ ਜਦ ਵੀ ਪ੍ਰਵੀਨ ਜੀ ਨਾਲ ਮੇਰੀ ਗੱਲ ਹੋਈ ਨਾ, ਤਾਂ ਮੈਂ ਉਹਨਾਂ ਨੂੰ ਜ਼ਰੂਰ ਪੁੱਛੂੰਗੀ ਕਿ ਇਹ ਗਾਣਾ ਉਹਨਾਂ ਨੇ ਕਿਉਂ ਲਵਾਇਆ ਹੋ ਜਾਂ ਕਿਹੜਾ ਫੈਸਲਾ ਕਰਨਾ ਸੀਗਾ, ਜਾਂ ਇਹੋ ਜਿਹੀ ਕਿਹੜੀ ਉਹਨਾਂ ਨੇ ਕਿਸੇ ਨਾਲ ਗੱਲਬਾਤ ਕਰਨੀ ਸੀ ਕਿ ਅੱਜ ਫੈਸਲਾ ਹੋ ਜਾਏਗਾ ਤੁਮ ਨਹੀਂ ਜਾਂ ਹਮ ਨਹੀਂ। ਸੋ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਹੈਲੋ ਜਲੰਧਰ ਆਪਣੀ ਦੋਸਤ ਅਤੇ ਹੋਸਟ ਆਜਰੀਆ ਦੇ ਨਾਲ, ਅਤੇ ਅਸੀਂ ਬੁਝਾਰਤਾਂ ਪੁੱਛ ਰਹੇ ਸੀਗੇ, ਅਤੇ ਇੱਕ ਬੁਝਾਰਤ ਅਸੀਂ ਆਪਣੇ ਪੁਰਾਣੇ ਕਾਲਰ ਨੂੰ ਪੁੱਛੀ ਸੀਗੀ, ਉਹਨਾਂ ਤੋਂ ਤਾਂ ਉਸ ਬੁਝਾਰਤ ਦਾ ਜਵਾਬ ਨਹੀਂ ਮਿਲਿਆ। ਸਾਡੇ ਅਗਲੇ ਕਾਲਰ ਸਾਡੇ ਨਾਲ ਜੁੜ ਗਏ ਨੇ, ਆਹ ਉਹਨਾਂ ਨਾਲ ਗੱਲਬਾਤ ਕਰਦੇ ਅਤੇ ਵੇਖਦੇ ਹਾਂ ਕਿ ਉਹਨਾਂ ਕੋਲ ਜਵਾਬ ਹੈਗਾ ਕਿ ਨਹੀਂ ਹੈਗਾ। ਹੈਲੋ,
1: ਹਾਂਜੀ ਬੈਂਡ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ?
1: ਮੈਂ ਚਰਨਜੀਤ ਸਿੰਘ ਚੰਨਾ, ਆਨੰਦ ਨਗਰ ਨੀਅਰ ਮਕਸੂਦਾ ਜਲੰਧਰ ਤੋਂ ਬੋਲ ਰਿਹਾ।
0: ਚਰਨਜੀਤ ਜੀ, ਬੜਾ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ।
0: ਕੀ ਹਾਲ ਚਾਲ ਨੇ ਚਰਨਜੀਤ ਜੀ?
1: ਹਾਲ ਚਾਲ ਬੜੇ ਵਧੀਆ ਜੀ,
0: ਬੜੇ ਵਧੀਆ ਨੇ।
1: ਬਾਜ਼ਾਰ ਚ ਬਾਜ਼ਾਰ ਤੋਂ ਬੁੱਝ ਕੇ ਨਾ ਮੇਰੇ ਮਾਰੇ ਹੋ ਜਾਣ।
0: ਬਾਜ਼ਾਰਤ ਵੇਖੋ, ਅਸੀਂ ਪੁੱਛਣੀ ਆ, ਅਸੀਂ ਤੇ ਪ੍ਰੋਗਰਾਮ ਦੀ ਸਟਾਰਟਿੰਗ ਚ ਕਿਹਾ ਸੀ ਕਿ ਅੱਜ ਤੇ ਬਾਜ਼ਾਰਤਾਂ ਪੁੱਛੀਆਂ ਜਾਣਗੀਆਂ।
1: ਹਾਂਜੀ,
0: ਹੁਣ ਤੁਸੀਂ ਫੋਨ ਲਾਇਆ ਤੇ ਅਸੀਂ ਤੁਹਾਡੇ ਤੋਂ ਵੀ ਪੁੱਛਾਂਗੇ ਬਜਾਰਤ। ਹਾਂ
1: ਬਿਲਕੁਲ ਜੀ,
0: ਠੀਕ ਹੈ ਜੀ, ਪੁੱਛ ਲਈਏ ਫਿਰ।
1: ਸ਼ੋ ਵੇਖਦੇ ਆ,
0: ਸੌਖੀ ਪੁੱਛੀਏ ਜਾਂ ਔਖੀ ਪੁੱਛੀਏ?
1: ਸੌਖੀ ਪੁੱਛੋ ਜੀ।
0: ਸੌਖੀ ਕਾਹਤੋਂ ਪੁੱਛੀ, ਅਸੀਂ ਤਾਂ ਔਖੀ ਪੁੱਛਣੀ ਆ। ਅੱਛਾ, ਬਜਾਰਤ ਇਹ ਹੈ ਜੀ,
1: ਪਹਿਲਾ ਕਾਲਰ ਤੇ ਮੈਦਾਨ ਛੱਡ ਕੇ ਭੱਜ ਗਿਆ ਜੀ, ਹੁਣ ਮੈਨੂੰ ਨਾ ਭਜਾ ਦਿਓ।
0: ਨਹੀਂ ਨਹੀਂ, ਆਪਾਂ ਤੁਹਾਨੂੰ ਕਾਹਤੋਂ ਭਜਾਉਣਾ ਹੈ। ਬਜਾਰਤ ਸੁਣੋ, ਦੋ ਪਿਓ ਨੇ ਤੇ ਦੋ ਪੁੱਤ ਨੇ, ਤੇ ਬੰਦੇ ਤਿੰਨ ਨੇ, ਇਹ ਕਿੱਦਾਂ?
1: ਬੰਦੇ ਤਿੰਨ ਆ, ਇਹ ਕੀ ਚੱਕਰ ਚੱਲਿਆ ਜੀ?
0: ਇਹ ਕੀ ਚੱਕਰ ਚੱਲਿਆ ਜੀ?
1: ਹਾਂਜੀ, ਚੌਂ ਦੇ ਵਿੱਚੋਂ ਇੱਕ ਕਿੱਦਾਂ ਘਟ ਗਿਆ?
0: ਇੱਕ ਕਿੱਦਾਂ ਘਟ ਗਿਆ?
1: ਜਿਆਦਾ ਡਰਦਾ ਮਾਰਾ ਭੱਜ ਗਿਆ ਉਹ।
0: ਅੱਛਾ ਜੀ, ਨਹੀਂ ਨਹੀਂ, ਡਰਦਾ ਮਾਰਾ ਕਿਤੇ ਨਹੀਂ ਭੱਜਿਆ, ਬੰਦੇ ਸਾਰੇ ਇੱਥੇ ਹੀ ਨੇ, ਇਹ ਤਿੰਨ ਹੀ ਬੰਦੇ ਨੇ।
1: ਹਾਂਜੀ,
0: ਇਹ ਕਿੱਦਾਂ
1: ਬੰਦੇ? ਤਿੰਨ ਬੰਦੇ, ਤੁਸੀਂ ਦੋ ਪਿਓ ਤੇ ਦੋ
0: ਬੜਾ ਸੌਖਾ ਜਵਾਬ ਹੈ। ਚਾਹ ਪੀਤੀ ਸਵੇਰ ਦੀ ਕਿ ਨਹੀਂ ਪੀਤੀ?
1: ਚਾਹ ਤੀਸਰੀ ਵਾਰ ਪੀ ਚੁੱਕਾ ਜੀ ਮੈਂ।
0: ਹਾਂ, ਤੇ ਫਿਰ ਜੇ ਚਾਹ ਪੀਤੀ ਤੇ ਫਿਰ ਚਾਹ ਨੂੰ
1: ਆ ਗਈ ਆ, ਮੈਂ ਕਿਹਾ ਪਹਿਲਾਂ ਬਾਜ਼ਾਰ ਤੋਂ ਬੁੱਝ ਲਈਏ।
0: ਚਲੋ ਇਹ ਤੇ ਚਲੋ ਕੋਈ ਨੀ, ਹੁਣ ਤੁਸੀਂ ਵੀ ਇਹਦਾ ਜਵਾਬ ਨਹੀਂ ਦਓਗੇ, ਹੈਨਾ? ਮਤਲਬ
1: ਮੁਸ਼ਕਿਲ ਜਿਹਾ ਲੱਗਦਾ।
0: ਮੁਸ਼ਕਿਲ ਤੇ ਕੋਈ ਨੀ ਹੈ, ਤੇ ਆਪਾਂ ਨੂੰ ਲੱਗਦਾ ਹੁੰਦਾ ਮੁਸ਼ਕਿਲ ਕੁਛ ਨਹੀਂ ਹੁੰਦਾ ਜੀ। ਅੱਛਾ, ਮੈਂ ਸਵਾਲ ਬਦਲ ਦਿੰਦੀ ਹਾਂ, ਇਹਦਾ ਮੈਂ ਜਵਾਬ ਨਹੀਂ ਦਊਂਗੀ, ਸਾਡੇ ਜਿਹੜੇ ਅਗਲੇ ਕਾਲਰ ਹੋਣਗੇ ਹੁਣ ਉਹਨਾਂ ਨੂੰ ਮੈਂ ਪੁੱਛੂੰਗੀ। ਇਹ ਮੈਨੂੰ ਕਿਸੇ ਕਾਲਰ ਤੋਂ ਹੀ ਮੈਂ ਚਾਹੁੰਦੀ ਕਿ ਮੈਨੂੰ ਜਵਾਬ ਮਿਲੇ। ਬੜੀ ਸੌਖੀ ਜਿਹੀ ਬੁਝਾਰਤ ਹੈ ਤੁਹਾਡੇ ਤੋਂ, ਚਲੋ ਇੱਕ ਸੌਖੀ ਜਿਹੀ ਹੋਰ ਪੁੱਛ ਲੈਂਦੇ ਹਾਂ। ਤੁਹਾਡੇ ਨਾਨਾ ਜੀ ਦਾ ਇਕਲੌਤਾ ਦਮਾਦ, ਇਕਲੌਤਾ ਜਵਾਈ, ਤੁਹਾਡਾ ਕੀ ਲੱਗਾ?
1: ਨਾਨਾ ਜੀ ਦਾ
0: ਇਕਲੌਤਾ ਜਵਾਈ,
1: ਮੇਰਾ ਡੈਡੀ ਲਗਾ ਜੀ।
0: ਸਹੀ ਕਿਹਾ ਜੀ, ਸਹੀ ਜਵਾਬ ਦਿੱਤਾ,
1: ਸਹੀ ਦਿੱਤਾ ਨਾ ਜੀ,
0: ਸਹੀ ਜਵਾਬ ਦਿੱਤਾ ਜੀ।
1: ਤੇ ਬੁੱਝ ਲਿਆ ਮੈਂ,
0: ਇੱਕ ਬੁੱਝ ਲਿਆ, ਇੱਕ ਜਿਹੜਾ ਤੁਸੀਂ ਨਹੀਂ ਬੁੱਝਿਆ ਸੀ, ਹੁਣ ਆਪਣੇ ਅਗਲੇ ਕਾਲਰ ਨੂੰ ਪੁੱਛਾਂਗੇ
1: ਜੀ। ਠੀਕ ਹੈ,
0: ਗਾਣਾ ਦੱਸ ਦੋ ਜੀ, ਕਿਹੜਾ ਸੁਣੋਗੇ?
1: ਗਾਣਾ ਹਰਜੀਤ ਹਰਮਨ ਨੇ ਬੜਾ ਵਧੀਆ ਬੋਲਿਆ ਜੀ, ਕੁੰਡ ਕੱਢ ਕੇ ਗਿੱਧਾ ਪਾਉਂਦੀ ਸੀ,
0: ਹਾਏ ਹਾਏ,
1: ਚਾਨਣੀ ਝਾਂਜਰ ਤੋਂ ਬੱਲੀਏ।
0: ਵਾਹ ਜੀ ਵਾਹ, ਤੁਸੀਂ ਵੀ ਇੱਦਾਂ ਝਾਂਜ ਤੋਂ ਪਛਾਣਿਆ ਕਿਤੇ ਕਿਸੇ ਨੂੰ?
1: ਹਾਂਜੀ ਬਿਲਕੁਲ।
0: ਕਿਹਨੂੰ ਪਛਾਣਿਆ?
1: ਕਦੀ ਪਛਾਣ ਲਈਦਾ,
0: ਕਿਹਨੂੰ ਪਛਾਣਿਆ?
1: ਇਹ ਨਾ ਪੁੱਛੋ ਜੀ, ਇਹ ਗੁਪਤ ਆ ਗੱਲ ਦਾ।
0: ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਫੋਨ ਕਰਨ ਦੇ ਲਈ।
1: ਥੈਂਕ ਯੂ ਜੀ,
0: ਥੈਂਕ ਯੂ ਜੀ। ਸੋ ਇੱਕ ਬੁਝਾਰਤ ਰਹਿ ਗਈ ਹੈ ਜੀ, ਤੇ ਸਾਡੇ ਜਿਹੜੇ ਕਾਲਰਸ ਨੇ ਇਸ ਬੁਝਾਰਤ ਤੇ ਅੜ ਜਾਂਦੇ ਨੇ। ਬੁਝਾਰਤ ਇਹ ਹੈ ਜੀ, ਮੈਂ ਰਿਪੀਟ ਕਰ ਦਿੰਦੀ ਹਾਂ, ਕਿ ਦੋ ਪਿਓ ਨੇ ਤੇ ਦੋ ਪੁੱਤ ਨੇ, ਪਰ ਬੰਦੇ ਤਿੰਨ ਨੇ ਹੀ ਸਾਰੇ, ਤੇ ਇਹ ਕਿੱਦਾਂ ਹੈ? ਆਪਣੇ ਅਗਲੇ ਕਾਲਰ ਨੂੰ ਇਹੀ ਬੁਝਾਰਤ ਪੁੱਛਾਂਗੇ। ਆਪਣੇ ਜਵਾਬ ਥੋੜ੍ਹਾ ਜਿਹਾ ਚਾਹ ਚੂ ਪੀਓ ਕਾਲਰਸ, ਆਪਣਾ ਦਿਮਾਗ ਥੋੜ੍ਹਾ ਚਲਾਓ, ਦਿਮਾਗ ਦੀਆਂ ਬੱਤੀਆਂ ਚਲਾਓ, ਅਤੇ ਫੋਨ ਕਰੋ ਸਾਡੇ ਨੰਬਰ 'ਤੇ, ਜੋ ਕਿ ਹੈਗਾ ਜੀ 0181 23 42 174 0181 23 42 174।

0: ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਹੈਲੋ ਜਲੰਧਰ, ਅਤੇ ਜਿਹੜੇ ਸਾਡੇ ਪੁਰਾਣੇ ਕਾਲਰ ਸੀਗੇ ਉਹਨਾਂ ਨੇ ਗਾਣਾ ਤਾਂ ਕਹਿ ਤਾ ਕਿ ਪਹਿਚਾਣ ਲਈ ਝਾਂਜਰ ਤੋਂ ਬਲੀਏ, ਅਤੇ ਇਹ ਵੀ ਸਾਨੂੰ ਬੁਝਾਰਤ ਜੀ ਪਾ ਗਏ ਕਿ ਵੀ ਝਾਂਜਰ ਤੋਂ ਕੋਈ ਕਿਵੇਂ ਕਿਸੇ ਨੂੰ ਪਹਿਚਾਣ ਸਕਦਾ ਹੈ। ਸੋ ਫਿਲਹਾਲ ਇੱਕ ਬੁਝਾਰਤ ਸਾਡੀ ਪੈਂਡਿੰਗ ਸੀਗੀ ਜਿਹਦਾ ਕੋਈ ਜਵਾਬ ਨਹੀਂ ਦੇ ਸਕਿਆ, ਅਤੇ ਸਾਡੇ ਅਗਲੇ ਕਾਲਰ ਸਾਡੇ ਨਾਲ ਜੁੜ ਕੇ ਨੇ, ਆਓ ਦੇਖਦੇ ਹਾਂ ਕਿ ਉਹ ਜਵਾਬ ਦੇ ਸਕਦੇ ਨੇ ਕਿ ਨਹੀਂ ਦੇ ਸਕਦੇ। ਹੈਲੋ,
1: ਹੈਲੋ ਮੈਡਮ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਮੈਡਮ ਜੀ, ਸੰਨੀ ਭਗਤ ਬੋਲ ਰਿਹਾ ਜੀ, ਭਾਰਤ ਕੈਂਪ ਜਲੰਧਰ ਤੋਂ ਜੀ।
0: ਸੰਨੀ ਭਗਤ ਜੀ, ਬੜਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਕੀ ਹਾਲ ਚਾਲ ਨੇ?
1: ਬਹੁਤ ਵਧੀਆ ਮੈਡਮ ਜੀ, ਹਾਲ ਚਾਲ ਜੀ?
0: ਬਹੁਤ ਵਧੀਆ, ਬਹੁਤ ਵਧੀਆ। ਚਾਹ ਚੂ ਪੀ ਲਈ?
1: ਹਾਂਜੀ ਹਾਂਜੀ ਮੈਡਮ ਜੀ, ਚਾਹ ਪੀ ਕੇ ਤੇ ਮੈਂ ਚਲੋ ਕੋਲ ਮਨਾਉਂਦੇ ਤੇ ਕੋਲ ਲੱਗ ਗਈ ਜੀ।
0: ਅੱਛਾ ਜੀ, ਕਿਹੜੀ ਚਾਹ ਪੀਤੀ, ਲਾਚੀ ਵਾਲੀ, ਅਦਰਕ ਵਾਲੀ, ਸੌਂਫ ਵਾਲੀ?
1: ਨਹੀਂ ਮੈਡਮ ਜੀ, ਸੌਂਫ ਵਾਲੀ ਪੀਤੀ ਹੈ।
0: ਸੌਂਫ ਵਾਲੀ ਪੀਤੀ ਹੈ?
1: ਹਾਂਜੀ।
0: ਸੌਂਫ ਵਾਲੀ ਚਾਹ ਪੀ ਕੇ ਫਿਰ ਦਿਮਾਗ ਭੱਜਣ ਲੱਗ ਜਾਂਦਾ ਹੈ?
1: ਦੇਖੋ ਮੈਡਮ ਜੀ, ਹੁਣ ਤਾਂ ਅਸਰ ਹੋਏਗਾ, ਹੌਲੀ ਹੌਲੀ ਫੇਰ ਹੀ ਭੱਜੇਗਾ ਜੀ।
0: ਚਲੋ ਆਪਾਂ ਵੇਖਦੇ ਹਾਂ ਉਹਦਾ ਅਸਰ ਹੋਇਆ ਕਿ ਨਹੀਂ ਹੋਇਆ। ਬਜ਼ਾਰ ਤੋਂ ਪੁੱਛਾਂ ਤੁਹਾਨੂੰ?
1: ਹਾਂਜੀ ਹਾਂਜੀ, ਪੁੱਛ ਲਓ ਮੈਡਮ ਜੀ।
0: ਅੱਛਾ ਜੀ, ਦੋ ਪੁੱਤ ਨੇ ਤੇ ਦੋ ਪਿਓ ਨੇ, ਪਰ ਇਹ ਬੰਦੇ ਤਿੰਨ ਨੇ, ਇਹ ਕਿੱਦਾਂ?
1: ਇਹ ਮੈਡਮ ਜੀ, 2/3 ਕੱਪ ਚਾਹ ਦੇਣੀ ਜੀ।
0: ਹਾਂਜੀ,
1: 2/3 ਕੱਪ ਚਾਹ ਜੀ,
0: ਇਹ ਕਿੱਦਾਂ?
1: ਮੈਂ ਕਿਹਾ ਤੁਸੀਂ ਚਾਹ ਦਾ ਵਿੱਚ ਜ਼ਿਕਰ ਕਰਨ ਦੇ ਗਏ ਮੈਡਮ ਜੀ।
0: ਹਾਂਜੀ ਹਾਂਜੀ, ਨਹੀਂ ਨਹੀਂ, ਇਹ ਜਿਹੜੀ ਇਹ ਜਿਹੜੇ ਬਾਜ਼ਾਰ ਤੇ ਬੰਦੇ ਹੀ ਨੇ, ਇਨਸਾਨ ਨੇ, ਕੋਈ ਚਾਹ ਦਾ ਕੱਪ ਨਹੀਂ ਹੈਗਾ ਇਹ। ਸੋਚੋ ਸੋਚੋ, ਤੁਸੀਂ ਕਹਿ ਤੁਸੀਂ ਚਾਹ ਪੀਤੀ।

ਕਿੱਦਾਂ ਕੀ ਇਹ ਕਿੱਦਾਂ ਹੋਇਆ ਦੱਸੋ। ਹੈਲੋ ਹੈਲੋ ਹੈਲੋ ਹੈਲੋ, ਮੈਨੂੰ ਲੱਗਦਾ ਸਨੀ ਭਗਤ ਜੀ ਚਾਹ ਪੀਣ ਚੱਲ ਗਏ ਨੇ, ਆਵਾਜ਼ ਨਹੀਂ ਆ ਰਹੀ ਉਹਨਾਂ ਦੀ। ਹੈਲੋ, ਕਿਆ ਦੇ ਕੋਈ ਤਕਨੀਕੀ ਮੁਸ਼ਕਿਲ ਹੋ ਗਈ ਹੈ ਜਾਂ ਫਿਰ ਉਹ ਫਿਰ ਤੋਂ ਚਾਹ ਬਣਾਉਣ ਚੱਲ ਗਏ ਨੇ, ਪਰ ਚਲੋ ਕੋਈ ਗੱਲ ਨਹੀਂ। ਮੈਨੂੰ ਉਮੀਦ ਸੀਗੀ ਕਿ ਸਾਡੇ ਕਾਲਰਸ ਬੜੇ ਹੁਸ਼ਿਆਰ ਨੇ, ਪਰ ਮੈਨੂੰ ਲੱਗਦਾ ਕਿ ਸ਼ਾਇਦ ਚਾਹ ਚੂਹ ਘੱਟ ਪੀ ਕੇ ਆਏ ਨੇ ਅੱਜ, ਅਤੇ ਇਸ ਬੁਝਾਰਤ ਦਾ ਜਿਹੜਾ ਜਵਾਬ ਹੈ ਉਹ ਕੋਈ ਦੇ ਹੀ ਨਹੀਂ ਸਕਿਆ। ਪਰ ਚਲੋ ਕੋਈ ਗੱਲ ਨਹੀਂ ਜੀ, ਇਸ ਬੁਝਾਰਤ ਦਾ ਸਵਾਲ ਬੜਾ ਸੌਖਾ ਸੀਗਾ। ਦੋ ਪੁੱਤ ਨੇ ਅਤੇ ਦੋ ਪਿਓ ਨੇ, ਬੰਦੇ ਤਿੰਨ ਇੱਦਾਂ ਨੇ ਕਿ ਉਹ ਦਾਦਾ ਪੁੱਤ ਅਤੇ ਉਹਦਾ ਮੁੰਡਾ ਹੈ, ਮਤਲਬ ਦਾਦਾ ਪੋਤਾ ਅਤੇ ਇੱਕ ਉਹਨਾਂ ਦਾ ਮਤਲਬ ਇੱਕ ਮੁੰਡਾ ਹੈ, ਫਿਰ ਉਹਦਾ ਪਿਓ, ਅਤੇ ਫਿਰ ਉਹਦਾ ਪਿਓ ਜਿਹੜਾ ਹੋਇਆ ਉਹ ਵਿੱਚ ਮੁੰਡੇ ਦਾ ਦਾਦਾ ਹੋਇਆ। ਸੋ ਇਹ ਤਿੰਨ ਪੀੜ੍ਹੀਆਂ ਦੀ ਗੱਲ ਹੋ ਰਹੀ ਹੈ, ਅਤੇ ਤਿੰਨ ਪੀੜ੍ਹੀਆਂ ਮਿਲ ਕੇ ਦੋ ਜੋੜੀਆਂ ਬਣਦੀਆਂ ਨੇ, ਜਿਹਦੇ ਵਿੱਚ ਦੋ ਪੁੱਤ ਹੁੰਦੇ ਨੇ ਅਤੇ ਦੋ ਪਿਓ ਹੁੰਦੇ ਨੇ। ਸੋ ਪ੍ਰੋਗਰਾਮ ਹੈਲੋ ਜਲੰਧਰ ਕਰਕੇ ਬੜਾ ਮਜ਼ਾ ਆਇਆ, ਬੁਝਾਰਤਾਂ ਪੁੱਛੀਆਂ, ਰਿਸ਼ਤਿਆਂ ਦੀ ਗੱਲਬਾਤ ਕੀਤੀ, ਤੁਹਾਡੇ ਵੀ ਕਿੱਸੇ ਕਹਾਣੀਆਂ ਸੁਣੇ, ਕੁਝ ਆਪਣੇ ਵੀ ਹਾਸਾ ਮਜ਼ਾਕ ਤੁਹਾਡੇ ਨਾਲ ਕੀਤਾ, ਅਤੇ ਪ੍ਰੋਗਰਾਮ ਬਹੁਤ ਹੀ ਵਧੀਆ ਗਿਆ। ਫਿਲਹਾਲ ਸਮਾਂ ਆ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ, ਕਿਉਂਕਿ ਸਮੇਂ ਦੀ ਅਸੀਂ ਪਾਬੰਦ ਹਾਂ ਅਤੇ ਸਮਾਂ ਸਾਨੂੰ ਬਾਹਲੀ ਇਜਾਜ਼ਤ ਨਹੀਂ ਦੇ ਰਿਹਾ। ਪਰ ਜਾਂਦੇ ਜਾਂਦੇ ਇੱਕ ਬਹੁਤ ਹੀ ਸੋਹਣਾ ਗਾਣਾ ਗੀਤਾ ਜੈਲਦਾਰ ਹੋਰਾਂ ਦੀ ਆਵਾਜ਼ ਵਿੱਚ ਤੁਹਾਡੇ ਲਈ ਪੇਸ਼ ਕਰਦੀ ਹਾਂ। ਉਮੀਦ ਕਰਦੀ ਹਾਂ ਕਿ ਤੁਸੀਂ ਇਹ ਪ੍ਰੋਗਰਾਮ ਇੰਜੋਏ ਕੀਤਾ ਹੋਊਗਾ, ਅਤੇ ਸਾਡੇ ਜਿਹੜੇ ਅਗਲੇ ਆਰਜਿਸ ਨੇ ਸਟੂਡੀਓ ਦੇ ਵਿੱਚ ਆ ਗਏ ਨੇ ਆਪਣੇ ਬਹੁਤ ਸਾਰੇ ਕਿੱਸੇ ਕਹਾਣੀਆਂ ਲੈ ਕੇ, ਪ੍ਰੋਗਰਾਮ ਯੁਵਾਨੀ ਤੁਹਾਡੇ ਲਈ ਪੇਸ਼ ਕਰਨਗੇ। ਸੋ ਉਮੀਦ ਕਰਦੀ ਹਾਂ ਕਿ ਤੁਸੀਂ ਪ੍ਰੋਗਰਾਮ ਇੰਜੋਏ ਕੀਤਾ ਹੋਊਗਾ। ਬਹੁਤ ਬਹੁਤ ਸ਼ੁਕਰੀਆ।

0: ਹੈਲੋ ਦੋਸਤੋ, ਤੁਸੀਂ ਟਿਊਨ ਇਨ ਕੀਤਾ 102.7 ਮੈਗਾਹਰਟਜ਼ ਅਤੇ ਆਕਾਸ਼ਵਾਣੀ ਦਾ ਐਫ ਐਮ ਰੇਨਬੋ। 5 ਵੱਜ ਚੁੱਕੇ ਨੇ ਅਤੇ ਹੁਣ ਸ਼ੁਰੂ ਹੋ ਚੁੱਕਾ ਹੈ ਯੁਵਾ ਦੋਸਤਾਂ ਦਾ ਪ੍ਰੋਗਰਾਮ ਯੁਵਾਣੀ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਅੱਜ ਕ੍ਰਿਟੀਨਾ
1: ਅਤੇ ਆਰ ਜੇ ਪ੍ਰੀਤੀ। ਅਤੇ ਕ੍ਰਿਟੀਨਾ, ਅੱਜ ਸੰਡੇ ਹੈ, ਐਜ਼ ਆਲਵੇਜ਼ ਇੱਕ ਸਪੈਸ਼ਲ ਗੱਲ ਸੰਡੇ ਦੀ ਮੈਂ ਦੱਸਾਂ ਆਪਣੇ। ਸੰਡੇ ਦੀ ਸਪੈਸ਼ਲ ਗੱਲ ਇਹ ਹੈ ਕਿ ਆਪਾਂ ਜਿਹੜਾ ਹੈ ਨਾ ਗਾਉਂਦਾ ਪੰਜਾਬ ਸੈਗਮੈਂਟ ਮੇਰਾ ਫੇਵਰੇਟ ਹੈ, ਠੀਕ ਹੈ, ਅਤੇ ਆਪਣੇ ਲਿਸਨਰਸ ਦਾ ਅਤੇ ਹੋਰ ਵੀ ਜ਼ਿਆਦਾ ਫੇਵਰੇਟ ਹੈ, ਕਿਉਂਕਿ ਅੱਜ ਦੇ ਦਿਨ ਫਰਮਾਇਸ਼ਾਂ ਜਿਹੜੀਆਂ ਪੂਰੀਆਂ ਹੁੰਦੀਆਂ ਨੇ।
0: ਜੀ ਬਿਲਕੁਲ ਪ੍ਰੀਤੀ, ਅਤੇ ਤੁਸੀਂ ਤਾਂ ਸ਼ੋਅ ਦਾ ਵੇਰਵਾ ਮੈਨੂੰ ਤਾਂ ਦੇਣ ਨਹੀਂ ਦਿੱਤਾ, ਤੁਸੀਂ ਪਹਿਲਾਂ ਹੀ ਦੱਸ ਦਿੱਤਾ ਕਿ ਗਾਉਂਦਾ ਪੰਜਾਬ ਸੈਗਮੈਂਟ ਹੈ, ਅਤੇ ਉਸਦੇ ਨਾਲ ਨਾਲ ਦੋਸਤੋ ਅਸੀਂ ਅੱਜ ਦੇ ਦਿਨ ਬਾਰੇ ਕੀ ਖਾਸ ਹੈ ਉਹ ਡਿਸਕਸ ਕਰਾਂਗੇ, ਅਤੇ ਉਸ ਤੋਂ ਪਹਿਲਾਂ ਹੋਏਗਾ ਸਾਡਾ ਵਰਡ ਐਕਸਪ੍ਰੈਸ ਔਰ ਸਾਡਾ ਸੈਗਮੈਂਟ ਤਹਿਜ਼ੀਬ, ਫਿਰ ਅਸੀਂ ਗਾਉਂਦੇ ਪੰਜਾਬ ਦੀ ਤਰਫ ਚੱਲਾਂਗੇ, ਜਿਹਦੀ ਮੈਨੂੰ ਔਰ ਪ੍ਰੀਤ ਨੂੰ ਬਹੁਤ ਹੀ ਜ਼ਿਆਦਾ ਐਕਸਾਈਟਮੈਂਟ ਹੈ, ਅਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਕਾਲ ਕਰੋ ਅਤੇ ਵਧੀਆ ਵਧੀਆ ਗਾਣੇ ਪਲੇ ਕਰਵਾਓ ਸਾਡੇ ਤੋਂ, ਪੰਜਾਬੀ ਸੌਂਗਸ। ਓਕੇ,
1: ਅਤੇ ਹੁਣ ਗੱਲ ਕਰ ਲਈਏ ਅੱਜ ਦੀ, ਅੱਜ ਦੇ ਖਾਸ ਦਿਨ ਦੀ, ਅਤੇ ਅੱਜ ਹੀ ਬਹੁਤ ਖਾਸ ਦਿਨ ਹੈ। ਉਸ ਤੋਂ ਪਹਿਲਾਂ ਮੈਂ ਇੱਕ ਗੱਲ ਕਹਾਂ, ਸਿਹਤ ਦੀ ਗੱਲ ਅਤੇ ਦਿਲ ਦੇ ਨਾਲ, ਤੁਹਾਡੇ ਜਿਹੜੇ ਸਿਹਤ ਦੀ ਗੱਲ ਹੈ ਅੱਜ ਦਾ ਦਿਨ ਵੀ ਉਸ ਤੋਂ ਰਿਲੇਟਿਡ ਹੀ ਹੋਏਗਾ। ਅੱਜ ਜਿਹੜਾ ਖਾਸ ਦਿਨ ਹੈ ਉਹ ਹੈ ਵਰਲਡ ਹਾਈਪਰ ਟੈਂਸ਼ਨ ਡੇ, ਮਤਲਬ ਕਿ ਜਦੋਂ ਆਪਣੀ ਲਾਈਫ ਦੇ ਵਿੱਚ ਜਿਹੜਾ ਆਪਾਂ ਸਟ੍ਰੈਸ ਭਾਲਦੇ ਹਾਂ ਕਿ ਲਾਈਕ ਕੁਛ ਨਾ ਕੁਛ ਸਾਡੀ ਲਾਈਫ 'ਚ ਰੂਟੀਨਾ ਚੱਲਦਾ ਹੀ ਰਹਿੰਦਾ, ਲੇਕਿਨ ਜਿਹੜੇ ਉਹ ਸਟ੍ਰੈਸ ਦੇ ਨਾਲ ਪ੍ਰੋਬਲਮਸ ਹੁੰਦੀਆਂ ਨੇ ਉਸ ਨੂੰ ਦੇਖਦੇ ਹੋਏ ਅੱਜ ਦਾ ਦਿਨ ਸਪੈਸ਼ਲ ਹੈ।
0: ਜੀ ਦੋਸਤੋ, UN ਨੇ ਅੱਜ ਦੇ ਦਿਨ ਨੂੰ ਡੈਡੀਕੇਟ ਕੀਤਾ ਹੈ ਹਾਈਪਰ ਟੈਂਸ਼ਨ ਦੀ ਤਰਫ, ਯਾਨੀ ਹਾਈ ਬਲੱਡ ਪ੍ਰੈਸ਼ਰ। ਅਤੇ ਦੋਸਤੋ, ਜੋ ਸਾਡਾ BP ਹੈ ਉਹ ਵਾਧਾ ਘੱਟਦਾ ਰਹਿੰਦਾ ਹੈ, ਔਰ ਅਸੀਂ ਸੋਚਦੇ ਹਾਂ ਕਿ ਚਲੋ ਕੋਈ ਨਹੀਂ ਇਹ ਤਾਂ ਹੁੰਦਾ ਹੀ ਰਹਿੰਦਾ, ਪਰ ਇਹ ਨਹੀਂ ਹੋਣਾ ਚਾਹੀਦਾ। ਨਾ ਹੀ ਇਹ ਉਮਰ ਦੇ ਤਕਾਜ਼ੇ ਦੇ ਨਾਲ ਹੁੰਦਾ ਹੈ, ਨਾ ਹੀ ਇਹ ਬੋਡੀ ਦੇ ਢਲ ਜਾਣ ਦੇ ਨਾਲ ਹੁੰਦਾ ਹੈ। ਇੱਦਾਂ ਹੁੰਦਾ ਜਦ ਅਸੀਂ ਬਹੁਤ ਹੀ ਜ਼ਿਆਦਾ ਫਾਲਤੂ ਟੈਂਸ਼ਨ ਲੈਂਦੇ ਹਾਂ, ਔਰ ਇਹ ਸਾਡੀ ਸਿਹਤ ਲਈ ਬਿਲਕੁਲ ਵੀ ਅੱਛਾ ਨਹੀਂ ਹੈ। ਇਸੀ ਚੀਜ਼ ਦੀ ਅਵੇਅਰਨੈਸ ਫੈਲਾਉਣ ਲਈ ਅੱਜ ਦੇ ਦਿਨ ਨੂੰ ਡੈਡੀਕੇਟ ਕੀਤਾ ਗਿਆ ਹੈ, ਤਾਂ ਕਿ ਤੁਸੀਂ ਅਗਰ ਆਪਣੀ ਬੋਡੀ ਦੇ ਵਿੱਚ ਸਲਾਈਟਲੀ ਵੀ ਤੁਹਾਨੂੰ ਫੀਲ ਹੁੰਦਾ ਕਿ ਕੁਛ ਬਿਮਾਰ ਫੀਲ ਹੋ ਰਿਹਾ ਤਾਂ ਡਾਕਟਰ ਦੇ ਕੋਲ ਜਾਓ, ਔਰ ਹਾਈਪਰ ਟੈਂਸ਼ਨ ਵਰਗੀ ਬਿਮਾਰੀ ਤੋਂ ਬਚ ਕੇ ਰਹੋ।
1: ਅਤੇ ਮੈਂ ਆਹ ਵੀ ਸੁਣਿਆ ਕਿ ਹਾਈਪਰ ਟੈਂਸ਼ਨ ਨੂੰ ਸਾਇਲੈਂਟ ਕਿਲਰ ਵੀ ਕਹਿੰਦੇ ਨੇ, ਕਿ ਮਤਲਬ ਲਾਈਫ ਦੇ ਵਿੱਚ ਚਲੋ ਠੀਕ ਹੈ, ਇੱਕ ਸਟ੍ਰੈਸ ਤਾਂ ਇੱਕ ਵੱਖਰੀ ਚੀਜ਼ ਹੈ, ਕੁਛ ਚੀਜ਼ਾਂ ਆਪਾਂ ਖੁਦ ਵੀ ਕ੍ਰੀਏਟ ਕਰਦੇ, ਲਾਈਕ ਜੰਕ ਫੂਡ ਸਾਡੀ ਬੋਡੀ ਦੇ ਵਿੱਚ ਕਿੰਨੀ ਪ੍ਰੋਬਲਮਸ ਕ੍ਰੀਏਟ ਕਰਦਾ, ਲੇਕਿਨ ਆਪਾਂ ਨਹੀਂ ਮਤਲਬ ਉਹਨੂੰ ਇੰਨਾ ਕਹਿੰਦੇ ਕਿ ਚਲੋ ਕੋਈ ਨਹੀਂ ਮਹੀਨੇ 'ਚ ਇੱਕ ਵਾਰੀ ਖਾ ਲਿਆ, ਦੋ ਵਾਰੀ ਖਾ ਲਿਆ, ਬਟ ਸਮਟਾਈਮ ਮਹੀਨੇ ਦੇ ਇੱਕ ਦੋ ਵਾਰੀ ਵੀ ਨਾ ਉਹ ਵੀ ਕਈ ਵਾਰ ਜ਼ਿਆਦਾ ਹੋ ਜਾਂਦਾ, ਅਤੇ ਉਹੀ ਜਿਹੜਾ ਹੈ ਸਾਡੀ ਲਾਈਫ ਦੇ ਵਿੱਚ ਸਾਡੀ ਬੋਡੀ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰੋਬਲਮ ਕ੍ਰੀਏਟ ਕਰਦਾ।
0: ਜੀ ਦੋਸਤੋ, ਆਪਣੀ ਸਿਹਤ ਦਾ ਧਿਆਨ ਰੱਖਣਾ ਸਿਰਫ ਡਾਕਟਰ ਦੇ ਕੋਲ ਜਾਣ ਤੱਕ ਨਹੀਂ ਸੀਮਿਤ ਹੁੰਦਾ, ਆਪਣੇ ਖਾਣੇ ਨੂੰ ਸਾਫ਼ ਰੱਖਣਾ ਵੀ ਬਹੁਤ ਜ਼ਰੂਰੀ ਹੈ। ਜੇ ਤੁਹਾਨੂੰ ਤੁਹਾਡਾ ਜੰਕ ਫੂਡ ਪਸੰਦ ਹੈ ਤਾਂ ਖਾਓ ਮਹੀਨੇ ਦੇ ਵਿੱਚ ਇੱਕ ਅੱਧੀ ਵਾਰ, ਲੇਕਿਨ ਅਗਰ ਤੁਸੀਂ ਆਲਰੇਡੀ BP ਦੀ ਕਿਸੇ ਵੀ ਪ੍ਰੋਬਲਮ ਤੋਂ ਜੂਝ ਰਹੇ ਹੋ ਤਾਂ ਫਿਰ ਤੁਹਾਨੂੰ ਆਪਣੇ ਦਿਲ 'ਤੇ ਛੋਟਾ ਜਿਹਾ ਪੱਥਰ ਰੱਖ ਕੇ ਜੰਕ ਫੂਡ ਤੋਂ ਦੂਰ ਰਹਿਣਾ ਹੀ ਪਏਗਾ।
1: ਥੋੜ੍ਹਾ ਜਿਹਾ ਮੁਸ਼ਕਿਲ ਹੈ ਕ੍ਰਿਟੀਨਾ, ਪਰ ਕਰਨਾ ਤਾਂ ਪੈਣਾ, ਬਹੁਤ ਜ਼ਰੂਰੀ ਹੈ।
0: ਅਤੇ ਇਸ ਦੇ ਨਾਲ ਹੀ ਅਸੀਂ ਗੱਲ ਕਰਦੇ ਹਾਂ ਅੱਜ ਦੇ ਦਿਨ ਇੱਕ ਹੋਰ ਚੀਜ਼ ਨੂੰ, ਅੱਜ ਦਾ ਦਿਨ ਡੈਡੀਕੇਟਡ ਹੈ ਅਤੇ ਉਹ ਹੈ
1: ਵਰਲਡ ਟੈਲੀਕਮਿਊਨੀਕੇਸ਼ਨ ਐਂਡ ਇਨਫੋਰਮੇਸ਼ਨ ਸੁਸਾਇਟੀ ਡੇ। ਬਹੁਤ ਹੀ ਖਾਸ ਦਿਨ ਹੈ ਅੱਜ, ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ, ਤੁਹਾਡੇ ਨਾਲ ਗੱਲਬਾਤ ਹੋ ਸਕਦੀ ਹੈ, ਸਿਰਫ ਇੱਕ ਹੈ ਟੈਲੀਕਮਿਊਨੀਕੇਸ਼ਨ, ਕਿ ਆਪਾਂ ਕਿਤੇ ਵੀ ਬੈਠ ਕੇ ਕਿਤੇ ਵੀ ਜਾ ਕੇ ਕਿਸੇ ਦੇ ਨਾਲ ਵੀ ਕਨੈਕਟ ਕਰ ਸਕਦੇ ਹਾਂ।
0: ਜੀ ਦੋਸਤੋ, ਇਸ ਸੁਸਾਇਟੀ ਨੂੰ ਬਣਾਇਆ ਗਿਆ ਸੀਗਾ ਤਾਂ ਕਿ ਵਰਲਡ ਦੇ ਵਿੱਚ ਹਰ ਤਰੀਕੇ ਦੀ ਇਨਫੋਰਮੇਸ਼ਨ ਨੂੰ ਜਲਦੀ ਤੋਂ ਜਲਦੀ ਪਹੁੰਚਾਇਆ ਜਾ ਸਕੇ। ਟੈਲੀਫੋਨ ਲਾਈਨਸ ਦੀ ਇਨਵੈਂਸ਼ਨ ਤੋਂ ਬਾਅਦ ਹੀ ਅਸੀਂ ਰੇਡੀਓ ਪ੍ਰੋਗਰਾਮਸ 'ਤੇ ਆ ਸਕੇ ਹਾਂ, ਔਰ ਤੁਸੀਂ ਸਾਨੂੰ ਸੁਣ ਪਾ ਰਹੇ ਹੋ। ਇੱਕ ਟੈਲੀਕਮਿਊਨੀਕੇਸ਼ਨ ਦੀ ਇੱਕ ਜਿੱਤ ਹੈਗੀ ਆ ਕਿ ਸਾਡੀ ਹਰ ਗੱਲ, ਹਰ ਇੱਕ ਇਨਫੋਰਮੇਸ਼ਨ ਸਾਡੇ ਆਮ ਲੋਕਾਂ ਤੱਕ ਛੇਤੀ ਤੋਂ ਛੇਤੀ ਪਹੁੰਚ ਜਾਂਦੀ ਆ ਇਸ ਟੈਲੀਕਮਿਊਨੀਕੇਸ਼ਨ ਦੇ ਕਾਰਨ, ਅਤੇ ਇਸੀ ਚੀਜ਼ ਨੂੰ ਅੱਜ ਦਾ ਦਿਨ ਜੋ ਹੈ ਉਹ ਸਮਰਪਿਤ ਹੈ, ਔਰ ਸਾਡਾ ਪੂਰਾ ਹੀ ਜ਼ੋਰ ਹੈ ਜਿੰਨੇ ਵੀ ਅਸੀਂ ਟੈਲੀਕਮਿਊਨੀ

0: ਕਮਿਊਨੀਕੇਸ਼ਨ ਔਰ ਇਨਫੋਰਮੇਸ਼ਨ ਦੇ ਡਿਪਾਰਟਮੈਂਟ ਦੇ ਵਿੱਚ ਕੰਮ ਕਰਦੇ ਹਾਂ ਕਿ ਜਿੰਨਾ ਹੋ ਸਕੇ ਅਸੀਂ ਆਪਣੀ ਆਡੀਅੰਸ ਨੂੰ ਜਾਂ ਲੋਕਾਂ ਨੂੰ ਅਵੇਅਰ ਰੱਖ ਸਕੀਏ, ਉਹਨਾਂ ਤੱਕ ਜਾਣਕਾਰੀ ਸਟੀਕ ਅਤੇ ਸਹੀ ਤਰੀਕੇ ਨਾਲ ਛੇਤੀ ਤੋਂ ਛੇਤੀ ਪਹੁੰਚਾਈ ਜਾ ਸਕੇ।
1: ਅਤੇ ਮੈਂ ਨਾ ਇੱਕ ਚੀਜ਼, ਮਤਲਬ ਜਦੋਂ ਇਹਦੇ ਬਾਰੇ ਕਰਦੀ ਨਾ, ਮਤਲਬ ਮੈਨੂੰ ਨਾ ਇਨਫੋਰਮੇਸ਼ਨ ਇਕੱਠੀਆਂ ਕਰਨ ਦਾ ਨਾ ਬਹੁਤ ਸ਼ੌਂਕ ਹੈ, ਅਤੇ ਇਹਦੇ ਬਾਰੇ ਜਦੋਂ ਮੈਂ ਥੋੜ੍ਹਾ ਜਿਹਾ ਰੀਡ ਕਰਦੀ ਪਈ ਸੀ ਅਤੇ ਮੈਂ ਦੇਖਦੀ ਪਈ ਸੀ ਕਿ ਪਹਿਲੇ ਟਾਈਮ ਦੇ ਵਿੱਚ ਜਿੱਦਾਂ ਚਿੱਠੀ ਚੱਲਦੀ ਸੀ ਅਤੇ ਕਿੰਨਾ ਟਾਈਮ, ਮਤਲਬ ਇੱਕ ਇੱਕ ਹਫ਼ਤੇ ਦੇ ਵਿੱਚ ਚਿੱਠੀ ਪਹੁੰਚਣੀ, ਹੁਣ ਉਹੀ ਕੰਮ ਸਿਰਫ ਔਰ ਸਿਰਫ ਜਸਟ ਅ ਮਿੰਟ ਦੇ ਵਿੱਚ ਆਪਾਂ ਕਰ ਲੈਂਦੇ ਹਾਂ, ਜਸਟ ਬਿਕੋਜ਼ ਕਿਉਂਕਿ ਆਪਣੇ ਕੋਲ ਟੈਲੀਕਮਿਊਨੀਕੇਸ਼ਨ ਵਰਗੇ ਫੀਚਰਸ ਹੈਗੇ ਆ, ਟੈਕਨੋਲੋਜੀ ਆਪਣੇ ਕੋਲ, ਆਪਾਂ ਕਿਤੇ ਵੀ ਬਹਿ ਕੇ ਕਿਸੇ ਵੀ ਤਰੀਕੇ ਨਾਲ ਦੀ ਕੋਈ ਵੀ ਇਨਫੋਰਮੇਸ਼ਨ ਕਿੱਦਾਂ ਵੀ ਪਹੁੰਚਾ ਸਕਦੇ ਹਾਂ।
0: ਜੀ ਦੋਸਤੋ, ਦੁਨੀਆ ਦੇ ਵਿੱਚ ਜੋ ਟੈਕਨੋਲੋਜੀ ਹੈ ਉਹ ਬਹੁਤ ਰੈਪਿਡਲੀ ਗਰੋ ਕਰ ਰਹੀ ਹੈ, ਤੇਜ਼ੀ ਦੇ ਨਾਲ ਉਹਦੇ ਅੱਗੇ ਵਧਣ ਦੇ ਕਾਰਨ ਅਸੀਂ ਅੱਜ ਇੱਥੇ ਪਹੁੰਚੇ ਹਾਂ ਕਿ ਤੁਸੀਂ ਸਾਨੂੰ ਸਿਰਫ ਇੱਕ ਰੇਡੀਓ ਸੈੱਟ 'ਤੇ ਨਹੀਂ, ਤੁਸੀਂ ਸਾਨੂੰ ਆਪਣੇ ਫੋਨ 'ਤੇ, ਆਪਣੇ ਕਾਰ ਦੇ ਪੈਨਲ 'ਤੇ ਜੋ ਰੇਡੀਓ ਲੱਗਾ ਹੁੰਦਾ ਉਧਰੋਂ ਤੁਸੀਂ ਸੁਣ ਸਕਦੇ ਹੋ। ਬਹੁਤ ਹੀ ਜ਼ਿਆਦਾ ਇੰਟਰਨੈਟ 'ਤੇ ਸਾਰਾ ਕੁਛ ਅਵੇਲੇਬਲ ਹੈ, ਔਰ ਇਹ ਸਾਰਾ ਕੁਛ, ਇਹਦੀ ਸ਼ੁਰੂਆਤ ਬਹੁਤ ਹੀ ਪਹਿਲੋਂ ਹੋ ਚੁੱਕੀ ਸੀਗੀ ਇੱਕ ਫੋਨ ਕਾਲ ਦੇ ਨਾਲ। ਅਤੇ ਦੋਸਤੋ, ਇਹ ਦਿਨ ਅੱਜ ਹਰ ਤਰੀਕੇ ਦੀ ਟੈਲੀਕਮਿਊਨੀਕੇਸ਼ਨ ਨੂੰ ਸੈਲੀਬ੍ਰੇਟ ਕਰਨ ਲਈ ਬਣਿਆ, ਅਤੇ ਅਸੀਂ ਉਮੀਦ ਕਰਦੇ ਹਾਂ ਅੱਜ ਦੇ ਦਿਨ ਤੁਸੀਂ ਸਾਡੇ ਨਾਲ ਰੇਡੀਓ 'ਤੇ ਬਹੁਤ ਜ਼ਿਆਦਾ ਇੰਜੋਏ ਕਰੋ।
1: ਅਤੇ ਮੈਂ ਨਾ ਇੱਕ ਚੀਜ਼ ਬਹੁਤ ਨੋਟਿਸ ਕੀਤੀ ਹੈ ਕਿ ਮਤਲਬ ਜਿੱਦਾਂ ਹੁਣ ਫੋਨ ਕਾਲਸ ਆਪਾਂ ਗੱਲ ਕਰ ਲਈਏ ਕਿ ਫੋਨ ਕਾਲਸ 'ਤੇ ਮਤਲਬ ਜ਼ਿਆਦਾ ਨੋਟਿਸ ਕੀਤੀ, ਲੇਕਿਨ ਇੱਕ ਚੀਜ਼ ਹੈ ਜਿਹੜੀ ਮੈਂ ਦੇਖੀ ਹੈ ਕਿ ਮੋਸਟਲੀ ਲੋਕ ਨਾ ਘੰਟਾ ਘੰਟਾ ਵੀ ਉਹ ਕਾਲਸ ਵੀ ਲੈਂਦੇ ਰਹਿੰਦੇ ਨੇ, ਤਾਂ ਸਮਟਾਈਮ ਉਹਦੇ ਲਈ ਇੱਕ ਸਟ੍ਰੈਸ ਦੀ ਆਪਾਂ ਗੱਲ ਕੀਤੀ ਹੈ, ਹਾਈਪਰ ਟੈਂਸ਼ਨ, ਉਹ ਵੀ ਜ਼ਿਆਦਾ ਹੋ ਜਾਂਦਾ ਹੈ ਕਿਉਂਕਿ ਸਟ੍ਰੈਸ ਮੋਬਾਈਲ ਦੇ ਨਾਲ ਹੀ ਬਣਦਾ ਹੈ। ਰਾਈਟ
0: ਜੀ, ਬਿਲਕੁਲ। ਅਸੀਂ ਕਿੱਦਾਂ ਦਾ ਮੀਡੀਆ ਕੰਜ਼ਿਊਮ ਕਰਦੇ ਹਾਂ ਇਸ 'ਤੇ ਬਹੁਤ ਡਿਪੈਂਡ ਕਰਦਾ ਕਿ ਸਾਡਾ ਬ੍ਰੇਨ ਜੋ ਹੈ, ਸਾਡੀ ਬੋਡੀ ਜੋ ਹੈ, ਉਸ ਚੀਜ਼ ਨੂੰ ਕਿਵੇਂ ਰਿਐਕਟ ਕਰੇਗੀ, ਅਤੇ ਕਈ ਵਾਰ ਛੋਟੀ ਛੋਟੀ ਚੀਜ਼ਾਂ ਹੀ ਸਾਨੂੰ ਬਹੁਤ ਜ਼ਿਆਦਾ ਸਟ੍ਰੈਸ ਦੇ ਜਾਂਦੀਆਂ ਨੇ।
1: ਇਸੇ ਕਰਕੇ ਜੋ ਵੀ ਚੀਜ਼ ਤੁਸੀਂ ਇਸਤੇਮਾਲ ਕਰਨੀ ਹੈ ਉਹਨੂੰ ਬਹੁਤ ਹੀ ਦੇਖ ਕੇ, ਪਰਖ ਕੇ, ਸੋਚ ਕੇ ਇਸਤੇਮਾਲ ਕਰਨੀ ਹੈ,
0: ਅਤੇ ਥੋੜ੍ਹਾ ਥੋੜ੍ਹਾ ਲਾਈਫ ਨੂੰ ਨਾਲ ਨਾਲ ਇੰਜੋਏ ਵੀ ਕਰਦੇ ਜਾਣਾ। ਇਸ ਲਈ ਅਸੀਂ ਤੁਹਾਡੇ ਲਈ ਲੈ ਕੇ ਆਏ ਬਹੁਤ ਹੀ ਪਿਆਰਾ ਜਿਹਾ ਗਾਣਾ, ਜਿਸ ਨੂੰ ਸੁਣ ਕੇ ਤੁਸੀਂ ਆਰਾਮ ਨਾਲ ਰਿਲੈਕਸ ਕਰੋਗੇ, ਔਰ ਫਿਰ ਪ੍ਰੋਗਰਾਮ ਯੁਵਾਣੀ ਉਸ ਤੋਂ ਬਾਅਦ ਵੀ ਅੱਗੇ ਚੱਲਦਾ ਰਹੇਗਾ।

0: ਪ੍ਰੀਤੀ, ਹੁਣ ਤਾਂ ਵੱਜ ਗਈ ਹੈ ਟ੍ਰੇਨ ਦੀ ਵਿਸਲ ਅਤੇ ਹੁਣ ਹੋ ਗਿਆ ਸਾਡੇ ਨੈਕਸਟ ਸੈਗਮੈਂਟ ਦਾ ਟਾਈਮ।
1: ਅਤੇ ਆਪਣੀ ਜਿਹੜੀ ਸਟੇਸ਼ਨ 'ਤੇ ਗੱਡੀ ਹੈ ਉਹ ਵੀ ਆ ਚੁੱਕੀ ਹੈ ਆਪਣੇ ਨਵੇਂ ਵਰਡ ਦੇ ਨਾਲ। ਅੱਜ ਦਾ ਵਰਡ ਵੀ ਕੁਛ ਖਾਸ ਹੀ ਹੈ, ਸੁਣਿਆ ਤਾਂ ਕਈ ਵਾਰ ਹੈ ਲੇਕਿਨ ਯੂਜ਼ ਐਜ਼ ਆਲਵੇਜ਼ ਕੱਟ ਕੀਤਾ ਹੈ, ਅਤੇ ਅੱਜ ਉਹੀ ਵਰਡ ਦੀ ਗੱਲ ਕਰਾਂਗੇ ਅਸੀਂ।
0: ਜੀ ਦੋਸਤੋ, ਅੱਜ ਦੇ ਵਰਡ ਐਕਸਪ੍ਰੈਸ 'ਤੇ ਬੈਠ ਕੇ ਅਸੀਂ ਚੱਲੇ ਹਾਂ ਸਾਡੇ ਨੈਕਸਟ ਵਰਡ ਰੀਬੂਟ ਦੀ ਤਰਫ। ਵਰਡ ਬਹੁਤ ਹੀ ਖਾਸ ਔਰ ਬਹੁਤ ਹੀ ਕੂਲ ਹੈ, ਇੱਕਦਮ ਜੈਨਜ਼ੀ ਵਰਡ। ਰੀਬੂਟ ਦਾ ਮਤਲਬ ਹੁੰਦਾ ਹੈ ਕਿਸੇ ਚੀਜ਼ ਨੂੰ ਦੁਬਾਰਾ ਤੋਂ ਸ਼ੁਰੂ ਕਰਨਾ,
1: ਆਪਣੇ ਆਪ ਨੂੰ ਰੀਫਰੈਸ਼ ਕਰਕੇ ਇੱਕ ਨਵੀਂ ਐਨਰਜੀ ਦੇ ਨਾਲ ਇੱਕ ਕੰਮ ਨੂੰ ਦੁਬਾਰਾ ਸ਼ੁਰੂ ਕਰਨਾ। ਮਤਲਬ ਕ੍ਰਿਟੀਨਾ, ਇੱਕ ਚੀਜ਼ ਮੈਂ ਨਾ ਨੋਟਿਸ ਕੀਤੀ ਹੈ ਕਿ ਆਪਣੀ ਲਾਈਫ ਦੇ ਵਿੱਚ ਹੀ ਆਪਾਂ ਸਮ ਟਾਈਮ ਇੱਕੋ ਹੀ ਕੰਮ ਕਰਦੇ ਹੋਏ ਨਾ ਬੋਰ ਹੋ ਜਾਂਦੇ ਹਾਂ, ਬਟ ਕੰਮ ਵੀ ਜ਼ਰੂਰੀ ਹੈ, ਲੇਕਿਨ ਉਸੇ ਨੂੰ ਹੀ ਰੀਬੂਟ ਕੀਤਾ ਜਾਏ ਅਤੇ ਉਹਨੂੰ ਹੀ ਹੋਰ ਐਕਸਾਈਟਿੰਗ ਬਣਾਇਆ ਜਾਏ ਤਾਂ ਤੁਸੀਂ ਬਹੁਤ ਜ਼ਿਆਦਾ ਇੰਜੋਏ ਕਰ ਸਕਦੇ ਹੋ ਉਸੇ ਕੰਮ ਨੂੰ।

0: जी दोस्तों, जो फीलिंग है ना कि गम मुसाफिर था जाने दे, धूप आंगन में आने दे, यही एक रीबूट वाली फीलिंग है।
1: ते अपने जिहड़े जिद्दां तुसीं कहा कि हजे अपने जीते हैं पल कि लाइक अपने हजे मैं गल कीती है कि अपनी जिहड़ी पॉजिटिव वाइब्स है ना ਉਹ ਵੀ ਇਹਦੇ ਨਾਲ ਹੀ ਆਉਂਦੀਆਂ ਕਿ ਤੁਸੀਂ ਜਦੋਂ ਆਪਣਾ ਕੰਮ ਕਰਦੇ ਹੋ, ਬੋਰ ਹੋ ਜਾਂਦੇ ਹੋ, ਉਹਨੂੰ ਹੀ ਆਪਣੇ ਆਪ ਨੂੰ ਰੀਬੂਟ ਕਰਕੇ ਚੇਂਜ ਕਰਨਾ ਹੁੰਦਾ ਹੈ। ਆਪਣੇ ਆਪ ਨੂੰ ਹੋਰ ਇੰਜੋਏ ਕਰਾਉਣਾ ਚਾਹੀਦਾ ਹੈ ਉਸੇ ਕੰਮ ਨੂੰ ਲੈ ਕੇ ਕਿ ਲਾਈਕ ਉਹੀ ਪੋਜ਼ਿਟਿਵ ਵਾਈਬ, ਕੰਮ ਤਾਂ ਉਹੀ ਰਹਿਣਾ ਕ੍ਰਿਟੀਨਾ, ਉਹ ਤਾਂ ਚੇਂਜ ਹੁੰਦੇ ਰਿਹਾ, ਠੀਕ ਹੈ, ਲੇਕਿਨ ਉਹਨੂੰ ਹੀ ਰੀਬੂਟ ਕਰ ਦਿਉ ਅਤੇ ਇੰਜੋਏ ਕਰੋ, ਇਹੀ ਲਾਈਫ ਹੈ
0: ਜੀ ਦੋਸਤੋ। ਰੀਬੂਟ ਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਤੁਹਾਨੂੰ ਅੱਜ ਵਰਡ ਰੀਬੂਟ ਸਿਖਾਇਆ ਕਿ ਲਾਈਫ ਦੇ ਵਿੱਚ ਉਹਨੂੰ ਕਿੱਦਾਂ ਇਸਤੇਮਾਲ ਕਰਨਾ ਅਤੇ ਤੁਸੀਂ ਕੱਲ੍ਹ ਜਾ ਕੇ ਆਪਣੀ ਜੋਬ ਕੁਇਟ ਕਰ ਦਿਓ, ਉਹ ਨਹੀਂ ਚੱਲਣਾ। ਅਤੇ ਰੀਬੂਟ ਕਰਨ ਦਾ ਮਤਲਬ ਆਪਣੇ ਮਾਇੰਡ ਸੈੱਟ ਨੂੰ ਚੇਂਜ ਕਰਨਾ। ਉਹ ਜੋਬ ਮੈਨੂੰ ਤੁਹਾਡੀ ਜ਼ਿੰਦਗੀ ਦਾ ਹਿੱਸਾ ਹੈ, ਪੂਰੀ ਜ਼ਿੰਦਗੀ ਨਹੀਂ ਹੈ, ਠੀਕ ਹੈ। ਅਗਰ ਤਾਂ ਤੁਸੀਂ ਆਪਣੀ ਜੋਬ ਤੋਂ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਹੋ, ਅਗਰ ਤੁਹਾਨੂੰ ਆਪਣੀ ਜੋਬ 'ਤੇ ਬਹੁਤ ਹੀ ਜ਼ਿਆਦਾ ਮਜ਼ਾ ਆਉਂਦਾ, ਤਾਂ ਤੁਸੀਂ ਉਹਨੂੰ ਆਪਣੀ ਪੂਰੀ ਜ਼ਿੰਦਗੀ ਬਣਾ ਲਓ। ਕੋਈ ਤੁਹਾਨੂੰ ਨਹੀਂ ਰੋਕ ਰਿਹਾ, ਨਾ ਹੀ ਕੋਈ ਰੋਕ ਸਕਦਾ ਹੈ। ਲੇਕਿਨ ਅਗਰ ਤੁਹਾਨੂੰ ਇੱਦਾਂ ਲੱਗਦਾ ਕਿ ਤੁਹਾਡੀ ਜੋਬ ਤੁਹਾਨੂੰ ਟੈਨਸ਼ਨ ਦੇ ਰਹੀ ਹੈ ਜਾਂ ਤੁਸੀਂ ਕਿਤੇ ਪਰੇਸ਼ਾਨ ਹੋ ਰਹੇ ਹੋ, ਪਰ ਉਹ ਆਪਣੇ ਪ੍ਰਾਈਵੇਟ ਟਾਈਮ 'ਤੇ ਨਾ ਸੋਚੋ ਨਾ ਇਹ ਸਭ ਕੰਮ। ਅਗਰ ਤੁਸੀਂ ਰੋਣਾ ਵੀ ਹੈ ਨਾ, ਅਗਰ ਤੁਸੀਂ ਉਸ ਤੋਂ ਪਰੇਸ਼ਾਨ ਹੋਣਾ ਵੀ ਹੈ ਨਾ, ਕੰਪਨੀ ਟਾਈਮ 'ਤੇ ਪਰੇਸ਼ਾਨ ਹੋ, ਪੈਸੇ ਲਓ ਉਸ ਚੀਜ਼ ਦੇ, ਠੀਕ ਹੈ। ਅਤੇ ਰੀਬੂਟ ਕਰੋ ਆਪਣੇ ਮਾਇੰਡ ਸੈੱਟ ਨੂੰ ਕਿ ਜੋ ਕੰਮ ਹੈ ਉਹ ਸਿਰਫ ਕੰਮ ਹੈ, ਔਰ ਤੁਸੀਂ ਉਹਨੂੰ ਤਦ ਤੱਕ ਹੀ ਕਰਨਾ ਜਦ ਤੱਕ ਤੁਸੀਂ ਕੰਪਨੀ ਟਾਈਮ 'ਤੇ।
1: ਜਸਟ ਲਾਈਕ ਬੀ ਪੋਜ਼ਿਟਿਵ ਜੀ, ਪੋਜ਼ਿਟਿਵ ਰਹੋ, ਇੰਜੋਏ ਕਰੋ।
0: ਐਗਜੈਕਟਲੀ, ਇਸ ਦੇ ਨਾਲ ਹੀ ਤੁਹਾਡੇ ਲਈ ਇੱਕ ਬਹੁਤ ਹੀ ਅੱਛਾ ਜਿਹਾ ਗਾਣਾ ਪਲੇ ਕਰ ਰਹੇ ਹਾਂ ਤਾਂ ਕਿ ਤੁਸੀਂ ਵੀ ਥੋੜ੍ਹੀ ਇਸ ਵਾਈਬ ਦੇ ਵਿੱਚ ਸੈੱਟ ਹੋ ਜਾਓ ਕਿ ਅੱਜ ਅਸੀਂ ਗਾਣੇ ਇੱਕਦਮ ਹੀ ਧਮਾਕੇਦਾਰ ਜਿਹੇ ਪਲੇ ਕਰਨੇ ਆ।
1: ਇੰਜੋਏ ਕਰੋ, ਡਾਂਸ ਕਰੋ ਸਾਡੇ ਨਾਲ
0: ਜੀ।

0: ਦੋਸਤੋ, ਤੁਸੀਂ ਟਿਊਨ ਇਨ ਕੀਤਾ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਜਲੰਧਰ ਕੇਂਦਰ। ਪ੍ਰੋਗਰਾਮ ਚੱਲ ਰਿਹਾ ਯੁਵਾਣੀ, ਤੇ ਹੁਣ ਵੇਲਾ ਹੋ ਗਿਆ ਸਾਡੇ ਸੈਗਮੈਂਟ ਤਹਿਜ਼ੀਬ ਦਾ।
1: ਤਹਿਜ਼ੀਬ ਉਹ ਹੈ ਜਿਹੜੀ ਹਰ ਪਰਸਨ ਦੀ ਪਰਸਨੈਲਿਟੀ ਦਾ ਸਭ ਤੋਂ ਵੱਡਾ ਹਿੱਸਾ ਹੈ। ਤੁਸੀਂ ਕਿਤੇ ਵੀ ਜਾਓਗੇ, ਜੇ ਤਹਿਜ਼ੀਬ ਹੈ ਤਾਂ ਤੁਸੀਂ ਉਹ, ਨਹੀਂ ਤਾਂ ਤੁਹਾਨੂੰ ਕੋਈ ਨਹੀਂ ਜਾਣਦਾ। ਤੁਹਾਡੀ ਜ਼ਬਾਨ ਤੋਂ, ਤੁਹਾਡੇ ਜਿਹੜੇ ਤੁਸੀਂ ਡਰੈਸਿੰਗ ਸੈਂਸ ਹੈ, ਤੁਹਾਡੇ ਜਿਹੜਾ ਤਰੀਕਾ ਹੈ, ਹੱਥ ਵਗੈਰਾ ਜੋ ਵੀ ਤੁਸੀਂ ਮੂਵ ਕਰਦੇ ਹੋ, ਹਰ ਚੀਜ਼ ਮੈਟਰ ਕਰਦੀ ਹੈ, ਤਾਂ ਹੀ ਤੁਸੀਂ ਹੋ
0: ਜੀ। ਦੋਸਤੋ, ਤੁਹਾਡੀ ਪਰਸਨੈਲਿਟੀ ਔਰ ਖੁਦ ਨੂੰ ਪ੍ਰਜੈਂਟ ਕਰਨ ਦਾ ਤਰੀਕਾ ਇੱਕ ਤੁਹਾਡੀ ਪਰਸਨਲ ਲਾਈਫ ਦੀ, ਆਪਣੀ ਪਰਸਨਲ ਤਹਿਜ਼ੀਬ ਦੇ ਵਿੱਚ ਆਉਂਦਾ ਹੈ। ਜਿਹਨਾਂ ਨੂੰ ਤਹਿਜ਼ੀਬ ਦਾ ਮਤਲਬ ਨਹੀਂ ਪਤਾ, ਉਹਦਾ ਮਤਲਬ ਹੁੰਦਾ ਮੈਨਰਸ ਜਾਂ ਰਿਫਾਈਨਮੈਂਟ। ਮੈਨੂੰ ਲੱਗਦਾ ਔਸਤਨ ਹਰ ਕਿਸੇ ਨੂੰ ਇਹਦਾ ਮਤਲਬ ਪਤਾ ਹੀ ਹੁੰਦਾ। ਅਤੇ ਦੋਸਤੋ, ਤਹਿਜ਼ੀਬ ਆਪਣੀ ਹਰ ਦਿਨ ਦੀ ਜ਼ਿੰਦਗੀ ਦੇ ਵਿੱਚ, ਇੱਕ ਆਮ ਜ਼ਿੰਦਗੀ ਦੇ ਵਿੱਚ ਇੱਕ ਆਮ ਇਨਸਾਨ ਕਿਵੇਂ ਖਾਸ ਮਹਿਸੂਸ ਕਰ ਸਕਦਾ ਹੈ, ਅੱਜ ਅਸੀਂ ਉਸ ਚੀਜ਼ ਬਾਰੇ ਗੱਲ ਕਰਾਂਗੇ। ਕਿਉਂਕਿ ਸੋਫੈਸਟੀਕੇਟਡ ਹੋਣਾ ਜਾਂ ਬਹੁਤ ਹੀ ਆਪਣੇ ਆਪ ਨੂੰ ਇੱਕ ਵਧੀਆ ਪਰਸਨੈਲਿਟੀ ਦੇ ਨਾਲ ਪ੍ਰਜੈਂਟ ਕਰਨਾ ਕਲਾਸ ਦੀ ਨਹੀਂ ਗੱਲ ਹੁੰਦੀ ਹੈ, ਉਹ ਮਾਇੰਡਸੈਟ ਦੀ ਗੱਲ ਹੁੰਦੀ ਹੈ। ਤੁਸੀਂ ਆਪਣੇ ਆਪ ਨੂੰ ਕਿਵੇਂ ਡਿਵੈਲਪ ਕਰਦੇ ਹੋ, ਉਸ ਚੀਜ਼ ਦੀ ਗੱਲ ਹੁੰਦੀ ਹੈ। ਸਭ ਤੋਂ ਪਹਿਲਾਂ ਮੈਂ ਇਹ ਕਲੀਅਰ ਕਰ ਦੇਵਾਂ ਕਿ ਨਾ ਵਧੀਆ ਕੱਪੜੇ ਪਾਉਣ ਤੋਂ ਤੁਸੀਂ ਵਧੀਆ ਦਿਖੋਗੇ, ਨਾ ਵਧੀਆ ਤਰੀਕੇ, ਨਾ ਮਹਿੰਗੀ ਮਹਿੰਗੀ ਵਾਚ ਹੋ ਗਈ, ਕਾਰ ਹੋ ਗਈ, ਤੁਹਾਨੂੰ ਵਧੀਆ ਬਣਾ ਸਕਦਾ। ਇੱਕ ਇਨਸਾਨ ਜ਼ਹਿਨੀ ਤੌਰ 'ਤੇ ਕਿਵੇਂ ਦਾ ਹੈ, ਉਹੀ ਉਸ ਇਨਸਾਨ ਨੂੰ ਬਿਹਤਰ ਜਾਂ ਬੁਰਾ ਬਣਾ ਸਕਦੀ ਹੈ।
1: ਅਤੇ ਇਹੀ ਕੁਛ ਚੀਜ਼ਾਂ ਨੇ ਜਿਹੜੀਆਂ ਤੁਸੀਂ ਆਪਣੇ ਮਾਇੰਡ ਦੇ ਵਿੱਚ ਸੈੱਟ ਕਰਨੀਆਂ ਹੈ ਕਿ ਜਿਹੜੀ ਆਪ ਤੁਹਾਡੇ ਤੁਸੀਂ ਕਿਸ ਤਰੀਕੇ ਨਾਲ ਕਿਸੇ ਨਾਲ ਗੱਲ ਕਰਦੇ ਹੋ, ਦੈਟ ਇਜ਼ ਆਲਵੇਜ਼ ਮੈਟਰ ਕਿ ਲਾਈਕ ਸੋਰੀ ਐਂਡ ਥੈਂਕ ਯੂ। ਪਰ ਕ੍ਰਿਡੀਨਾ, ਅੱਜ ਮੈਂ ਮੈਨੂੰ ਮੋਸਟਲੀ ਦੇਖਿਆ ਕਿ ਜੇ ਕੋਈ ਕਿਸੇ ਦੀ ਹੈਲਪ ਕਰਦਾ ਹੋਏ ਨਾ, ਅਤੇ ਫਰੈਂਡਸ ਦੇ ਵਿੱਚ ਹੀ ਹੋਵੇ ਜਾਂ ਕੋਈ ਵੀ, ਥੈਂਕ ਯੂ ਅਤੇ ਸੋਰੀ ਮਤਲਬ ਕਹਿੰਦੇ ਹੀ ਨਹੀਂ ਮੋਸਟਲੀ, ਲੋਕ ਭੁੱਲ ਹੀ ਜਾਂਦੇ ਕਿ ਆਪਾਂ ਥੈਂਕ ਯੂ ਕਿਸੇ ਨੂੰ ਕਰਨਾ ਸੀ।
0: ਐਗਜੈਕਟਲੀ। ਅਤੇ ਦੋਸਤੋ, ਇਹ ਤੋਂ ਸਾਡੇ ਦਿਮਾਗ ਦੇ ਵਿੱਚ ਨਾ ਇੱਕ ਸਬਕੋਨਸ਼ੀਅਸ ਮੈਸੇਜ ਜਾਂਦਾ ਕਿ ਸ਼ਾਇਦ ਉਹ ਇਨਸਾਨ ਇੰਨਾ ਵਧੀਆ ਨਹੀਂ ਹੈ। ਅਗਰ ਤੁਸੀਂ ਮੇਰੇ ਲਈ ਕੁਛ ਬਹੁਤ ਛੋਟਾ ਜਿਹਾ ਕੀਤਾ ਜਾਂ ਮੈਂ ਤੁਹਾਡੇ ਲਈ ਕੁਛ ਬਹੁਤ ਛੋਟਾ ਜਿਹਾ ਕੀਤਾ ਔਰ ਉਸ ਤੋਂ ਬਾਅਦ ਤੁਸੀਂ ਮੈਨੂੰ ਇੰਨੀ ਗੱਲ ਦਾ ਵੀ ਥੈਂਕ ਯੂ ਕਹਿੰਦੇ ਹੋ, ਤਾਂ ਮੇਰੇ ਦਿਮਾਗ 'ਚ ਕਿੱਦਾਂ ਰਜਿਸਟਰ ਹੋਏਗਾ, ਅਰੇ ਵਾਹ ਯਾਰ, ਕਿੰਨਾ ਅੱਛਾ ਇਨਸਾਨ ਹੈ, ਕਿ ਉਹਨੂੰ ਲੱਗਦਾ ਇਹ ਵੀ ਇੱਕ ਥੈਂਕ ਯੂ ਕਹਿਣ ਵਾਲੀ ਚੀਜ਼ ਹੈ। ਅਤੇ ਦੂਸਰੇ ਇਨਸਾਨ ਦੀ ਨਜ਼ਰ ਦੇ ਵਿੱਚ ਤੁਹਾਡੀ ਜੋ ਕੀਮਤ

0: ਹੈ, ਵੈਲਿਊ ਹੈ, ਉਹ ਵੱਧ ਜਾਂਦੀ ਹੈ।
1: ਅਤੇ ਇੱਕ ਚੀਜ਼ ਹੈ ਕਿ ਮਤਲਬ ਹੈਲਪ ਲੈਣਾ, ਕਿਸੇ ਤੋਂ ਹੈਲਪ ਲੈਣਾ, ਮੇਰਾ ਇਹ ਕੰਮ ਕਰ ਦਿਓ, ਇਹ ਕਹਿਣਾ ਹੈ ਕਿ ਪਲੀਜ਼ ਮੇਰਾ ਇਹ ਕੰਮ ਕਰ ਦਿਓ।
0: ਐਗਜੈਕਟਲੀ, ਜੇ ਤੁਸੀਂ ਕਿਸੇ ਤੋਂ ਮਦਦ ਮੰਗ ਰਹੇ ਹੋ ਤਾਂ ਪਲੀਜ਼ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ।
1: ਅੱਜ ਮੈਂ ਨਾ ਮਤਲਬ ਮੇਰੇ ਤੋਂ ਵੀ ਕੋਈ ਲੈਂਦਾ ਹੈ ਨਾ, ਅਤੇ ਮੈਂ ਤਾਂ ਕਿਸੇ ਨੂੰ ਕਹਿਣਾ ਹੋਵੇ ਤਾਂ ਪਲੀਜ਼ ਕਹਿ ਦਿੰਦੀ ਹਾਂ, ਪਰ ਸਮ ਟਾਈਮ ਮੇਰੇ ਵੀ ਲੋਨ ਦੇ ਵਿੱਚ ਇੱਦਾਂ ਦੇ ਆਉਂਦੇ ਹੈ ਕਿ ਉਹ ਸਿੱਧੇ ਹੀ ਕਹਿੰਦੇ ਆਹ ਕੰਮ ਕਰ ਦਿਉ ਪਲੀਜ਼, ਬਸ ਸਿੱਧੇ ਕੰਮ ਕਰ ਦਿਉ, ਕੋਈ ਨਹੀਂ ਕਿ ਕੰਮ ਕਰਾਉਣਾ, ਤੁਸੀਂ ਥੋੜ੍ਹੇ ਲਹਿਜ਼ੇ ਨਾਲ ਕਰਵਾ ਲਓ, ਤੁਹਾਡਾ ਕੰਮ ਵੀ ਹੋ ਜਾਏਗਾ।
0: ਦੋਸਤੋ, ਉਸ ਤੋਂ ਬਾਅਦ ਜੋ ਸਭ ਤੋਂ ਜੋ ਸੈਕਿੰਡ ਇੰਪੋਰਟੈਂਟ ਚੀਜ਼ ਹੈ ਉਹ ਹੈ ਆਪਣੇ ਇਮੋਸ਼ਨਸ 'ਤੇ ਕੰਟਰੋਲ ਰੱਖਣਾ। ਕੋਈ ਤੁਹਾਨੂੰ ਕੁਛ ਕਹਿ ਰਿਹਾ ਨਾ, ਉਹ 'ਤੇ ਤੁਰੰਤ ਹੀ ਰਿਐਕਟ ਨਾ ਕਰੋ। ਕਈ ਵਾਰ ਕੀ ਹੁੰਦਾ ਹੈ, ਕਿਸੇ ਨੂੰ ਹਰ ਕਿਸੇ ਨੂੰ ਤਾਂ ਨਹੀਂ ਕਹਿ ਸਕਦੇ, ਕਿਸੇ ਇਨਸਾਨ ਨੂੰ ਪਤਾ ਵੀ ਹੁੰਦਾ ਕਿ ਉਹ ਗੱਲ ਗਲਤ ਕਰ ਰਹੇ ਨੇ, ਉਹ ਫਿਰ ਵੀ ਇਸ ਲਈ ਕਹਿ ਰਹੇ ਨੇ ਤਾਂ ਕਿ ਤੁਹਾਡਾ ਰਿਐਕਸ਼ਨ ਦੇਖ ਸਕਣ, ਤੁਹਾਡੇ ਤੋਂ ਇੱਕ ਰਿਐਕਸ਼ਨ ਕਢਾ ਸਕਣ। ਅਤੇ ਆਪਣੇ ਆਪ ਨੂੰ ਕਲਾਸੀ ਬਣਾਉਣ ਲਈ ਸਿਰਫ ਹਾਈ ਕਲਾਸ ਤਾਂ ਹੋਣਾ ਜ਼ਰੂਰੀ ਨਹੀਂ ਆ, ਤੁਹਾਡਾ ਮਾਇੰਡ ਜੋ ਹਾਇਰ ਲੈਵਲ 'ਤੇ ਹੋਣਾ ਜ਼ਰੂਰੀ ਹੈ। ਔਰ ਉਹ ਕਿੱਦਾਂ ਹੋਏਗਾ ਕਿ ਤੁਸੀਂ ਉਹਨਾਂ ਦੀ ਗੱਲ 'ਤੇ ਰਿਐਕਟ ਨਾ ਕਰੋ, ਸੁਣੋ 2 ਸੈਕਿੰਡ ਤੋਂ ਆਪਣੇ ਆਪ ਨੂੰ, ਔਰ ਇਸ ਗੱਲ ਜੱਜ ਕਰੋ ਕਿ ਇਸ 'ਤੇ ਰਿਐਕਸ਼ਨ ਦੇਣਾ ਜ਼ਰੂਰੀ ਹੈ ਕਿ ਨਹੀਂ ਹੈ। ਜੇ ਤਾਂ ਗੱਲ ਕਿਤੇ ਬਹੁਤ ਹੀ ਓਫੈਂਸਿਵ ਹੈ ਕਿ ਤੁਹਾਨੂੰ ਲੱਗਦਾ ਕਿ ਨਹੀਂ ਇਹ 'ਤੇ ਰਿਐਕਟ ਕਰਨਾ ਬਹੁਤ ਜ਼ਰੂਰੀ ਹੈ, ਫਿਰ ਕਰੋ। ਪਰ ਉਹ 2 ਸੈਕਿੰਡ ਦਾ, ਉਹ ਜੋ 2 ਸੈਕਿੰਡ ਦਾ ਪੌਜ਼ ਹੈ ਪ੍ਰੋਸੈਸ ਕਰਨ ਲਈ, ਉਹ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ।
1: ਕ੍ਰਿਟੀਨਾ, ਮੈਨੂੰ ਨਾ ਇੱਥੋਂ ਇੱਕ ਚੀਜ਼ ਯਾਦ ਆਈ ਹੈ, ਮੇਰੇ ਨਾ ਮਤਲਬ ਕਹਿੰਦੇ ਹੁੰਦੇ ਹੈ ਕਿ ਜਿਹੜਾ ਕੋਈ ਪਰਸਨ ਚਿੜਦਾ ਹੋਵੇ ਨਾ ਉਹਨੂੰ ਹੋਰ ਜ਼ਿਆਦਾ ਚੜਾਓ, ਪਰ ਕਿ ਚੜਾਓ ਠੀਕ ਹੈ, ਉਹ ਤਾਂ ਚੜਾਉਣਾ ਚਾਹੁੰਦਾ ਹੈ ਜਿੰਨਾ ਤੁਸੀਂ ਰਿਐਕਸ਼ਨ ਦੀ ਗੱਲ ਕੀਤੀ ਹੈ, ਉਹ ਤੁਹਾਡਾ ਰਿਐਕਸ਼ਨ ਦੇਖਣਾ ਚਾਹੁੰਦੇ ਹੈ, ਤੁਸੀਂ ਚਿੜਨਾ ਨਹੀਂ ਹੈ, ਉਹੀ ਪੌਜ਼ ਲੈਣਾ ਹੈ। ਅਤੇ ਸਿਰਫ ਇਹੀ ਗੱਲ ਨਹੀਂ ਕਿ ਉਹਨੂੰ ਹੋਰ ਚੜਾਓ, ਥੋੜ੍ਹਾ ਜਿਹਾ ਆਪਣੇ ਆਪ 'ਤੇ ਵੀ ਸਾਨੂੰ ਕੰਟਰੋਲ ਕਰਨਾ ਪਏਗਾ। ਗੁੱਸਾ ਵੀ ਆਉਂਦਾ, ਹਰ ਕਿਸੇ ਨੂੰ ਆਉਂਦਾ, ਬਟ ਉੱਤੇ ਕੰਟਰੋਲ ਕਿੱਥੇ ਰੱਖਣਾ ਉਹ ਤੁਸੀਂ ਆਪਣੇ ਆਪ ਨੂੰ ਦੇਖਣਾ, ਕਿੱਥੇ ਕੰਟਰੋਲ 'ਚ ਰੱਖਿਆ ਜਾ ਸਕਦਾ ਤੁਸੀਂ ਜ਼ਰੂਰ ਰੱਖੋ
0: ਜੀ। ਅਤੇ ਦੋਸਤੋ, ਬੋਲਣੇ ਤੋਂ ਪਹਿਲਾਂ ਹਮੇਸ਼ਾ ਸੁਣਨੇ ਵਾਲੇ ਬਣੋ, ਠੀਕ ਹੈ। ਤੁਹਾਡੀ ਸਪੀਚ ਸਕਿੱਲ ਕਿਵੇਂ ਡਿਵੈਲਪ ਕਰਦੇ ਹੈ, ਜੇ ਤੁਸੀਂ ਸੁਣੋਗੇ ਹੀ ਨਹੀਂ ਨਾ ਕਿਸੇ ਨੂੰ ਬੋਲਦੇ ਹੋਏ, ਤੁਸੀਂ ਜ਼ਿੰਦਗੀ ਭਰ ਕਦੀ ਵਧੀਆ ਨਹੀਂ ਬੋਲ ਸਕਦੇ। ਅਤੇ ਹਮੇਸ਼ਾ ਕੁਛ ਵੀ ਬੋਲਣ ਤੋਂ ਪਹਿਲਾਂ ਚੰਗੀ ਤਰ੍ਹਾਂ ਉਸ ਚੀਜ਼ ਬਾਰੇ ਜਾਣਕਾਰੀ ਲਓ, ਔਰ ਸੁਣੋ ਕਿ ਸਾਹਮਣੇ ਵਾਲਾ ਕਹਿਣਾ ਕੀ ਚਾਹ ਰਿਹਾ, ਉਸ ਦੇ ਨਾਲ ਤੁਹਾਡੀ ਗੱਲ ਕਿਵੇਂ ਰਿਲੇਟ ਕਰੇਗੀ। ਅਤੇ ਤੁਸੀਂ ਜਦ ਵਧੀਆ ਤਰੀਕੇ ਨਾਲ ਆਪਣੇ ਆਪ ਨੂੰ ਪ੍ਰਜੈਂਟ ਕਰਦੇ ਹੋ ਨਾ ਬੋਲ ਕੇ, ਤਾਂ ਉਹ ਵੀ ਤੁਹਾਨੂੰ ਇੱਕ ਵੱਖਰੇ ਤਰੀਕੇ ਨਾਲ ਪ੍ਰਜੈਂਟ ਕਰਦਾ, ਤੁਸੀਂ ਬਿਹਤਰ ਇਨਸਾਨ ਦਿਖਦੇ ਹੋ।
1: ਅਤੇ ਮੈਨੂੰ ਲੱਗਦਾ ਕਿ ਸਭ ਤੋਂ ਜ਼ਿਆਦਾ ਜਿਹੜਾ ਮਿਸਅੰਡਰਸਟੈਂਡਿੰਗ ਦਾ ਪਾਰਟ ਹੈ ਨਾ ਉਹ ਇੱਥੋਂ ਹੀ ਆਉਂਦਾ ਹੈ, ਕਿਉਂ
0: ਜੀ? ਬਿਲਕੁਲ, ਲੋਕ ਹਰ ਕੋਈ ਇਸ ਲਾਈਨ 'ਤੇ ਲੱਗਾ ਰਹਿੰਦਾ ਕਿ ਮੈਂ ਬੋਲਣਾ ਹੈ, ਅਤੇ ਸੁਣਨਾ ਕੋਈ ਵੀ ਨਹੀਂ ਚਾਹੁੰਦਾ।
1: ਇਸੇ ਕਰਕੇ ਜੇ ਮਤਲਬ ਬੋਲਣਾ ਚਾਹੁੰਦੇ ਹੋ ਜ਼ਰੂਰ ਬੋਲੋ, ਤੁਹਾਨੂੰ ਕੋਈ ਨਹੀਂ ਰੋਕੇਗਾ, ਆਪਣੀ ਗੱਲ ਰੱਖਣਾ ਬਹੁਤ ਜ਼ਰੂਰੀ ਹੈ, ਪਰ ਸੁਣਨਾ ਉਸ ਤੋਂ ਜ਼ਿਆਦਾ ਜ਼ਰੂਰੀ ਹੈ, ਤਾਂ ਕਿ ਸਾਹਮਣੇ ਵਾਲੇ ਨੂੰ ਵੀ ਇਹ ਨਾ ਲੱਗੇ ਕਿ ਉਹਦੀ ਇਨਸਲਟ ਹੋ ਰਹੀ ਹੈ।
0: ਅਤੇ ਦੋਸਤੋ, ਆਪਣਾ ਵਰਲਡ ਵਿਊ ਐਕਸਪੈਂਡ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਵਰਲਡ ਵਿਊ ਹੁੰਦਾ ਹੈ ਦੁਨੀਆਂ ਨੂੰ ਦੇਖਣ ਦਾ ਨਜ਼ਰੀਆ। ਤੁਸੀਂ ਜੋ ਤੁਹਾਨੂੰ ਸੋਸਾਇਟੀ ਨੇ ਸਿਖਾ ਦਿੱਤਾ ਉਹਦੇ ਵਿੱਚ ਬੰਨ ਕੇ ਨਹੀਂ ਰਹਿਣਾ, ਹਰ ਦਿਨ ਕੁਛ ਨਵਾਂ ਸਿੱਖੋ, ਆਪਣੇ ਆਪ ਨੂੰ ਕਿਊਰੀਅਸ ਬਣਾ ਕੇ ਰੱਖੋ, ਉਸ ਤੋਂ ਤੁਹਾਡਾ ਦਿਮਾਗ ਵੀ ਬਹੁਤ ਤੇਜ਼ੀ ਦੇ ਨਾਲ ਅੱਗੇ ਚੱਲਦਾ।
1: ਅਤੇ ਬਹੁਤ ਮਤਲਬ ਆਪਾਂ ਜਿਹੜਾ ਹੈ ਆਪਣਾ ਦਿਮਾਗ ਨੂੰ ਥੋੜ੍ਹਾ ਹੋਰ ਤੇਜ਼ੀ ਦੇ ਵਿੱਚ ਵੀ ਵਧਾਵਾਂਗੇ, ਲੇਕਿਨ ਇੱਕ ਪਿਆਰਾ ਜਿਹਾ ਗਾਣਾ ਮੇਰਾ ਨਾ ਸੁਣਨ ਦਾ ਬਹੁਤ ਮਨ ਕਰਦਾ ਪਿਆ, ਅਤੇ ਉਹ ਸੁਣਦੇ ਹਾਂ ਇੱਕ ਗਾਣਾ, ਅਤੇ ਉਸ ਤੋਂ ਬਾਅਦ ਅੱਗੇ ਗੱਲਬਾਤ ਕਰਦੇ ਹਾਂ ਤਹਿਜ਼ੀਬ ਦੇ ਬਾਰੇ।

0: ਸੋ ਦੋਸਤੋ, ਅਸੀਂ ਗੱਲ ਕਰ ਰਹੇ ਸੀ ਵਰਲਡ ਵਿਊ ਦੀ, ਕਿ ਤੁਸੀਂ ਜਿਹੜੇ ਨਵੇਂ ਕਲਚਰਸ ਹੈ, ਜਿਹੜਾ ਨਵੇਂ ਲਿਟਰੇਚਰ ਹੈ, ਮਤਲਬ ਜਿਹੜੇ ਜਿਹੜੀ ਚੀਜ਼ਾਂ ਹੁਣ ਨਵੇਂ ਟਾਈਮ ਦੇ ਵਿੱਚ ਹੋ ਰਹੀਆਂ ਨੇ, ਉਹਨਾਂ ਦੇ ਨਾਲ ਓਪਨ ਹੋਣਾ, ਲਾਈਕ ਉਹਨਾਂ ਨੂੰ ਨਵਾਂ ਨਵਾਂ ਸਿੱਖਣਾ, ਉਹ ਬਹੁਤ ਜ਼ਿਆਦਾ ਜ਼ਰੂਰੀ ਹੈ।
1: ਅਤੇ ਦੋਸਤੋ, ਜੇ ਅਸੀਂ ਵਰਲਡ ਵਿਊ ਦੇ ਬਾਰੇ ਗੱਲ ਕਰੀਏ, ਹਰ ਦਿਨ ਕੁਛ ਨਵਾਂ ਸਿੱਖਣਾ ਉਹਨੂੰ ਬਹੁਤ ਹੀ ਅੱਛੇ ਤਰੀਕੇ ਨਾਲ ਐਕਸਪੈਂਡ ਕਰ ਸਕਦਾ, ਤੁਹਾਨੂੰ ਸੋਸਾਇਟੀ ਬੈਟਰ ਸਮਝ ਆਏਗੀ, ਲੋਕਾਂ ਦਾ ਜੀਣ ਦਾ ਤਰੀਕਾ ਬਿਹਤਰ ਸਮਝ ਆਏਗਾ, ਤੁਸੀਂ ਆਪਣੇ ਆਪ ਨੂੰ ਹੋਰ ਬਿਹਤਰ ਕਿੱਦਾਂ ਪ੍ਰਜੈਂਟ ਕਰ ਸਕਦੇ ਜੋ ਤੁਹਾਨੂੰ ਪਤਾ ਹੈ ਕਿ ਸਾਹਮਣੇ ਵਾਲਾ ਕਿਸ ਲੈਵਲ 'ਤੇ ਸੋਚ ਜਾਂ ਸਮਝ ਸਕਦਾ। ਅਤੇ ਜਦ ਅਸੀਂ ਕੁਛ ਨਵਾਂ ਸਿੱਖਦੇ ਹਾਂ, ਉਹ ਸਾਨੂੰ ਹੋਰ ਬਿਹਤਰ ਇਨਸਾਨ ਬਣਾਉਂਦਾ ਜਾਂਦਾ, ਨੌਲੇਜ ਜੋ ਹੈ ਉਹ ਸਾਨੂੰ ਇਸ ਤਰੀਕੇ ਨਾਲ ਡਿਵੈਲਪ ਕਰਦੀ ਹੈ ਕਿ ਅਸੀਂ ਦੂਸਰੇ ਤਰਫ ਪਿਆਰ ਔਰ ਸਦਭਾਵਨਾ ਜੋ ਹੈ ਉਹਨੂੰ ਆਪਣੇ ਵਿੱਚ ਕਲਟੀਵੇਟ ਕਰ ਪਾਉਂਦੇ ਹਾਂ।
0: ਅੱਛਾ ਕ੍ਰਿਟੀਨਾ, ਹੁਣ ਗੱਲ ਹੋ ਗਈ ਤਹਿਜ਼ੀਬ ਦੀ, ਅਤੇ ਹੁਣ ਮੇਰਾ ਨਾ ਬੜਾ ਮਨ ਹੈ ਫਰਮਾਇਸ਼ਾਂ ਲੈਣ ਦਾ ਅਤੇ ਪੂਰੀਆਂ ਕਰਨ ਦਾ, ਮਤਲਬ ਮੈਨੂੰ ਬਹੁਤ ਐਕਸਾਈਟਮੈਂਟ ਹੁੰਦੀ ਹੈ। ਅਤੇ ਜਦੋਂ ਹੁਣ ਆਉਣ ਹੀ ਵਾਲੀਆਂ ਸਾਡੀਆਂ ਜਿਹੜੇ ਫਰਮਾਇਸ਼ਾਂ ਸ਼ੁਰੂ ਹੋ ਗਈਆਂ ਨੇ ਆਉਣੀਆਂ, ਅਤੇ ਆਪਾਂ ਜਲਦੀ ਹੀ ਫਰਮਾਇਸ਼ਾਂ ਲਵਾਂਗੇ, ਲੇਕਿਨ ਉਸ ਤੋਂ ਪਹਿਲਾਂ ਨਾ ਮਤਲਬ ਕ੍ਰਿਟੀਨਾ ਆਪਣੀ ਜਿਹੜੀ ਹੈ ਫਰਮਾਇਸ਼ ਸਾਡੀ ਵੀ ਕੁਛ ਹੁੰਦੀ ਹੈ
1: ਜੀ। ਦੋਸਤੋ, ਤੁਹਾਡੀ ਫਰਮਾਇਸ਼ਾਂ ਦਾ ਅਸੀਂ ਇੱਥੇ ਬੈਠ ਕੇ ਇੰਤਜ਼ਾਰ ਕਰ ਰਹੇ ਹਾਂ। ਤੁਸੀਂ ਆਪਣੀ ਫਰਮਾਇਸ਼ ਸਾਨੂੰ ਭੇਜ ਸਕਦੇ ਹੋ ਸਾਡੇ ਫੇਸਬੁੱਕ ਦੇ ਪੇਜ 'ਤੇ ਮੈਸੇਂਜਰ ਰਾਹੀਂ, ਅਤੇ ਤੁਸੀਂ ਸਾਨੂੰ ਸਟੂਡੀਓ ਦੇ ਵਿੱਚ ਕਾਲ ਵੀ ਕਰ ਸਕਦੇ ਹੋ। ਸਾਡੇ ਸਟੂਡੀਓ ਦਾ ਨੰਬਰ ਹੈ 0181-23-4174। ਅਤੇ ਜਦ ਤੱਕ ਤੁਹਾਡੀ ਫਰਮਾਇਸ਼ ਦਾ ਅਸੀਂ ਵੇਟ ਕਰ ਰਹੇ ਹਾਂ, ਮੈਂ ਔਰ ਪ੍ਰੀਤੀ ਤੁਹਾਨੂੰ ਆਪਣੀ ਫਰਮਾਇਸ਼ ਦਾ ਗਾਣਾ ਸੁਣਾਉਂਦੇ ਹਾਂ। ਸਾਡੀ ਫਰਮਾਇਸ਼ ਦੇ ਗਾਣੇ ਅਖਿਲ ਦੀ ਆਵਾਜ਼ ਦੇ ਵਿੱਚ ਪਿਆਰੇ ਜਿਹੇ ਗਾਣੇ ਖਾਬ ਨੂੰ ਤੁਸੀਂ ਇੰਜੋਏ ਕਰੋ, ਅਤੇ ਜਲਦੀ ਜਲਦੀ ਕਾਲ ਕਰੋ, ਅਸੀਂ ਤੁਹਾਡੀ ਫਰਮਾਇਸ਼ ਦਾ ਇੰਤਜ਼ਾਰ ਕਰ ਰਹੇ ਹਾਂ।

0: ਦੋਸਤੋ ਤੁਸੀਂ ਟਿਊਨ ਇਨ ਕੀਤਾ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਜਲੰਧਰ ਕੇਂਦਰ। ਪ੍ਰੋਗਰਾਮ ਚੱਲ ਰਿਹਾ ਯੁਵ ਬਾਣੀ ਅਤੇ ਹੁਣ ਸਾਡਾ ਜੋ ਸੈਗਮੈਂਟ ਹੈ ਗਾਉਂਦਾ ਪੰਜਾਬ ਆਫੀਸ਼ੀਅਲੀ ਸ਼ੁਰੂ ਹੋ ਚੁੱਕਿਆ ਹੈ ਅੱਜ ਦੇ ਦਿਨ ਲਈ, ਅਤੇ ਸਾਨੂੰ ਸਾਡੀ ਪਹਿਲੀ ਫਰਮਾਇਸ਼ ਵੀ ਆ ਚੁੱਕੀ ਹੈ। ਸਾਡੇ ਫਸਟ ਲਿਸਨ ਕਾਲਰ ਦੇ ਨਾਲ ਅਸੀਂ ਗੱਲ ਕਰ ਲੈਂਦੇ ਹਾਂ।
1: ਹੈਲੋ
2: ਹੈਲੋ,
1: ਸਤਿ
2: ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਯੁਵ ਬਾਣੀ ਪ੍ਰੋਗਰਾਮ ਦੇ ਵਿੱਚ। ਕੌਣ ਗੱਲ ਕਰ ਰਹੇ ਜੀ?
1: ਮੈਡਮ, ਮੈਂ ਡੇਵਿਡ ਗੱਲ ਕਰਦਾ ਪਿਆ ਜੀ।
2: ਡੇਵਿਡ ਜੀ, ਕਿੱਦਾਂ ਦਾ ਲੱਗ ਰਿਹਾ ਪ੍ਰੋਗਰਾਮ ਸਭ ਤੋਂ ਪਹਿਲਾਂ ਇਹ ਦੱਸੋ।
1: ਮੈਡਮ, ਬਹੁਤ ਵਧੀਆ ਲੱਗਦਾ ਜੀ ਪ੍ਰੋਗਰਾਮ।
2: ਤੁਸੀਂ ਇੰਜੋਏ ਕੀਤਾ ਅੱਜ ਦਾ?
1: ਹਾਂਜੀ ਹਾਂਜੀ ਮੈਡਮ ਜੀ, ਸੁਣਦੇ ਪਏ ਲਗਾਤਾਰ ਹੀ ਸੁਣੀ ਜਾ ਰਹੇ
2: ਹਾਂ। ਅੱਛਾ ਜੀ, ਤੇ ਕਿਹੜੀ ਫਰਮਾਇਸ਼ ਲੈ ਕੇ ਆਏ ਹੋ ਅੱਜ ਤੁਸੀਂ?
1: ਮੈਡਮ, ਕੋਈ ਵੀ ਪੰਜਾਬੀ ਗਾਣਾ ਲਾ ਦਿਓ ਜੀ।
2: ਕੋਈ ਵੀ ਪੰਜਾਬੀ ਗਾਣਾ?
1: ਹਾਂਜੀ।
2: ਚਲੋ ਜੀ, ਕ੍ਰਿਟੀਨਾ ਫਿਰ ਕਰ ਦੀ ਰਹੀ ਹੈ
0: ਜੀ। ਡੇਵਿਡ ਜੀ ਸਾਡੇ ਨਾਲ ਆਕਾਸ਼ਵਾਣੀ ਤੇ, ਤੁਹਾਡਾ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਦੋਸਤੋ ਤੁਸੀਂ ਵੀ ਆਪਣੀ ਫਰਮਾਇਸ਼ ਸਾਨੂੰ ਸੈਂਡ ਕਰ ਸਕਦੇ ਹੋ ਸਾਡੇ ਫੇਸਬੁੱਕ ਪੇਜ ਤੇ, ਮੈਸੇਂਜਰ ਦੇ ਰਾਹੀਂ, ਤੇ ਸਾਨੂੰ ਸਟੂਡੀਓ ਦੇ ਵਿੱਚ ਵੀ ਕਾਲ ਕਰ ਸਕਦੇ ਹੋ। ਸਾਡੇ ਸਟੂਡੀਓ ਦਾ ਨੰਬਰ ਹੈ
2: 0181-2342-74।
0: ਤੇ ਹੁਣ ਡੇਵਿਡ ਜੀ ਦੀ ਫਰਮਾਇਸ਼ ਦਾ ਗਾਣਾ ਗੁਰੂ ਰੰਧਾਵਾ ਦੀ ਆਵਾਜ਼ ਦੇ ਵਿੱਚ ਹਾਈ ਰੇਟਡ ਗੱਭਰੂ ਤੁਹਾਡੇ ਲਈ ਪੇਸ਼ ਕੀਤਾ ਜਾ ਰਿਹਾ ਹੈ।

0: ਜੀ ਦੋਸਤੋ, ਹੁਣ ਸਾਡੇ ਜੋ ਸੈਕਿੰਡ ਕਾਲਰ ਨੇ ਉਹ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਦਾ ਸ਼ੋਅ 'ਤੇ ਸਵਾਗਤ ਕਰਦੇ ਹਾਂ।
1: ਹੈਲੋ,
2: ਮੈਡਮ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।
2: ਗੁਰਬਾਗ ਸਿੰਘ ਬਾਜਵਾ ਦੁਬਈ ਤੋਂ ਜੀ, ਜੂਏ।
1: ਗੁਰਬਾਗ ਸਿੰਘ ਬਾਜਵਾ ਦੁਬਈ ਤੋਂ ਗੱਲ ਕਰ ਰਹੇ ਹੋ?
2: ਹਾਂਜੀ ਹਾਂਜੀ ਹਾਂਜੀ, ਬਿਲਕੁਲ।
1: ਬਹੁਤ ਬਹੁਤ ਸਵਾਗਤ ਹੈ ਤੁਹਾਡਾ ਯੋਬਾਨੀ ਪ੍ਰੋਗਰਾਮ ਦੇ ਵਿੱਚ।
2: ਥੈਂਕ ਯੂ ਮੈਡਮ ਜੀ, ਥੈਂਕ ਯੂ, ਵੈਲਕਮ ਤੁਹਾਡਾ ਵੀ ਦੁਬਈ ਵਿੱਚ।
1: ਤੇ ਤੁਸੀਂ ਇੰਜੋਏ ਕਰ ਰਹੇ ਹੋ ਪ੍ਰੋਗਰਾਮ?
2: ਬਿਲਕੁਲ ਜੀ ਬਿਲਕੁਲ, ਐਪ ਤੇ ਮੋਬਾਈਲ ਤੇ ਚੱਲ ਰਿਹਾ ਜੀ।

0: ਅੱਜ ਲਾ ਲਿਆ, ਹੁਣ ਇੱਕ ਸਾਈਡ ਤੇ ਲਾ ਲਿਆ ਮੈਂ ਫੋਨ ਕਰਕੇ, ਫਿਰ ਚੱਲਦਾ ਜੀ।
1: ਕਿਆ ਬਾਤ ਹੈ, ਤੇ ਹੁਣ ਮੈਨੂੰ ਇਹ ਦੱਸੋ ਕਿ ਕਿਹੜੀ ਫਰਮਾਇਸ਼ ਲੈ ਕੇ ਆਏ ਹੋ ਅੱਜ ਤੁਸੀਂ?
0: ਨਾਲੀ ਹਾਕਮ ਸੂਫੀ ਦਾ ਗਾਇਆ ਹੈ ਉਡੀਕਾਂ
2: ਜੀ, ਤੇ ਤੁਸੀਂ UAE ਤੋਂ ਸਾਡੇ ਨਾਲ ਜੁੜੇ ਆਕਾਸ਼ਵਾਣੀ ਦੇ ਵਿੱਚ, ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਚੀਜ਼ ਲਈ।
0: ਥੈਂਕ ਯੂ ਮੈਡਮ ਜੀ, ਥੈਂਕ ਯੂ
2: ਜੀ। ਤੇ ਤੁਹਾਡੀ ਫਰਮਾਇਸ਼ ਦਾ ਗਾਣਾ ਅਸੀਂ ਤੁਹਾਡੇ ਲਈ ਪਲੇ ਕਰਨ ਜਾ ਰਹੇ ਹਾਂ। ਦੋਸਤੋ, ਤੁਸੀਂ ਵੀ ਸਾਨੂੰ ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ, ਸਾਡੇ ਸਟੂਡੀਓ ਦਾ ਨੰਬਰ ਹੈ 0181 23 42 174, ਤੇ ਹੁਣ ਮੈਂ ਪਲੇ ਕਰਨ ਜਾ ਰਹੀ ਹਾਂ ਉਹਨਾਂ ਦੀ ਫਰਮਾਇਸ਼ ਦਾ ਗਾਣਾ ਉਡੀਕਾਂ।

0: ਕਰੀਨਾ, ਕਾਲਸ ਤੇ ਤਾਂ ਆ ਰਹੀਆਂ ਨੇ, ਲੇਕਿਨ ਫੇਸਬੁੱਕ ਤੇ ਵੀ ਇੰਨੀਆਂ ਫਰਮਾਇਸ਼ਾਂ ਆ ਗਈਆਂ ਕਿ ਹੁਣ ਮੈਨੂੰ ਸਮਝ ਨਹੀਂ ਆ ਰਿਹਾ ਮੈਂ ਕਿਹਨਾਂ ਦੀ ਫਰਮਾਇਸ਼ ਪਹਿਲਾਂ ਪਲੇ ਕਰਾਂ। ਤੋ ਇਸ ਦੇ ਨਾਲ ਹੀ ਆਪਾਂ ਸਭ ਤੋਂ ਪਹਿਲਾਂ ਪਲੇ ਕਰਾਂਗੇ ਇਕਬਾਲ ਜੀ ਦੀ ਫਰਮਾਇਸ਼, ਜਿਨ੍ਹਾਂ ਨੇ ਫਰਮਾਇਸ਼ ਕੀਤੀ ਹੈ ਨੱਚ ਲਈ ਗੁਲਾਬ ਸਿੱਧੂ ਦੀ ਆਵਾਜ਼ ਦੇ ਵਿੱਚ, ਤੇ ਆਪਾਂ ਵੀ ਨੱਚ ਲਈਏ।
1: ਮੈਂ ਦੇਖ ਰਹੀ ਤੇ ਨਾਲ ਨਾਲ ਫਰਮਾਇਸ਼ ਆਈ ਹੈ ਦੀਪਕ ਭਗਤ ਤੇ ਸਤੀਸ਼ ਕੁਮਾਰ ਜੀ ਦੀ, ਔਰ ਗਾਣਾ ਸੇਮ ਗੁਰਦਾਸ ਮਾਨ ਜੀ ਦਾ ਹੀ ਸੁਣਨਾ ਚਾਹੁੰਦੇ। ਅਤੇ ਚਲੋ ਤੁਹਾਡੀ ਫਰਮਾਇਸ਼ ਅਸੀਂ ਬਾਅਦ 'ਚੋਂ ਪੂਰੀ ਕਰਦੇ ਹਾਂ। ਤੁਹਾਡੇ ਸਭ ਲਈ ਅਸੀਂ ਗਾਣਾ ਪਲੇ ਕਰਨੇ ਜਾ ਰਹੇ ਹਾਂ ਗੁਲਾਬ ਸਿੱਧੂ ਸੁਰਜੀਤ ਖਾਨ ਅਤੇ ਜਾਸਮੀਨ ਅਖਤਰ ਦੀ ਆਵਾਜ਼ ਦੇ ਵਿੱਚ ਨੱਚ ਲਈ।

0: ਜੀ ਦੋਸਤੋ, ਤੁਸੀਂ ਟਿਊਨ ਇਨ ਕੀਤਾ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਜਲੰਧਰ ਕੇਂਦਰ। ਪ੍ਰੋਗਰਾਮ ਚੱਲ ਰਿਹਾ ਯੁਵਾਣੀ ਔਨ FM ਰੇਨਬੋ, ਅਤੇ ਇਸ ਦੇ ਨਾਲ ਹੀ ਸਾਨੂੰ ਸਾਡੇ ਨੈਕਸਟ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਦਾ ਸ਼ੋਅ 'ਚ ਸਵਾਗਤ ਕਰਦੇ ਹਾਂ। ਹੈਲੋ,
1: ਹਾਂਜੀ, ਸਤਿ ਸ਼੍ਰੀ ਅਕਾਲ ਮੈਮ।
0: ਹੈਲੋ, ਤੁਹਾਡਾ ਯੁਵਾਣੀ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਆਪਣਾ ਨਾਮ ਦੱਸ ਦਿਓ।
1: ਮੈਂ ਪਾਲੀ ਪਿਆਲਾ, ਜ਼ਿਲ੍ਹਾ ਹੁਸ਼ਿਆਰਪੁਰ ਮੈਮ
0: ਜੀ। ਅਤੇ ਤੁਸੀਂ ਕਿਹੜਾ ਗਾਣਾ ਸੁਣਨਾ ਚਾਹੋਗੇ?
1: ਮੈਮ ਨੂਰਾ ਫੇਸਟ ਦਾ ਲਾ ਦਿਓ, ਯਾਰ ਦੀ ਗਲੀ
0: ਜੀ, ਆਕਾਸ਼ਵਾਣੀ ਦੇ। ਅੱਛਾ, ਪਹਿਲਾਂ ਮੈਨੂੰ ਇਹ ਦੱਸੋ, ਤੁਸੀਂ ਸਾਡਾ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਹੁਣ ਤੱਕ?
1: ਹਾਂਜੀ ਹਾਂਜੀ ਹਾਂਜੀ ਮੈਮ।
0: ਠੀਕ ਹੈ, ਸਾਡੇ ਨਾਲ ਆਕਾਸ਼ਵਾਣੀ 'ਤੇ ਜੁੜਨ ਲਈ ਤੁਹਾਡਾ

0: बहुत बहुत धन्यवाद
1: ठीक है, थैंक यू मैम
0: जी। तो दोस्तों तुसी भी सानू स्टूडियो दे विच कॉल कर सकते हो, अपनी फरमाइश का गाना साढ़े तो प्ले करवा सकते हो। साढ़े स्टूडियो का नंबर है 0181-43-42-174
2: ਅਤੇ ਆਪਣੀ ਜਿਹੜੀ ਫਰਮਾਇਸ਼ ਹੈ ਤੁਸੀਂ ਫੇਸਬੁੱਕ ਮੈਸੇਂਜਰ 'ਤੇ ਵੀ ਦੇ ਸਕਦੇ ਹੋ। ਹੁਣੇ ਜਾਓ ਫੇਸਬੁੱਕ ਮੈਸੇਂਜਰ 'ਤੇ ਆਕਾਸ਼ਵਾਣੀ ਜਲੰਧਰ ਸਰਚ ਕਰਨਾ ਹੈ ਅਤੇ ਆਪਣੀ ਫਰਮਾਇਸ਼ ਆਪਣਾ ਨਾਮ ਸੈਂਡ ਕਰਨਾ ਹੈ ਸਾਨੂੰ।
0: ਇਸ ਦੇ ਨਾਲ ਹੀ ਦੋਸਤੋ ਹੁਣ ਮੈਂ ਤੁਹਾਡੇ ਲਈ ਪਲੇਅ ਕਰਨ ਜਾ ਰਹੀ ਹਾਂ ਨੂਰਾ ਸਿਸਟਰਸ ਦੀ ਆਵਾਜ਼ ਦੇ ਵਿੱਚ ਯਾਰ ਦੀ ਗਲੀ।

0: ਕਟੀਨਾ, ਆਪਣੇ ਫੇਸਬੁੱਕ ਮੈਸੇਂਜਰ 'ਤੇ ਹੁਣ ਮੈਂ ਗੱਲ ਕਰ ਰਹੀ ਸੀਗੀ ਕਿ ਬਹੁਤ ਸਾਰੀਆਂ ਆਈਆਂ ਹੋਈਆਂ, ਲੇਕਿਨ ਆਲਮੋਸਟ ਲੋਕਾਂ ਨੇ ਨਾ ਫਰਮਾਇਸ਼ ਕੀਤੀ ਹੈ ਗੁਰਦਾਸ ਮਾਨ ਜੀ ਦਾ ਕੋਈ ਵੀ ਪਲੇ ਕਰ ਦਿਉ।
1: ਜਦੋਂ ਉਸ ਤੋਂ ਫਰਮਾਇਸ਼ ਕਿਹਨਾਂ ਕਿਹਨਾਂ ਦੀ ਆਈ ਹੈ ਉਹ ਵੀ ਅਸੀਂ ਸੁਣ ਲੈਂਦੇ। ਪ੍ਰੀਤ ਦੱਸੋ।
0: ਪਹਿਲਾਂ ਸਤੀਸ਼ ਕੁਮਾਰ ਜੀ ਦੀ, ਉਸ ਤੋਂ ਬਾਅਦ ਪਾਲੀ ਜੀ ਅਤੇ ਦੀਪਕ ਭਗਤ, ਹੁਣ ਇੰਨੇ ਨਾਮ ਤਾਂ ਮੇਰੇ ਤੋਂ ਲੈਣੇ ਹੋਣੇ, ਸੈਮ ਅਤੇ ਹੋਰ ਇਕਬਾਲ ਜੀ ਨੇ ਫਿਰ ਫਰਮਾਇਸ਼ ਕੀਤੀ ਹੈ। ਇੰਨੇ ਕੁ ਨਾਮ ਕਾਫੀ ਹੈ, ਲੇਕਿਨ ਜਿਹਨਾਂ ਦਾ ਨਾਮ ਨਹੀਂ ਲਿੱਤਾ ਉਹਨਾਂ ਦਾ ਨੈਕਸਟ ਟਾਈਮ ਜ਼ਰੂਰ ਲਵਾਂਗੇ। ਤੁਹਾਡੀ ਅਸੀਂ ਜ਼ਰੂਰ ਹੁਣੇ ਫਰਮਾਇਸ਼ ਪੂਰੀ ਕਰਦੇ ਹਾਂ।
1: ਅਤੇ ਗਾਣਾ ਸੁਣਨਾ ਚਾਹੁੰਦੇ ਗੁਰਦਾਸ ਮਾਨ ਜੀ ਦਾ, ਅਸੀਂ ਨਾਲੇ ਪਲੇਅ ਕਰਨ ਜਾ ਰਹੇ ਹਾਂ। ਗੁਰਦਾਸ ਮਾਨ ਜੀ ਦੀ ਆਵਾਜ਼ ਦੇ ਵਿੱਚ ਦਿਲ ਦਾ ਮਾਮਲਾ ਹੈ, ਅਤੇ ਤੁਸੀਂ ਵੀ ਇਸਨੂੰ ਇੰਜੋਏ ਕਰਨਾ। ਸਾਨੂੰ ਸਾਡੇ ਮੈਸੇਂਜਰ 'ਤੇ ਫਟਾਫਟ ਮੈਸੇਜ ਕਰੋ, ਟਾਈਮ ਬਹੁਤ ਘੱਟ ਰਹਿ ਗਿਆ, ਜਲਦੀ ਤੋਂ ਜਲਦੀ ਮੈਸੇਜ ਕਰੋ ਤਾਂ ਕਿ ਤੁਹਾਡੀ ਪੰਜਾਬੀ ਗਾਣੇ ਦੀ ਫਰਮਾਇਸ਼ ਵੀ ਪੂਰੀ ਕੀਤੀ ਜਾ ਸਕੇ।

ਜੀ ਦੋਸਤੋ, ਹੁਣ ਲੱਗਦਾ ਕਿ ਸਾਡੀ ਜੋ ਫਰਮਾਇਸ਼ਾਂ ਹੈ ਨਾ, ਕਾਲਾਂ ਤੋਂ ਜ਼ਿਆਦਾ ਸਾਨੂੰ ਹੁਣ ਫੇਸਬੁੱਕ ਮੈਸੇਂਜਰ 'ਤੇ ਆ ਰਹੀਆਂ ਵਾ, ਕਿਉਂਕਿ ਬਹੁਤ ਸਾਰੇ ਹੀ ਲੋਕਾਂ ਨੇ ਸਾਨੂੰ ਫੇਸਬੁੱਕ 'ਤੇ ਹੁਣੀ ਮੈਸੇਜ ਕਰ ਦਿੱਤਾ ਹੈ। ਹਰਸ਼ ਵਸ਼ਿਸ਼ਟ, ਸੌਰਵ ਕੁਮਾਰ, ਰਾਘਵ ਮਹਿਰਾ, ਬਿੰਦੂ ਸਿੰਘ, ਕਾਜਲ ਅਗਰਵਾਲ ਔਰ ਦਿਸ਼ਾ ਸ਼ਰਮਾ ਦਾ ਮੈਸੇਜ ਆਇਆ ਅਤੇ ਗਾਣਾ ਸੁਣਨਾ ਚਾਹੁੰਦੇ ਬੀ ਪਰਾਗ ਦਾ। ਅਰੇ ਵਾਹ, ਮੈਨੂੰ ਲੱਗਦਾ ਸਾਰੇ ਨਾ ਪਲੈਨਿੰਗ ਕਰਕੇ ਮੈਸੇਜ ਕਰ ਰਹੇ ਕਿ ਇੱਕ ਸਿੰਗਰ ਦਾ ਗਾਣਾ ਸੁਣਨੇ ਜਲਦੀ ਪਲੇ ਹੋਏਗਾ ਜੀ ਦੋਸਤੋ। ਅਤੇ ਗਾਣਾ ਅਸੀਂ ਪਲੇ ਕਰ ਰਹੇ ਹਾਂ ਦਿਸ਼ਾ ਸ਼ਰਮਾ ਜੀ ਦੀ ਫਰਮਾਇਸ਼ 'ਤੇ, ਅਤੇ ਬਾਕੀ ਸਾਰਿਆਂ ਦੀ ਵੀ ਫਰਮਾਇਸ਼ 'ਤੇ ਵੀ ਪਰਾਗ ਦੀ ਆਵਾਜ਼ ਦੇ ਵਿੱਚ ਜੰਨਤ। ਬਹੁਤ ਹੀ ਖੂਬਸੂਰਤ ਗਾਣਾ ਹੈ ਅਤੇ ਤੁਸੀਂ ਵੀ ਇੰਜੋਏ ਕਰਨਾ, ਮੈਂ ਔਰ ਪ੍ਰੀਤੀ ਤਾਂ ਇੰਜੋਏ ਕਰ ਹੀ ਰਹੇ ਹਾਂ।

0: ਜੀ ਦੋਸਤੋ, ਗਾਣਾ ਬਹੁਤ ਹੀ ਵਧੀਆ ਹੈ, ਲੇਕਿਨ ਥੋੜ੍ਹਾ ਜਿਹਾ ਨਾ ਹੁਣ ਮੂਡ ਜੋ ਥੋੜ੍ਹਾ ਥੱਲੇ ਨੂੰ ਨਹੀਂ ਚਲਾ ਗਿਆ, ਇੱਕਦਮ ਮੈਲੋ ਜਿਹਾ ਹੋ ਗਿਆ ਹੈ ਕਿ ਨਹੀਂ ਪ੍ਰੀਤੀ?
1: ਕੋਈ ਨਹੀਂ, ਹੁਣ ਜ਼ਰਾ ਥੋੜ੍ਹਾ ਹੋਰ ਵਧੀਆ ਕਰ ਦਿੰਦੇ ਹਾਂ, ਜਾਂਦੇ ਜਾਂਦੇ ਕੁਛ ਵਧੀਆ ਤਾਂ ਕਰਕੇ ਜਾਣਾ
0: ਜੀ। ਅਤੇ ਦੋਸਤੋ, ਫਰਮਾਇਸ਼ ਆਈ ਹੈ ਨਿਤੇਸ਼ ਸ਼ਰਮਾ ਦੀ, ਭਾਰਤੀ ਕੁਮਾਰ ਦੀ, ਅਤੇ ਗਾਣਾ ਸੁਣਨਾ ਚਾਹੁੰਦੇ ਬਾਦਸ਼ਾਹ। ਅਰੇ, ਗਰੁੱਪ ਫਰਮਾਇਸ਼ਾਂ ਆ ਰਹੀਆਂ ਅੱਜ, ਅਤੇ ਗਾਣਾ ਸੁਣਨਾ ਚਾਹੁੰਦੇ ਹਾਂ ਬਾਦਸ਼ਾਹ ਦਾ, ਤਾਂ ਅਸੀਂ ਪਲੇ ਕਰ ਰਹੇ ਉਹਨਾਂ ਲਈ ਪ੍ਰੋਪਰ ਪਟੋਲਾ, ਕਿਉਂਕਿ ਮੈਨੂੰ ਔਰ ਪ੍ਰੀਤੀ ਦੋਨਾਂ ਨੂੰ ਇਹ ਗਾਣਾ ਬਹੁਤ ਹੀ ਪਸੰਦ ਹੈ। ਅਸੀਂ ਵੀ ਡਾਂਸ ਕਰਨੇ ਵਾਲੇ ਹਾਂ, ਤੁਸੀਂ ਵੀ ਡਾਂਸ ਕਰਨਾ ਹੈ, ਤੁਹਾਡੇ ਲਈ ਪੇਸ਼ ਹੈ ਗਾਣਾ।

0: ਜੀ ਦੋਸਤੋ, ਪ੍ਰੋਗਰਾਮ ਚੱਲ ਰਿਹਾ ਯੁਵਾਣੀ ਅਤੇ ਮੈਨੂੰ ਉਮੀਦ ਹੈ ਕਿ ਅੱਜ ਦਾ ਪ੍ਰੋਗਰਾਮ ਤੁਸੀਂ ਇੰਜੋਏ ਕੀਤਾ, ਕਿਉਂਕਿ ਮੈਂ ਔਰ ਪ੍ਰੀਤੀ ਨੇ ਤਾਂ ਬਹੁਤ ਹੀ ਜ਼ਿਆਦਾ ਇੰਜੋਏ ਕੀਤਾ,
1: ਮੈਂ ਡਾਂਸ ਕਰਕੇ ਵੀ ਇੰਜੋਏ ਕੀਤਾ।
0: ਜੀ ਬਿਲਕੁਲ ਦੋਸਤੋ, ਅਤੇ ਹੁਣ ਜੋ ਸਮਾਂ ਉਹ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਤੁਹਾਨੂੰ ਹੋਰ ਗੱਲਾਂ ਬਾਤਾਂ ਕਰੀਏ, ਅਤੇ ਅਸੀਂ ਤੁਹਾਡੇ ਤੋਂ ਇਜਾਜ਼ਤ ਚਾਹਵਾਂਗੇ। ਮੈਨੂੰ ਆਰਜੇ ਕ੍ਰਿਟੀਨਾ ਨੂੰ
1: ਅਤੇ ਆਰਜੇ ਪ੍ਰੀਤੀ ਨੂੰ
0: ਦਿਓ ਇਜਾਜ਼ਤ। ਨਮਸਕਾਰ।

ਨਮਸਕਾਰ, ਸਤਿ ਸ਼੍ਰੀ ਅਕਾਲ ਆਦਾਬ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਵ ਯੂ ਜ਼ਿੰਦਗੀ, ਆਪਣੀ ਦੋਸਤ ਅਤੇ ਹੋਸਟ ਆਰ ਜਰੀਆ ਦੇ ਨਾਲ। ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਨਾ ਅਕਸਰ ਲਵ ਯੂ ਜ਼ਿੰਦਗੀ ਦੇ ਵਿੱਚ ਕਿਸੇ ਕਹਾਣੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ, ਉਹਨਾਂ ਲੋਕਾਂ ਦੀਆਂ ਜਾਂ ਉਹਨਾਂ ਸ਼ਖਸ ਦੀਆਂ, ਉਹ ਸ਼ਖਸ ਦੀਆਂ ਜੋ ਸਾਡੀ ਜ਼ਿੰਦਗੀ ਨੂੰ ਬਹੁਤ ਇੰਸਪਾਇਰ ਕਰਦੇ ਨੇ ਅਤੇ ਸਾਨੂੰ ਸਾਡੇ ਵਿੱਚ ਇੱਕ ਜੋ ਪੋਜ਼ਿਟਿਵ ਬਦਲਾਵ ਹੈ ਉਹਨੂੰ ਲਿਆਉਣ ਲਈ ਸਾਡੇ ਵਿੱਚ ਇੱਕ ਨਵੀਂ ਸ਼ਕਤੀ, ਇੱਕ ਨਵੀਂ ਐਨਰਜੀ ਸਾਡੇ ਵਿੱਚ ਭਰ ਦਿੰਦੇ ਨੇ। ਪਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਉਹਨਾਂ ਲੋਕਾਂ ਦੀ ਨਹੀਂ ਕਰਾਂਗੇ, ਅੱਜ ਆਪਾਂ ਗੱਲਬਾਤ ਕਰਾਂਗੇ ਉਹਨਾਂ ਟ੍ਰੀਟਸ ਦੀ। ਆਪਾਂ ਨਾ ਹਮੇਸ਼ਾ ਇੱਕ ਚੀਜ਼ ਕਰਦੇ ਹਾਂ ਕਿ ਆਪਾਂ ਪ੍ਰੋਕਰੈਸਟੀਨੇਟ ਕਰਦੇ ਹਾਂ ਕਿ ਯਾਰ ਕੱਲ੍ਹ ਤੋਂ ਮੈਂ ਸਵੇਰੇ ਉੱਠੂੰਗਾ, ਕੱਲ੍ਹ ਤੋਂ ਮੈਂ ਐਕਸਰਸਾਈਜ਼ ਕਰੂੰਗਾ, ਕੱਲ੍ਹ ਤੋਂ ਮੈਂ ਗੁੱਸਾ ਘੱਟ ਕਰੂੰਗਾ, ਕੱਲ੍ਹ ਤੋਂ ਮੈਂ ਹਾਰਡ ਵਰਕਿੰਗ ਬਣੂੰਗਾ, ਕੱਲ੍ਹ ਤੋਂ ਮੈਂ ਕੁਛ ਨਵਾਂ ਸਿੱਖੂੰਗਾ, ਕੱਲ੍ਹ ਤੋਂ ਮੈਂ ਆਦਤਾਂ ਆਪਣੀ ਸੁਧਾਰੂੰਗਾ। ਅਤੇ ਉਹ ਜਿਹੜਾ ਕੱਲ੍ਹ ਹੈ ਨਾ, ਉਹ ਸ਼ਾਇਦ ਕਦੇ ਨਹੀਂ ਆਉਂਦਾ ਅਤੇ ਆਪਾਂ ਬਸ ਉਹ ਕੱਲ੍ਹ ਦੀ ਵੇਟ ਕਰਦੇ ਰਹਿ ਜਾਂਦੇ ਹਾਂ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਉਹ ਕੱਲ੍ਹ ਦੀ ਵੇਟ ਨਹੀਂ ਕਰਾਂਗੇ, ਆਪਾਂ ਗੱਲ ਕਰਾਂਗੇ ਕਿ ਅਸੀਂ ਅੱਜ ਤੋਂ ਆਪਣੇ ਆਪ ਦੇ ਅੰਦਰ ਕੀ ਚੇਂਜਸ ਲੈ ਕੇ ਆਉਣੇ ਨੇ। ਸੋ ਉਮੀਦ ਕਰਦੀ ਹਾਂ ਕਿ ਤੁਸੀਂ ਇਹ ਪ੍ਰੋਗਰਾਮ ਬਹੁਤ ਇੰਜੋਏ ਕਰੋਗੇ। ਅਤੇ ਆਗਾਜ਼ ਕਰਦੇ ਹਾਂ ਇਸ ਪ੍ਰੋਗਰਾਮ ਦਾ ਗੁਰੂ ਰੰਧਾਵਾ ਹੋਣਾ ਦੀ ਆਵਾਜ਼ ਦੇ ਵਿੱਚ, ਬਹੁਤ ਹੀ ਪਿਆਰੇ ਜਿਹੇ ਗੀਤ ਦੇ ਨਾਲ।

ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਲਵ ਯੂ ਜ਼ਿੰਦਗੀ ਆਪਣੀ ਦੋਸਤ ਦੇ ਹੋਸਟ ਅੱਜ ਰੀਆ ਦੇ ਨਾਲ, ਅਤੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਇੱਕ ਐਸੀ ਚੀਜ਼ ਦੀ ਜੋ ਅਕਸਰ ਅਸੀਂ ਸਾਰੇ ਕਰਦੇ ਹਾਂ ਅਤੇ ਸਾਰੇ ਕਰਕੇ ਫਿਰ ਪਛਤਾਉਂਦੇ ਹਾਂ। ਮੈਂ ਗੱਲ ਕਰ ਰਹੀ ਹਾਂ ਪ੍ਰੋਕਰੈਸਟੀਨੇਸ਼ਨ ਦੀ, ਕੰਮ ਨੂੰ ਟਾਲਣ ਦੀ, ਜੇ ਸਿੱਧੀ ਸਿੱਧੀ ਭਾਸ਼ਾ 'ਚ ਕਿਹਾ ਜਾਵੇ। ਪ੍ਰੋਕਰੈਸਟੀਨੇਸ਼ਨ ਥੋੜ੍ਹੀ ਟਰਮ ਲੱਗਦੀ ਹੈ ਔਖੀ ਔਖੀ ਜੀ, ਪਰ ਇਹਦਾ ਸਿੰਪਲ ਸਿੰਪਲ ਮਤਲਬ ਇਹੀ ਹੁੰਦਾ ਹੈ ਕਿ ਅਸੀਂ ਜਿਹੜੇ ਕੰਮ ਨੂੰ ਟਾਲ ਦਿੰਦੇ ਹਾਂ, ਜਿਹੜਾ ਕੰਮ ਸਾਨੂੰ ਪਤਾ ਹੈ ਕਿ ਸਾਨੂੰ ਕਰਨਾ ਪੈਣਾ ਹੈ ਪਰ ਅਸੀਂ ਫਿਰ ਵੀ ਟਾਲ ਦਿੰਦੇ ਹਾਂ। ਸਾਡੀ ਮੰਮੀ ਅਕਸਰ ਕਹਿੰਦੀ ਹੁੰਦੀ ਨਾ ਕਿ ਕੰਮ ਤਾਂ ਕੱਕ ਤੈਨੂੰ ਕਰਨਾ ਪੈਣਾ ਹੈ, ਤੂੰ ਭਾਵੇਂ ਅੱਜ ਕਰ ਭਾਵੇਂ ਕੱਲ੍ਹ ਕਰ। ਅਤੇ ਜ਼ਿੰਦਗੀ ਵੀ ਇਹੀ ਕਹਿੰਦੀ ਹੈ ਕਿ ਕੰਮ ਤਾਂ ਕੱਕ ਸਾਨੂੰ ਕਰਨਾ ਪੈਣਾ ਹੈ, ਭਾਵੇਂ ਅੱਜ ਕਰੀਏ ਭਾਵੇਂ ਕੱਲ੍ਹ ਕਰੀਏ। ਪਰ ਸਵਾਲ ਇੱਥੇ ਇਹ ਉੱਠਦਾ ਕਿ ਅਸੀਂ ਪ੍ਰੋਕਰੈਸਟੀਨੇਟ ਯਾਨੀ ਕਿ ਚੀਜ਼ਾਂ ਨੂੰ ਟਾਲਦੇ ਕਿਉਂ ਆ। ਸੋ ਬੇਸਿਕਲੀ ਕੀ ਹੁੰਦਾ ਹੈ, ਹਿਊਮਨ ਸਾਈਕੋਲੋਜੀ ਹੈ ਕਿ ਅਸੀਂ ਚੀਜ਼ਾਂ ਨੂੰ ਅਕਸਰ ਟਾਲਦੇ ਹਾਂ ਕਿਉਂਕਿ ਸਾਨੂੰ ਡਰ ਹੁੰਦਾ ਕਿ ਹਾਏ ਕਿਤੇ ਅਸੀਂ ਫੇਲ ਨਾ ਹੋ ਜਾਈਏ ਕੰਮ ਕਰਨ ਦੇ ਵਿੱਚ, ਜਾਂ ਫਿਰ ਸਾਨੂੰ ਉਹ ਕੰਮ ਲੱਗਦਾ ਹੈ ਬੋਰਿੰਗ। ਬਟ ਸ਼ੋਰਟ ਟਰਮ ਦੇ ਵਿੱਚ ਤਾਂ ਭਾਵੇਂ ਇਹਦਾ ਸਾਨੂੰ ਥੋੜ੍ਹਾ ਸੌਖਾ ਮਿਲ ਜਾਂਦਾ ਹੈ ਕਿ ਕੱਲ੍ਹ ਕਰੇਂਗੇ ਕੱਲ੍ਹ ਕਰੇਂਗੇ, ਬਟ ਲੌਂਗ ਟਰਮ ਦੇ ਵਿੱਚ ਪ੍ਰੋਕਰੈਸਟੀਨੇਸ਼ਨ ਸਾਨੂੰ ਦਿੰਦੀ ਹੈ ਐਂਗਜ਼ਾਇਟੀ, ਪੂਅਰ ਸਲੀਪ ਅਤੇ ਹੋਰ ਵੀ ਇਹੋ ਜਿਹਾ ਬਹੁਤ ਸਾਰੀਆਂ ਮੈਂਟਲ ਹੈਲਥ ਪ੍ਰੋਬਲਮਸ, ਜਦੋਂ ਅਸੀਂ ਲਾਸਟ ਮੂਮੈਂਟ 'ਤੇ ਸਭ ਕੁਝ ਛੱਡ ਦਿੰਦੇ ਕਿ ਯਾਰ ਲਾਸਟ ਮਿੰਟ 'ਤੇ ਦੇਖਾਂਗੇ, ਅਤੇ ਉਹ ਫਿਰ ਦੇਖਿਆ ਨਹੀਂ ਜਾਂਦਾ ਜੋ ਹੁੰਦਾ ਹੈਗਾ। ਸੋ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਕਿ ਅਸੀਂ ਪ੍ਰੋਕਰੈਸਟੀਨੇਟ ਨਾ ਕਰੀਏ, ਚੀਜ਼ਾਂ ਨੂੰ ਟਾਲ ਮਟੋਲ ਨਾ ਕਰੀਏ, ਜਿਹੜਾ ਕੰਮ ਅੱਜ ਕਰਨ ਵਾਲਾ ਹੈ ਉਹਨੂੰ ਕਰੀਏ। ਸੋ ਗਾਣਾ ਤੁਸੀਂ ਇੰਜੋਏ ਕਰੋ ਦਿਲਜੀਤ ਦੋਸਾਂਝ ਹੋਰਾਂ ਦੀ ਆਵਾਜ਼ ਵਿੱਚ, ਡੂ ਯੂ ਨੋ, ਅਤੇ ਉਹਦੇ ਤੋਂ ਬਾਅਦ ਪ੍ਰੋਕਰੈਸਟੀਨੇਸ਼ਨ ਅਤੇ ਹੋਰ ਬਹੁਤ ਸਾਰੇ ਫੈਕਟਸ, ਅਤੇ ਅਸੀਂ ਕਿਵੇਂ ਪ੍ਰੋਕਰੈਸਟੀਨੇਸ਼ਨ ਤੋਂ ਬਚ ਸਕਦੇ ਹਾਂ ਉਹਦੇ ਬਾਰੇ ਤੁਹਾਡੇ ਨਾਲ ਡਿਸਕਸ਼ਨ ਕਰਾਂਗੇ, ਗੱਲਬਾਤ ਕਰਾਂਗੇ। ਸਟੇ ਟਿਊਨ ਟੂ 102.7 FM ਰੇਨਬੋ, ਦਿਲ ਸੇ ਦਿਲ ਤੱਕ।

ਡੂ ਯੂ ਨੋ ਕਿ ਪ੍ਰੋਕਰੈਸਟੀਨੇਸ਼ਨ ਤੋਂ ਕਿਵੇਂ ਬਚਿਆ ਜਾ ਸਕਦਾ ਹੈ? ਕੋਈ ਗੱਲ ਨਹੀਂ, ਤੁਸੀਂ ਟੈਨਸ਼ਨ ਨਾ ਲਵੋ, ਅਸੀਂ ਸਾਰੇ ਹੀ ਪ੍ਰੋਕਰੈਸਟੀਨੇਟ ਕਿਤੇ ਨਾ ਕਿਤੇ ਕਰਦੇ ਹਾਂ, ਚੀਜ਼ਾਂ ਨੂੰ ਟਾਲ ਮਟੋਲ ਕਰ ਦਿੰਦੇ ਹਾਂ ਅਤੇ ਕੱਲ੍ਹ 'ਤੇ ਛੱਡ ਦਿੰਦੇ ਹਾਂ ਅਤੇ ਇਹ ਕਹਿ ਦਿੰਦੇ ਹਾਂ ਕਿ ਭਾਈ ਜੋ ਹੋਊਗਾ ਦੇਖੀ ਜਾਊਗਾ ਅਤੇ ਫਿਰ ਜੋ ਹੁੰਦਾ ਉਹ ਦੇਖਿਆ ਨਹੀਂ ਜਾਂਦਾ। ਸੋ ਇਹਦਾ ਹੀ ਹੱਲ ਜਾਂ ਫਿਰ ਕਹਿ ਸਕਦੇ ਹਾਂ ਕਿ ਇੱਕ ਟਿਪ ਲੈ ਕੇ ਆਈ ਹਾਂ ਤੁਹਾਡੇ ਲਈ ਕਿ ਅਸੀਂ ਕੀ ਕਰ ਸਕਦੇ ਹਾਂ। ਅਸੀਂ ਨਾ ਅਕਸਰ ਪ੍ਰੋਕਰੈਸਟੀਨੇਟ ਉਦੋਂ ਕਰਦੇ ਜਦੋਂ ਸਾਨੂੰ ਨਾ ਚੀਜ਼ ਉਹ ਕਰਨ ਬਾਰੇ ਸੋਚ ਕੇ ਨਾ ਥੋੜ੍ਹਾ ਹੋ ਜਾਂਦਾ ਕਿ ਯਾਰ ਛੀ ਕਿੰਨੀ ਬੋਰਿੰਗ ਚੀਜ਼ ਹੈ, ਜਾਂ ਫਿਰ ਇਹ ਹੋ ਜਾਂਦਾ ਕਿ ਯਾਰ ਬਹੁਤ ਮਿਹਨਤ ਕਰਨੀ ਪੈਣੀ ਆ ਜਾਂ ਬਹੁਤ ਲੰਬਾ ਕੰਮ ਹੈ ਜਾਂ ਉਹਦਾ ਰਿਵਾਰਡ ਨਾ ਬੜੇ ਟਾਈਮ ਬਾਅਦ ਮਿਲਣਾ।

ਮਤਲਬ ਅਕਸਰ ਲੋਕ ਐਕਸਰਸਾਈਜ਼ ਕਰਨ ਦਾ ਰੈਜੋਲਿਊਸ਼ਨ ਤਾਂ ਲੈ ਲੈਂਦੇ ਨੇ ਪਰ ਨਹੀਂ ਕਰਦੇ, ਅਤੇ ਅਸੀਂ ਇਸ ਕਰਕੇ ਤਾਂ ਕਰਦੇ ਨੇ ਕਿ ਯਾਰ ਕਿ ਸਾਨੂੰ ਐਕਸਰਸਾਈਜ਼ ਬਾਰੇ ਸੋਚ ਕੇ ਹੀ ਨਾ ਡਰ ਲੱਗਦਾ ਕਿ ਉਹ ਸਾਨੂੰ ਆਪਣੀ ਫੇਵਰੇਟ ਚੀਜ਼ਾਂ ਖਾਣ ਵਾਲੀਆਂ ਛੱਡਣੀਆਂ ਪੈਣੀਆਂ ਨੇ, ਜਾਂ ਫਿਰ ਸਾਨੂੰ ਕਿੰਨੀ ਮਿਹਨਤ ਕਰਨੀ ਪੈਣੀ ਹੈ, ਸਵੇਰੇ ਛੇਤੀ ਉੱਠਣਾ ਪੈਣਾ, ਆਪਣੇ ਸ਼ੈਡਿਊਲ ਦੇ ਵਿੱਚੋਂ ਟਾਈਮ ਕੱਢਣਾ ਪੈਣਾ ਹੈ, ਸਾਡੀ ਐਨਰਜੀ ਉਹਦੇ 'ਤੇ ਲੱਗੇਗੀ, ਅਸੀਂ ਥੱਕ ਜਾਵਾਂਗੇ। ਇੱਦਾਂ ਦੀਆਂ ਨੈਗੇਟਿਵ ਚੀਜ਼ਾਂ ਜਦੋਂ ਅਸੀਂ ਆਪਣੇ ਦਿਮਾਗ 'ਚ ਲੈ ਕੇ ਆਉਣਾ ਸ਼ੁਰੂ ਕਰਦੇ ਨੇ ਨਾ, ਤਾਂ ਅਸੀਂ ਉਹ ਚੀਜ਼ ਜਿਹੜੀ ਸਾਡੇ ਲਈ ਜ਼ਰੂਰੀ ਹੈ ਉਹਨੂੰ ਅਸੀਂ ਕਿਤੇ ਨਾ ਕਿਤੇ ਕਰਨਾ ਨਹੀਂ ਚਾਹੁੰਦੇ, ਅਤੇ ਅਸੀਂ ਇਹਨੂੰ ਕੱਲ੍ਹ 'ਤੇ ਛੱਡ ਦਿੰਦੇ ਹਾਂ। ਸੋ ਇਹਦਾ ਇੱਕ ਸਿੰਪਲ ਜਿਹਾ ਸੋਲਿਊਸ਼ਨ ਇਹ ਹੈਗਾ ਹੈ ਕਿ 2 ਮਿਨਟ ਰੂਲ, 2 ਮਿਨਟ ਰੂਲ ਇਹ ਕਹਿੰਦਾ ਹੈ ਕਿ ਤੁਸੀਂ ਜਿਹੜੀ ਵੀ ਚੀਜ਼ ਕਰਨੀ ਸ਼ੁਰੂਆਤ ਕਰਨੀ ਹੈ ਨਾ, ਉਹਨੂੰ ਸਟੈਪ ਬਾਏ ਸਟੈਪ ਕਰੋ। ਅੱਜ ਉਹਨੂੰ 10 ਮਿਨਟ ਕਰੋ, ਕੱਲ੍ਹ ਉਹਨੂੰ 20 ਮਿਨਟ ਕਰੋ, ਜੇ 20 ਮਿਨਟ ਨਹੀਂ 15 ਮਿਨਟ ਕਰੋ, ਫਿਰ ਉਹ ਤੋਂ ਅਗਲੇ ਦਿਨ 20 ਮਿਨਟ ਕਰੋ, ਅਤੇ ਹੌਲੀ ਹੌਲੀ ਕਰਕੇ ਉਹਦਾ ਟਾਈਮ ਸਪੈਨ ਵਧਾਓ। ਅਤੇ ਜਿਵੇਂ ਹੀ ਤੁਸੀਂ ਆਪਣੇ ਸਪੋਜ਼ ਐਕਸਰਸਾਈਜ਼ ਦੇ ਜੇ ਤੁਸੀਂ ਗੋਲ ਬਣਾਇਆ ਕਿ ਮੈਂ ਐਕਸਰਸਾਈਜ਼ ਕਰਨੀ ਹੈ, ਅਤੇ ਇੱਕ ਦਿਨ ਤੁਸੀਂ 10 ਮਿੰਟ ਐਕਸਰਸਾਈਜ਼ ਕਰ ਸਕਦੇ ਹੋ, ਅਗਲੇ ਦਿਨ 15 ਮਿੰਟ, ਫਿਰ 20 ਮਿੰਟ, ਫਿਰ 25 ਮਿੰਟ, ਅਤੇ ਐਕਸਰਸਾਈਜ਼ ਕਰਨ ਤੋਂ ਬਾਅਦ ਆਪ

ਫਿਰ ਆਪਣੇ ਕਿਸੇ ਫੇਵਰੇਟ ਬੰਦੇ ਨੂੰ ਫਰੈਂਡ ਨੂੰ ਫੋਨ ਲਗਾ ਲਓ ਜਾਂ ਕੋਈ ਵੀ ਤੁਹਾਡਾ ਕੋਈ ਫੇਵਰੇਟ ਐਕਟੀਵਿਟੀ ਹੈਗੀ ਆ, ਤੁਸੀਂ ਉਹ ਕਰੋ ਤਾਂ ਕਿ ਤੁਹਾਡੇ ਬ੍ਰੇਨ ਨੂੰ ਇੱਕ ਸਿਗਨਲ ਮਿਲੇ ਕਿ ਉਹ ਹੋ ਜੇ ਮੈਂ ਐਕਸਰਸਾਈਜ਼ ਕਰੂੰਗਾ ਤਾਂ ਮੈਨੂੰ ਆਹ ਰਿਵਾਰਡ ਮਿਲੂਗਾ। ਵੈਸੇ ਇਨ ਦ ਲੋਂਗ ਟਰਮ ਐਕਸਰਸਾਈਜ਼ ਕਰਨ ਦੇ ਬਹੁਤ ਸਾਰੇ ਬੈਨੀਫਿਟਸ ਹੁੰਦੇ ਨੇ ਅਤੇ ਦਿਮਾਗ ਨੂੰ ਹੌਲੀ ਹੌਲੀ ਆਦਤ ਪੈ ਜਾਂਦੀ ਹੈ, ਬਟ ਸ਼ੁਰੂਆਤ ਦੇ ਲਈ ਤੁਸੀਂ ਜੇ ਰਿਵਾਰਡ ਸਿਸਟਮ ਰੱਖਦੇ ਹੋ ਅਤੇ 2 ਮਿੰਟ ਰੂਲ ਰੱਖਦੇ ਹੋ ਅਤੇ ਉਹਦੇ ਨਾਲ ਤੁਸੀਂ ਪ੍ਰੋਕ੍ਰੈਸਟੀਨੇਸ਼ਨ ਦੀ ਜਿਹੜੀ ਹੈਬਿਟ ਹੈ ਉਹਨੂੰ ਓਵਰਕਮ ਕਰ ਸਕਦੇ ਹੋ। ਸੋ ਇਹ ਤਾਂ ਮਤਲਬ ਤੁਹਾਨੂੰ ਟਿਪ ਦੇ ਦਿੱਤੀ ਅਤੇ ਹੁਣ ਆਪਾਂ ਅੱਜ ਤੋਂ ਬਾਅਦ ਗੱਲਬਾਤ ਕਰਾਂਗੇ ਕਿ ਅਸੀਂ ਅੱਜ ਤੋਂ ਕੀ ਚੀਜ਼ਾਂ ਕਰਨੀਆਂ ਸ਼ੁਰੂ ਕਰਨੀਆਂ ਨੇ। ਸੋ ਫਿਲਹਾਲ ਤੁਸੀਂ ਇੰਜੋਏ ਕਰੋ ਗਾਣਾ ਪ੍ਰੀਤ ਹਰਪਾਲ ਹੋਰਾਂ ਦੀ ਆਵਾਜ਼ ਦੇ ਵਿੱਚ, ਅਤੇ ਇਸ ਗਾਣੇ ਦੇ ਉਸ ਪਰ ਤੁਹਾਡੇ ਲਈ ਬਹੁਤ ਸਾਰੀਆਂ ਹੋਰ ਟਿਪਸ ਲੈ ਕੇ ਮੈਂ ਹਾਜ਼ਰ ਹੋਵਾਂਗੀ।

ਤੁਸੀਂ ਕਦੇ ਸੋਚਿਆ ਇਹਨਾਂ ਤੋਂ ਚਰਖਾ ਕਿਉਂ ਨਹੀਂ ਕੱਤਿਆ ਜਾ ਰਿਹਾ ਅਤੇ ਇਹਨਾਂ ਦੀ ਕੱਤਣੋਂ ਪਈ ਫੁਲਕਾਰੀ ਕਿਉਂ ਹੈ? ਕਿਉਂਕਿ ਇਹ ਵੀ ਪ੍ਰੋਕਰੈਸਟੀਨੇਟ ਕਰ ਰਹੇ ਨੇ ਆਪਣੇ ਕੰਮ ਨੂੰ ਅਤੇ ਅੱਜ ਅਸੀਂ ਗੱਲਬਾਤ ਇਹੀ ਕਰ ਰਹੇ ਹਾਂ ਕਿ ਅਸੀਂ ਅਕਸਰ ਚੀਜ਼ਾਂ ਨੂੰ ਕੱਲ੍ਹ 'ਤੇ ਛੱਡ ਦਿੰਦੇ ਹਾਂ, ਪਰ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਕੰਮ ਨੂੰ ਕੱਲ੍ਹ 'ਤੇ ਨਾ ਟਾਲੀਏ। ਅਤੇ ਉਹਦੇ ਲਈ ਬਹੁਤ ਸਾਰੀਆਂ ਟਿਪਸ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ, ਪਰ ਹੁਣ ਗੱਲ ਕਰਾਂਗੇ ਆਪਾਂ ਕਿ ਅਸੀਂ ਕਿਹਨਾਂ ਚੀਜ਼ਾਂ ਨੂੰ ਕੱਲ੍ਹ 'ਤੇ ਟਾਲ ਦਿੰਦੇ ਹਾਂ। ਅਸੀਂ ਨਾ ਅਕਸਰ ਆਪਣੇ ਆਪ ਨੂੰ ਕੰਪੇਅਰ ਕਰਦੇ ਹਾਂ ਲੋਕਾਂ ਦੇ ਨਾਲ, ਆਪਣੀ ਜ਼ਿੰਦਗੀ ਨੂੰ ਲੋਕਾਂ ਦੀ ਜ਼ਿੰਦਗੀ ਦੇ ਨਾਲ ਕੰਪੇਅਰ ਕਰਦੇ ਹਾਂ ਅਤੇ ਇਹੀ ਸੋਚਦੇ ਹਾਂ ਕਿ ਯਾਰ ਮੇਰੀ ਜ਼ਿੰਦਗੀ ਇੰਨੀ ਅੱਛੀ ਕਿਉਂ ਨਹੀਂ ਆ, ਜਾਂ ਮੇਰੀ ਲਾਈਫ 'ਚ ਇਹ ਚੀਜ਼ ਕਿਉਂ ਨਹੀਂ ਹੋ ਰਹੀ ਜੋ ਹੋਣੀ ਚਾਹੀਦੀ ਆ। ਪਰ ਅਸੀਂ ਅੱਜ ਆਪਣੇ ਆਪ ਨਾਲ ਇੱਕ ਵਾਅਦਾ ਕਰਦੇ ਹਾਂ ਕਿ ਅਸੀਂ ਅੱਜ ਤੋਂ, ਹੁਣ ਤੋਂ ਹੀ ਆਪਣੀ ਜ਼ਿੰਦਗੀ ਨੂੰ ਲੋਕਾਂ ਦੀ ਜ਼ਿੰਦਗੀ ਦੇ ਨਾਲ, ਦੂਸਰਿਆਂ ਦੀ ਜ਼ਿੰਦਗੀ ਦੇ ਨਾਲ ਕੰਪੇਅਰ ਨਹੀਂ ਕਰਾਂਗੇ। ਕਿਉਂਕਿ ਮੰਨਣਾ ਇਹ ਹੈ ਕਿ ਹਰੇਕ ਦੀ ਜ਼ਿੰਦਗੀ ਦਾ ਨਾ ਆਪਣਾ ਇੱਕ ਟਾਈਮ ਹੁੰਦਾ ਹੈ ਅਤੇ ਆਪਣੇ ਟਾਈਮ 'ਤੇ ਸਾਰੀਆਂ ਚੀਜ਼ਾਂ ਨਾ ਬਹੁਤ ਸੋਹਣੀਆਂ ਹੁੰਦੀਆਂ ਨੇ। ਸੋ ਅੱਜ ਤੋਂ ਅਸੀਂ ਆਪਣੀ ਜ਼ਿੰਦਗੀ ਨੂੰ ਕਿਸੇ ਹੋਰ ਦੀ ਜ਼ਿੰਦਗੀ ਦੇ ਨਾਲ ਕੰਪੇਅਰ ਨਹੀਂ ਕਰਾਂਗੇ। ਆਪਣੀ ਜ਼ਿੰਦਗੀ ਜਿਵੇਂ ਦੀ ਵੀ ਹੈਗੀ ਉਹਨੂੰ ਬਹੁਤ ਸੋਹਣੇ ਤਰੀਕੇ ਨਾਲ ਜੀਵਾਂਗੇ, ਮਾਣਾਂਗੇ। ਠੀਕ ਹੈ ਜੀ।

0: ਇਸ ਜੂਨ ਵਿੱਚ ਝੋਨੇ ਦੀ ਰੁੱਤ ਦੌਰਾਨ ਬਿਜਲੀ ਦੀ ਮੰਗ ਪਿਛਲੇ ਸਾਲ ਦੇ 17,200 ਮੈਗਾਵਾਟ ਤੋਂ ਜ਼ਿਆਦਾ ਹੋਣ ਦਾ ਅਨੁਮਾਨ ਹੈ। ਮੌਸਮ ਵਿਭਾਗ ਵੱਲੋਂ ਇਸ ਮਹੀਨੇ ਦੇ ਅਖੀਰ ਤੱਕ ਅਤੇ ਜੂਨ ਵਿੱਚ ਵੀ ਪੰਜਾਬ ਵਿੱਚ ਕਈ ਥਾਵਾਂ 'ਤੇ ਜ਼ਬਰਦਸਤ ਗਰਮੀ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ, ਜਿਸ ਨਾਲ ਬਿਜਲੀ ਦੀ ਮੰਗ 'ਚ ਵਾਧਾ ਹੁੰਦਾ ਹੈ। ਖੇਤਾਂ ਵਿੱਚ ਝੋਨੇ ਨੂੰ ਪਾਣੀ ਦੇਣ ਲਈ ਚੱਲਣ ਵਾਲੇ ਲੱਖਾਂ ਟਿਊਬਵੈੱਲ ਬਿਜਲੀ ਦੀ ਮੰਗ ਨੂੰ ਕਈ ਗੁਣਾ ਵਧਾਉਂਦੇ ਨੇ। ਪਿਛਲੇ ਮਹੀਨੇ ਦੀ 27 ਤਰੀਕ ਨੂੰ ਗੁਰਦਾਸਪੁਰ ਵਿੱਚ ਇੱਕ ਦੁਕਾਨ ਨੇੜੇ ਸੁੱਟੇ ਗਏ ਹੈਂਡ ਗ੍ਰਨੇਡ ਦੀ ਬਰਾਮਦਗੀ ਨਾਲ ਸੰਬੰਧਿਤ ਇੱਕ ਮਾਮਲੇ ਵਿੱਚ ਗੁਰਦਾਸਪੁਰ ਪੁਲਿਸ ਨੇ ਕਾਊਂਟਰ ਇੰਟੈਲੀਜੈਂਸ ਵਿੰਗ ਦੇ ਤਾਲਮੇਲ ਨਾਲ ਕੱਲ੍ਹ ਉਸ ਵਿਅਕਤੀ ਦੀ ਪਛਾਣ ਕਰਕੇ ਉਸ ਦੇ 2 ਹੋਰ ਸਾਥੀਆਂ ਸਮੇਤ ਉਸਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕੀਤੇ 3 ਵਿਅਕਤੀਆਂ 'ਚੋਂ 2 ਜਲੰਧਰ ਤੋਂ ਨੇ। ਪੰਜਾਬ ਦੇ DGP ਗੌਰਵ ਯਾਦਵ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਹੈ ਕਿ ਮੁੱਢਲੀ ਜਾਂਚ ਦੌਰਾਨ ਇੱਕ ਦੋਸ਼ੀ ਦੇ ਘਰੋਂ ਇੱਕ ਹੋਰ ਹੈਂਡ ਗ੍ਰਨੇਡ ਵੀ ਬਰਾਮਦ ਹੋਇਆ ਹੈ। ਉਹਨਾਂ ਕਿਹਾ ਕਿ ਤਿੰਨੋਂ ਦੋਸ਼ੀ ਇੱਕ ਵਿਦੇਸ਼ੀ ਹੈਂਡਲਰ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਹੇ ਸਨ ਅਤੇ ਉਹਨਾਂ ਨੂੰ ਉਸ ਤੋਂ 2 ਹੈਂਡ ਗ੍ਰਨੇਡ ਮਿਲੇ ਨੇ। ਗੁਰਦਾਸਪੁਰ ਦੇ SSP ਨੇ ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ
1: ਕਿ ਗੀਤਾ ਭਵਨ ਮੰਦਿਰ ਦੇ ਨੇੜੇ ਇੱਕ ਸਸਪੀਸ਼ੀਅਸ ਜਿਹੜਾ ਓਬਜੈਕਟ ਮਿਲਿਆ ਸੀਗਾ, ਵੈਰੀਫਾਈ ਕੀਤਾ, ਉਹ ਗ੍ਰਨੇਡ ਸੀ ਐਂਡ ਲੈਟਰ ਔਨ ਜਿਹੜਾ ਹੈਗਾ ਬੰਬ ਡਿਸਪੋਜ਼ਲ ਟੀਮ ਦੇ ਵੱਲੋਂ ਉਹਨੂੰ ਡਿਫਿਊਜ਼ ਕੀਤਾ ਗਿਆ ਸੀ। ਉਹਨੂੰ ਫਰਦਰ ਅਸੀਂ ਜਿਹੜਾ ਹੈਗਾ ਇਨਵੈਸਟੀਗੇਟ ਕੀਤਾ, ਵੱਖ ਵੱਖ ਟੀਮਾਂ ਨੇ ਲਗਾਤਾਰ ਜਿਹੜਾ ਹੈਗਾ ਉਹਦੇ 'ਚ ਕੰਮ ਕੀਤਾ, ਜਿਹੜਾ ਸਾਰਾ ਮੋਡਿਊਲ ਹੈਗਾ ਬਸਟ ਹੋ ਗਿਆ ਹੈਗਾ। 3 ਮੰਦਿਰ ਗ੍ਰਿਫਤਾਰ ਕੀਤੇ ਹੈਗੇ, ਅਮਰਜੀਤ ਬਿੱਲਾ ਰਾਮਾ ਮੰਡੀ ਜਲੰਧਰ ਦਾ ਰਹਿਣ ਵਾਲਾ ਹੈਗਾ, ਦੂਜਾ ਕਰਨਜੀਤ ਅਲਿਆਸ ਕਰਨ ਹੈਗਾ ਉਹ ਵੀ ਰਾਮਾ ਮੰਡੀ ਜਲੰਧਰ ਦਾ ਰਹਿਣ ਵਾਲਾ ਹੈਗਾ, ਅੰਡੇਕ ਸਤਰਾਮ ਹੈਗਾ ਮੱਤੇਵਾਲ ਪੁਲਿਸ ਸਟੇਸ਼ਨ ਦੇ ਏਰੀਆ ਦੇ ਰਹਿਣ ਵਾਲਾ ਹੈਗਾ, ਇਹਨਾਂ ਦਾ ਇਨਵੋਲਵਮੈਂਟ ਸਾਹਮਣੇ ਆਇਆ ਹੈ। ਇਨਵੈਸਟੀਗੇਸ਼ਨ ਦਾ ਜਿਹੜਾ ਫੇਜ਼ ਚੱਲਦਾ ਪਿਆ ਹੈਗਾ, ਸਾਰੇ ਬੰਦੇ ਜਿਹੜੇ ਫੋਰਨ ਬੇਸ ਹੈਂਡਲਰ ਦੇ ਟੱਚ ਸੀਗੇ, ਅਸੀਂ ਉਹ ਸਾਰੀ ਚੀਜ਼ਾਂ ਇਨਵੈਸਟੀਗੇਟ ਕਰ ਰਹੇ ਹਾਂ।
0: ਮਾਮਲੇ ਵਿੱਚ ਅਗਲੇਰੀ ਜਾਂਚ ਜਾਰੀ ਹੈ। ਇਸ ਦੌਰਾਨ ਜਲੰਧਰ ਪੁਲਿਸ ਕਮਿਸ਼ਨਰੇਟ ਨੇ ਵੀ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਇੱਕ ਸੰਗਠਿਤ ਅਪਰਾਧ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ। ਉਹਨਾਂ ਤੋਂ 8 ਆਧੁਨਿਕ ਪਿਸਤੌਲਾਂ ਦੇ ਨਾਲ ਨਾਲ 45 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ। ਪਹਿਲਾਂ ਵੀ ਇਹ ਮੁਲਜ਼ਮ 2 ਕਤਲ ਮਾਮਲੇ ਵਿੱਚ ਗ੍ਰਿਫਤਾਰੀ ਤੋਂ ਬਚ ਗਏ ਸਨ। ਮੁੱਢਲੀ ਜਾਂਚ ਵਿੱਚ ਮੁਲਜ਼ਮਾਂ ਦੇ ਵਿਦੇਸ਼ੀ ਹੈਂਡਲਰਾਂ ਨਾਲ ਸਬੰਧਾਂ ਦਾ ਖੁਲਾਸਾ ਹੋਇਆ ਹੈ। ਅਗਲੇਰੀ ਜਾਂਚ ਜਾਰੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xhandle@AIR.RNU ਜਲੰਧਰ। ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਸਹਿਕਾਰ ਭਾਰਤੀ ਪੰਜਾਬ ਜਾਗਰੂਕਤਾ ਸੰਗੋਸ਼ਠੀ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਸਹਿਕਾਰਿਤਾ ਅੰਦੋਲਨ ਨੂੰ ਪਿੰਡਾਂ ਦੇ ਵਿਕਾਸ ਅਤੇ ਸਮਾਜਿਕ ਮਜ਼ਬੂਤੀ ਦਾ ਅਹਿਮ ਆਧਾਰ ਕਰਾਰ ਦਿੱਤਾ। ਆਪਣੇ ਸੰਬੋਧਨ ਦੌਰਾਨ ਉਹਨਾਂ ਕਿਹਾ ਕਿ ਸਹਿਕਾਰ ਭਾਰਤੀ ਇੱਕ ਬਹੁਤ ਪੁਰਾਣੀ ਅਤੇ ਮਜ਼ਬੂਤ ਸੰਸਥਾ ਹੈ ਜੋ 1999 ਵਿੱਚ ਸਥਾਪਿਤ ਕੀਤੀ ਗਈ ਸੀ ਅਤੇ ਉਸ ਸਮੇਂ ਤੋਂ ਹੀ ਪਿੰਡਾਂ ਅਤੇ ਆਮ ਲੋਕਾਂ ਦੀ ਭਲਾਈ ਲਈ ਨਿਰੰਤਰ ਕੰਮ ਕਰ ਰਹੀ ਹੈ। ਰਾਜਪਾਲ ਨੇ ਕਿਹਾ ਕਿ ਸਹਿਕਾਰਤਾ ਦੀ ਭਾਵਨਾ ਲੋਕਾਂ ਨੂੰ ਆਪਸੀ ਭਾਈਚਾਰੇ, ਸਹਿਯੋਗ ਅਤੇ ਸਮਰਪਣ ਨਾਲ ਜੋੜਦੀ ਏ। ਉਹਨਾਂ ਕਿਹਾ ਕਿ ਸੰਸਕਾਰ ਤੋਂ ਸਹਿਕਾਰਤਾ ਸਿਧਾਂਤ ਸਮਾਜ ਨੂੰ ਮਜ਼ਬੂਤ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਉਹਨਾਂ ਇਹ ਵੀ ਕਿਹਾ ਕਿ ਸਹਿਕਾਰਤਾ ਖੇਤਰ ਦਾ ਸਭ ਤੋਂ ਵੱਡਾ ਯੋਗਦਾਨ ਖੇਤੀਬਾੜੀ ਅਤੇ ਡੇਅਰੀ ਖੇਤਰ ਵਿੱਚ ਏ। ਕਿਸਾਨਾਂ ਨੂੰ ਖਾਦ, ਬੀਜ ਅਤੇ ਹੋਰ ਸਹੂਲਤਾਂ ਪ੍ਰਦਾਨ ਕਰਨ ਵਿੱਚ ਸਹਿਕਾਰਤਾ ਸੰਸਥਾਵਾਂ ਦੀ ਅਹਿਮ ਭੂਮਿਕਾ ਰਹੀ ਏ। ਡੇਅਰੀ ਖੇਤਰ ਵਿੱਚ ਵੀ ਸਹਿਕਾਰਤਾ ਨੇ ਪਿੰਡਾਂ ਦੇ ਲੋਕਾਂ ਨੂੰ ਆਤਮ ਨਿਰਭਰ ਬਣਾਉਣ ਵਿੱਚ ਮਦਦ ਕੀਤੀ ਏ। ਉਹਨਾਂ ਕਿਹਾ ਕਿ ਜੇ ਸਹਿਕਾਰਤਾ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਤਾਂ ਪਿੰਡਾਂ ਦੀ ਆਰਥਿਕਤਾ ਨੂੰ ਵੱਡਾ ਫਾਇਦਾ ਹੋ ਸਕਦਾ ਹੈ। ਪੰਜਾਬੀਆਂ ਦੀ ਸ਼ਲਾਘਾ ਕਰਦਿਆਂ ਰਾਜਪਾਲ ਨੇ ਕਿਹਾ ਕਿ ਪੰਜਾਬ ਦੇਸ਼ ਦਾ ਅੰਨ ਭੰਡਾਰ ਏ ਅਤੇ ਇੱਥੋਂ ਦੇ ਕਿਸਾਨਾਂ ਨੇ ਦੇਸ਼ ਦੀ ਖਾਦ ਸੁਰੱਖਿਆ ਵਿੱਚ ਵੱਡਾ ਯੋਗਦਾਨ ਪਾਇਆ ਹੈ। ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸਮਾਜ ਸੇਵੀ, ਨੌਜਵਾਨ ਅਤੇ ਵੱਖ ਵੱਖ ਖੇਤਰਾਂ ਨਾਲ ਜੁੜੇ ਪ੍ਰਮੁੱਖ ਵਿਅਕਤੀ ਹਾਜ਼ਰ ਸਨ। ਪੰਜਾਬ ਵਿੱਚ 8 ਨਗਰ ਨਿਗਮਾਂ, 76 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤਾਂ ਸਮੇਤ 105 ਸਥਾਨਕ ਸੰਸਥਾਵਾਂ ਲਈ ਚੋਣਾਂ 26 ਮਈ ਨੂੰ ਹੋਣਗੀਆਂ। ਬੀਤੇ ਦਿਨੀ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਇਹਨਾਂ ਚੋਣਾਂ ਦਾ ਐਲਾਨ ਕੀਤਾ ਗਿਆ ਸੀ। ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ ਕੱਲ੍ਹ ਖਤਮ ਹੋ ਗਈ ਏ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 18 ਮਈ ਨੂੰ ਹੋਏਗੀ, ਜਦੋਂ ਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਤਰੀਕ 19 ਮਈ ਏ। ਕਮਿਸ਼ਨ ਨੇ ਚੋਣਾਂ ਨੂੰ ਨਿਰਪੱਖ, ਸੁਤੰਤਰ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਾਉਣ ਲਈ ਸੂਬੇ ਦੇ 23 ਜ਼ਿਲ੍ਹਿਆਂ ਵਿੱਚ IAS ਦੇ ਸੀਨੀਅਰ PCS ਅਧਿਕਾਰੀਆਂ ਨੂੰ ਨਿਗਰਾਨ ਨਿਯੁਕਤ ਕੀਤਾ ਹੈ। ਇਸ ਦੌਰਾਨ ਮੋਹਾਲੀ ਦੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫਸਰ ਸ਼੍ਰੀਮਤੀ ਕੋਮਲ ਮਿੱਤਲ ਨੇ ਜਾਣਕਾਰੀ ਦਿੱਤੀ ਕਿ ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਨਗਰ ਕੌਂਸਲ ਖਰੜ ਦੀਆਂ ਆਮ ਚੋਣਾਂ ਮੁਲਤਵੀ ਕਰਨ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ। ਉਹਨਾਂ ਦੱਸਿਆ ਕਿ ਰਾਜ ਚੋਣ ਕਮਿਸ਼ਨ ਪੰਜਾਬ ਤੋਂ ਪ੍ਰਾਪਤ ਪੱਤਰ ਅਨੁਸਾਰ ਨਗਰ ਕੌਂਸਲ ਖਰੜ ਲਈ ਚੱਲ ਰਹੀ ਚੋਣ ਪ੍ਰਕਿਰਿਆ, ਜਿਸ ਵਿੱਚ ਨਾਮਜ਼ਦਗੀ ਪ੍ਰਾਪਤ ਕਰਨ ਦੀ ਪ੍ਰਕਿਰਿਆ ਵੀ ਸ਼ਾਮਿਲ, ਇਹਨੂੰ ਤੁਰੰਤ ਪ੍ਰਭਾਵ ਨਾਲ ਸਮਾਪਤ ਕਰ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਚੋਣਾਂ ਮੁਲਤਵੀ ਕਰਨ ਸਬੰਧੀ ਜਨਤਕ

ਨੋਟਿਸ ਰਿਟਰਨਿੰਗ ਅਫਸਰ ਖਰੜ ਅਤੇ ਨਗਰ ਕੌਂਸਲ ਖਰੜ ਦੇ ਦਫ਼ਤਰਾਂ ਵਿੱਚ ਲਾ ਦਿੱਤਾ ਗਿਆ ਹੈ। ਸ਼੍ਰੀਮਤੀ ਕੋਮਲ ਮਿੱਤਲ ਨੇ ਕਿਹਾ ਕਿ ਨਗਰ ਕੌਂਸਲ ਖਰੜ ਦੀਆਂ ਚੋਣਾਂ ਕਰਵਾਉਣ ਸਬੰਧੀ ਅਗਲੀ ਕਾਰਵਾਈ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਤੋਂ ਨਵੀਂ ਨੋਟੀਫਿਕੇਸ਼ਨ ਪ੍ਰਾਪਤ ਹੋਣ ਉਪਰੰਤ ਕੀਤੀ ਜਾਏਗੀ। ਅੱਜ ਵਿਸ਼ਵ ਹਾਈਪਰਟੈਂਸ਼ਨ ਭਾਵ ਬਲੱਡ ਪ੍ਰੈਸ਼ਰ ਦਿਵਸ ਹੈ। ਇਸ ਦਾ ਉਦੇਸ਼ ਵਿਸ਼ਵ ਵਿਆਪੀ ਜਾਗਰੂਕਤਾ, ਰੋਕਥਾਮ, ਖੋਜ ਅਤੇ ਹਾਈ ਬਲੱਡ ਪ੍ਰੈਸ਼ਰ ਤੇ ਕੰਟਰੋਲ ਨੂੰ ਉਤਸ਼ਾਹਿਤ ਕਰਨਾ ਹੈ। ਇਸ ਸਾਲ ਦਾ ਵਿਸ਼ਾ ਹੈ ਹਾਈਪਰਟੈਂਸ਼ਨ ਨੂੰ ਰਲ ਕੇ ਕਾਬੂ ਕਰੀਏ। ਨਿਯਮਿਤ ਤੌਰ ਤੇ ਆਪਣੇ ਬਲੱਡ ਪ੍ਰੈਸ਼ਰ ਦੀ ਜਾਂਚ ਕਰੋ ਅਤੇ ਇਸ ਬਿਮਾਰੀ ਨੂੰ ਹਰਾਓ। ਪੰਜਾਬ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਹਾਈਪਰਟੈਂਸ਼ਨ ਅਤੇ ਇਸ ਨਾਲ ਜੁੜੀਆਂ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਨੂੰ ਸਸਤੀਆਂ ਅਤੇ ਸਮੇਂ ਸਿਰ ਸਿਹਤ ਸੇਵਾਵਾਂ ਮੁਹੱਈਆ ਕਰਵਾ ਕੇ ਵੱਡੀ ਰਾਹਤ ਦੇ ਰਹੀ ਹੈ। ਆਮ ਤੌਰ ਤੇ ਹਾਈ ਬਲੱਡ ਪ੍ਰੈਸ਼ਰ ਨੂੰ ਹਾਈਪਰਟੈਂਸ਼ਨ ਕਿਹਾ ਜਾਂਦਾ ਹੈ। ਇਹ ਬਿਨਾਂ ਕਿਸੇ ਸਪਸ਼ਟ ਚੇਤਾਵਨੀ ਦੇ ਸਟ੍ਰੋਕ, ਦਿਲ ਫੇਲ ਹੋਣਾ ਜਾਂ ਕਿਡਨੀ ਰੋਗ ਵਰਗੀਆਂ ਗੰਭੀਰ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਇਹ ਬਿਮਾਰੀ ਕਰੀਬ ਹਰ ਉਮਰ ਵਰਗ ਵਿੱਚ ਦੇਖੀ ਜਾ ਰਹੀ ਹੈ। ਵਿਸ਼ਵ ਸਿਹਤ ਸੰਗਠਨ ਮੁਤਾਬਕ ਭਾਰਤ ਵਿੱਚ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੇਜ਼ੀ ਨਾਲ ਵੱਧ ਰਹੀ ਹੈ, ਜਿਸ ਦੇ ਮੁੱਖ ਕਾਰਨ ਗਲਤ ਖੁਰਾਕ, ਤਣਾਅ, ਤੰਬਾਕੂ ਦਾ ਸੇਵਨ, ਸਰੀਰਕ ਗਤੀਵਿਧੀਆਂ ਵਿੱਚ ਕਮੀ ਅਤੇ ਅਨਿਯਮਿਤ ਜੀਵਨ ਸ਼ੈਲੀ ਨੇ। ਪੰਜਾਬ 'ਚ 30 ਸਾਲ ਤੋਂ ਵੱਧ ਉਮਰ ਦੇ 1 ਕਰੋੜ ਤੋਂ ਜ਼ਿਆਦਾ ਲੋਕਾਂ ਦੀ ਸਕ੍ਰੀਨਿੰਗ ਕੀਤੀ ਜਾ ਚੁੱਕੀ ਹੈ ਅਤੇ 24 ਲੱਖ ਲੋਕ ਇਲਾਜ ਅਧੀਨ ਲਿਆਂਦੇ ਗਏ ਨੇ। IPL ਕ੍ਰਿਕਟ ਵਿਚ ਅੱਜ ਧਰਮਸ਼ਾਲਾ ਵਿਚ ਪੰਜਾਬ ਕਿੰਗਸ ਦਾ ਮੁਕਾਬਲਾ ਰਾਇਲ ਚੈਲੰਜਰਸ ਬੰਗਲੁਰੂ ਨਾਲ ਹੋ ਰਿਹਾ ਹੈ। ਰਾਇਲ ਚੈਲੰਜਰਸ ਬੰਗਲੁਰੂ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜਾਬ ਕਿੰਗਸ ਸਾਹਮਣੇ ਜਿੱਤ ਲਈ 223 ਦੌੜਾਂ ਦਾ ਟੀਚਾ ਰੱਖਿਆ ਹੈ। ਤਾਜ਼ਾ ਖ਼ਬਰਾਂ ਮਿਲਣ ਸਮੇਂ ਤੱਕ ਪੰਜਾਬ ਕਿੰਗਸ ਨੇ 10 ਓਵਰਾਂ ਵਿਚ 5 ਵਿਕਟਾਂ ਦੇ ਨੁਕਸਾਨ ਤੇ 93 ਦੌੜਾਂ ਬਣਾ ਲਈਆਂ ਸਨ। ਇਕ ਹੋਰ ਮੈਚ ਵਿਚ ਦਿੱਲੀ ਵਿਚ ਸ਼ਾਮੀ 7:30 ਵਜੇ ਰਾਜਸਥਾਨ ਰਾਇਲਸ ਦਾ ਮੁਕਾਬਲਾ ਦਿੱਲੀ ਕੈਪੀਟਲਸ ਨਾਲ ਹੋਏਗਾ। ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਕਿ ਭਾਰਤ ਨੇ ਹੁਣ ਇਕ ਦਿਨ ਵਿਚ 256.4 ਗੀਗਾਵਾਟ ਦੀ ਰਿਕਾਰਡ ਬਿਜਲੀ ਮੰਗ ਨੂੰ ਸਫਲਤਾ ਨਾਲ ਪੂਰਾ ਕਰ ਲਿਆ। ਪੰਜਾਬ ਵਿਚ ਵੀ ਝੋਨੇ ਦੀ ਰੁੱਤ ਦੌਰਾਨ ਬਿਜਲੀ ਦੀ ਮੰਗ ਜ਼ਿਆਦਾ ਹੋਣ ਦਾ ਅਨੁਮਾਨ। ਗੁਰਦਾਸਪੁਰ ਹੈਂਡ ਗ੍ਰੇਨੇਡ ਮਾਮਲੇ ਦੇ ਸੰਬੰਧ ਵਿਚ 3 ਵਿਅਕਤੀ ਗ੍ਰਿਫ਼ਤਾਰ। ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਸਹਿਕਾਰ ਭਾਰਤੀ ਪੰਜਾਬ ਜਾਗਰੂਕਤਾ ਸੰਗੋਸ਼ਠੀ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਸਹਿਕਾਰਿਤਾ ਅੰਦੋਲਨ ਨੂੰ ਪਿੰਡਾਂ ਦੇ ਵਿਕਾਸ ਤੇ ਸਮਾਜਿਕ ਮਜ਼ਬੂਤੀ ਦਾ ਅਹਿਮ ਆਧਾਰ ਕਰਾਰ ਦਿੱਤਾ ਤੇ ਪੰਜਾਬ ਵਿਚ 105 ਸਥਾਨਕ ਸੰਸਥਾਵਾਂ ਲਈ ਚੋਣਾਂ 26 ਮਈ ਨੂੰ ਪਰ ਖਰੜ ਦੀਆਂ ਚੋਣਾਂ ਮੁਲਤਵੀ ਕਰਨ ਸਬੰਧੀ ਨਿਰਦੇਸ਼ ਜਾਰੀ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਵਜੇ ਹੋਏਗਾ। ਨਮਸਕਾਰ।

एक जरूरी सूचना। आकाशवाणी जलंधर दी खेतरी समाचार इकाई विच समाचार वाचक ते अनुवादक एनआरटी कैजुअल पंजाबी लई योग उम्मीदवारां तों अर्जियां दी मांग कीती जांदी है। उम्मीदवार ने अंग्रेजी विषय नाल ग्रेजुएशन कीती होवे ते पंजाबी भाषा ते कंप्यूटर च मुहारत होवे। उम्मीदवार दी उमर 20 मई 2026 तक 21 साल तों 50 साल विचकार होनी चाहीदी है। तरजीही तौर ते उम्मीदवार जलंधर या इस दे नेड़ले इलाकियां दा वसनीक होवे। चाहवान उम्मीदवार विद्यक योग्यता दे सर्टिफिकेट अते तजर्बे दियां तस्दीकशुदा कापियां नाल ਵਿਰਵੇ ਸਿਹਤ ਬਾਇਓਡਾਟਾ ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਿਹਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

ਵੇਖੋ ਜੀ, ਅਸੀਂ ਫਕੀਰ ਤੇ ਹੈਗੇ ਆ, ਮੁਰੀਦ ਤੇ ਹੈਗੇ ਆ, ਆਕਾਸ਼ਵਾਣੀ ਦੇ ਆਲ ਇੰਡੀਆ ਰੇਡੀਓ ਦੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਲਵ ਯੂ ਜ਼ਿੰਦਗੀ, ਆਪਣੀ ਦੋਸਤ ਤੇ ਹੋਸਟ ਆਰ ਜਰੀਆ ਦੇ ਨਾਲ। ਤੇ ਅੱਜ ਗੱਲਬਾਤ ਕਰ ਰਹੇ ਹਾਂ ਆਪਾਂ ਪ੍ਰੋਕਰੈਸਟੀਨੇਸ਼ਨ ਦੀ, ਕਿ ਅਸੀਂ ਹਮੇਸ਼ਾ, ਸਾਨੂੰ ਪਤਾ ਹੁੰਦਾ ਕਿ ਸਹੀ ਕੀ ਹੈ ਗਲਤ ਕੀ ਹੈ, ਪਰ ਅਸੀਂ ਕੱਲ੍ਹ ਤੇ ਟਾਲ ਦਿੰਦੇ ਹੈਗੇ ਯਾਰ, ਕੱਲ੍ਹ ਤੇ ਛੱਡ ਦਿੰਦੇ ਹਾਂ, ਕੱਲ੍ਹ ਕਰਾਂਗੇ ਕੱਲ੍ਹ ਕਰਾਂਗੇ। ਅਤੇ ਅੱਜ ਅਸੀਂ ਆਪਣੇ ਆਪ ਨੂੰ ਸਾਰੇ ਜਣੇ ਪ੍ਰੋਮਿਸ ਕਰਦੇ ਹਾਂ ਕਿ ਅਸੀਂ ਅੱਜ ਤੋਂ ਕੁਝ ਚੀਜ਼ਾਂ ਕਰਾਂਗੇ। ਤੋ ਪਹਿਲਾ ਪ੍ਰੋਮਿਸ ਇਹ ਹੈ ਕਿ ਅਸੀਂ ਅੱਜ ਤੋਂ ਆਪਣੀ ਸਿਹਤ ਦਾ ਧਿਆਨ ਰੱਖਣਾ ਸ਼ੁਰੂ ਕਰਾਂਗੇ। ਦੇਖੋ ਜੀ, ਕਹਿੰਦੇ ਨੇ ਨਾ ਕਿ ਸਿਹਤ ਹੀ ਸੰਪੱਤੀ ਹੈ, ਅਤੇ ਬਿਲਕੁਲ ਸੱਚ ਹੈ। ਜੇ ਸਾਡੀ ਸਿਹਤ ਵਧੀਆ ਹੈ ਨਾ, ਤਾਂ ਸੰਪੱਤੀ ਅਸੀਂ ਜਿੰਨੀ ਮਰਜ਼ੀ ਇਕੱਠੀ ਕਰ ਸਕਦੇ ਹਾਂ, ਸਾਰੀ ਜ਼ਿੰਦਗੀ ਪਈ ਹੈ ਸੰਪੱਤੀ ਇਕੱਠੀ ਕਰਨ ਨੂੰ, ਪਰ ਸਿਹਤਵਾਨ ਜੇ ਅਸੀਂ ਹੈਗੇ ਹਾਂ ਤਾਂ ਹੀ ਹਾਂ। ਸੋ ਸਾਨੂੰ ਪਤਾ ਹੁੰਦਾ ਹੈ ਕਿ ਕਿਹੜੀ ਚੀਜ਼ ਖਾਣੀ ਸਾਡੇ ਲਈ ਨੁਕਸਾਨ ਵਾਲੀ ਹੈ। ਜੰਕ ਫੂਡ ਖਾਣਾ ਸਾਡੇ ਲਈ ਨੁਕਸਾਨ ਵਾਲਾ ਹੈ, ਜੇ ਅਸੀਂ ਐਕਸੈਸਿਵ ਕੋਲਡ ਡਰਿੰਕਸ ਵਗੈਰਾ ਪੀਂਦੇ ਹਾਂ ਤਾਂ ਉਹ ਸਾਡੇ ਲਈ ਨੁਕਸਾਨ ਕਰਦੀਆਂ ਨੇ, ਜੇ ਅਸੀਂ

ਆਪਣੀ ਨੀਂਦ ਸਲੀਪ ਸਾਈਕਲ ਸਹੀ ਨਹੀਂ ਰੱਖਦੇ, ਆਪਣੀ ਨੀਂਦ ਪੂਰੀ ਨਹੀਂ ਲੈਂਦੇ, ਤਾਂ ਉਹ ਵੀ ਸਾਡੀ ਸਿਹਤ ਲਈ ਨੁਕਸਾਨ ਵਾਲੀ ਗੱਲ ਹੈ। ਜੇ ਅਸੀਂ ਫਿਜ਼ੀਕਲ ਐਕਟੀਵਿਟੀ ਨਹੀਂ ਕਰਦੇ, ਐਕਸਰਸਾਈਜ਼ ਨਹੀਂ ਕਰਦੇ, ਤਾਂ ਉਹ ਵੀ ਸਾਡੇ ਲਈ ਨੁਕਸਾਨ ਵਾਲੀ ਗੱਲ ਹੈ। ਸੋ ਅੱਜ ਆਪਾਂ ਸਾਰੇ ਪ੍ਰੋਮਿਸ ਕਰਦੇ ਹਾਂ ਕਿ ਅਸੀਂ ਆਪਣੀ ਹੈਲਥ ਦਾ ਧਿਆਨ ਰੱਖਾਂਗੇ, ਆਪਣੀ ਸਿਹਤ ਦਾ ਧਿਆਨ ਰੱਖਾਂਗੇ, ਆਪਣੀ ਸਿਹਤ ਨੂੰ ਤਰਜੀਹ ਦੇਵਾਂਗੇ। ਠੀਕ ਹੈ ਜੀ, ਅਤੇ ਇਹ ਤੋਂ ਬਾਅਦ ਇੱਕ ਹੋਰ ਪ੍ਰੋਮਿਸ ਆਪਾਂ ਕਰਾਂਗੇ, ਅਤੇ ਹੋਰ ਵੀ ਬਹੁਤ ਸਾਰੇ ਪ੍ਰੋਮਿਸ ਕਰਾਂਗੇ। ਪਰ ਫਿਲਹਾਲ ਮੀਤ ਬਰੋਸ ਉਹਨਾਂ ਦਾ ਬਹੁਤ ਹੀ ਪਿਆਰਾ ਜਿਹਾ ਗਾਣਾ ਤੁਹਾਡੇ ਲਈ ਪੇਸ਼ ਕਰ ਰਹੀ ਹਾਂ, ਅਤੇ ਇਸ ਗਾਣੇ ਨੂੰ ਇੰਜੋਏ ਕਰੋ, ਨੱਚੋ ਗਾਓ, ਟੱਪੋ, ਫਿਜ਼ੀਕਲੀ ਐਕਟਿਵ ਹੋਵੋ ਅਤੇ ਆਪਣੀ ਸਿਹਤ ਦਾ ਧਿਆਨ ਰੱਖੋ।

ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਲਵ ਯੂ ਜ਼ਿੰਦਗੀ ਆਪਣੀ ਦੋਸਤ ਅਤੇ ਹੋਸਟ ਅੱਜ ਰੀਆ ਦੇ ਨਾਲ ਅਤੇ ਅੱਜ ਅਸੀਂ ਇੱਕ ਆਪਸ ਵਿੱਚ ਸਾਰੇ ਪ੍ਰੋਮਿਸ ਕਰ ਰਹੇ ਹਾਂ ਆਪਣੇ ਆਪ ਨੂੰ ਸੋ ਅਗਲਾ ਪ੍ਰੋਮਿਸ ਆਪਾਂ ਆਪਣੇ ਆਪ ਨੂੰ ਇਹ ਕਰਾਂਗੇ ਜੀ ਕਿ ਅਸੀਂ ਪੈਸਿਆਂ ਦੀ ਬੱਚਤ ਕਰਾਂਗੇ ਹਾਲਾਂਕਿ ਪੈਸਾ ਸਭ ਕੁਛ ਨਹੀਂ ਹੁੰਦਾ ਪਰ ਪੈਸਾ ਸਾਡੀ ਜ਼ਿੰਦਗੀ ਦਾ ਨਾ ਇੱਕ ਬਹੁਤ ਅਹਿਮ ਹਿੱਸਾ ਹੁੰਦਾ ਹੈ ਜੋ ਕਿ ਸਾਨੂੰ ਚੰਗੇ ਮਾੜੇ ਵੇਲੇ ਸਾਡਾ ਸਾਥ ਦਿੰਦਾ ਹੈ ਸੋ ਅਸੀਂ ਪੈਸੇ ਨੂੰ ਕਮਾਵਾਂਗੇ ਤਾਂ ਸਹੀ ਪਰ ਪੈਸੇ ਨੂੰ ਜਿਹੜਾ ਕਮਾਇਆ ਹੋਇਆ ਪੈਸਾ ਹੈ ਉਹਨੂੰ ਅਸੀਂ ਉਹਦੀ ਬਜਟਿੰਗ ਵੀ ਕਰਾਂਗੇ ਉਹਨੂੰ ਅਸੀਂ ਸੇਵ ਵੀ ਕਰਾਂਗੇ ਅਤੇ ਉਹਨੂੰ ਅਸੀਂ ਇਨਵੈਸਟ ਵੀ ਕਰਾਂਗੇ ਠੀਕ ਹੈ ਜੀ ਸੋ ਅਸੀਂ ਹੁਣ ਆਪਣੇ ਆਪ ਨੂੰ ਇੱਕ ਇਹ ਪ੍ਰੋਮਿਸ ਕਰਦੇ ਹਾਂ ਕਿ ਅਸੀਂ ਜਿਹੜਾ ਪੈਸਾ ਕਮਾ ਰਹੇ ਹਾਂ ਉਹਨੂੰ ਸਹੀ ਤਰੀਕੇ ਨਾਲ ਯੂਜ਼ ਕਰਾਂਗੇ ਸਹੀ ਤਰੀਕੇ ਨਾਲ ਇਨਵੈਸਟ ਕਰਾਂਗੇ ਸਹੀ ਤਰੀਕੇ ਨਾਲ ਸੇਵ ਕਰਾਂਗੇ ਅਤੇ ਆਪਣੀ ਜ਼ਿੰਦਗੀ ਨੂੰ ਹੋਰ ਸੋਹਣੀ ਬਣਾਵਾਂਗੇ ਅਤੇ ਜ਼ਿੰਦਗੀ ਨੂੰ ਬਾਹਾਂ ਖੋਲ੍ਹ ਕੇ ਕਹਾਂਗੇ ਲਵ ਯੂ ਜ਼ਿੰਦਗੀ

ਜੀਵਾ ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਹੋਣਾ ਦੀ ਆਵਾਜ਼ ਵਿੱਚ ਤੁਸੀਂ ਗਾਣਾ ਸੁਣਿਆ ਕਾਲਾ ਡੋਰੀਆ ਕੁੰਡੇ ਨਾਲ ਏੜੀ ਆਈ ਹੋਈ, ਅਤੇ ਇਹ ਗਾਣਾ ਇੱਦਾਂ ਦਾ ਹੈ ਕਿ ਮਤਲਬ ਤੁਸੀਂ ਜਦੋਂ ਮਰਜ਼ੀ ਸੁਣ ਲਓ, ਇਹ ਨਾ ਮਤਲਬ ਐਵਰਗ੍ਰੀਨ ਗਾਣੇ ਹੁੰਦੇ ਨੇ, ਜਿਹੜੇ ਪੁਰਾਣੇ ਗਾਣੇ ਹੁੰਦੇ ਨੇ, ਜਿਹੜੇ ਫੋਕ ਸੌਂਗਸ ਹੁੰਦੇ ਨੇ। ਸੋ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਲਵ ਯੂ ਜ਼ਿੰਦਗੀ, ਅਤੇ ਅਸੀਂ ਨਾ ਅੱਜ ਆਪਾਂ ਸਾਰੇ ਆਪਸ ਆਪਣੇ ਆਪ ਨੂੰ ਪ੍ਰੋਮਿਸ ਕਰ ਰਹੇ ਹਾਂ, ਮਤਲਬ ਉਹ ਚੀਜ਼ਾਂ ਵਾਸਤੇ ਜਿਹੜੀਆਂ ਅਸੀਂ ਅਕਸਰ ਟਾਲ ਦਿੰਦੇ ਹਾਂ ਕਿ ਯਾਰ ਕੱਲ੍ਹ ਕਰਾਂਗੇ, ਕੱਲ੍ਹ ਤੋਂ ਕਰਾਂਗੇ, ਕਦੇ ਤਾਂ ਕਰਾਂਗੇ, ਉਹ ਅਸੀਂ ਅੱਜ ਕਰ ਰਹੇ ਹਾਂ, ਅਤੇ ਉਹਨਾਂ ਚੀਜ਼ਾਂ ਨੂੰ ਕਰਨ ਦੇ ਲਈ ਆਪਣੇ ਆਪ ਨੂੰ ਪ੍ਰੋਮਿਸ ਕਰ ਰਹੇ ਹਾਂ। ਸੋ ਅਗਲਾ ਪ੍ਰੋਮਿਸ ਆਪਾਂ ਆਪਣੇ ਆਪ ਨੂੰ ਇਹ ਕਰਦੇ ਹਾਂ ਕਿ ਅਸੀਂ ਇਹ ਸੋਚਣਾ ਬੰਦ ਕਰ ਦਾਂਗੇ, ਕਰ ਦੇਣਾ ਹੈ ਕਿ ਲੋਕ ਕੀ ਕਹਿੰਦੇ ਨੇ। ਦੇਖੋ ਯਾਰ, ਲੋਕਾਂ ਨੇ ਤਾਂ ਕੁਛ ਨਾ ਕੁਛ ਕਹਿਣਾ ਹੀ ਕਹਿਣਾ ਹੈ, ਲੋਕਾਂ ਦਾ ਕੰਮ ਕਹਿਣਾ ਹੈ, ਅਤੇ ਅਸੀਂ ਇਹ ਸੋਚਣਾ ਸ਼ੁਰੂ ਕਰ ਦੇਣਾ ਹੈ ਕਿ ਅਸੀਂ ਕੀ ਚਾਹੁੰਦੇ ਹਾਂ। ਅਸੀਂ ਮਤਲਬ ਸਾਡੇ ਪੇਰੈਂਟਸ ਸਾਡੇ ਤੋਂ ਕੁਛ ਜੋ ਐਕਸਪੈਕਟੇਸ਼ਨਸ ਕਰਦੇ ਨੇ ਉਹ ਤਾਂ ਚਲੋ ਕਰਦੇ ਹੀ ਨੇ, ਪਰ ਅਸੀਂ ਲੋਕਾਂ ਨੂੰ ਇਹ ਨਹੀਂ ਸੋਚਿਆ ਕਰਨਾ ਕਿ ਲੋਕ ਕੀ ਕਹਿਣਗੇ, ਜਾਂ ਲੋਕਾਂ ਦਾ ਤਾਂ ਕੰਮ ਹੀ ਕਹਿਣਾ ਹੈ, ਲੋਕ ਤਾਂ ਹਮੇਸ਼ਾ ਕੁਛ ਨਾ ਕੁਛ ਕਹਿੰਦੇ ਹੀ ਆਏ ਨੇ। ਸੋ ਕਿਸ਼ੋਰ ਦਾ ਵੀ ਸਾਨੂੰ ਇਹੀ ਕਹਿ ਰਹੇ ਨੇ ਕਿ ਕੁਛ ਤੋਂ ਲੋਕ ਕਹੇਂਗੇ, ਲੋਕੋਂ ਕਾ ਕਾਮ ਹੈ ਕਹਿਣਾ, ਪਰ ਆਪਾਂ ਆਪਣੀ ਜਿਹੜੀ ਜ਼ਿੰਦਗੀ ਉਹਨੂੰ ਸਵਾਰ ਕੇ ਰੱਖਣਾ ਹੈ, ਲੋਕਾਂ ਨੇ ਇਹ ਨਹੀਂ ਸੋਚਣਾ ਕਿ ਉਹ ਕੋਈ ਕੀ ਕਹਿ ਰਿਹਾ ਹੈ।

ਜੀ ਸੁਣਿਆ ਫਿਰ ਤੁਸੀਂ ਕਿਸ਼ੋਰ ਦਾ ਹੁਣੇ ਕੀ ਕਹਿ ਕੇ ਗਏ ਨੇ ਕਿ ਕੁਛ ਤੋਂ ਲੋਕ ਕਹੇਂਗੇ ਲੋਗੋਂ ਕਾ ਕਾਮ ਹੈ ਕਹਿਣਾ। ਅਤੇ ਸਭ ਤੋਂ ਵਧੀਆ ਫੇਵਰੇਟ ਲਾਈਨ ਇਹ ਹੈ ਇਹਦੇ ਵਿੱਚ ਕਿ ਤੂੰ ਕੌਣ ਹੈ ਤੇਰਾ ਨਾਮ ਹੈ ਕਿਆ ਸੀਤਾ ਵੀ ਯਹਾਂ ਬਦਨਾਮ ਹੋਈ। ਸੋ ਲੋਕਾਂ ਦਾ ਕੰਮ ਹੁੰਦਾ ਕੁਛ ਨਾ ਕੁਛ ਕਹਿਣਾ, ਅਤੇ ਸਾਡਾ ਕੰਮ ਹੁੰਦਾ ਕਿ ਲੋਕਾਂ ਨੂੰ ਇਗਨੋਰ ਕਰਕੇ ਆਪਣੀ ਦਿਲ ਦੀ ਆਵਾਜ਼ ਸੁਣਨੀ ਅਤੇ ਆਪਣੀ ਦਿਲ ਦੀ ਆਵਾਜ਼ ਨੂੰ ਫੋਲੋ ਵੀ ਕਰਨਾ, ਆਪਣੇ ਜਿਹੜੇ ਸੁਪਨੇ ਨੇ ਉਹਨਾਂ ਨੂੰ ਚੇਜ਼ ਕਰਨਾ, ਉਹਨਾਂ ਨੂੰ ਪੂਰੀ ਕਰਨ ਦੀ ਕੋਸ਼ਿਸ਼ ਕਰਨੀ। ਅਤੇ ਅੱਜ ਅਸੀਂ ਆਪਣੇ ਆਪ ਨੂੰ ਪ੍ਰੋਮਿਸਿਸ ਕਰ ਰਹੇ ਹਾਂ। ਸੋ ਕੁਝ ਪ੍ਰੋਮਿਸਿਸ ਜਿਹੜੇ ਰਹਿ ਗਏ ਨੇ ਉਹ ਮੈਂ ਤੁਹਾਨੂੰ ਦੱਸ ਦਿੰਦੀ ਕਿ ਅੱਜ ਆਪਾਂ ਆਪਣੇ ਆਪ ਨੂੰ ਪ੍ਰੋਮਿਸ ਕਰਦੇ ਹਾਂ ਕਿ ਅਸੀਂ ਆਪਣੇ ਆਪ ਨੂੰ ਮਾਫ਼ ਕਰ ਦਿਆਂਗੇ, ਕਿਉਂਕਿ ਅਕਸਰ ਲੋਕਾਂ ਨੂੰ ਫਿਰ ਵੀ ਅਸੀਂ ਮਾਫ਼ ਕਰ ਦਿੰਦੇ ਹਾਂ ਕਿਤੇ ਨਾ ਕਿਤੇ, ਪਰ ਜਿੱਥੇ ਕਿਤੇ ਸਾਡੇ ਕੋਲੋਂ ਕੋਈ ਗਲਤੀ ਹੋ ਜਾਂਦੀ ਨਾ, ਅਤੇ ਅਸੀਂ ਆਪਣੇ ਆਪ ਨੂੰ ਮਾਫ਼ ਕਰਨਾ ਭੁੱਲ ਜਾਂਦੇ ਹਾਂ। ਸੋ ਅੱਜ ਆਪਾਂ ਆਪਣੇ ਆਪ ਨੂੰ ਪ੍ਰੋਮਿਸ ਕਰਦੇ ਹਾਂ ਕਿ ਅਸੀਂ ਆਪਣੇ ਆਪ ਨੂੰ ਮਾਫ਼ ਕਰਾਂਗੇ ਅੱਜ ਤੋਂ। ਆਪਣਾ ਜਿਹੜੇ ਆਪਣੇ ਫੇਲੀਅਰਸ ਹੈਗੇ ਨੇ, ਅਤੇ ਆਪਾਂ ਫੇਲੀਅਰਸ ਤੋਂ ਡਰਦੇ ਹਾਂ, ਉਹਨਾਂ ਫੇਲੀਅਰਸ ਤੋਂ ਡਰਨ ਦੀ ਜਗ੍ਹਾ ਅਸੀਂ ਉਹਨਾਂ ਫੇਲੀਅਰਸ ਤੋਂ ਸਿੱਖਣਾ ਸ਼ੁਰੂ ਕਰ ਦਿਆਂਗੇ। ਸੋ ਇੱਕ ਪ੍ਰੋਮਿਸ ਇਹ ਹੋਰ ਕਰਾਂਗੇ, ਅੱਜ ਤੋਂ ਅਸੀਂ ਥੋੜ੍ਹਾ ਘੱਟ ਡਰਾਂਗੇ, ਥੋੜ੍ਹਾ ਜ਼ਿਆਦਾ ਜੀਵਾਂਗੇ, ਅਤੇ ਜ਼ਿੰਦਗੀ ਨੂੰ ਗਲਵੱਕੜੀ ਪਾ ਕੇ ਕਹਾਂਗੇ ਲਵ ਯੂ ਜ਼ਿੰਦਗੀ। ਸੋ ਉਮੀਦ ਕਰਦੀ ਹਾਂ ਕਿ ਤੁਸੀਂ ਅੱਜ ਦਾ ਪ੍ਰੋਗਰਾਮ ਇੰਜੋਏ ਕੀਤਾ ਹੋਊਗਾ, ਅਤੇ ਸਾਡੇ ਜਿਹੜੇ ਅਗਲੇ ਆਰਜੇ ਨੇ ਸਟੂਡੀਓ ਦੇ ਵਿੱਚ ਆ ਗਏ ਨੇ ਆਪਣੀ ਬਹੁਤ ਸਾਰੇ ਕਿੱਸੇ ਕਹਾਣੀਆਂ ਲੈ ਕੇ, ਅਤੇ ਸਮਾਂ ਮੈਨੂੰ ਬਾਹਲੀ ਇਜਾਜ਼ਤ ਨਹੀਂ ਦੇ ਰਿਹਾ, ਸੋ ਤੁਹਾਨੂੰ ਅਲਵਿਦਾ ਕਹੂੰਗੀ। ਅਤੇ ਜਾਣ ਲੱਗੀ ਹਾਂ ਬਹੁਤ ਹੀ ਘੈਂਟ ਜਿਹਾ ਵਧੀਆ ਜਿਹਾ ਅਪਬੀਟ ਵਾਲਾ ਗਾਣਾ ਸਾਨੂੰ ਸੁਣਾ ਕੇ ਜਾ ਰਹੀ ਹਾਂ ਨੇਹਾ ਕੱਕੜ ਹੋਰਾਂ ਦੀ ਆਵਾਜ਼ ਵਿੱਚ। ਬਹੁਤ ਬਹੁਤ ਸ਼ੁਕਰੀਆ।

ਸਮਾਂ ਹੋ ਗਿਆ ਜੀ ਸ਼ਾਮ ਦੇ 7 ਤੇ ਹੁਣਵਾਰੀ ਹੈ ਐਫ ਐਮ ਨਿਊਜ਼ ਹੈਡਲਾਈਨਸ ਦੀ। ਭਾਰਤ ਅਤੇ ਨੀਦਰਲੈਂਡ ਆਪਣੇ ਦੁਵੱਲੇ ਸੰਬੰਧਾਂ ਨੂੰ ਰਣਨੀਤਿਕ ਭਾਈਵਾਲੀ ਦੇ ਪੱਧਰ ਤੱਕ ਵਧਾਉਣ ਲਈ ਸਹਿਮਤ ਹੋਏ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵੀਡਨ ਦੇ 2 ਦਿਨਾਂ ਦੇ ਦੌਰੇ ਤੇ ਗੋਥਨਬਰਗ ਪਹੁੰਚ ਗਏ ਨੇ। ਭਾਰਤ ਨੇ ਕਿਹਾ ਹੈ ਕਿ ਹਾਰਮੁਜ਼ ਸਟ੍ਰੇਟ ਵਿੱਚ ਵਪਾਰਕ ਜਹਾਜ਼ਾਂ ਤੇ ਹਮਲੇ ਪ੍ਰਵਾਨ ਯੋਗ ਨਹੀਂ ਹੈ। ਕੇਂਦਰ ਮੰਤਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਕਿ ਭਾਰਤ ਨੇ ਹੁਣ ਇੱਕ ਦਿਨ ਵਿੱਚ 256.4 ਗੀਗਾਵਾਟ ਦੀ ਰਿਕਾਰਡ ਬਿਜਲੀ ਮੰਗ ਨੂੰ ਸਫਲਤਾ ਨਾਲ ਪੂਰਾ ਕਰ ਲਿਆ। ਪੰਜਾਬ ਵਿੱਚ ਵੀ ਝੋਨੇ ਦੀ ਰੁੱਤ ਦੌਰਾਨ ਬਿਜਲੀ ਦੀ ਮੰਗ ਜ਼ਿਆਦਾ ਹੋਣ ਦਾ ਅਨੁਮਾਨ। ਗੁਰਦਾਸਪੁਰ ਹੈਂਡ ਗ੍ਰੇਨੇਡ ਮਾਮਲੇ ਦੇ ਸੰਬੰਧ ਵਿੱਚ 3 ਵਿਅਕਤੀ ਗ੍ਰਿਫਤਾਰ। ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਸਹਿਕਾਰਤਾ ਅੰਦੋਲਨ ਨੂੰ ਪਿੰਡਾਂ ਦੇ ਵਿਕਾਸ ਅਤੇ ਸਮਾਜਿਕ ਮਜ਼ਬੂਤੀ ਦਾ ਅਹਿਮ ਆਧਾਰ ਕਰਾਰ ਦਿੱਤਾ। ਪੰਜਾਬ ਵਿੱਚ 105 ਸਥਾਨਕ ਸੰਸਥਾਵਾਂ ਲਈ ਚੋਣਾਂ 26 ਮਈ ਨੂੰ, ਪਰ ਖਰੜ ਦੀਆਂ ਚੋਣਾਂ ਮੁਲਤਵੀ ਕਰਨ ਸੰਬੰਧੀ ਨਿਰਦੇਸ਼ ਜਾਰੀ। ਸਰਕਾਰ ਨੇ ਕਿਹਾ ਹੈ ਕਿ CBSE 12ਵੀਂ ਜਮਾਤ ਦੀ ਪ੍ਰੀਖਿਆਵਾਂ ਵਿੱਚ ਔਨ ਸਕ੍ਰੀਨ ਮਾਰਕਿੰਗ OSM ਪ੍ਰਣਾਲੀ ਨੂੰ ਮੁਲਾਂਕਣ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਅਤੇ ਨਿਰਪੱਖਤਾ ਨੂੰ ਵਧਾਇਆ ਹੈ। ਅੱਜ ਵਿਸ਼ਵ ਹਾਈਪਰ ਟੈਂਸ਼ਨ ਪਾਓ ਬਲੱਡ ਪ੍ਰੈਸ਼ਰ ਦਿਵਸ ਮਨਾਇਆ ਜਾ ਰਿਹਾ ਹੈ। ਸੋ ਐਸੇ ਹੁਣ ਤੱਕ

ਬਿਲਕੁਲ ਜੀ, ਉਹ ਜਾਣੇ ਜਾਣਾ ਜ਼ਿੰਦਗੀ ਮੇ ਆਉਣਾ, ਕਿਉਂਕਿ ਜ਼ਿੰਦਗੀ ਦੇ ਵਿੱਚ ਜਦੋਂ ਬਹਾਰਾਂ ਆ ਜਾਂਦੀ, ਜਦੋਂ ਕੋਈ ਸ਼ਖਸ ਇੱਦਾਂ ਦਾ ਆ ਜਾਂਦਾ ਨਾ ਜਿਹੜਾ ਜ਼ਿੰਦਗੀ ਦੇ ਵਿੱਚ ਬਹਾਰ ਲੈ ਕੇ ਆ ਜਾਂਦਾ, ਤਾਂ ਕਿਤੇ ਨਾ ਕਿਤੇ ਜ਼ਿੰਦਗੀ ਬਹੁਤ ਹਸੀਨ ਹੋ ਜਾਂਦੀ ਹੈ। ਅਤੇ ਜ਼ਿੰਦਗੀ ਓਨੀ ਹਸੀਨ ਹੋ ਜਾਂਦੀ ਜਦੋਂ ਆਕਾਸ਼ਵਾਣੀ ਦਾ ਸਾਥ ਜੁੜ ਜਾਂਦਾ। ਅਤੇ ਮੈਨੂੰ ਪਤਾ ਹੈ ਕਿ ਯਾਰ ਜਿਹੜੇ ਆਲ ਇੰਡੀਆ ਰੇਡੀਓ ਦੇ ਪਿਆਰੇ ਦੋਸਤ, ਪਿਆਰੇ ਪੱਕੇ ਪੱਕੇ ਸਾਥੀ ਹੈਗੇ ਨਾ, ਉਹ ਇਸ ਚੀਜ਼ ਨੂੰ ਫੀਲ ਵੀ ਕਰ ਸਕਦੇ ਹੈਗੇ। ਅਤੇ ਮੈਂ ਵੀ ਉਹੀ ਚੀਜ਼ ਫੀਲ ਕਰਦਾ ਜਦੋਂ ਮੈਂ ਸਟੂਡੀਓ ਦੇ ਵਿੱਚ ਆ ਜਾਂਦਾ, ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਦਾ ਮੌਕਾ ਲੱਗ ਜਾਂਦਾ। ਅਤੇ ਮੈਨੂੰ ਲੱਗਦਾ ਕਿ ਯਾਰ ਹਫ਼ਤੇ ਭਰ ਦਾ ਜਿਹੜਾ ਸਟ੍ਰੈਸ ਹੈਗਾ ਨਾ, ਉਹ ਤੁਹਾਡੇ ਨਾਲ ਗੱਲਾਂ ਸ਼ੇਅਰ ਕਰਕੇ ਨਾ ਬਿਲਕੁਲ ਰਿਲੀਵਿੰਗ ਹੋ ਜਾਂਦਾ ਹੈਗਾ। ਸੋ ਅਗਲੇ 4 ਘੰਟੇ ਦੀ ਮਹਿਫਲ ਲੈ ਕੇ ਤੁਹਾਡਾ ਪਿਆਰ ਅਜੇ ਦੋਸਤ ਦਿਨ ਦਿਨਾਂ ਦੇ ਨਾਲ ਜੋ ਸਚਿਨ ਜਿਹੜਾ ਹੈਗਾ ਤੁਹਾਡੇ ਨਾਲ ਜੁੜ ਗਿਆ, ਤਾਂ ਦੱਸਦਾ ਕਿ ਅਗਲੇ 4 ਘੰਟੇ ਦੀ ਮਹਿਫਲ ਦੇ ਵਿੱਚ ਕੀ ਹੋਣ ਵਾਲਾ ਹੈਗਾ। 7-8 ਚਲੇਗੀ ਜੀ ਫਿਲਮੀ ਦੁਨੀਆ ਦੀ ਗੱਪ ਸ਼ੱਪ, ਅਤੇ 8 ਵਜੇ ਆ ਜਾਏਗਾ ਜੀ ਪੰਜਾਬ ਦੇ ਕੋਈ ਚਟਪਟੇ ਰੰਗ ਲੈ ਕੇ ਇਹ ਮੇਰਾ ਪੰਜਾਬ। 8:30 ਕਰਾਂਗੇ ਜੀ ਸਪੋਰਟੀ ਸੰਡੇ, ਮਤਲਬ ਸਪੋਰਟਸ ਦੇ ਪੂਰੇ ਹਫ਼ਤੇ ਦੇ ਵਿੱਚ ਕੀ ਹੋਇਆ ਸਾਰੀਆਂ ਗੱਲਾਂ ਪਤਾ ਚੱਲਣਗੀਆਂ। 9 ਵਜੇ ਆਏਗਾ ਜੀ ਤੁਹਾਡਾ ਫੇਵਰੇਟ ਵਾਲਾ ਪ੍ਰੋਗਰਾਮ ਦਿਲ ਚਾਹਤਾ ਹੈ, ਅਤੇ ਜਿੱਥੇ ਤੁਸੀਂ ਆਪਣੀ ਫਰਮਾਇਸ਼ਾਂ ਲਿਖ ਕੇ ਮੈਨੂੰ ਭੇਜੋਗੇ, ਅਤੇ ਮੈਂ ਤੁਹਾਡੀ ਫਰਮਾਇਸ਼ਾਂ ਅਤੇ ਤੁਹਾਡੇ ਮੈਸੇਜਸ ਨੂੰ ਪੜਾਂਗਾ ਅਗਲੇ ਪੂਰੇ 1 ਘੰਟੇ ਵਾਸਤੇ। ਅਤੇ ਉਸ ਤੋਂ ਬਾਅਦ 10 ਵਜੇ ਹੋਸ਼ ਵਾਲੋਂ ਕੋ ਖਬਰ ਕਿਆ, ਮਤਲਬ ਸ਼ਾਮੇ ਗਜ਼ਲ ਦੀ ਮਹਿਫਿਲ ਚੱਲੇਗੀ 1/2 ਘੰਟੇ, ਤੇ ਫਿਰ ਹੋਏਗਾ ਜੀ ਇੱਕ ਪਿਆਰ ਕਾ ਨਗਮਾ ਹੈ। ਸੋ 1/2 ਘੰਟਾ ਬੈਕ ਟੂ ਬੈਕ ਸੌਂਗ ਚੱਲਣਗੇ, ਤੇ ਬਈ ਮਹਿਫਿਲ ਨੂੰ ਆਪਾਂ ਕਰਾਂਗੇ ਹੁਣ ਸ਼੍ਰੀ ਗਣੇਸ਼। ਤੇ ਇਸ ਪਿਆਰ ਜਿਹੇ ਟਰੈਕ ਦੇ ਉਸ ਪਾਰ ਮਿਲਦੇ ਆ ਜੀ ਕੁਛ ਪਿਆਰੀ ਜੀ ਗੱਲਾਂ ਬਾਤਾਂ ਦੇ ਨਾਲ। ਦੱਸਾਂਗਾ ਕੀ ਚੱਲ ਰਿਹਾ ਬਾਲੀਵੁੱਡ ਦੇ ਵਿੱਚ, ਐਸੇ ਦੱਸ ਦਈਏ ਕਿ ਬਾਲੀਵੁੱਡ ਦੇ ਵਿੱਚ ਕੁਛ ਖਤਰਨਾਕ ਤਾਂ ਚੱਲ ਹੀ ਰਿਹਾ, ਕਿਉਂ ਕਿੱਦਾਂ ਕਿਸ ਤਰ੍ਹਾਂ ਦੀ, ਲੈਟ ਇਟ ਵਿਦ ਸਸਪੈਂਸ। ਮੈਂ ਸਸਪੈਂਸ ਖੋਲਾਂਗਾ ਜੀ ਇਸ ਪਿਆਰ ਜਿਹੇ ਟਰੈਕ ਦੇ ਉਸ ਪਾਰ। ਸੋ ਇੰਜੋਏ ਕਰੋ ਆਪਣੇ ਦੋਸਤ ਦਿਨ ਦਿਨਾਂ ਦੇ ਨਾਲ, ਜੈਸਾ ਸੱਚਨ ਦੇ ਨਾਲ।

ਸੋ ਜੇ ਅੱਜ ਇੱਕ ਇੱਦਾਂ ਦੇ ਬਾਲੀਵੁੱਡ ਦੇ ਸ਼ਖਸ ਦਾ ਬਰਥਡੇ ਹੈ ਜਿਨ੍ਹਾਂ ਬਾਰੇ ਅਸੀਂ ਕੁਛ ਜ਼ਿਆਦਾ ਨਹੀਂ ਜਾਣਦੇ। ਕਹਿੰਦੇ ਨਾ ਕਿ ਬਾਲੀਵੁੱਡ ਦੇ ਵਿੱਚ ਅਕਸਰ ਗੱਲਾਂ ਬਾਤਾਂ ਸਿਰਫ ਉਹਨਾਂ ਦੀ ਹੁੰਦੀਆਂ ਜਿਹੜੇ ਕਿ ਸਟਾਰਸ ਹੁੰਦੇ ਹੈਗੇ, ਲੇਕਿਨ ਫਿਲਮ ਜਿਹੜੀ ਹੈਗੀ ਉਹ ਇੱਕ ਸਟਾਰ ਦੇ ਨਾਲ ਨਹੀਂ ਬਣਦੀ, ਉਸ ਦੇ ਇਲਾਵਾ ਬਹੁਤ ਇੱਦਾਂ ਦੇ ਕਿਰਦਾਰ ਹੁੰਦੇ ਹੈਗੇ ਆ ਜਿਹੜੇ ਉਸ ਫਿਲਮ ਨੂੰ ਜੀਵੰਤ ਕਰਦੇ ਆ, ਜਿਸ ਉਸ ਫਿਲਮ ਨੂੰ ਖਾਸ ਬਣਾਉਂਦੇ ਹੈਗੇ ਆ, ਭਾਵੇਂ ਉਹ ਸ਼ੋਲੇ ਹੋਵੇ, ਭਾਵੇਂ ਉਹ DDLJ ਹੋਵੇ, ਜਾਂ ਫਿਰ ਧੁਰੰਦਰ ਹੋਵੇ, ਮੂਵੀ ਕੋਈ ਵੀ ਹੋਵੇ, ਕਿਸੇ ਵੀ ਵਕਤ ਦੀ ਹੋਵੇ, ਸਿਰਫ ਇੱਕ ਕਿਰਦਾਰ ਉਸ ਮੂਵੀ ਨੂੰ ਆਪਣੇ ਨਾਲ ਲੈ ਕੇ ਨਹੀਂ ਚੱਲਦਾ। ਉਸ ਕਿਰਦਾਰ ਦੇ ਨਾਲ ਕੁਛ ਇੱਕ ਇੱਦਾਂ ਦੇ ਸਪੋਰਟਿੰਗ ਕਰੈਕਟਰ ਜ਼ਰੂਰ ਹੁੰਦੇ ਹੈਗੇ ਜਿਹੜੇ ਉਸ ਫਿਲਮ ਨੂੰ ਬਹੁਤ ਜ਼ਿਆਦਾ ਖਾਸ ਬਣਾ ਦਿੰਦੇ ਆ। ਅਤੇ ਇੱਕ ਸਟਾਰ ਦੀ ਬੇਟੀ ਰਹੀ 17 ਮਈ 1957 ਨੂੰ ਜਨਮੇ ਪ੍ਰੀਤੀ ਗਾਂਗੁਲੀ ਵੀ, ਉਹਨਾਂ ਦਾ ਵੀ ਜ਼ਿੰਦਗੀ ਦਾ ਸਫ਼ਰ ਜਿਹੜਾ ਸੀ ਕੁਛ ਇਸ ਤਰੀਕੇ ਦਾ ਹੀ ਰਿਹਾ। ਜੀ ਹਾਂ, ਦੱਸਦੇ ਕਿ ਪ੍ਰੀਤੀ ਗਾਂਗੁਲੀ ਨੂੰ ਐਕਟਿੰਗ ਦਾ ਸ਼ੌਂਕ ਤਾਂ ਬਚਪਨ ਤੋਂ ਸੀ ਔਰ ਹੋਣਾ ਵੀ ਚਾਹੀਦਾ ਸੀ ਕਿਉਂਕਿ ਉਹਨਾਂ ਦੇ ਜਿਹੜੇ ਪਿਤਾ ਅਸ਼ੋਕ ਕੁਮਾਰ ਸੀ ਹਿੰਦੀ ਫਿਲਮ ਇੰਡਸਟਰੀ ਦੇ ਬਹੁਤ ਜਾਣਾ ਪਹਿਚਾਣਾ ਨਾਮ ਸੀਗੇ। ਕਾਫੀ ਟਾਈਮ ਤੱਕ ਅਸ਼ੋਕ ਕੁਮਾਰ ਨੇ ਬਾਲੀਵੁੱਡ ਦੇ ਵਿੱਚ ਆਪਣੀ ਜਿਹੜੀ ਪਹਿਚਾਣ ਹੈ ਉਸਨੂੰ ਇਸ ਤਰ੍ਹਾਂ ਬਣਾ ਕੇ ਰੱਖਿਆ ਕਿ ਉਹ ਪਹਿਚਾਣ, ਉਹਨਾਂ ਦਾ ਐਕਟਿੰਗ ਨੂੰ ਲੈ ਕੇ ਜਨੂੰਨ ਜਿਹੜਾ ਸੀਗਾ ਉਹ ਕਿਤੇ ਨਾ ਕਿਤੇ ਪ੍ਰੀਤੀ ਗਾਂਗੁਲੀ ਨੂੰ ਵਿਰਾਸਤ ਦੇ ਵਿੱਚ ਹੀ ਮਿਲਿਆ। ਵਿਰਾਸਤ ਦੇ ਵਿੱਚ ਵੀ ਕੁਛ ਇਸ ਤਰ੍ਹਾਂ ਮਿਲਿਆ ਕਿ ਪ੍ਰੀਤੀ ਗਾਂਗੁਲੀ ਛੋਟੇ ਹੁੰਦੇ ਤੋਂ ਸਕੂਲ ਦੇ ਵਿੱਚ ਡਰਾਮਿਆਂ 'ਚ ਐਕਟਿੰਗ ਸਕੂਲ ਐਕਟਿੰਗ ਦੀ ਜਿੰਨੀ ਵੀ ਪਲੇਸ ਵਗੈਰਾ ਹੁੰਦੀ ਸੀ ਉਹਨਾਂ 'ਚ ਅਕਸਰ ਹਿੱਸਾ ਲੈਂਦੇ ਨਜ਼ਰ ਆਉਂਦੇ। ਜਿੱਦਾਂ ਜਿੱਦਾਂ ਉਮਰ ਗੁਜ਼ਰਦੀ ਗਈ ਉਹਨਾਂ ਨੇ ਫਿਲਮਾਂ ਦੇ ਵਿੱਚ ਆਪਣਾ ਜਿਹੜਾ ਭਵਿਸ਼ ਸੀਗਾ ਉਹਨੂੰ ਤਲਾਸ਼ਣਾ ਸ਼ੁਰੂ ਕੀਤਾ ਅਤੇ ਸਾਲ 1974 ਦੇ ਵਿੱਚ ਆਈ ਕਿਸ਼ੋਰ ਸਾਹੂ ਦੀ ਫਿਲਮ ਧੂਏਂ ਕੀ ਲਕੀਰ ਦੇ ਵਿੱਚ ਪ੍ਰੀਤੀ ਗਾਂਗਲੀ ਨੂੰ ਪਹਿਲੀ ਦਫ਼ਾ ਐਕਟਿੰਗ ਦੇ ਵਿੱਚ ਬ੍ਰੇਕ ਮਿਲਿਆ। ਦੋ ਇਸ ਫਿਲਮ ਦੇ ਵਿੱਚ ਉਹ ਸਪੋਰਟਿੰਗ ਐਕਟਰਸ ਦੇ ਰੋਲ ਦੇ ਵਿੱਚ ਸੀ ਜਦਕਿ ਪ੍ਰਵੀਨ ਬੌਬੀ ਇਸ ਫਿਲਮ ਦੇ ਮੁੱਖ ਹੀਰੋਇਨ ਸੀ ਔਰ ਰਮੇਸ਼ ਅਰੋੜਾ ਜਿਹੜੇ ਸੀਗੇ ਉਸ ਫਿਲਮ ਦੇ ਹੀਰੋ ਸੀਗੇ। ਅਤੇ ਪ੍ਰੀਤੀ ਗਾਂਗੁਲੀ ਦੇ ਬਾਰੇ ਅਗਰ ਅਸੀਂ ਡਿਸਕ੍ਰਾਈਬ ਕਰੀਏ ਤਾਂ ਬਚਪਨ ਤੋਂ ਹੀ ਕਾਫੀ ਜ਼ਿਆਦਾ ਗੋਲ ਮਟੋਲ ਸੀ ਅਤੇ ਬੜੇ ਹੋਣ ਤੋਂ ਬਾਅਦ ਜਿਹੜੇ ਉਹਨਾਂ ਨੂੰ ਫਿਲਮਾਂ ਦੇ ਵਿੱਚ ਰੋਲ ਵੀ ਸੀਗੇ ਉਹ ਉਹਨਾਂ ਦੀ ਪਰਸਨੈਲਿਟੀ ਦੇ ਹਿਸਾਬ ਦੇ ਨਾਲ ਹੀ ਮਿਲੇ ਅਤੇ ਇਸ ਕਰਕੇ ਉਹਨਾਂ ਨੇ ਕਈ ਫਿਲਮਾਂ ਦੇ ਵਿੱਚ ਇੱਕ ਮੋਟੀ ਲੜਕੀ ਦਾ ਜਿਹੜਾ ਕਿਰਦਾਰ ਸੀਗਾ ਔਰ ਨਿਭਾਇਆ। ਅਤੇ ਇਸ ਕਿਰਦਾਰ ਨੂੰ ਉਹਨਾਂ ਨੇ ਸਿਰਫ ਔਰ ਸਿਰਫ ਜੀਵੰਤ ਰੱਖਿਆ ਆਪਣੀ ਐਕਟਿੰਗ ਦੇ ਨਾਲ ਹੀ ਨਹੀਂ ਬਲਕਿ ਕਾਮੇਡੀ ਦੇ ਨਾਲ ਵੀ। ਜਿੱਦਾਂ ਕਿ 1978 ਵਿੱਚ ਆਈ ਫਿਲਮ ਖੱਟਾ ਮੱਟਾ, ਇਸ ਫਿਲਮ ਦੇ ਵਿੱਚ ਅਗਰ ਤੁਹਾਨੂੰ ਯਾਦ ਹੋਵੇ ਤਾਂ ਪ੍ਰੀਤੀ ਗਾਂਗੁਲੀ ਦੇ ਕਿਰਦਾਰ ਦੀ ਕਾਫੀ ਜ਼ਿਆਦਾ ਤਾਰੀਫ ਕੀਤੀ ਗਈ। ਫਿਲਮ ਦੇ ਵਿੱਚ ਐਕਟਰ ਰਣਜੀਤ ਚੌਧਰੀ ਵੀ ਸੀ ਅਤੇ ਉਹ ਅਕਸਰ ਪ੍ਰੀਤੀ ਚੌਧਰੀ ਦੀ ਕਾਫੀ ਜ਼ਿਆਦਾ ਪ੍ਰੀਤੀ ਗਾਂਗੁਲੀ ਦੀ ਕਾਫੀ ਜ਼ਿਆਦਾ ਤਾਰੀਫ ਕਰਦੇ ਸੀਗੇ ਅਤੇ ਉਹਨਾਂ ਨੂੰ ਸਪੈਸੀਫਿਕਲੀ ਕਈ ਵਾਰੀ ਐਡਵਾਈਸ ਵੀ ਕੀਤਾ ਸੀਗਾ ਕਿ ਅਗਰ ਉਹ ਆਪਣਾ ਵੇਟ ਘਟਾ ਲੈਂਦੇ ਤਾਂ ਬਹੁਤ ਹਾਈ ਪ੍ਰੋਬੇਬਿਲਿਟੀ ਹੈ ਕਿ ਅਸ਼ੋਕ ਕੁਮਾਰ ਦੀ ਤਰ੍ਹਾਂ ਬਾਲੀਵੁੱਡ ਦੇ ਵਿੱਚ ਉਹ ਵੀ ਲੀਡ ਐਕਟਰਸ ਦੇ ਤੌਰ 'ਤੇ ਇਸਟੈਬਲਿਸ਼ ਹੋ ਸਕਦੇ ਆ ਕਿਉਂਕਿ ਖੂਬਸੂਰਤੀ ਤਾਂ ਰੱਬ ਨੇ ਉਹਨਾਂ ਨੂੰ ਖਾਨਦਾਨੀ ਤੌਰ 'ਤੇ ਦਿੱਤੀ ਸੀਗੀ। ਲੇਕਿਨ ਕਹਿੰਦੇ ਆ ਨਾ ਕਿ ਕਦੀ ਕਦੀ ਮੋਟੀਵੇਸ਼ਨ ਦੀ ਜ਼ਰੂਰਤ ਹੁੰਦੀ ਹੈ ਅਤੇ ਪ੍ਰੀਤੀ ਗਾਂਗੁਲੀ ਨੇ ਉਹਨਾਂ ਦੀ ਇਸ ਗੱਲ ਨੂੰ ਐਜ਼ ਅ ਮੋਟੀਵੇਸ਼ਨ ਦੇ ਤੌਰ 'ਤੇ ਲਿੱਤਾ ਅਤੇ ਉਹਨਾਂ ਨੇ ਕਾਫੀ ਹੱਦ ਤੱਕ ਆਪਣਾ ਜਿਹੜਾ ਵਜ਼ਨ ਸੀਗਾ ਉਹ ਘਟਾ ਵੀ ਲਿੱਤਾ। ਲਗਭਗ 50 ਕਿਲੋ ਵਜ਼ਨ ਜਿਹੜਾ ਸੀਗਾ ਉਹ ਘਟਾਇਆ। ਲੇਕਿਨ ਕਹਿੰਦੇ ਆ ਨਾ ਕਿ ਸਿਰਫ ਔਰ ਸਿਰਫ ਮਿਹਨਤ ਨਹੀਂ, ਬਾਲੀਵੁੱਡ ਦੇ ਵਿੱਚ ਕਿਸਮਤ ਦਾ ਸਾਥ ਹੋਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਅਤੇ ਵਜ਼ਨ ਘਟਾਉਣ ਤੋਂ ਬਾਅਦ ਵੀ ਕਿਸੇ ਵੀ ਫਿਲਮ ਨੇ ਪ੍ਰੀਤੀ ਗਾਂਗੁਲੀ ਨੂੰ ਐਜ਼ ਅ ਲੀਡ ਐਕਟਰਸ ਅਪਰੋਚ ਨਹੀਂ ਕੀਤਾ ਅਤੇ ਜਿਹੜੇ ਉਹਨਾਂ ਦੇ ਮੋਟੇ ਹੋਣ ਕਰਕੇ ਕਿਰਦਾਰ ਮਿਲਦੇ ਸੀ ਫਿਲਮਾਂ ਦੇ ਵਿੱਚ ਕਾਮੇਡੀ ਦੇ, ਉਹ ਵੀ ਕਿਰਦਾਰ ਉਹਨਾਂ ਨੂੰ ਫਿਲਮ ਨੇ ਬੰਦ ਹੋ ਗਏ ਅਤੇ ਉਹਨਾਂ ਨੂੰ ਲੱਗਾ ਕਿ ਬੈਟਰ ਸੀਗਾ ਜਦੋਂ ਵੇਟ ਜ਼ਿਆਦਾ ਸੀ ਐਟਲੀਸਟ ਘੱਟੋ ਘੱਟ ਫਿਲਮ ਦੇ ਵਿੱਚ ਕੰਮ ਤਾਂ ਮਿਲ ਰਿਹਾ ਸੀਗਾ। ਹਾਲਾਂਕਿ ਉਹਨਾਂ ਨੇ ਕੁਛ ਇੱਕ ਫਿਲਮਾਂ ਦੇ ਵਿੱਚ ਕੰਮ ਜ਼ਰੂਰ ਕੀਤਾ ਲੇਕਿਨ ਇੱਦਾਂ ਦਾ ਕੋਈ ਇੱਦਾਂ ਦਾ ਰੋਲ ਉਹਨਾਂ ਨੂੰ ਨਹੀਂ ਮਿਲ ਰਿਹਾ ਜਿਹੜਾ ਕਿ ਨੋਟਿਸੇਬਲ ਹੋ ਸਕੇ। ਆਖਿਰਕਾਰ 1988 ਦੇ ਵਿੱਚ ਆਈ ਫਿਲਮ ਤੋਹਫਾ ਮੁਹੰਮਦ ਵਿੱਚ ਪ੍ਰੀਤੀ ਗਾਂਗੁਲੀ ਨੂੰ ਆਖਰੀ ਫਿਲਮ ਦੇ ਤੌਰ 'ਤੇ ਕੰਮ ਕੀਤਾ। ਉਸ ਤੋਂ ਬਾਅਦ ਉਹਨਾਂ ਨੇ ਫਿਲਮਾਂ ਤੋਂ ਆਪਣੇ ਆਪ ਨੂੰ ਟੋਟਲੀ ਦੂਰ ਕਰ ਲਿਆ ਅਤੇ ਉਹਨਾਂ ਨੇ ਫਿਰ 1993 ਦੇ ਵਿੱਚ ਆਪਣੇ ਪਿਤਾ ਅਸ਼ੋਕ

ਕੁਮਾਰ ਦੇ ਨਾਲ ਇੱਕ ਐਕਟਿੰਗ ਅਕੈਡਮੀ ਜਿਹੜੀ ਸੀ ਉਹ ਸ਼ੁਰੂ ਕਰਤੀ ਅਤੇ ਉਸ ਤੋਂ ਬਾਅਦ ਉਹਨਾਂ ਦਾ ਪੂਰਾ ਧਿਆਨ ਜਿਹੜਾ ਸੀ ਉਹ ਐਕਟਿੰਗ ਅਕੈਡਮੀ ਦੇ ਉੱਤੇ ਹੀ ਰਿਹਾ। ਸਾਲ 2005 ਦੇ ਵਿੱਚ ਉਹਨਾਂ ਨੇ ਸਭ ਨੂੰ ਸਰਪ੍ਰਾਈਜ਼ ਕਰਦੇ ਹੋਏ ਆਸ਼ਿਕ ਬਣਾਇਆ ਆਪਣੇ ਮੂਵੀ ਦੇ ਉੱਤੋਂ, ਜਿਹੜੀ ਰੀਐਂਟਰੀ ਸੀ ਬਾਲੀਵੁੱਡ ਦੇ ਵਿੱਚ ਕੀਤੀ, ਅਤੇ ਇਹਦੇ ਵਿੱਚ ਉਹ ਸੋਨੂ ਸੂਦ ਦੇ ਜਿਹੜੇ ਆਂਟੀ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਏ, ਅਤੇ ਸਭ ਨੂੰ ਲੱਗਾ ਕਿ ਸ਼ਾਇਦ ਹੁਣ ਪ੍ਰੀਤੀ ਗਾਂਗੁਲੀ ਬਾਲੀਵੁੱਡ ਦੇ ਵਿੱਚ ਆਪਣੀ ਜਿਹੜੀ ਸੈਕਿੰਡ ਇਨਿੰਗਸ ਹੈ ਉਸਨੂੰ ਸ਼ੁਰੂ ਕਰਨ ਜਾ ਰਹੀ ਹੈ। ਲੇਕਿਨ ਉਸ ਮੂਵੀ ਤੋਂ ਬਾਅਦ ਉਹ ਦੁਬਾਰਾ ਬਾਲੀਵੁੱਡ ਦੇ ਕਿਸੇ ਵੀ ਫਿਲਮ ਦੇ ਵਿੱਚ ਨਜ਼ਰ ਨਹੀਂ ਆਈ। ਅਤੇ ਕਹਿੰਦੇ ਆ ਕਿ ਉਸ ਐਡਵਾਈਸ ਤੋਂ ਬਾਅਦ ਪ੍ਰੀਤੀ ਗਾਂਗੁਲੀ ਨੂੰ ਇੱਕ ਅਲੱਗ ਹੀ ਤਰ੍ਹਾਂ ਦਾ ਜਿਹੜਾ ਨਸ਼ਾ ਸੀ ਉਹ ਲੱਗ ਗਿਆ ਸੀਗਾ। ਉਹ ਆਪਣੇ ਵਜ਼ਨ ਨੂੰ ਅਕਸਰ ਕਦੀ ਘਟਾ ਲੈਂਦੇ ਸੀ, ਕਦੀ ਵਧਾ ਲੈਂਦੇ ਸੀਗੇ, ਅਤੇ ਉਹ ਜਿਹੜਾ ਅਨਬੈਲੈਂਸਡ ਵੇਟ ਗੇਨ ਐਂਡ ਲੋਸ ਸੀਗਾ, ਕਿਤੇ ਨਾ ਕਿਤੇ ਉਹਨਾਂ ਨੇ ਇਸ ਚੀਜ਼ ਨੂੰ ਉਹਨਾਂ ਦੀ ਹੈਲਥ ਦੇ ਉੱਤੇ ਇਫੈਕਟ ਬਹੁਤ ਜ਼ਿਆਦਾ ਕੀਤਾ। ਅਤੇ 2 ਦਸੰਬਰ 2012 ਨੂੰ ਇੱਕ ਹਾਰਟ ਅਟੈਕ ਦੇ ਵਿੱਚ ਉਹ ਸਾਨੂੰ ਛੱਡ ਕੇ ਚਲੇ ਗਏ। ਸੋ ਅੱਜ ਉਹਨਾਂ ਦਾ ਹੈਪੀ ਬਰਥਡੇ ਹੈ। ਪ੍ਰੀਤੀ ਗਾਂਗੁਲੀ ਜਿਹੜੇ ਕਿ ਅਸ਼ੋਕ ਕੁਮਾਰ ਜੀ ਦੀ ਬੇਟੀ ਰਹੇ, ਅਤੇ ਉਹਨਾਂ ਨੇ ਬਾਲੀਵੁੱਡ ਦੇ ਵਿੱਚ ਐਜ਼ ਐਨ ਕਾਮੇਡੀਅਨ ਦੇ ਤੌਰ 'ਤੇ ਬਹੁਤ ਜ਼ਿਆਦਾ ਆਪਣਾ ਜਿਹੜਾ ਯੋਗਦਾਨ ਹੈ ਉਹ ਦਿੱਤਾ, ਕਿਉਂਕਿ ਫੀਮੇਲ ਕਾਮੇਡੀਅਨਸ ਆਪਣੇ ਦੌਰ ਦੇ ਵਿੱਚ ਬਹੁਤ ਘੱਟ ਰਹੀਆਂ ਹੈਗੀਆਂ। ਅਤੇ ਕਹਿੰਦੇ ਨਾ ਕਿ ਕਈ ਵਾਰੀ ਸਿਰਫ ਔਰ ਸਿਰਫ ਟੈਲੈਂਟਡ ਔਰ ਖੂਬਸੂਰਤ ਹੋਣਾ ਜ਼ਰੂਰੀ ਨਹੀਂ ਹੁੰਦਾ, ਕਿਸਮਤ ਦਾ ਤਨੀ ਹੋਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ। ਪ੍ਰੀਤੀ ਗਾਂਗੁਲੀ ਦੀ ਕਹਾਣੀ ਕੁਛ ਇਸ ਤਰ੍ਹਾਂ ਹੀ ਦੱਸਦੀ ਹੈ। ਇਸ ਕਰਕੇ ਹਾਰਡਵਰਕ ਕਰੋ, ਲੇਕਿਨ ਆਪਣੀ ਕਿਸਮਤ ਹੈ ਉਸ 'ਤੇ ਵੀ ਬਿਲੀਵ ਜ਼ਰੂਰ ਕਰੋ। ਅਤੇ ਫਿਲਮੀ ਦੁਨੀਆ ਦੀ ਗੱਪਸ਼ਪ ਲੈ ਕੇ ਮੈਂ ਤੁਹਾਡੇ ਨਾਲ ਇਸੇ ਤਰੀਕੇ ਨਾਲ ਚੱਲਦਾ ਰਹੂੰਗਾ ਰਾਤ 8 ਵਜੇ ਤੱਕ। ਅਗਲਾ ਟਰੈਕ ਇੰਜੋਏ ਕਰਦੇ ਹਾਂ, ਟਰੈਕ ਦੇ ਉਸ ਪਰ ਫਿਲਮੀ ਦੁਨੀਆ ਦੀ ਕੁਛ ਹੋਰ ਗੱਪਸ਼ਪ।

ਬਿਲਕੁਲ ਜੀ, ਰਾਹੀ ਨੂੰ ਚੱਲਣਾ ਹੀ ਪੈਣਾ ਹੈ, ਕਿਉਂਕਿ ਜਦੋਂ ਮਿਸ਼ਨ ਇੰਪੋਸੀਬਲ ਸੀਰੀਜ਼ ਖਤਮ ਹੋਈ ਸੀ, ਸਾਰਿਆਂ ਨੂੰ ਲੱਗਣ ਲੱਗ ਪਿਆ ਸੀਗਾ ਕਿ ਬਈ ਹੁਣ ਅਸੀਂ ਟੌਮ ਕ੍ਰੂਜ਼ ਨੂੰ ਕਿੱਥੇ ਦੇਖਾਂਗੇ। ਮਤਲਬ ਵੀ ਆਲ ਆਰ ਸੋ ਮੱਚ ਆਫ ਫੈਨਸ ਆਫ ਮਿਸ਼ਨ ਇੰਪੋਸੀਬਲ ਸੀਰੀਜ਼, ਨਾ ਕਿ ਜਦੋਂ ਉਹਦਾ ਲਾਸਟ ਪਾਰਟ ਜਿਹੜਾ ਸੀਗਾ ਲਾਸਟ ਈਅਰ ਆਇਆ, ਅਤੇ ਸਭ ਦਾ ਦਿਲ ਕਿਤੇ ਨਾ ਕਿਤੇ ਟੁੱਟ ਗਿਆ ਸੀਗਾ, ਅਤੇ ਐਵਰੀ ਵਨ ਲਾਈਕ ਕਿ ਯਾਰ ਮਿਸ਼ਨ ਇੰਪੋਸੀਬਲ ਇਜ਼ ਓਵਰ, ਟੌਮ ਕ੍ਰੂਜ਼ ਦਾ ਐਕਸ਼ਨ ਜਿਹੜਾ ਸੀਕੁਐਂਸ ਹੈ ਉਹ ਸਾਰਾ ਦਾ ਸਾਰਾ ਹੁਣ ਖਤਮ ਹੋ ਜਾਏਗਾ, ਵੇਅਰ ਵੀ ਵਿਲ ਫਾਈਂਡ ਹਿਮ ਅਗੇਨ ਐਂਡ ਅਗੇਨ। ਅਤੇ ਮੈਂ ਦੱਸਦਾ ਕਿ ਜਲਦੀ ਹੀ ਟੌਮ ਕ੍ਰੂਜ਼ ਨੂੰ ਤੁਸੀਂ ਵਾਪਸ ਉਹਦੇ ਇੱਕ ਐਕਸ਼ਨ ਸੀਕੁਐਂਸ ਦੇ ਵਿੱਚ ਨਜ਼ਰ ਆਏਗਾ, ਤਾਂ ਉਹ ਹੈਗਾ ਜੀ ਟੌਪ ਗਨ 3। ਜੀ ਹਾਂ, ਮੈਵਰਿਕ ਦੀ ਟੌਪ ਗਨ 3 ਜਿਹੜੀ ਹੈਗੀ ਉਹ ਅਨਾਊਂਸ ਹੋ ਗਈ ਹੈ, ਅਤੇ ਇਹਦੇ ਵਿੱਚ ਟੌਮ ਕ੍ਰੂਜ਼ ਜਿਹੜੇ ਹੈਗੇ ਉਹ ਵਾਪਸੀ ਕਰ ਰਹੇ ਹੈਗੇ ਆ। ਅਤੇ ਇਸ ਮੂਵੀ ਦੀ ਆ ਤੀਸਰੀ ਜਿਹੜੀ ਮੂਵੀ ਹੈਗੀ ਆ ਇਹ ਸੀਰੀਜ਼ ਦੀ ਹੋਏਗੀ, ਅਤੇ ਜਿਹੜੇ ਵੀ ਟੌਮ ਕ੍ਰੂਜ਼ ਫੈਨਸ ਹੈਗੇ ਉਹਨਾਂ ਦੇ ਐਕਸ਼ਨਸ ਦੇ ਫੈਨ ਹੈਗੇ ਆ, ਸੋ ਆਲ ਆਰ ਐਕਸਾਈਟਿਡ। ਅਤੇ ਦੱਸ ਦਈਏ ਕਿ ਇਸ ਫਰੈਂਚਾਈਜ਼ੀ ਨੇ ਆਪਣੀ ਜਿਹੜੀ ਸਫਲਤਾ ਹੈਗਾ ਉਸਨੂੰ ਕਾਫੀ ਹੱਦ ਤੱਕ ਜਿਹੜਾ ਹੈਗਾ ਉਹ ਇੰਜੋਏ ਕੀਤਾ ਹੈਗਾ, ਅਤੇ ਹੁਣ ਇਸੀ ਸਫਲਤਾ ਨੂੰ ਦੁਬਾਰਾ ਪੁੰਨਣ ਵਾਸਤੇ, ਦੁਬਾਰਾ ਇਸਨੂੰ ਕ੍ਰੀਏਟ ਕਰਨ ਵਾਸਤੇ ਉਹਨਾਂ ਨੇ ਆਪਣੀ ਜਿਹੜੀ ਤੀਸਰੀ ਸੀਰੀਜ਼ ਹੈਗੀ ਉਸਨੂੰ ਅਨਾਊਂਸ ਕਰ ਦਿੱਤਾ ਹੈਗਾ। ਅਤੇ ਦੱਸ ਦਿਆ ਕਿ ਫਿਲਮ ਦੀ ਸ਼ੁਰੂਆਤੀ ਤਿਆਰੀ ਜਿਹੜੀ ਹੈਗੀ ਉਹ ਸ਼ੁਰੂ ਹੋ ਚੁੱਕੀ ਹੈ, ਅਤੇ ਸਟੂਡੀਓ ਸਕ੍ਰਿਪਟ ਦੇ ਉੱਤੇ ਤੇਜ਼ੀ ਦੇ ਨਾਲ ਕੰਮ ਕਰ ਰਿਹਾ। ਹਾਲਾਂਕਿ ਹਾਲੇ ਫਿਲਮ ਦੀ ਜਿਹੜੀ ਆਫੀਸ਼ੀਅਲ ਡੇਟ ਹੈਗੀ ਉਸਨੂੰ ਅਨਾਊਂਸ ਨਹੀਂ ਕੀਤਾ ਗਿਆ ਕਿ ਕਦੋਂ ਰਿਲੀਜ਼ ਕੀਤੀ ਜਾਏਗੀ, ਲੇਕਿਨ ਮੰਨਿਆ ਜਾ ਰਿਹਾ ਕਿ ਟੌਮ ਕ੍ਰੂਜ਼ ਦੇ ਵਿੱਚ ਇੱਕ ਵਾਰ ਫਿਰ ਤੋਂ ਪੀਟ ਮੈਵਰਿਕ ਮਿਚਲ ਦੇ ਕਿਰਦਾਰ ਦੇ ਵਿੱਚ ਨਜ਼ਰ ਆਉਣਗੇ। ਇਸੇ ਦੌਰਾਨ ਉਹ ਹੈਲੀਕਾਪਟਰ ਤੋਂ ਲੰਡਨ ਪਹੁੰਚੇ, ਅਤੇ ਸਾਰੀ ਦੀ ਸਾਰੀ ਜਿਹੜੀ ਮੀਡੀਆ ਸੀਗੀ, ਸਾਰੇ ਸਾਰੇ ਉਹਨਾਂ ਦੇ ਫੈਨ ਸੀਗੇ, ਉਹਨਾਂ ਦੇ ਇਸ ਅੰਦਾਜ਼ ਨੂੰ ਇੱਕ ਵਾਰ ਫਿਰ ਤੋਂ ਇੰਜੋਏ ਕਰ ਰਹੇ ਸੀਗੇ। ਅਤੇ ਟੌਮ ਕ੍ਰੂਜ਼ ਬੀਂਗ ਅ ਟੌਮ ਕ੍ਰੂਜ਼, ਉਹਨਾਂ ਦੀ ਜਿਹੜੀ ਐਂਟਰੀ ਹੁੰਦੀ ਉਹ ਹਮੇਸ਼ਾ ਹੀ ਜਿੱਦਾਂ ਬਾਲੀਵੁੱਡ ਦੇ ਵਿੱਚ ਅਕਸ਼ੇ ਕੁਮਾਰ ਆਪਣੀ ਐਂਟਰੀਜ਼ ਨੂੰ ਬਹੁਤ ਜ਼ਿਆਦਾ ਗ੍ਰੈਂਡ ਬਣਾਉਣ ਦੀ ਕੋਸ਼ਿਸ਼ ਕਰਦੇ, ਸੇਮ ਟੌਮ ਕ੍ਰੂਜ਼ ਦਾ ਸਟਾਈਲ ਹੈਗਾ ਕਿ ਵੈਨ ਐਵਰ ਹੀ ਇਜ਼ ਡੂਇੰਗ ਐਨ ਐਂਟਰੀ ਤਾਂ ਉਹ ਹਮੇਸ਼ਾ ਆਪਣੀ ਐਂਟਰੀ ਨੂੰ ਗ੍ਰੈਂਡ ਹੀ ਬਣਾਉਂਦੇ ਹੈ। ਅਤੇ ਫੈਨਸ ਨੇ ਇਸ ਐਂਟਰੀ ਨੂੰ ਇਸ ਤਰੀਕੇ ਦੇ ਨਾਲ ਜੋੜਿਆ ਕਿ ਇਹ ਟੌਪ ਗਨ 3 ਦੀ ਜਿਹੜੀ ਹੈਗੀ ਹੈ ਉਸ ਦੇ ਨਾਲ ਜੁੜੀ ਐਂਟਰੀ ਹੋ ਸਕਦੀ ਹੈ, ਅਤੇ ਉਹਨਾਂ ਦੀ ਤਿਆਰੀਆਂ ਨੂੰ ਸ਼ੋ ਕਰਨ ਦਾ ਤਰੀਕਾ ਹੋ ਸਕਦਾ ਹੈਗਾ। ਅਤੇ ਦੱਸਦੀ ਹੈ ਕਿ ਟੌਮ ਕ੍ਰੂਜ਼ ਆਪਣੇ ਰੀਅਲ ਸਟੰਟਸ ਔਰ ਹਾਈ ਆਕਟੇਡ ਐਕਸ਼ਨ ਜਿਹੜਾ ਹੈਗਾ ਉਹਦੇ ਲਈ ਜਾਣੇ ਜਾਂਦੇ ਆ, ਅਤੇ ਇਸੇ ਕਰਕੇ ਟੌਪ ਗਨ ਫਰੈਂਚਾਈਜ਼ੀ ਜਿਹੜੀ ਹੈਗੀ ਹੈ ਕਿ ਇਸਨੂੰ ਇੱਕ ਕਾਫੀ ਜ਼ਿਆਦਾ ਵੱਡਾ ਬਜਟ ਜਿਹੜਾ ਹੈਗਾ ਉਹ ਦੇਖਿਆ ਜਾ ਰਿਹਾ। 2022 ਵਿੱਚ ਰਿਲੀਜ਼ ਹੋਈ ਟੌਪ ਗਨ ਮੈਵਰਿਕ ਦੁਨੀਆ ਭਰ ਦੇ ਵਿੱਚ ਰਿਕਾਰਡ ਤੋੜ ਕਮਾਈ ਕਰਕੇ ਗਈ ਸੀਗੀ। ਫਿਲਮ ਨੇ ਬਾਕਸ ਆਫਿਸ ਦੇ ਉੱਤੇ$1.4 billion ਤੋਂ ਜ਼ਿਆਦਾ ਦਾ ਬਿਜ਼ਨਸ ਕੀਤਾ ਸੀਗਾ, ਔਰ ਇਸ ਫਿਲਮ ਨੇ ਟੌਮ ਕ੍ਰੂਜ਼ ਨੂੰ ਇੱਕ ਵਾਰੀ ਦੁਬਾਰਾ ਤੋਂ ਐਕਸ਼ਨ ਸਟਾਰ ਜਿਹੜਾ ਸੀਗਾ ਉਹ ਬਣਾਤਾ। ਦੱਸਦੀ ਹੈ ਕਿ ਫਿਲਮ ਦੇ ਵਿੱਚ ਸਭ ਤੋਂ ਖਾਸ ਰਿਹਾ ਸੀ ਉਹਨਾਂ ਦਾ ਏਰੀਅਲ ਐਕਸ਼ਨ ਸੀਕੁਐਂਸਿਸ ਅਤੇ ਇਮੋਸ਼ਨਲ ਸਟੋਰੀ ਟੈਲਿੰਗ। ਖਾਸ ਤੌਰ 'ਤੇ ਟੌਮ ਕ੍ਰੂਜ਼ ਦਾ ਜਿਹੜਾ ਪ੍ਰੈਕਟੀਕਲ ਸਟੰਟਸ ਹੈਗੇ ਉਹਨਾਂ ਦੀ ਕਾਫੀ ਜ਼ਿਆਦਾ ਤਾਰੀਫ ਹੋਈ, ਕਿਉਂਕਿ CGI ਦੀ ਜਗ੍ਹਾ ਅਸਲੀ ਫਾਈਟਰ ਜੈਟਸ ਔਰ ਰੀਅਲ ਫਾਈਟਿੰਗ ਟ੍ਰੇਨਿੰਗ ਦਾ ਇਸਤੇਮਾਲ ਜਿਹੜਾ ਸੀਗਾ ਇਸ ਮੂਵੀ ਦੇ ਵਿੱਚ ਕੀਤਾ ਹੋਏਗਾ। ਅਤੇ ਹਾਲੇ ਤੱਕ ਅਗਰ ਇਸ ਫਿਲਮ ਦੀ ਕਹਾਣੀ ਬਾਰੇ ਗੱਲ ਕੀਤੀ ਜਾਵੇ ਤਾਂ ਕੋਈ ਜ਼ਿਆਦਾ ਡਿਟੇਲਸ ਜਿਹੜੀਆਂ ਹੈਗੀਆਂ ਉਹ ਸਾਹਮਣੇ ਨਹੀਂ ਆਇਆ, ਲੇਕਿਨ ਅਗਰ ਹਾਲੀਵੁੱਡ ਮੀਡੀਆ ਰਿਪੋਰਟਸ ਦੇ ਅਨੁਸਾਰ ਅਸੀਂ ਦੇਖੀਆ ਤਾਂ ਫਿਲਮ ਜਿਹੜੀ ਹੈਗੀ ਉਹ ਮੈਵਰਿਕ ਦੇ ਲੈਗੇਸੀ ਨੂੰ ਹੀ ਅੱਗੇ ਵਧਾਏਗੀ, ਅਤੇ ਇਹਦੇ ਨਾਲ ਨਾਲ ਇਸ ਫਿਲਮ ਦੇ ਵਿੱਚ ਕੁਛ ਇੱਕ ਯੁਵਾ ਪਾਇਲਟ ਜਿਹੜੇ ਹੈਗੇ ਆ ਉਹ ਜੁੜਨਗੇ, ਤਾਂ ਉਹਨਾਂ ਦੇ ਆਸ ਪਾਸ ਕਹਾਣੀ ਵੀ ਜਿਹੜੀ ਹੈਗੀ ਆ ਉਹ ਰਿਵੋਲਵ ਕਰੇਗੀ। ਅਤੇ ਫੈਨਸ ਉਮੀਦ ਕਰ ਰਹੇ ਕਿ ਫਿਲਮ ਦੇ ਵਿੱਚ ਵੱਡੇ ਤੋਂ ਵੱਡੇ ਜਾਂ ਜ਼ਿਆਦਾ ਤੋਂ ਜ਼ਿਆਦਾ ਏਰੀਅਲ ਸਟੰਟਸ ਔਰ ਇਮੋਸ਼ਨ ਮੂਵਮੈਂਟਸ ਜਿਹੜੇ ਹੈਗੇ ਉਹ ਦੇਖਣ ਨੂੰ ਮਿਲਣਗੇ। ਅਤੇ ਹੁਣੇ ਤੋਂ ਹੀ ਟੌਪ ਗਨ 3 ਜਿਹੜਾ ਹੈਗਾ ਉਹ ਸੋਸ਼ਲ ਮੀਡੀਆ ਉੱਤੇ ਟ੍ਰੈਂਡ ਜਿਹੜਾ ਹੈਗਾ ਉਹ ਕਰਨ ਲੱਗ ਪਿਆ। ਅਤੇ ਦੱਸਦੀ ਹੈ ਕਿ 62 ਸਾਲ ਦੀ ਉਮਰ ਦੇ ਵਿੱਚ ਟੌਮ ਕ੍ਰੂਜ਼ ਲਗਾਤਾਰ ਵੱਡੇ ਤੋਂ ਵੱਡੇ ਐਕਸ਼ਨ ਪ੍ਰੋਜੈਕਟਸ ਜਿਹੜੇ ਹੈਗੇ ਉਹ ਕਰ ਰਹੇ, ਅਤੇ ਮਿਸ਼ਨ ਇੰਪੋਸੀਬਲ ਸੀਰੀਜ਼ ਤੋਂ ਬਾਅਦ ਹੁਣ ਟੌਪ ਗਨ 3 ਨੂੰ ਲੈ ਕੇ ਉਹਨਾਂ ਦੀ ਐਨਰਜੀ, ਉਹਨਾਂ ਦੀ ਡੈਡੀਕੇਸ਼ਨ ਜਿਹੜੀ ਉਹ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਹੈ। ਅਤੇ ਹਾਲੀਵੁੱਡ ਦੇ ਵਿੱਚ ਉਹ ਐਕਟਰਸ ਹੈਗੇ ਆ, ਕਿੰਨੇ ਚੁਣੇ ਐਕਟਰਸ ਦੇ ਵਿੱਚੋਂ ਇੱਕ ਐਕਟਰ ਹੈ ਜਿਹੜੇ ਆਪਣੇ ਸਟੰਟ ਖੁਦ ਬਿਲੀਵ ਕਰਨਾ ਪੈਂਦੇ, ਤਾਂ ਉਮੀਦ ਕਰ ਰਹੇ ਕਿ ਜਲਦੀ ਹੀ ਟੌਪ ਗਨ 3 ਦੀ ਜਿਹੜੀ ਰਿਲੀਜ਼ ਡੇਟ ਹੈਗੀ ਹੈ ਉਹਨਾਂ ਦੇ ਜਿਹੜੇ ਮੇਕਰਸ ਹੈਗੇ ਉਹ ਅਨਾਊਂਸ ਕਰਨਗੇ, ਤਾਂ ਫੈਨਸ ਨੂੰ ਇਸ ਚੀਜ਼ ਨੂੰ ਇੰਜੋਏ ਕਰਨ ਦਾ ਮੌਕਾ ਮਿਲੇਗਾ। ਤਾਂ ਦੇਖਿਆ ਮੈਂ ਕਹਿਣਾ ਕਿ ਕੁਛ ਤਾਂ ਖਾਸ ਹਾਲੀਵੁੱਡ ਦੇ ਵਿੱਚ ਵੀ ਪੱਕ ਰਿਹਾ ਹੈਗਾ। ਹੋਰ ਗੱਲਾਂ ਬਾਤਾਂ ਲੈ ਕੇ ਮੈਂ ਚੱਲਾ।

ਲੱਗ ਪਏ ਉਹਨਾਂ ਦੇ ਬਾਰੇ ਕਿ ਉਹ ਕਿੰਨੇ ਜ਼ਿਆਦਾ ਖਾਸ ਸ਼ਖਸ ਹੈ ਅਤੇ ਅਕਸ਼ੇ ਖੰਨਾ ਦੀ ਇਸੀ ਖਾਸੀਅਤ ਬਾਰੇ ਇੱਕ ਇੰਟਰਵਿਊ ਦੇ ਵਿੱਚ ਬੜੀ ਖੂਬਸੂਰਤ ਗੱਲ ਜਿਹੜੀ ਹੈਗੀ ਹੈ ਉਹ ਸਾਹਮਣੇ ਆਈ ਅਤੇ ਇਹ ਗੱਲ ਜਿਹੜੀ ਕਹੀ ਸੀ ਇਹ ਕਹੀ ਹੈਗੀ ਹੈ ਅਮਿਤ ਬਹਿਲ ਜੀ ਨੇ ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਸਿਧਾਰਥ ਕਨੌਰ ਨੂੰ ਦੱਸਿਆ ਕਿ ਅਕਸ਼ੇ ਖੰਨਾ ਜਿੰਨੇ ਬਿਹਤਰੀਨ ਕਲਾਕਾਰ ਹੈ ਉਸ ਤੋਂ ਵੀ ਬਿਹਤਰੀਨ ਇਨਸਾਨ ਹੈ। ਉਹਨਾਂ ਨੇ ਇੱਕ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਹੋਏ ਕਿੱਸੇ ਦਾ ਜ਼ਿਕਰ ਕੀਤਾ ਅਤੇ ਇਹ ਕਿਹੜੀ ਫਿਲਮ ਦਾ ਸੀਗਾ ਇਹ ਤਾਂ ਉਹਨਾਂ ਨੇ ਨਹੀਂ ਦੱਸਿਆ, ਲੇਕਿਨ ਕਿੱਸਾ ਜਿਹੜਾ ਸੀ ਉਹ ਬਹੁਤ ਜ਼ਿਆਦਾ ਖੂਬਸੂਰਤ ਸੀਗਾ। ਉਹਨਾਂ ਦੇ ਮੁਤਾਬਿਕ ਅਕਸ਼ੇ ਖੰਨਾ ਦੀ ਇੱਕ ਮੂਵੀ ਦੀ ਜਿਹੜੀ ਸ਼ੂਟਿੰਗ ਸੀ ਉਹ ਹੋ ਰਹੀ ਸੀ ਅਤੇ ਜਿਹੜੇ ਸਟਾਰ ਐਕਟਰ ਸੀਗੇ ਉਹਨਾਂ ਨੂੰ 5-star ਹੋਟਲ ਦੇ ਵਿੱਚ ਠਹਿਰਾਇਆ ਗਿਆ ਸੀਗਾ ਅਤੇ ਜਿੰਨੇ ਜੂਨੀਅਰ ਆਰਟਿਸਟ ਸੀਗੇ ਉਹਨਾਂ ਨੂੰ 3-star ਹੋਟਲ ਦੇ ਵਿੱਚ ਰੱਖਿਆ ਗਿਆ ਸੀਗਾ। ਅਤੇ ਇੱਕ ਦਿਨ ਸਾਰੇ ਐਕਟਰਸ ਨੇ ਡਿਸਾਈਡ ਕੀਤਾ ਕਿ ਲੰਚ ਜਿਹੜਾ ਹੈਗਾ ਉਹ ਸਾਰੇ ਦੇ ਸਾਰੇ ਅਸੀਂ ਇਕੱਠੇ ਕਰਾਂਗੇ ਅਤੇ ਉਸ ਤੋਂ ਬਾਅਦ ਹੀ ਅਸੀਂ ਸ਼ੂਟਿੰਗ ਤੋਂ ਨਿਕਲਾਂਗੇ। ਅਤੇ ਇੱਕ ਕਰੈਕਟਰ ਜਿਹੜਾ ਸੀਗਾ ਉਹ ਉਸ ਟਾਈਮ ਜਿਹੜਾ 3-star ਹੋਟਲ ਦੇ ਵਿੱਚ ਰੁਕਿਆ ਹੋਇਆ ਸੀ, ਜੂਨੀਅਰ ਆਰਟਿਸਟ ਸੀਗਾ ਉਹ, ਕਿਉਂਕਿ ਉਸ ਟਾਈਮ 5-star ਹੋਟਲ ਦੇ ਵਿੱਚ ਸੀਗਾ ਅਤੇ ਜਦੋਂ ਲੰਚ ਅਨਾਊਂਸ ਹੋਇਆ ਤਾਂ ਉਹ ਵੀ ਲੰਚ ਕਰਨ ਵਾਸਤੇ ਉੱਥੇ ਸਾਰੇ ਐਕਟਰਸ ਦੇ ਨਾਲ ਪਹੁੰਚ ਗਿਆ। ਅਤੇ ਜਦੋਂ ਲੰਚ ਚੱਲ ਰਿਹਾ ਸੀਗਾ ਤਾਂ ਕਰੈਕਟਰ ਆਰਟਿਸਟ ਨੇ ਬਫੇ ਦੀ ਪਲੇਟ ਦੇ ਵਿੱਚੋਂ ਇੱਕ ਪਲੇਟ ਜਿਹੜੀ ਸੀ ਉਹ ਚੱਕ ਲਈ ਤਾਂ ਉਹਨੂੰ ਇਹ ਕਰਦੇ ਦੇ ਇੱਕ ਪ੍ਰੋਡਿਊਸਰ ਦੀ ਇੱਕ ਰਿਸ਼ਤੇਦਾਰ ਮਹਿਲਾ ਸੀਗੀ, ਉਹਨਾਂ ਨੇ ਅਸਿਸਟੈਂਟ ਡਾਇਰੈਕਟਰ ਨੂੰ ਕਿਹਾ ਕਿ ਫਟਾਫਟ ਜਾ ਕੇ ਉਸ ਜੂਨੀਅਰ ਆਰਟਿਸਟ ਨੂੰ ਉਸ ਪਲੇਟ ਨੂੰ ਲੈਣ ਤੋਂ ਮਨਾ ਕਰੇ ਅਤੇ ਉਹਨੂੰ ਕਹੇ ਕਿ ਉਸਦਾ ਖਾਣਾ ਇੱਥੇ ਨਹੀਂ ਹੈ। ਇਹ ਗੱਲ ਸੁਣ ਕੇ ਉਹ ਜਿਹੜਾ ਏਡੀ ਸੀਗਾ ਉਹ ਫਟਾਫਟ ਉਸ ਜੂਨੀਅਰ ਆਰਟਿਸਟ ਕੋਲ ਪਹੁੰਚਿਆ। ਜਦ ਤੱਕ ਉੱਥੇ ਪਹੁੰਚਿਆ ਉਸਨੇ ਪਲੇਟ ਲੈ ਲਈ ਸੀ, ਪਲੇਟ ਦੇ ਵਿੱਚ ਖਾਣਾ ਪਾ ਲਿਆ ਸੀਗਾ ਅਤੇ ਉਹ ਪਹਿਲਾ ਨਿਵਾਲਾ ਜਿਹੜਾ ਸੀਗਾ ਉਹ ਹਲੇ ਮੂੰਹ ਦੇ ਵਿੱਚ ਪਾਇਆ ਹੀ ਸੀਗਾ ਅਤੇ ਇੰਨੇ ਨੂੰ ਉਸਨੇ ਏਡੀ ਨੇ ਆ ਕੇ ਕਿਹਾ ਕਿ ਇੱਥੇ ਖਾਣਾ ਤੁਸੀਂ ਨਹੀਂ ਖਾ ਸਕਦੇ ਕਿਉਂਕਿ ਤੁਸੀਂ ਇੱਥੇ ਨਹੀਂ ਠਹਿਰੋ। ਤੁਸੀਂ ਇਮੈਜਿਨ ਕਰੋ ਇੰਨੇ ਸਾਰੇ ਐਕਟਰਸ ਦੇ ਵਿੱਚ ਅਗਰ ਤੁਸੀਂ ਪਲੇਟ ਦੇ ਵਿੱਚ ਖਾਣਾ ਪਾਇਆ ਤਾਂ ਤੁਸੀਂ ਪਹਿਲਾਂ ਨਿਵਾਲਾ ਮੂੰਹ ਦੇ ਵਿੱਚ ਪਾਓ ਤਾਂ ਤੁਹਾਨੂੰ ਕੋਈ ਆ ਕੇ ਕਹੇ ਕਿ ਤੁਸੀਂ ਖਾਣਾ ਇੱਥੇ ਨਹੀਂ ਖਾ ਸਕਦੇ, ਉਹ ਕਿੰਨਾ ਜ਼ਿਆਦਾ ਇੰਬੈਰਸਿੰਗ ਹੋ ਜਾਂਦਾ ਹੈ ਐਜ਼ ਅ ਹਿਊਮਨ ਬੀਂਗ। ਅਤੇ ਅਕਸ਼ੇ ਖੰਨਾ ਨੇ ਇਹ ਜਬ ਚੀਜ਼ ਜਿਹੜੀ ਸੀਗੀ ਇਹ ਹੁੰਦੇ ਦੇਖ ਲਏ, ਉਸੀ ਮੂਮੈਂਟ ਅਕਸ਼ੇ ਖੰਨਾ ਨੂੰ ਯੂਜੂਅਲੀ ਫਿਲਮ ਸੈੱਟਸ ਦੇ ਉੱਤੇ ਜ਼ਿਆਦਾ ਗੱਲ ਨਹੀਂ ਕਰਦੇ ਸੀ ਜਾਂ ਜ਼ਿਆਦਾ ਕਿਸੇ ਨਾਲ ਕੋਈ ਖਾਸ ਇੰਟਰੈਕਸ਼ਨ ਨਹੀਂ ਰੱਖਦੇ ਸੀ, ਲੇਕਿਨ ਉਹਨਾਂ ਨੇ ਆਪਣਾ ਸਬਰ ਖੋ ਦਿੱਤਾ। ਉਹਨਾਂ ਨੇ ਉਸ ਏਡੀ ਨੂੰ ਉਸੀ ਟਾਈਮ ਕਾਫੀ ਜ਼ਿਆਦਾ ਡਾਂਟ ਫਟਕਾਰ ਲਾਈ ਅਤੇ ਕਾਫੀ ਜ਼ਿਆਦਾ ਚਿਲਾਉਂਦੇ ਹੋਏ ਉਹਨਾਂ ਨੇ ਕਿਹਾ ਕਿ ਫਿਲਮ ਜਿਹੜੀ ਹੈਗੀ ਨਾ ਉਹ ਪਲੇਟ ਗਿਣਨ ਜਾਂ ਪਲੇਟ ਘੱਟ ਜਾਂ ਵੱਧ ਹੋਣ ਦੇ ਨਾਲ ਵਧੀਆ ਨਹੀਂ ਬਣਦੀ ਹੈ, ਪਿਕਚਰ ਵਧੀਆ ਬਣਦੀ ਹੈ ਲੋਕਾਂ ਦੀ ਦੁਆਵਾਂ ਦੇ ਨਾਲ। ਅਗਰ ਕੋਈ ਕ੍ਰੀਏਟਿਵ ਕੰਮ ਜਿਹੜਾ ਹੈਗਾ ਕਰ ਰਿਹਾ ਹੈਗਾ ਅਤੇ ਅਗਰ ਤੁਸੀਂ ਉਹਦੀ ਦੁਆਵਾਂ ਨਹੀਂ ਲੈ ਸਕਦੇ, ਘੱਟੋ ਘੱਟ ਉਹਦੇ ਮੂੰਹ ਤੋਂ ਨਿਵਾਲਾ ਜਾਂ ਉਸਦੀ ਬਦਦੁਆ ਜਿਹੜੀ ਹੈਗੀ ਉਹ ਬਿਲਕੁਲ ਨਾ ਲਿਓ। ਅਤੇ ਅਕਸ਼ੇ ਖੰਨਾ ਉਸ ਟਾਈਮ ਇੰਨੇ ਜ਼ਿਆਦਾ ਗੁੱਸੇ ਦੇ ਵਿੱਚ ਸੀਗੇ ਕਿ ਫਿਲਮ ਦੇ ਪ੍ਰੋਡਿਊਸਰ ਦੀ ਉਹ ਰਿਸ਼ਤੇਦਾਰ ਜਿਹਨੇ ਉਸ ਖਾਣਾ ਖਾਣ ਤੋਂ ਮਨਾ ਕੀਤਾ ਸੀਗਾ, ਕਿਸੇ ਦੀ ਇੰਨੀ ਹਿੰਮਤ ਨਹੀਂ ਹੋਈ ਕਿ ਅਕਸ਼ੇ ਖੰਨਾ ਦੇ ਸਾਹਮਣੇ ਉਸ ਟਾਈਮ ਚੂੰ ਵੀ ਕੀਤੀ ਜਾਵੇ। ਅਤੇ ਅਕਸ਼ੇ ਖੰਨਾ ਨੇ ਉਹ ਪਲੇਟ ਨੂੰ ਖੁਦ ਪਿੱਕ ਕੀਤਾ, ਉਸ ਜੂਨੀਅਰ ਆਰਟਿਸਟ ਨੂੰ ਦਿੱਤਾ ਅਤੇ ਉਹਨੂੰ ਕਿਹਾ ਕਿ ਵਿਲ ਬੀ ਸਟੇ ਹੇਅਰ ਐਂਡ ਤੁਸੀਂ ਸਾਡੇ ਨਾਲ ਹੀ ਖਾਣਾ ਖਾਓ। ਤੋ ਐਜ਼ ਅ ਹਿਊਮਨ ਬੀਂਗ ਅਗਰ ਤੁਸੀਂ ਅਕਸ਼ੇ ਖੰਨਾ ਵਗੈਰਾ ਵਾਰ ਦੇਖੋਗੇ ਤਾਂ ਯੂ ਵਿਲ ਫਿਗਰ ਆਊਟ ਕਿ ਉਹ ਇੱਦਾਂ ਦੇ ਸ਼ਖਸ ਹੈਗੇ ਆ ਜਿਨ੍ਹਾਂ ਵਾਸਤੇ ਕੋਈ ਬਹੁਤ ਵੱਡਾ ਕਲਾਕਾਰ ਜਾਂ ਕੋਈ ਬਹੁਤ ਛੋਟਾ ਕਲਾਕਾਰ ਨਹੀਂ ਹੈ, ਉਹਨਾਂ ਵਾਸਤੇ ਕਲਾਕਾਰ ਸਿਰਫ ਔਰ ਸਿਰਫ ਕਲਾਕਾਰ ਹੈ। ਅਤੇ ਸ਼ਾਇਦ ਇਹੀ ਚੀਜ਼ ਅਕਸ਼ੇ ਖੰਨਾ ਨੂੰ ਆਪਣੇ ਆਪ ਦੇ ਵਿੱਚ ਖਾਸ ਬਣਾਉਂਦੀ ਹੈਗੀ ਆ। ਸੋ ਫਿਲਮੀ ਦੁਨੀਆ ਦੀ ਹੋਰ ਪਿਆਰੇ ਜਿਹੇ ਕਿੱਸੇ ਲੈ ਕੇ ਹੋਰ ਪਿਆਰੇ ਜਿਹੀ ਗੱਪਸ਼ਪ ਲੈ ਕੇ ਮੈਂ ਤੁਹਾਡੇ ਨਾਲ ਇਸੇ ਤਰੀਕੇ ਨਾਲ ਚੱਲਦਾ ਰਹੂੰਗਾ। ਅਗਲਾ ਪਿਆਰਾ ਜਿਹਾ ਟਰੈਕ ਇੰਜੋਏ ਕਰੋ, ਸ਼ਾਨਦੇ ਆਵਾਜ਼ ਵਿੱਚ ਮਿਲਦੇ ਹੋ ਉਸ ਟਰੈਕ ਦੇ ਉੱਪਰ ਹੋਰ ਪਿਆਰੀ ਜਿਹੀ ਗੱਲਬਾਤਾਂ ਨਾਲ।

ਬਿਲਕੁਲ ਜੀ, ਕੁਛ ਇੱਕ ਰਿਲੀਜ਼ ਜਿਹੜੀਆਂ ਹੈਗੀਆਂ ਉਹਨਾਂ ਬਾਰੇ ਗੱਲ ਕਰ ਲੈਂਦੇ ਹੈਗੇ ਹਾਂ, ਕਿਉਂਕਿ ਓ ਟੀ ਟੀ ਦੇ ਉੱਤੇ ਕੁਛ ਇੱਕ ਜਿਹੜੀਆਂ ਨਵੀਆਂ ਰਿਲੀਜ਼ ਹੈਗੀਆਂ ਉਹ ਹੁਣੇ ਅਪਡੇਟ ਹੋਈਆਂ ਹੈਗੀਆਂ। ਤਾਂ ਉਹਨਾਂ ਵਿੱਚ ਸਭ ਤੋਂ ਇੰਪੋਰਟੈਂਟ ਰਿਲੀਜ਼ ਜਿਹੜੀ ਹੈਗੀ ਆ ਉਹ ਹੈ ਰੈੱਡ ਚਿਲੀਜ਼ ਪ੍ਰੋਡਕਸ਼ਨ ਦੇ ਅੰਡਰ ਕਰਤੱਵਯ। ਜੀ ਹਾਂ, ਸੈਫ ਅਲੀ ਖਾਨ ਸਟਾਰਰ ਆ ਜਿਹੜੀ ਵੈਬ ਸੀਰੀਜ਼ ਹੈਗੀ ਹੈ ਇਹ ਤੁਹਾਨੂੰ ਓ ਟੀ ਟੀ ਉੱਤੇ ਨਜ਼ਰ ਆ ਜਾਏਗੀ। ਡਾਰਕ ਥ੍ਰਿਲਰ ਅਤੇ ਕਾਫੀ ਸਾਰੇ ਟਵਿਸਟ ਐਂਡ ਟਰਨਸ ਅਤੇ ਡਿਟੈਕਟਿਵ ਬੈਕਗਰਾਉਂਡ ਲੈ ਕੇ ਆ ਮੂਵੀ ਜਿਹੜੀ ਆ ਜਿਹੜਾ ਤੁਹਾਨੂੰ ਓ ਟੀ ਟੀ ਦੇ ਉੱਤੇ ਹੈ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਨਜ਼ਰ ਆ ਜਾਏਗੀ। ਅਤੇ ਦੱਸ ਦਈਏ ਕਿ ਆ 1 ਘੰਟੇ 50 ਮਿੰਟ ਦੀ ਜਿਹੜੀ ਮੂਵੀ ਹੈਗੀ ਹੈ ਉਹ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਤਿਆਰ ਕੀਤੀ ਹੈ। ਅਤੇ ਇਸ ਫਿਲਮ ਦੇ ਵਿੱਚ ਤੁਹਾਨੂੰ ਇਸ ਦੇ ਵਿੱਚ ਤੁਹਾਨੂੰ ਸੈਫ ਅਲੀ ਖਾਨ, ਰਸਿਕਾ ਦੁੱਗਲ, ਸੰਜੇ ਮਿਸ਼ਰਾ, ਸੌਰਭ ਦਵੇਦੀ ਜਿਹੜੇ ਹੈਗੇ ਆ ਉਹ ਨਜ਼ਰ ਆਉਣਗੇ। ਇਸ ਤੋਂ ਇਲਾਵਾ ਮਨੀਸ਼ ਚੌਧਰੀ, ਸ਼ਰਸ਼ ਕੁਮਾਰ ਸ਼ੁਕਲਾ, ਸਵਾਸਤਿਕ ਭਗਤ, ਯੁਧਵੀਰ ਅਹਿਲਾਵਤ, ਸੌਰਭ ਐਬਰੋਲ, ਸੁਰਕਸ਼ਾ ਗੈਰੇ ਔਰ ਦੁਰਗੇਸ਼ ਕੁਮਾਰ ਆ। ਇਸ ਮੂਵੀ ਨੂੰ ਡਾਇਰੈਕਟ ਕੀਤਾ ਹੈ ਪੁਲਕਿਤ ਨੇ, ਰਾਈਟਰ ਵੀ ਪੁਲਕਿਤ ਹੈਗੇ ਆ, ਅਤੇ ਜ਼ਿਨਰ ਜਿਹੜਾ ਹੈਗਾ ਉਹ ਕਾਫੀ ਜ਼ਿਆਦਾ ਵਧੀਆ ਹੈਗਾ। ਰੈੱਡ ਚਿਲੀਜ਼ ਐਂਟਰਟੇਨਮੈਂਟ ਨੇ ਇਸ ਨੂੰ ਜਿਹੜਾ ਹੈਗਾ ਉਹ ਰਿਲੀਜ਼ ਕੀਤਾ ਹੈਗਾ। ਅਤੇ ਦੱਸ ਦਈਏ ਕਿ ਬਹੁਤ ਹੀ ਬਿਹਤਰੀਨ ਮੂਵੀ ਹੈ, ਤੁਸੀਂ ਇਸਨੂੰ ਇੰਗਲਿਸ਼ ਦੇ ਵਿੱਚ, ਤਮਿਲ ਦੇ ਵਿੱਚ ਅਤੇ ਤੇਲਗੂ ਦੇ ਵਿੱਚ ਵੀ ਦੇਖ ਸਕਦੇ ਹੋ। ਇਸ ਤੋਂ ਇਲਾਵਾ ਹੀ ਨੈੱਟਫਲਿਕਸ ਦੇ ਉੱਤੇ ਇੱਕ ਹੋਰ ਜਿਹੜੀ ਬਹੁਤ ਹੀ ਖਾਸ ਰਿਲੀਜ਼ ਹੋਈ ਹੈਗੀ ਹੈ ਉਹ ਹੈਗੀ ਹੈ ਜੀ

ਇਫ ਵਿਸ਼ਜ਼ ਕੁੱਡ ਕਿਲ, ਅਤੇ ਇੱਕ ਸਸਪੈਂਸ ਥ੍ਰਿਲਰ ਹੈਗੀ ਆ, ਹੋਰਰ ਮੂਵੀ ਜਿਹੜੀ ਹੈਗੀ ਆ ਇਹ ਹੈਗੀ ਆ, ਅਤੇ ਇਸ ਤੋਂ ਇਲਾਵਾ ਹੋਰ ਵੀ ਕੁਛ ਖਾਸ ਚੀਜ਼ਾਂ ਜਿਹੜੀਆਂ ਹੈਗੀਆਂ, ਸਪੈਸੀਫਿਕਲੀ ਬਰਲਿਨ ਐਂਡ ਦ ਲੇਡੀ ਆਫ ਐਨ ਐਟਮੈਨ ਹੈਗੀ, ਮਤਲਬ ਅਗਰ ਤੁਸੀਂ ਮਨੀ ਹੀ ਸੀਰੀਜ਼ ਦੇ ਫੈਨਸ ਰਹੇ ਹੋ ਤਾਂ ਤੁਸੀਂ ਬਰਲਿਨ ਦਾ ਇੱਕ ਪਹਿਲੀ ਸੀਰੀਜ਼ ਜਿਹੜੀ ਹੈਗੀ ਉਹ ਵੀ ਦੇਖੀ ਹੋਣੀ, ਹਿੰਦੀ ਔਰ ਇੰਗਲਿਸ਼ ਦੇ ਵਿੱਚ ਦੋਨੋਂ 'ਚ ਅਵੇਲੇਬਲ ਹੈਗੀ ਆ। ਇਸ ਤੋਂ ਇਲਾਵਾ ਬਲੂ ਬੀਟਲ ਅਤੇ ਐਕੁਆਮੈਨ ਵੀ ਤੁਹਾਨੂੰ ਇਸ ਟਾਈਮ ਨੈੱਟਫਲਿਕਸ ਦੇ ਉੱਤੇ ਦੇਖਣ ਨੂੰ ਮਿਲ ਜਾਏਗੀ, ਲੇਕਿਨ ਜਿਸ ਚੀਜ਼ ਦੀ ਸਭ ਤੋਂ ਜ਼ਿਆਦਾ ਹਾਈਪ ਹੈਗੀ ਹੈ ਉਹ ਹੈਗੀ ਹੈ ਜੀ ਕਰਤਵਯ ਦੀ। ਇਸ ਤੋਂ ਇਲਾਵਾ ਇੱਕ ਹੋਰ ਸੀਜ਼ਨ ਜਿਹੜਾ ਹੈਗਾ ਉਹ ਕਮਿੰਗ ਟੂ ਐਨ ਐਂਡ ਹੋਏਗਾ ਐਮਾਜ਼ੋਨ ਪ੍ਰਾਈਮ ਦੇ ਉੱਤੇ ਇਸ ਫਰਾਈਡੇ ਨੂੰ, ਦ ਬੋਇਜ਼ ਦਾ ਫਿਨਾਲੇ। ਜੀ ਹਾਂ, ਇਹ ਫਰਾਈਡੇ ਹੋਏਗਾ ਜੀ ਦ ਬੋਇਜ਼ ਦਾ ਫਿਨਾਲੇ, ਅਤੇ ਇਸ ਦੇ ਵਿੱਚ ਹੋਮਲੈਂਡਰ ਕਿਸ ਤਰਫ ਜਾਏਗਾ ਅਤੇ ਕੀ ਸੋਲਜਰ ਬੋਆਏ ਉਸਦੇ ਲਈ ਸਹੀ ਪਿਤਾ ਸਾਬਿਤ ਹੋ ਪਾਏਗਾ ਜਾਂ ਨਹੀਂ ਹੋ ਪਾਏਗਾ, ਅਤੇ ਕੀ ਬੁਚਰ ਆਪਣਾ ਰਿਵੈਂਜ ਲੈ ਪਾਉਂਦਾ ਹੈ ਜਾਂ ਨਹੀਂ ਲੈ ਪਾਉਂਦਾ। ਫਾਈਨਾਲੇ ਸੀਜ਼ਨ ਅਗਰ ਤੁਸੀਂ ਬੋਇਜ਼ ਨੂੰ ਫੋਲੋ ਕਰਦੇ ਰਹੇ ਹੋਏਗਾ ਤਾਂ ਯੂ ਵਿਲ ਫਿਗਰ ਆਊਟ ਕਿ ਫਾਈਨਾਲੇ ਸੀਜ਼ਨ ਟੋਟਲੀ ਡਿਫਰੈਂਟ ਸੀਜ਼ਨ ਜਿਹੜਾ ਹੈਗਾ ਉਹ ਸਾਬਿਤ ਹੋ ਕੇ ਆਇਆ, ਅਤੇ ਇਹਦਾ ਜਿਹੜਾ ਫਾਈਨਾਲੇ ਹੈ ਕਮਿੰਗ ਫਰਾਈਡੇ ਨੂੰ ਤੁਹਾਨੂੰ ਐਮਾਜ਼ੋਨ ਪ੍ਰਾਈਮ ਦੇ ਉੱਤੇ ਨਜ਼ਰ ਆ ਜਾਏਗਾ। ਅਤੇ ਅਗਰ ਤੁਸੀਂ ਡਿਜ਼ਨੀ ਹੌਟ ਸਟਾਰ ਇੰਸਟਾਲ ਕਰਦੇ ਹੋ, ਡਿਜ਼ਨੀ ਹੌਟ ਸਟਾਰ 'ਤੇ ਆਈ ਪੀ ਐਲ ਤਾਂ ਚੱਲ ਹੀ ਰਿਹਾ ਹੈ, ਆਈ ਪੀ ਐਲ ਦੇ ਨਾਲ ਨਾਲ ਕੁਛ ਹੋਰ ਖਾਸ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਹੈਗੀਆਂ, ਉਹ ਹੈਗਾ ਜੀ ਇੰਸਪੈਕਟਰ ਅਵਿਨਾਸ਼ ਦਾ ਸੀਜ਼ਨ 2। ਜੀ ਹਾਂ, ਰਣਦੀਪ ਹੁੱਡਾ ਜਿਹੜਾ ਹੈਗੇ ਆ ਉਹ ਇੱਕ ਵਾਰੀ ਫਿਰ ਤੋਂ ਵਾਪਸ ਆਏ ਹੈਗੇ ਆ, ਅਤੇ ਅਗਰ ਤੁਸੀਂ ਇੰਸਪੈਕਟਰ ਅਵਿਨਾਸ਼ ਦਾ ਪਹਿਲਾ ਸੀਜ਼ਨ ਦੇਖਿਆ ਹੈਗਾ ਤਾਂ ਯੂ ਵਿਲ ਫਿਗਰ ਆਊਟ ਕਿ ਪਹਿਲਾ ਸੀਜ਼ਨ ਕਾਫੀ ਜ਼ਿਆਦਾ ਵਧੀਆ ਰਿਹਾ ਸੀਗਾ। ਰਣਦੀਪ ਹੁੱਡਾ ਐਜ਼ ਐਨ ਐਕਟਰ ਤਾਂ ਬਹੁਤ ਜ਼ਿਆਦਾ ਵਧੀਆ ਰਹੇ ਹੀ ਰਹੇ, ਲੇਕਿਨ ਇਸ ਸੀਰੀਜ਼ ਦੀ ਸਭ ਤੋਂ ਖੂਬਸੂਰਤ ਗੱਲ ਇਹ ਰਹੀ ਆ ਉਹਦੀ ਰਾਈਟਿੰਗ ਅਤੇ ਉਹਦੀ ਡਾਇਰੈਕਸ਼ਨ। ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਅਲੱਗ ਅਲੱਗ ਸਟੋਰੀਜ਼ ਨੂੰ ਇੱਕ ਹੀ ਸਟੋਰੀ ਦੇ ਵਿੱਚ ਪਿਰੋ ਕੇ ਆਖਿਰ ਤੱਕ ਉਹਨੂੰ ਲੈ ਕੇ ਗਿਆ ਗਿਆ, ਅਤੇ ਇਹ ਦੂਸਰਾ ਸੀਜ਼ਨ ਜਿਹੜਾ ਹੈਗਾ ਉਹ ਇਸ ਚੀਜ਼ ਨੂੰ ਹੋਰ ਵੀ ਜ਼ਿਆਦਾ ਖਾਸ ਬਣਾਉਂਦਾ, ਕਿਉਂਕਿ ਜਿੰਨੇ ਕਲਾਕਾਰ ਹੈਗੇ ਆ ਇਸ ਸੀਰੀਜ਼ ਦੇ ਉਹ ਇਸ ਨੂੰ ਹੋਰ ਵੀ ਜ਼ਿਆਦਾ ਖਾਸ ਬਣਾ ਦਿੰਦੇ, ਉਹਨਾਂ ਨੇ ਪੂਰੀ ਜਿਹੜੀ ਹੈ ਜੀ ਜਾਨ ਲਗਾ ਦਿੱਤੀ ਹੈਗੀ ਹੈ ਇਸ ਸੀਜ਼ਨ ਨੂੰ ਹੋਰ ਵੀ ਜ਼ਿਆਦਾ ਐਂਟਰਟੇਨਿੰਗ, ਹੋਰ ਵੀ ਜ਼ਿਆਦਾ ਐਂਥੂਜ਼ਿਆਸਟਿਕ ਬਣਾਉਣ ਵਾਸਤੇ। ਦੱਸਦੀ ਹੈ ਕਿ ਬੇਸਿਕਲੀ ਐਕਸ਼ਨ, ਕ੍ਰਾਈਮ, ਡਰਾਮਾ, ਪੋਲੀਟੀਕਲ ਜਿਹੜਾ ਇਹ ਸੀਜ਼ਨ ਹੈ ਇੰਸਪਾਇਰਡ ਬਾਏ ਟਰੂ ਇਵੈਂਟਸ ਹੈਗੀਆਂ। ਸੋ ਅਗਰ ਤੁਸੀਂ ਇੱਦਾਂ ਦਾ ਕੋਈ ਜ਼ੇਨਰ ਜਿਹੜਾ ਹੈਗਾ ਉਹ ਪਸੰਦ ਕਰਦੇ ਹੈਗੇ ਹੋ ਤਾਂ ਤੁਸੀਂ ਜਾ ਕੇ ਡਿਜ਼ਨੀ ਹੌਟ ਸਟਾਰ 'ਤੇ ਇਸ ਨੂੰ ਦੇਖ ਸਕਦੇ ਹੋ, ਅਤੇ ਟ੍ਰੈਂਡਿੰਗ ਹੈਗਾ ਕਿਉਂਕਿ ਆਈ ਐਮ ਡੀ ਬੀ ਦੇ ਉੱਤੇ ਦੀ ਰੇਟਿੰਗ ਜਿਹੜੀ ਹੈਗੀ ਉਹ 7.6 ਦੇ ਉੱਤੇ ਹੈਗੀ ਹੈ, ਅਤੇ ਸੱਤ ਲੈਂਗੁਏਜਿਸ ਜਿਹੜੀਆਂ ਹੈਗੀਆਂ ਉਹਨਾਂ ਦੇ ਵਿੱਚ ਤੁਹਾਨੂੰ ਇਹ ਸੀਜ਼ਨ ਜਿਹੜਾ ਹੈਗਾ ਉਹ ਅਵੇਲੇਬਲ ਹੋ ਜਾਏਗਾ। ਮਤਲਬ ਕਾਫੀ ਕੁਛ ਜਿਹੜਾ ਹੈਗਾ ਉਹ ਇਸ ਸੀਜ਼ਨ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ, ਅਤੇ ਤੁਸੀਂ ਜਾ ਕੇ ਇੰਜੋਏ ਕਰ ਸਕਦੇ ਹੋ ਡਿਜ਼ਨੀ ਹੌਟ ਸਟਾਰ ਦੇ ਉੱਤੇ। ਅਤੇ ਇਸ ਦੇ ਨਾਲ ਹੀ ਮੈਨੂੰ ਹੁਣ ਇਜਾਜ਼ਤ ਦਿਓ, ਇਜਾਜ਼ਤ ਤਾਂ ਨਹੀਂ ਕਹਿ ਰਿਹਾ, ਇੱਕ ਪਿਆਰੇ ਜਿਹੇ ਟਰੈਕ ਨੂੰ ਪਲੇ ਕਰਨ ਦੀ ਇਜਾਜ਼ਤ ਦਿਓ, ਟਰੈਕ ਦੇ ਉਸ ਪਾਰ ਮਿਲਦਾ ਜੀ ਹੋਰ ਪਿਆਰੀ ਬਾਤੇ ਗੱਲਾਂ ਬਾਤਾਂ ਨਾਲ, ਕਿਉਂਕਿ ਮੈਂ ਤੁਹਾਡੇ ਵਾਸਤੇ ਹੋਰ ਵੀ ਬਹੁਤ ਕੁਛ ਲੈ ਕੇ ਆ ਰਿਹਾ ਹੈਗਾ। ਹਾਲੇ ਫਿਲਮੇ ਦੁਨੀਆ ਖਤਮ ਬਿਲਕੁਲ ਨਹੀਂ ਹੋ ਰਹੀ, ਲੇਕਿਨ ਇੱਕ ਪਿਆਰਾ ਜਿਹਾ ਟਰੈਕ ਜਿਹੜਾ ਹੈਗਾ ਉਹ ਤੁਹਾਡਾ ਇੰਤਜ਼ਾਰ ਜ਼ਰੂਰ ਕਰ ਰਿਹਾ। ਮਿਲਦਾ ਜੀ ਇਸ ਪਿਆਰੇ ਜਿਹੇ ਟਰੈਕ ਦੇ ਉਸ ਪਾਰ ਤੁਹਾਡੇ ਨਾਲ ਹੋਰ ਪਿਆਰੀ ਜਿਹੀ ਗੱਲਾਂ ਬਾਤਾਂ ਨਾਲ।

ਬਿਲਕੁਲ ਜੀ, ਕਹਿੰਦੇ ਬਾਲੀਵੁੱਡ ਅਤੇ ਕ੍ਰਿਕਟਰਸ ਦਾ ਜਿਹੜਾ ਰਿਸ਼ਤਾ ਹੈਗਾ ਨਾ, ਉਹ ਬੜਾ ਹੀ ਜ਼ਿਆਦਾ ਖਾਸ ਹੈ। ਭਾਵੇਂ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦਾ ਹੋਵੇ ਜਾਂ ਨਵਾਬ ਪਟੌਦੀ ਅਤੇ ਸ਼ਰਮੀਲਾ ਟੈਗੋਰ 'ਚ ਤਾਂ ਹੋਵੇ, ਖਾਸ ਜਿਹੜਾ ਝੁਕਾਵ ਹੈ ਕ੍ਰਿਕਟਰਸ ਦਾ ਬਾਲੀਵੁੱਡ ਐਕਟਰਸ ਵੱਲ ਜ਼ਰੂਰ ਰਹਿੰਦਾ। ਅਤੇ ਯੁਜਵਿੰਦਰ ਚਹਿਲ ਵੀ ਇਸ ਤੋਂ ਬਿਲਕੁਲ ਅਲੱਗ ਨਹੀਂ ਹੈ। ਸਪੈਸੀਫਿਕਲੀ ਕੁਛ ਟਾਈਮ ਪਹਿਲੇ ਪਿਛਲੇ ਸਾਲ ਆਈ ਪੀ ਐਲ ਦੇ ਸੀਜ਼ਨ ਵਿੱਚ ਆਰ ਜੇ ਮਹਿਵਿਸ਼ ਦੇ ਨਾਲ ਉਹਨਾਂ ਦੇ ਜਿਹੜੇ ਅਫੇਅਰਸ ਦੀ ਗੱਲਾਂ ਬਾਤਾਂ ਸੀ ਉਹ ਕਾਫੀ ਜ਼ਿਆਦਾ ਉਛਲ ਉਛਲ ਕੇ ਆ ਰਹੀਆਂ ਸੀਗੀਆਂ। ਅਤੇ ਵਿੱਚੋਂ ਫਿਰ ਕੀ ਹੋਇਆ, ਮਹਿਵਿਸ਼ ਨੇ ਉਹਨਾਂ ਨੂੰ ਅਨਫੋਲੋ ਕਰ ਦਿੱਤਾ ਸੀਗਾ ਅਤੇ ਉਦੋਂ ਕਾਫੀ ਜ਼ਿਆਦਾ ਅਟਕਲਾਂ ਲਗਾਈਆਂ, ਜਿਹਦੇ ਕਿ ਦੋਨਾਂ ਦੇ ਵਿੱਚ ਕਾਫੀ ਵੱਡਾ ਮੁੱਦਾ ਹੋਇਆ। ਹੁਣ ਮਹਿਵਿਸ਼ ਜਦੋਂ ਆਪਣੀ ਵੈਬ ਸੀਰੀਜ਼ ਸਤਰੰਗੀ ਬਦਲੇ ਕਾ ਖੇਲ ਜਿਹੜੀ ਹੈਗੀ ਆ ਉਹ ਲੈ ਕੇ ਆ ਰਹੀ ਹੈ, ਅਤੇ ਆਹ ਵੈਬ ਸੀਰੀਜ਼ ਜਿਹੜੀ ਹੈਗੀ 22 ਮਈ ਨੂੰ Z5 ਦੇ ਉੱਤੇ ਸਟ੍ਰੀਮ ਹੋਏਗੀ, ਜਿਹਦੇ ਵਿੱਚ ਨਾਲ ਉਹਨਾਂ ਦੇ ਅੰਸ਼ੁਮਨ ਪੁਸ਼ਕਰ ਔਰ ਕੁਮੁਦ ਮਿਸ਼ਰਾ ਨਜ਼ਰ ਆਉਣਗੇ। ਤਾਂ ਆਪਣੇ ਇੰਟਰਵਿਊ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਯੁਜਵਿੰਦਰ ਚਹਿਲ ਔਰ ਉਹਨਾਂ ਦੇ ਵਿੱਚ ਕਦੀ ਵੀ ਦੋਸਤੀ ਦੇ ਰਿਸ਼ਤੇ ਤੋਂ ਜ਼ਿਆਦਾ ਕਦੀ ਵੀ ਕੁਛ ਨਹੀਂ ਸੀਗਾ। ਅਤੇ ਠੀਕ ਹੈ, ਸਾਡੇ ਵਿੱਚ ਮਿਸਅੰਡਰਸਟੈਂਡਿੰਗਸ ਹੋਈਆਂ, ਇੱਕ ਦੂਜੇ ਨੂੰ ਲੈ ਕੇ ਅਸੀਂ ਇੱਕ ਦੂਜੇ ਦੀ ਸਪੇਸ ਦੀ ਰਿਸਪੈਕਟ ਨਹੀਂ ਕਰ ਪਾਏ, ਅਤੇ ਇਸ ਕਰਕੇ ਅਸੀਂ ਇੱਕ ਦੂਜੇ ਦੇ ਨਾਲ ਜਿਹੜੇ ਗੱਲਾਂ ਬਾਤਾਂ ਸੀਗੀਆਂ ਉਹ ਘਟਾਤੀਆਂ, ਅਤੇ ਫੋਲੋ ਅਨਫੋਲੋ ਨੋਰਮਲ ਫਰੈਂਡਸ ਦੀ ਤਰ੍ਹਾਂ ਅਸੀਂ ਕਰਨਾ ਬੰਦ ਕਰ ਦਿੱਤਾ। ਅਤੇ ਲੋਕ ਬਾਤ ਦਾ ਪਤੰਗੜ ਜਿਹੜਾ ਹੈਗਾ ਉਹ ਬਣਾ ਹੀ ਲੈਂਦੇ ਆ। ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਜਿਹੜੀ ਬੈਸਟ ਵਿਸ਼ਿਜ਼ ਹੈਗੀਆਂ ਉਹ ਯੁਜਵਿੰਦਰ ਚਹਿਲ ਨਾਲ ਹਮੇਸ਼ਾ ਰਹਿਣਗੀਆਂ, ਅਤੇ ਵੈਨਐਵਰ ਦੇ ਮੀਟ ਕਦੀ ਵੀ ਮੌਕਾ ਮਿਲਦਾ ਤਾਂ ਉਹ ਹਮੇਸ਼ਾ ਉਸੇ ਕੋਨਫੀਡੈਂਸ ਅਤੇ ਉਸੇ ਸਟੈਡੀਨੈਸ ਨਾਲ ਮਿਲਣਗੀਆਂ ਜਦੋਂ ਉਹਨਾਂ ਨੂੰ ਪਹਿਲਾਂ ਮਿਲਦੀ ਹੈ। ਬਾਈ ਇੱਕ ਗੱਲ ਤਾਂ, ਮਹਿਵਿਸ਼ ਨੇ ਆਪਣਾ ਜਿਹੜਾ ਸਟੈਂਡ ਹੈ ਨਾ ਉਹ ਬੜਾ ਹੀ ਸਟਰੋਂਗਲੀ ਅਤੇ ਬੜਾ ਹੀ ਫਰਮਲੀ ਕਲੀਅਰ ਕੀਤਾ, ਅਤੇ ਇਹੀ ਚੀਜ਼ ਸ਼ਾਇਦ ਉਹਨਾਂ ਨੂੰ ਇੱਕ ਬਿਹਤਰੀਨ ਇਨਸਾਨ ਬਿਹਤਰੀਨ ਕਲਾਕਾਰ ਬਣਾਉਂਦੀ ਹੈਗੀ ਆ। ਸੋ ਤੁਹਾਡੇ ਇਸ ਤੋਂ ਕੀ ਪੁਆਇੰਟ ਆਫ ਵਿਊ ਜ਼ਰੂਰ ਮੈਨੂੰ ਸ਼ੇਅਰ ਕਰਿਓ ਸਾਡੇ ਵਟਸਐਪ ਨੰਬਰ 9855101027 ਕਿ ਕ੍ਰਿਕਟਰਸ ਔਰ ਬਾਲੀਵੁੱਡ ਦੇ ਜਿਹੜੇ ਸਟਾਰਸ ਹੈਗੇ ਉਹਨਾਂ ਦਾ ਰਿਸ਼ਤਾ ਕਿਸ ਚਟਪਟੀ ਗੱਲਾਂ ਲੈ ਕੇ ਚੱਲਦਾ। ਸੋ ਉਸ ਦੇ ਨਾਲ ਹੀ ਫਿਲਮੀ ਦੁਨੀਆ ਨੂੰ ਸਮੇਟਣ ਦੀ ਜਿਹੜੀ ਮੈਨੂੰ ਇਜਾਜ਼ਤ ਹੈ ਦੇ ਦਿਓ, ਕਿਉਂਕਿ ਬਹੁਤ ਸਾਰੀ ਗੱਲਾਂ ਬਾਤਾਂ ਹੋ ਗਈਆਂ, ਬਹੁਤ ਸਾਰੀ ਗੋਸਿਪ ਦਿੱਤੀ ਤੁਹਾਨੂੰ, ਹੁਣ ਇਜਾਜ਼ਤ ਦਿਓ। ਮਿਲਦਾ ਜੀ ਇਸ ਟਰੈਕ ਦੇ ਉਸ ਪਾਰ ਤੁਹਾਡੇ ਨਾਲ ਸਾਡੇ ਅਗਲੇ ਪ੍ਰੋਗਰਾਮ ਐ ਮੇਰਾ ਪੰਜਾਬ ਦੇ ਵਿੱਚ। ਤਦ ਤੱਕ ਇੰਜੋਏ ਕਰਦੇ ਰਹੋ 102.7 FM ਰੇਨਬੋ ਦੇ ਉੱਤੇ ਆਪਣੇ ਦੋਸਤ ਆਰ ਜੇ ਸਚਨ ਦੇ ਨਾਲ, ਅਤੇ ਜਾਂਦੇ ਜਾਂਦੇ ਆਖਰੀ ਟਰੈਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ।

समा हो गया जी रात दे आठ ते हुनवारी है एफएम न्यूज हेडलाइंस दी। ਭਾਰਤ ਅਤੇ ਨੀਦਰਲੈਂਡ ਆਪਣੇ ਦੁਵੱਲੇ ਸੰਬੰਧਾਂ ਨੂੰ ਰਣਨੀਤਿਕ ਭਾਈਵਾਲੀ ਦੇ ਪੱਧਰ ਤੱਕ ਵਧਾਉਣ ਲਈ ਸਹਿਮਤ ਹੋਏ ਹਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸਵੀਡਨ ਦੇ 2 ਦਿਨਾਂ ਦੇ ਦੌਰੇ ਤੇ ਗੋਥਨਬਰਗ ਪਹੁੰਚ ਗਏ ਨੇ। ਭਾਰਤ ਨੇ ਕਿਹਾ ਹੈ ਕਿ ਹੋਰਮੁਜ਼ ਸਟ੍ਰੇਟ ਵਿੱਚ ਵਪਾਰਕ ਜਹਾਜ਼ਾਂ ਤੇ ਹਮਲੇ ਪ੍ਰਵਾਨਯੋਗ ਨਹੀਂ ਹੈ। ਕੇਂਦਰ ਮੰਤਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਕਿ ਭਾਰਤ ਨੇ ਹੁਣ ਇੱਕ ਦਿਨ ਵਿੱਚ 256.4 ਗੀਗਾਵਾਟ ਦੀ ਰਿਕਾਰਡ ਬਿਜਲੀ ਮੰਗ ਨੂੰ ਸਫਲਤਾ ਨਾਲ ਪੂਰਾ ਕਰ ਲਿਆ ਹੈ। ਪੰਜਾਬ ਵਿੱਚ ਵੀ ਝੋਨੇ ਦੀ ਰੁੱਤ ਦੌਰਾਨ ਬਿਜਲੀ ਦੀ ਮੰਗ ਜ਼ਿਆਦਾ ਹੋਣ ਦਾ ਅਨੁਮਾਨ। ਗੁਰਦਾਸਪੁਰ ਹੈਂਡ ਗ੍ਰੈਨੇਡ ਮਾਮਲੇ ਦੇ ਸੰਬੰਧ 'ਚ 3 ਵਿਅਕਤੀ ਗ੍ਰਿਫਤਾਰ। ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਸਹਾਇਕ ਅੰਦੋਲਨਾਂ ਨੂੰ ਪਿੰਡਾਂ ਦੇ ਵਿਕਾਸ ਅਤੇ ਸਮਾਜਿਕ ਮਜ਼ਬੂਤੀ ਦਾ ਅਹਿਮ ਆਧਾਰ ਕਰਾਰ ਦਿੱਤਾ। ਪੰਜਾਬ ਵਿੱਚ 105 ਸਥਾਨਕ ਸੰਸਥਾਵਾਂ ਲਈ ਚੋਣਾਂ 26 ਮਈ ਨੂੰ ਪਰ ਖਰੜ ਦੀਆਂ ਚੋਣਾਂ ਮੁਲਤਵੀ ਕਰਨ ਸੰਬੰਧੀ ਨਿਰਦੇਸ਼ ਜਾਰੀ। ਸਰਕਾਰ ਨੇ ਕਿਹਾ ਕਿ CBSE 12ਵੀਂ ਜਮਾਤ ਦੀ ਪ੍ਰੀਖਿਆਵਾਂ ਵਿੱਚ ਔਨ ਸਕ੍ਰੀਨ ਮਾਰਕਿੰਗ OSM ਪ੍ਰਣਾਲੀ ਨੇ ਮੁਲਾਂਕਣ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਅਤੇ ਨਿਰਪੱਖਤਾ ਨੂੰ ਵਧਾਇਆ। ਅੱਜ ਵਿਸ਼ਵ ਹਾਈਪਰ ਟੈਂਸ਼ਨ ਪਾਓ ਬਲੱਡ ਪ੍ਰੈਸ਼ਰ ਦਿਵਸ ਮਨਾਇਆ ਜਾ ਰਿਹਾ ਹੈ। ਸੋ ਇਸ ਦੇ ਨਾਲ ਹੀ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ ਇੱਥੇ ਸਮਾਪਤ ਹੁੰਦੀਆਂ। ਮਿਲਦੇ ਹਾਂ ਇਸ ਬ੍ਰੇਕ ਦੇ ਉਸ ਬਾਅਦ।

ਬਿਲਕੁਲ ਜੀ, ਸੋਹਣੇ ਤਾਂ ਲੋਕ ਬਥੇਰੇ ਹੁੰਦੇ ਨੇ, ਲੇਕਿਨ ਅਗਰ ਉਹ ਲੋਕ ਪੰਜਾਬੀ ਹੋਣ ਨਾ ਤਾਂ ਉਹ ਹੋਰ ਵੀ ਜ਼ਿਆਦਾ ਸੋਹਣੇ ਹੋ ਜਾਂਦੇ, ਹੈ ਕਿ ਨਹੀਂ ਹੈ? ਮੰਨਦੇ ਹੋ ਕਿ ਨਹੀਂ ਮੰਨਦੇ? ਬਈ ਮੈਨੂੰ ਕਹਿੰਦਾ, ਮੇਰਾ ਮੰਨਣਾ ਹੈ ਕਿ ਹਰ ਇੱਕ ਕਲਚਰ ਜਿਹੜਾ ਹੈਗਾ ਉਹ ਆਪਣੇ ਆਪ ਦੇ ਵਿੱਚ ਖਾਸ ਹੈਗਾ, ਅਤੇ ਉਹ ਇਸ ਚੀਜ਼ ਨੂੰ ਹੋਰ ਵੀ ਜ਼ਿਆਦਾ ਖਾਸ ਬਣਾ ਦਿੰਦਾ। ਉਹਦੀ ਯੂਨੀਕਨੈਸ, ਉਹਦੀ ਜਿਹੜੀ ਆਪਣਾਪਨ ਹੈਗਾ, ਉਹ ਉਸ ਕਲਚਰ ਵਾਸਤੇ ਕਿਤੇ ਨਾ ਕਿਤੇ ਉਹਦੀ ਜਿਹੜੀ ਸਪੈਸ਼ੈਲਿਟੀ ਹੈ ਉਹ ਲੈ ਕੇ ਆ ਜਾਂਦਾ। ਲੇਕਿਨ ਬਈ ਪੰਜਾਬੀਆਂ ਦੀ ਨਾ ਬੀਂਗ ਪੰਜਾਬੀ ਹੋਣਾ ਹੀ ਉਸ ਚੀਜ਼ ਨੂੰ ਬਹੁਤ ਖਾਸ ਬਣਾਉਂਦਾ। ਮੈਂ ਕਹਿੰਦਾ ਕਿ ਤੁਸੀਂ ਪੂਰਾ ਇੰਡੀਆ ਘੁੰਮ ਕੇ ਦੇਖ ਲਓ, ਪੂਰੇ ਇੰਡੀਆ ਕਿ ਪੂਰੀ ਵਰਲਡ ਘੁੰਮ ਕੇ ਦੇਖ ਲਓ, ਅਤੇ ਉਸ ਤੋਂ ਬਾਅਦ ਤੁਸੀਂ ਪੰਜਾਬ ਘੁੰਮਣ ਆ ਜਾਓ। ਬਈ ਉਹ ਖੁਸ਼ਦਿਲੀ, ਉਹ ਤਹਿ ਦਿਲੀ, ਅਤੇ ਉਹ ਪਿਆਰ ਤੁਹਾਨੂੰ ਕਿਤੇ ਹੋਰ ਮਿਲ ਹੀ ਨਹੀਂ ਸਕਦਾ ਜੋ ਪੰਜਾਬੀਆਂ ਦੇ ਵਿੱਚ ਮਿਲ ਸਕਦਾ। ਅਤੇ ਇਹੀ ਪ੍ਰੋਗਰਾਮ ਜਿਹੜਾ ਹੈਗਾ ਉਹ ਇਹ ਮੇਰਾ ਪੰਜਾਬ ਲੈ ਕੇ ਮੈਂ ਜੁੜ ਗਿਆ ਹੈਗਾ, ਅਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬੀਆਂ ਦੀ ਜ਼ਿੰਦਗੀ ਦੇ ਵਿੱਚ ਉਹ ਫਨੀ ਡਾਇਲੋਗਸ ਜਿਹੜੇ ਸਾਡੇ ਘਰਾਂ ਦੇ ਵਿੱਚ ਯੂਜੁਅਲੀ ਐਗਜ਼ਿਸਟ ਕਰਦੇ ਹੀ ਕਰਦੇ ਆ। ਤੁਸੀਂ ਵੀ ਮੈਨੂੰ ਦੱਸਣਾ ਕਿ ਤੁਹਾਡੇ ਘਰ ਦੇ ਵਿੱਚ ਇੱਦਾਂ ਦਾ ਕਿਹੜਾ ਪੰਜਾਬੀ ਡਾਇਲੋਗ ਆ ਜਿਹੜਾ ਤੁਹਾਡੇ ਫੈਮਿਲੀ ਮੈਂਬਰ ਹੈਗਾ ਅਕਸਰ ਤੁਹਾਨੂੰ ਮਾਰਦੇ ਹੀ ਮਾਰਦੇ ਹੈਗੇ, ਕਿਉਂਕਿ ਘਰ ਦੇ ਵਿੱਚ ਅਗਰ ਮੰਮੀ ਨੇ ਰੋਟੀ ਬਣਾਈ ਹੈਗੀ ਹੈ ਅਤੇ ਤੁਸੀਂ ਕਹਿ ਦਿੱਤਾ ਮੈਨੂੰ ਭੁੱਖ ਨਹੀਂ ਹੈਗੀ, ਅਤੇ ਮੰਮੀ ਨੇ ਸਭ ਤੋਂ ਪਹਿਲਾਂ ਇਮੋਸ਼ਨਲ ਅੱਤਿਆਚਾਰ ਵਾਲਾ ਡਾਇਲੋਗ ਮਾਰਨਾ, ਠੀਕ ਹੈ ਪੁੱਤ ਫਿਰ ਮੈਂ ਵੀ ਨਹੀਂ ਖਾਂਦੀ ਹੈਗੀ, ਹੈ ਕਿ ਨਹੀਂ ਹੈ? ਸੋ ਤੁਸੀਂ ਮੈਨੂੰ ਦੱਸਣਾ ਹੈਗਾ 9855101027 ਦੇ ਉੱਤੇ ਕਿ ਤੁਹਾਡੇ ਘਰ ਤੁਹਾਡੇ ਮੰਮੀ ਡੈਡੀ ਕਿਹੜਾ ਇਮੋਸ਼ਨਲ ਡਾਇਲੋਗ ਜਿਹੜਾ ਹੈਗਾ ਉਹ ਤੁਹਾਡੇ ਵਾਸਤੇ ਯੂਜ਼ ਕਰਦੇ ਹੈਗੇ, ਜਾਂ ਤੁਸੀਂ ਉਹਨਾਂ ਨੂੰ ਇਮੋਸ਼ਨਲ ਕਰਨ ਵਾਸਤੇ ਕਿਹੜਾ ਡਾਇਲੋਗ ਜਾਂ ਕੋਈ ਫਨੀ ਡਾਇਲੋਗ

ਜਿਹੜਾ ਘਰ ਦੇ ਵਿੱਚ ਬਹੁਤ ਜ਼ਿਆਦਾ ਇਸਤੇਮਾਲ ਕਰਦਾ, ਮੈਂ ਨਾ ਸ਼ੇਅਰ ਕਰੋ ਅਤੇ ਇਹ ਮੇਰਾ ਪੰਜਾਬ ਦੇ ਵਿੱਚ ਮੈਂ ਲੈ ਕੇ ਆਊਂਗਾ ਜੀ ਇਸ ਪਿਆਰੇ ਜਿਹੇ ਟਰੈਕ ਦੇ ਉਸ ਪਾਰ, ਹੋਰ ਪਿਆਰੀਆਂ ਜਿਹੀਆਂ ਗੱਲਾਂ ਬਾਤਾਂ ਤੁਸੀਂ ਇੰਜੋਏ ਕਰੋ ਪਿਆਰਾ ਜੀ ਦੋਸਤ ਦਿਨ ਦਿਨਾਂ ਦੇ ਨਾਲ ਸਚਿਨ ਦੇ ਨਾਲ।

ਜਲਸਾ ਤਾਂ ਪੰਜਾਬੀਆਂ ਦੇ ਘਰ ਉਦੋਂ ਲੱਗਦਾ ਹੈ ਜਦੋਂ ਮੰਮੀ ਡੈਡੀ ਨੂੰ ਹੋਰ ਕੋਈ ਗੱਲ ਮਿਲੇ ਨਾ ਮਿਲੇ, ਤੁਹਾਡੀ ਜ਼ਿੰਦਗੀ ਦੀ ਜਿਹੜੀ ਪ੍ਰੋਬਲਮਸ ਹੈਗੀਆਂ ਨਾ ਉਹ ਮਿਲ ਜਾਂਦੀਆਂ ਹੈਗੀਆਂ, ਅਤੇ ਫਿਰ ਹਰ ਪ੍ਰੋਬਲਮ ਦੀ ਉਹ ਜਿਹੜੀ ਜੜ੍ਹ ਹੈਗੀ ਹੈ ਨਾ ਉਹ ਨਿਕਲਦਾ ਤੁਹਾਡਾ ਮੋਬਾਈਲ ਹੈ ਕਿ ਨਹੀਂ ਹੈ। ਮਤਲਬ ਘਰ ਦਾ ਭਾਵੇਂ ਵਾਈਫਾਈ ਸਲੋ ਹੋਵੇ, ਮਾਰਕਸ ਘੱਟ ਹਨ, ਜਾਂ ਮੌਸਮ ਖਰਾਬ ਹੋਵੇ, ਜਾਂ ਇੰਡੀਆ ਦੀ ਇਕੋਨਮੀ ਹੀ ਡਿੱਗ ਜਾਵੇ, ਜੇ ਤੁਸੀਂ ਆਪਣੀ ਪ੍ਰੋਬਲਮ ਆਪਣੇ ਘਰ ਦੇ ਨਾਲ ਸ਼ੇਅਰ ਕਰ ਲਿੱਤੀ ਤਾਂ ਫਿਰ ਜਵਾਬ ਇੱਕ ਹੀ ਆਉਣਾ, ਫੋਨ ਘੱਟ ਚਲਾ ਲਿਆ ਕਰ, ਕਿੰਨੀ ਵਾਰੀ ਸਮਝਾਇਆ ਹੈਗਾ ਲੇਕਿਨ ਤੂੰ ਹੈਗਾ ਕਿ ਸਮਝਦਾ ਨਹੀਂ, ਅਤੇ ਬੰਦਾ ਉਦੋਂ ਸਮਝ ਨਹੀਂ ਪਾਉਂਦਾ ਕਿ ਉਹਨੂੰ ਕੀ ਕਹਿਣਾ ਚਾਹੀਦਾ ਹੈ ਕਿ ਨਹੀਂ ਹੈ। ਸੋ ਇੱਦਾਂ ਦੀ ਹੀ ਘਰ ਦੀ ਜਿਹੜੀ ਪੰਜਾਬੀ ਫੈਮਿਲੀਜ਼ ਹੈਗੀਆਂ ਨਾ ਉਹ ਆਪਣਾ ਜਿਹੜਾ ਸਵਾਦ ਹੈਗਾ ਉਹ ਬਣਾ ਕੇ ਰੱਖਦੀਆਂ, ਅਤੇ ਸਿਰਫ ਫੈਮਿਲੀਜ਼ ਨਹੀਂ ਅਗਰ ਤੁਹਾਡੇ ਰਿਲੇਟਿਵਸ ਹੈਗੇ ਆ, ਤੁਹਾਨੂੰ ਆਪਣੇ ਬਾਰੇ ਕੁਛ ਪਤਾ ਹੋਵੇ ਨਾ ਹੋਵੇ, ਉਹਨਾਂ ਨੂੰ ਤੁਹਾਡੇ ਬਾਰੇ ਸਭ ਕੁਛ ਪਤਾ ਹੁੰਦਾ। ਅਤੇ ਅਸਲ ਦੇ ਵਿੱਚ ਨਾਸਾ ਦੇ ਕੋਲ ਆਪਣਾ ਜਿਹੜਾ ਸੈਟੇਲਾਈਟ ਹੈਗਾ, ਪਤਾ ਨਹੀਂ ਉਹ ਇੰਨੀ ਇਨਫੋਰਮੇਸ਼ਨ ਇਕੱਠੀ ਕਰ ਪਾਉਂਦਾ ਹੈ ਜਾਂ ਨਹੀਂ ਕਰਦਾ, ਲੇਕਿਨ ਪਤਾ ਨਹੀਂ ਰੈਲੇਟਿਵਸ ਕੋਲ ਉਹ ਸੈਟੇਲਾਈਟ ਕਿਹੜਾ ਹੈਗਾ ਕਿ ਉਹਨਾਂ ਕੋਲ ਘਰ ਪਰਿਵਾਰ ਦੀ ਪੂਰੀ ਇਨਫੋਰਮੇਸ਼ਨ ਜਿਹੜੀ ਹੈਗੀ ਆ ਉਹ ਹੋ ਜਾਂਦੀ, ਭਾਵੇਂ ਤੁਹਾਡੀ ਜੋਬ ਹੋਵੇ, ਤੁਹਾਡੀ ਸੈਲਰੀ ਹੋਵੇ, ਤੁਹਾਡਾ ਰਿਸ਼ਤਾ ਹੋਵੇ, ਤੁਹਾਡਾ ਆਇਲਸ ਸਕੋਰ ਹੋਵੇ, ਉਹਨਾਂ ਨੂੰ ਸਭ ਕੁਛ ਪਤਾ ਹੁੰਦਾ। ਬਸ ਤੁਹਾਨੂੰ ਇਹ ਗੱਲ ਨਹੀਂ ਪਤਾ ਲੱਗ ਪਾਉਂਦੀ ਹੈਗੀ ਕਿ ਬਈ ਉਹਨਾਂ ਨੂੰ ਇਹ ਗੱਲ ਕਿੱਥੋਂ ਪਤਾ ਲੱਗ ਰਹੀ ਹੈ ਕਿ ਨਹੀਂ ਹੈ। ਸੋ ਇਸ ਤੋਂ ਇਲਾਵਾ ਸਾਡੇ ਜਿਹੜੇ ਪੰਜਾਬੀ ਮਹਿਮਾਨ ਹੈਗੇ ਨਾ ਉਹ ਵੀ ਅਸਲ ਦੇ ਵਿੱਚ ਬੜੇ ਕਮਾਲ ਹੁੰਦੇ ਆ। ਪਹਿਲਾਂ ਕਹਿਣਗੇ ਬਈ ਕੁਛ ਵੀ ਨਹੀਂ ਚਾਹੀਦਾ, ਅਤੇ 5 ਮਿੰਟ ਬਾਅਦ ਆਪੇ ਕਹਿ ਦੇਣਗੇ ਚੱਲ ਨਾਲ ਚਾਹ ਦੇ ਪਕੌੜੇ ਹੀ ਲਾ ਦੇ, ਹੈ ਕਿ ਨਹੀਂ। ਸੋ ਪੰਜਾਬੀਆਂ ਦੀਆਂ ਗੱਲਾਂ ਜਿਹੜੀਆਂ ਹੈਗੀਆਂ ਉਹ ਆਪਣੇ ਆਪ ਦੇ ਵਿੱਚ ਬੜੀਆਂ ਜ਼ਿਆਦਾ ਖਾਸ ਬਣ ਜਾਂਦੀਆਂ ਹੈ। ਖਾਸ ਕਿਉਂ ਬਣ ਜਾਂਦੀਆਂ ਹੈਗੀਆਂ ਕਿਉਂਕਿ ਸਾਡੀ ਖੁਸ਼ਦਿਲੀ ਹੈਗੀ ਨਾ ਉਹ ਬਹੁਤ ਜ਼ਿਆਦਾ ਹੈਗਾ। ਸਾਨੂੰ ਕੋਈ ਡਾਂਟ ਲਵੇ, ਸਾਡੇ ਘਰ ਕੋਈ ਆ ਕੇ ਥੋੜ੍ਹਾ ਜਿਹਾ ਤਮਾਸ਼ਾ ਕਰ ਲਵੇ, ਬਈ ਅਸੀਂ 10 ਮਿੰਟ ਬਾਅਦ ਉਸ ਬੰਦੇ ਦੇ ਨਾਲ ਨੋਰਮਲ ਹੋ ਹੀ ਜਾਣਾ। ਅਤੇ ਇਹੀ ਗੱਲ ਬਣਾਉਂਦੀ ਹੈ ਜੀ ਮੇਰੇ ਪੰਜਾਬ ਨੂੰ ਬਹੁਤ ਜ਼ਿਆਦਾ ਖੂਬਸੂਰਤ। ਅਤੇ ਇਸ ਪਿਆਰੇ ਜਿਹੇ ਟਰੈਕ ਦੇ ਉਸ ਪਰ ਮਿਲਦਾ ਜੀ ਪੰਜਾਬੀਆਂ ਦੀ ਕੁਛ ਹੋਰ ਗੱਲਾਂ ਬਾਤਾਂ ਦੇ ਨਾਲ।

ਕੁਛ ਹੋਰ ਬਦਲੇ ਨਾ ਬਦਲੇ, ਲੇਕਿਨ ਪੰਜਾਬੀਆਂ ਦਾ ਜਿਹੜਾ ਟਾਈਮ ਦੱਸਣ ਦਾ ਅੰਦਾਜ਼ ਹੈ ਨਾ, ਉਹ ਕਿਤੇ ਨਹੀਂ ਬਦਲ ਸਕਦਾ। ਮਤਲਬ ਉਹਨਾਂ ਦੀ ਟਾਈਮ ਨੂੰ ਲੈ ਕੇ ਕੈਲਕੂਲੇਸ਼ਨ ਹੈ ਉਹ ਆਪਣੀ ਹੀ ਅਲੱਗ ਹੈ। ਜਦੋਂ ਵੀ ਕੋਈ ਪੰਜਾਬੀ ਕਹਿ ਦੇਵੇ ਨਾ ਕਿ 2 ਮਿੰਟ 'ਚ ਪਹੁੰਚ ਰਿਹਾ, ਸਮਝ ਲਓ ਬੰਦਾ ਹਜੇ ਨਹਾ ਕੇ ਕੱਪੜੇ ਪ੍ਰੈਸ ਕਰਕੇ ਰਸਤੇ 'ਚ ਇੱਕ ਦੋ ਦੋਸਤ ਨੂੰ ਮਿਲ ਕੇ ਫਿਰ ਆਏਗਾ, ਹੈ ਕਿ ਨਹੀਂ ਹੈ। ਸੋ ਇਹ 2 ਮਿੰਟ ਦਾ ਅਸਲ 'ਚ ਇਮੋਸ਼ਨਲ ਟਾਈਮਿੰਗ ਹੁੰਦੀ।

ਸਾਇੰਟਿਫਿਕ ਤਾਂ ਬਿਲਕੁਲ ਵੀ ਨਹੀਂ ਹੁੰਦੀ, ਨਾਲੋਂ ਪੰਜਾਬੀਆਂ ਦੇ ਇੱਕ ਗੱਲ ਜਿਹੜੀ ਹੋਰ ਖਾਸ ਬਣਾ ਦਿੰਦੀ ਹੈ ਨਾ ਕਿ ਬੱਚੇ ਕਹਿੰਦੇ ਨੇ ਕਿ ਅੱਜ ਕੱਲ੍ਹ ਪ੍ਰਾਈਵੇਸੀ ਚਾਹੀਦੀ ਹੈਗੀ ਆ, ਅਤੇ ਪੰਜਾਬੀ ਪੇਰੈਂਟਸ ਉਹਨਾਂ ਦੀ ਇਸ ਪ੍ਰਾਈਵੇਸੀ ਨੂੰ ਦੋ ਚਪੇੜਾ ਮਾਰਦੇ ਹੋਏ ਕਹਿੰਦੇ ਕਿ ਚੱਲ ਪਹਿਲਾਂ ਪ੍ਰਾਈਵੇਸੀ ਵਾਲੇ ਰੂਮ ਨੂੰ ਸਾਫ਼ ਕਰਕੇ ਆ, ਪ੍ਰਾਈਵੇਸੀ ਮਿਲੂਗੀ ਜਾਂ ਨਹੀਂ ਮਿਲੂਗੀ ਇਹ ਅਸੀਂ ਬਾਅਦ ਵਿੱਚ ਦੇਖਾਂਗੇ। ਸੋ ਪਿੰਡਾਂ ਦੇ ਵਿੱਚ ਬੰਦਾ ਘਰ ਤੋਂ ਬਾਹਰ ਨਿਕਲੇ ਨਾ ਤਾਂ 10 ਲੋਕ ਪੁੱਛ ਹੀ ਲੈਂਦੇ ਹੈਗੇ, ਹਾਂ ਬਈ ਕਿੱਧਰ ਨੂੰ, ਅਤੇ ਤੁਸੀਂ ਸ਼ਹਿਰ ਦੇ ਵਿੱਚ ਬੰਦਾ 10 ਸਾਲ ਬਾਅਦ ਵੀ ਵਾਪਸ ਆਵੇ ਨਾ ਤਾਂ ਪੜੋਸੀ ਪੁੱਛਦਾ ਤੁਸੀਂ ਇੱਥੇ ਹੀ ਰਹਿੰਦੇ ਹੈਗੇ ਹੋ। ਸੋ ਜਿਹੜਾ ਡਿਫਰੈਂਸ ਹੈਗਾ ਨਾ ਪਿੰਡਾਂ ਅਤੇ ਸ਼ਹਿਰਾਂ ਦਾ, ਇਹ ਅਕਸਰ ਸਾਨੂੰ ਦੇਖਣ ਨੂੰ ਮਿਲਦਾ ਹੀ ਮਿਲਦਾ। ਅਤੇ ਅਗਰ ਤੁਸੀਂ ਪੰਜਾਬੀ ਵੈਡਿੰਗ ਦੇ ਵਿੱਚ ਚਲੇ ਜਾਓਗੇ ਤਾਂ ਬਈ ਉੱਥੇ ਵਿਆਹ ਦੇ ਵਿੱਚ ਦੋ ਚੀਜ਼ਾਂ ਤਾਂ ਪੱਕੀਆਂ ਹੁੰਦੀਆਂ ਨੇ ਹੁੰਦੀਆਂ, ਇੱਕ ਡੀਜੇ ਦਾ ਲਾਊਡ ਹੋਣਾ ਅਤੇ ਦੂਜਾ ਰੈਲੇਟਿਵਸ ਦਾ ਪੁੱਛਣਾ ਉਹਨਾਂ ਤੁਹਾਡੀ ਵਾਰੀ ਕਦੋਂ ਹੈ। ਕਦੀ ਕਦੀ ਮੇਰਾ ਵੀ ਦਿਲ ਕਰਦਾ ਕਿ ਕੋਈ ਬਜ਼ੁਰਗ ਜਦੋਂ ਇੱਦਾਂ ਪੁੱਛਦਾ ਨਾ ਮੈਨੂੰ ਕਿ ਹੁਣ ਤੁਹਾਡੀ ਵਾਰੀ ਕਦੋਂ ਹੈ, ਮੈਂ ਵੀ ਉਹਨਾਂ ਤੋਂ ਪੁੱਛ ਹੀ ਲਿਆ ਕਰਾਂ ਹੁਣ ਤੁਹਾਡੀ ਵਾਰੀ ਕਦੋਂ ਹੈ ਕਿ ਨਹੀਂ ਹੈ। ਸੋ ਬੰਦਾ ਜਿਹੜਾ ਨਾ ਸਵਾਦ ਦੇ ਨਾਲ ਗੁਲਾਬ ਜਾਮਣ ਵੀ ਨਹੀਂ ਖਾ ਸਕਦਾ ਹੈਗਾ। ਸੋ ਪੰਜਾਬੀਆਂ ਦੇ ਅਗਰ ਡ੍ਰੀਮਸ ਦੀ ਗੱਲ ਕੀਤੀ ਜਾਵੇ ਨਾ ਤਾਂ ਪੰਜਾਬੀਆਂ ਦੇ ਦੋ ਡ੍ਰੀਮਸ ਸਭ ਤੋਂ ਫੇਮਸ ਨੇ, ਇੱਕ ਕੈਨੇਡਾ ਜਾਣਾ, ਦੂਜਾ ਕੈਨੇਡਾ ਵਾਲਾ ਰਿਸ਼ਤੇਦਾਰ ਦੇ ਘਰ ਫੋਟੋ ਖਿਚਾਉਣਾ। ਮੰਨਦੇ ਹੋ ਕਿ ਨਹੀਂ ਮੰਨਦੇ ਹੋ? ਸੋ ਤੁਸੀਂ ਵੀ ਦੱਸੋ ਪੰਜਾਬੀਆਂ ਨੂੰ, ਪੰਜਾਬੀਆਂ ਦੇ ਘਰ ਦੇ ਵਿੱਚ, ਪੰਜਾਬੀਆਂ ਦੀ ਲਾਈਫ ਦੇ ਵਿੱਚ ਤੁਹਾਡੇ ਨਾਲ ਕਿਹੜੇ ਖਾਸ ਗੱਲਾਂ ਰਹੀਆਂ ਹੈਗੀਆਂ। ਅਗਰ ਤੁਹਾਡਾ ਕੋਈ ਪੰਜਾਬੀ ਦੋਸਤ ਹੈ, ਤੁਸੀਂ ਪੰਜਾਬੀ ਨਹੀਂ ਹੋ ਕਿਉਂਕਿ ਸਾਡੇ ਜਿਹੜੇ ਲਿਸਨਰ ਹੈਗੇ ਉਹ ਰਾਜਸਥਾਨ ਤੋਂ ਵੀ ਮਿਲਦੇ, ਗੰਗਾਨਗਰ ਤੋਂ ਵੀ ਮਿਲਦੇ ਹੈਗੇ, ਜਾਂ ਪੰਜਾਬ ਤੋਂ ਬਾਹਰ ਦੇ ਵੀ ਮਿਲਦੇ ਹੋ, ਅਤੇ ਅਗਰ ਤੁਹਾਡਾ ਕੋਈ ਪੰਜਾਬੀ ਦੋਸਤ ਰਿਹਾ ਹੈ ਤਾਂ ਤੁਸੀਂ ਮੈਨੂੰ ਦੱਸਣਾ ਹੈਗਾ ਕਿ ਕੋਈ ਇੱਦਾਂ ਦਾ ਪੰਜਾਬੀ ਦੋਸਤ ਆ, ਕੋਈ ਇੱਦਾਂ ਦਾ ਪਿਆਰਾ ਜਿਹਾ ਕਿੱਸਾ ਮੇਰੇ ਨਾਲ 9855101027 ਦੇ ਉੱਤੇ ਸ਼ੇਅਰ ਕਰੋ। ਅਤੇ ਇਸ ਦੇ ਨਾਲ ਹੀ ਹੁਣ ਮੈਨੂੰ ਇਹ ਮੇਰਾ ਪੰਜਾਬ ਜਿਹੜਾ ਹੈਗਾ ਉਹ ਸਮੇਟਣ ਦੀ ਇਜਾਜ਼ਤ ਦਿਓ, ਕਿਉਂਕਿ ਵਕਤ ਜਿਹੜਾ ਹੈਗਾ ਮੈਨੂੰ ਜ਼ਿਆਦਾ ਇਜਾਜ਼ਤ ਨਹੀਂ ਦਿੰਦਾ ਕਿ ਮੈਂ ਤੁਹਾਡੇ ਨਾਲ ਹੋਰ ਇਸ ਮੁੱਦੇ ਦੇ ਉੱਤੇ ਗੱਲਾਂ ਬਾਤਾਂ ਕਰ ਪਾਵਾਂ। ਲੇਕਿਨ ਕੋਈ ਗੱਲ ਨਹੀਂ ਜੀ, ਇਹ ਪ੍ਰੋਗਰਾਮ ਜਿਹੜਾ ਹੈਗਾ ਸਿਰਫ ਇੱਥੇ ਮੁੱਕ ਰਿਹਾ ਹੈਗਾ। ਮੈਂ ਤੁਹਾਨੂੰ ਮਿਲੂੰਗਾ ਜੀ ਇਸ ਪ੍ਰੋਗਰਾਮ ਦੇ ਉਸ ਪਾਸ ਸਪੋਰਟੀ ਸੰਡੇ ਦੇ ਵਿੱਚ ਪੂਰੇ ਹਫ਼ਤੇ ਦੀਆਂ ਸਪੋਰਟਸ ਅਪਡੇਟ ਲੈ ਕੇ।

ਸੋ ਵਿਦ ਇਨ 2 weeks ਸਾਡੇ ਕੋਲ ਆਈ ਪੀ ਐਲ ਦਾ ਜਿਹੜਾ ਫਾਈਨਲ ਹੈ 2026 ਦਾ ਜਿਹੜਾ ਆਈ ਪੀ ਐਲ ਚੈਂਪੀਅਨ ਹੈ ਉਹ ਸਾਡੇ ਕੋਲ ਆ ਜਾਏਗਾ। ਸੋ ਆਪਣੀ ਲਾਸਟ ਸਟੇਜ 'ਤੇ ਪਹੁੰਚ ਚੁੱਕੇ ਇਸ ਟਾਈਮ ਆਈ ਪੀ ਐਲ ਦੀ ਲੀਗ 'ਤੇ ਅੱਜ ਜਿਹੜਾ ਮੈਚ ਹੋਇਆ ਹੈਗਾ ਉਸਨੇ ਪੰਜਾਬ ਦੇ ਬਾਰੇ ਇੱਕ ਗੱਲ ਤਾਂ ਕਹਿਤੀ ਆ ਭਾਈ, ਕ੍ਰਿਕਟ ਦੇ ਵਿੱਚ ਜੈਨੂਅਨਲੀ ਪੰਜਾਬ ਟੋਟਲੀ ਅਨਪ੍ਰਡਿਕਟੇਬਲ ਟੀਮ ਹੈਗੀ ਹੈ। ਮਤਲਬ ਪਿਛਲਾ ਸੀਜ਼ਨ ਔਰ ਇਸ ਆਈ ਪੀ ਐਲ ਦੇ ਪਹਿਲੇ 7 ਮੈਚਾਂ ਨੂੰ ਛੱਡਿਆ, 7 ਵਿੱਚ ਐਕਚੁਅਲੀ 6 ਜਿੱਤੇ, ਇੱਕ ਤਾਂ ਬਾਰਿਸ਼ ਦੀ ਪੇਂਟ ਜਿਹੜਾ ਸੀਗਾ ਉਹ ਚੜ ਗਿਆ। ਅਤੇ ਹੁਣ ਅਗਰ ਤੁਸੀਂ ਪੰਜਾਬ ਦੇ ਸੀਜ਼ਨ ਨੂੰ ਫਿਗਰ ਆਊਟ ਕਰੋਗੇ, ਤੁਸੀਂ ਉਹਨੂੰ 2 ਹਾਫਸ ਦੇ ਵਿੱਚ ਵੰਡਦੇ ਹੋ, ਤਾਂ ਪਹਿਲਾ ਹਾਫ 6 ਚੋਂ 6 ਮੈਚ ਜਿੱਤ ਗਏ। ਮਤਲਬ ਕੁਛ ਵੀ ਉਹਨਾਂ ਨੂੰ ਟਾਰਗੇਟ ਦੇ ਦਿਓ, ਕੁਛ ਵੀ ਉਹਨਾਂ ਨੂੰ ਡਿਪੈਂਡ ਕਰਨ ਨੂੰ ਦੇ ਦਿਓ, ਦੇ ਕੈਨ ਡੂ ਐਨੀਥਿੰਗ। ਅਤੇ ਰਾਈਟ ਨਾਓ ਪੰਜਾਬ ਨੂੰ ਤੁਸੀਂ ਕੁਛ ਵੀ ਦੇ ਦਿਓ, ਦੇ ਕਾਂਟ ਡੂ ਐਨੀਥਿੰਗ, ਵੈਦਰ ਕੈਚਿਸ ਦੀ ਗੱਲ ਹੋ ਜਾਏ ਜਾਂ ਫਿਰ ਤੁਸੀਂ ਮੈਚਿਸ ਦੀ ਗੱਲ ਹੋ ਜਾਏ, ਕੁਛ ਵੀ ਪੰਜਾਬ ਦੇ ਫੇਵਰ ਦੇ ਵਿੱਚ ਨਹੀਂ ਹੋ ਰਿਹਾ। ਅਤੇ ਅੱਜ ਆਪਣਾ ਲਗਾਤਾਰ 6ਵਾਂ ਮੈਚ ਪੰਜਾਬ ਜਿਹੜਾ ਹੈਗਾ ਉਹ ਬੈਂਗਲੁਰੂ ਦੇ ਕੋਲੋਂ ਹਾਰ ਗਈ ਹੈਗੀ। ਅਤੇ ਇਸ ਜਿੱਤ ਦੇ ਨਾਲ ਹੀ ਬੈਂਗਲੁਰੂ ਨੇ ਆਪਣੀ ਕੁਆਲੀਫਾਈਡ ਸਟੇਜ ਜਿਹੜਾ ਹੈਗਾ ਆਪਣੀ ਟੀਮ ਦੇ ਅੱਗੇ ਪੁਆਇੰਟਸ ਟੇਬਲ ਦੇ ਉੱਤੇ ਕਿਉਂ ਜਿਹੜਾ ਹੈਗਾ ਉਹ ਲਗਾ ਲਿਆ। ਮਤਲਬ ਪਲੇਅਆਫਸ ਵਾਸਤੇ ਜਿਹੜੀ ਬੈਂਗਲੁਰੂ ਹੈ ਅੱਜ ਕੁਆਲੀਫਾਈ ਕਰ ਚੁੱਕੀ ਹੈਗੀ ਹੈ। ਅਤੇ ਅਗਰ ਅੱਜ ਦੇ ਮੈਚ ਦੀ ਗੱਲ ਕੀਤੀ ਜਾਏ, ਕੋਹਲੀ ਅਤੇ ਵੈਂਕਟੇਸ਼ ਨੇ ਜਿੱਥੇ ਹਾਫ ਸੈਂਚੁਰੀਜ਼ ਮਾਰੀਆਂ, ਉੱਥੇ ਭੁਵਨੇਸ਼ਵਰ ਕੁਮਾਰ ਨੇ ਬੈਂਗਲੁਰੂ ਵਾਸਤੇ 2 ਵਿਕਟਸ ਵੀ ਲਏ। ਦੱਸ ਦਈਏ ਕਿ 23 ਰਨਾਂ ਤੋਂ ਅੱਜ ਬੈਂਗਲੁਰੂ ਨੇ ਪੰਜਾਬ ਨੂੰ ਧਰਮਸ਼ਾਲਾ ਦੇ ਵਿੱਚ ਮੈਚ ਹਰਾ ਦਿੱਤਾ। ਅਤੇ ਪਹਿਲਾਂ ਬੈਟਿੰਗ ਕਰਦੇ ਹੋਏ ਬੈਂਗਲੁਰੂ ਨੇ 4 ਵਿਕਟ ਦੇ ਨੁਕਸਾਨ 'ਤੇ 222 ਰਨ ਬਣਾਏ। ਅਤੇ ਐਵਰੀਵਨ ਵਾਜ਼ ਐਕਸਪੈਕਟਿੰਗ ਕਿ ਪੰਜਾਬ ਜਿਹੜਾ ਹੈਗਾ ਸ਼ਾਇਦ ਇਸ ਵਾਰੀ ਸੈਕਿੰਡ ਬੈਟਿੰਗ ਕਰੇਗਾ ਤਾਂ ਮੈਚ ਜਿਹੜਾ ਹੈਗਾ ਉਹ ਚੇਸ ਕਰ ਜਾਏ, ਲੇਕਿਨ ਇਸ ਵਾਰੀ ਚੇਸ ਕਰਦੇ ਹੋਏ ਪੰਜਾਬ ਨੇ 8 ਵਿਕਟ ਗਵਾ ਕੇ ਸਿਰਫ ਔਰ ਸਿਰਫ 199 ਰਨ ਹੀ ਬਣਾਏ। ਅਤੇ ਇਸ ਜਿੱਤ ਦੇ ਨਾਲ ਬੈਂਗਲੋਰ ਦੇ 18 ਪੁਆਇੰਟ ਹੋ ਗਿਆ, ਤਾਂ ਪਲੇ ਆਫ ਦੇ ਵਿੱਚ ਕੁਆਲੀਫਾਈ ਕਰਨ ਵਾਲੀ ਪਹਿਲੀ ਟੀਮ ਜਿਹੜੀ ਹੈਗੀ ਉਹ ਬਣ ਗਈ ਹੈ। ਹਾਲਾਂਕਿ ਇਸ ਪੂਰੇ ਮੈਚ ਦੇ ਵਿੱਚ ਅਗਰ ਇੱਕ ਲੌਤਾ ਪੰਜਾਬ ਵਾਸਤੇ ਕੁਛ ਵਧੀਆ ਚੀਜ਼ ਹੋਈ ਆ ਉਹ ਹੈਗਾ ਜੇ ਸ਼ਸ਼ਾਂਕ ਦਾ ਬੈਟਿੰਗ ਫਾਰਮ ਦੇ ਵਿੱਚ ਵਾਪਸ ਆਉਣਾ, ਵਰਨਾ ਸ਼ਸ਼ਾਂਕ ਵਾਸਤੇ ਪਿਛਲੇ 5 ਤੋਂ 6 ਮੈਚ ਬਹੁਤ ਬੁਰੇ ਰਹੇ, ਲਗਾਤਾਰ ਮਿਸ ਫੀਲਡਿੰਗਸ, ਬੈਟਿੰਗ ਦੇ ਵਿੱਚ ਨੋਨ ਪਰਫੋਰਮੈਂਸ। ਲੇਕਿਨ ਅੱਜ ਉਹਨਾਂ ਨੇ ਕਾਫੀ ਜ਼ਿਆਦਾ ਸੰਘਰਸ਼ਪੂਰਨ ਵਾਰੀ ਜਿਹੜੀ ਹੈਗੀ 27 ਗੇਂਦਾਂ ਵਿੱਚ 50 ਰਨ ਦੀ ਖੇਲੀ, ਅਤੇ ਪੰਜਾਬ ਦੀ ਜਿਹੜੀ ਸ਼ੁਰੂਆਤ ਸੀ ਉਹ ਕਾਫੀ ਜ਼ਿਆਦਾ ਖਰਾਬ ਰਹੀ, 19 ਰਨ

ਹੀ ਉਹਨੇ ਆਪਣੇ 3 ਵਿਕਟ ਜਿਹੜੇ ਸੀਗੇ ਉਹ ਗਵਾ ਦਿੱਤੇ, ਜਿਨ੍ਹਾਂ ਵਿੱਚ ਉਹਨਾਂ ਦੇ ਦੋਨੋਂ ਓਪਨਰ ਅਤੇ ਕਪਤਾਨ ਸ਼੍ਰੇਯਸ ਅਈਅਰ ਸੀਗੇ। ਬਾਅਦ ਵਿੱਚ ਕੋਨਰੀ ਅਤੇ ਮਾਰਕ ਸਟੋਨਿਸ ਔਰ ਸ਼ਸ਼ਾਂਕ ਸਿੰਘ ਨੇ ਜਿਹੜੀ ਹੈਗੀ ਆ ਉਸ ਇਨਿੰਗਸ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ, ਲੇਕਿਨ ਚਾਹੁੰਦੇ ਹੋਏ ਵੀ ਟਾਰਗੇਟ ਜਿਹੜਾ ਹੈਗਾ ਉਹ 23 ਰਨ ਦੂਰ ਰਹਿ ਗਿਆ। ਅਗਰ ਗੇਂਦਬਾਜ਼ੀ ਦੀ ਗੱਲ ਕਰੀਏ ਤਾਂ ਰਸੀਕ ਸਲਾਮ ਨੇ 3 ਵਿਕਟ ਲਿੱਤੇ, ਜਦਕਿ ਭੁਵਨੇਸ਼ਵਰ ਕੁਮਾਰ ਨੇ ਸਟਾਰਟਿੰਗ ਦੇ ਵਿੱਚ ਹੀ 2 ਵਿਕਟਸ ਜਿਹੜੇ ਸੀਗੇ ਉਹ ਚਟਕ ਲਏ। ਜੋਸ਼ ਹੇਜ਼ਲਵੁੱਡ, ਸੋਹੇਲ ਸ਼ਰਮਾ ਔਰ ਰੋਮੀਓ ਸ਼ੈਫਰਡ ਨੂੰ ਵੀ 1-1 ਵਿਕਟ ਜਿਹੜਾ ਹੈਗਾ ਉਹ ਮਿਲਿਆ। ਅਤੇ ਪਹਿਲਾਂ ਬੈਟਿੰਗ ਕਰਦੇ ਹੋਏ ਵਿਰਾਟ ਕੋਹਲੀ ਦੀ ਹਾਫ ਸੈਂਚੁਰੀ 37 ਗੇਂਦਾਂ 'ਚ ਮਾਰੇ 58 ਰਨ ਦੀ ਪਾਰੀ, ਅਤੇ ਉਸ ਤੋਂ ਬਾਅਦ ਦੇਵਦੱਤ ਪਾਰੀਕਲ ਦੀ 25 ਗੇਂਦਾਂ 'ਚ 45 ਰਨ ਬਣਾ ਕੇ ਕੀਤੀ ਗਈ। ਤੇਜ਼ ਬੈਟਿੰਗ ਜਿਹੜੀ ਹੈਗੀ ਹੈ ਉਹ ਬੈਂਗਲੁਰੂ ਨੂੰ ਇੱਕ ਕਾਫੀ ਸਟੇਬਲ ਸ਼ੁਰੂਆਤ ਜਿਹੜੀ ਸੀ ਉਹ ਦੇ ਗਈ ਸੀ, ਲੇਕਿਨ ਉਸ ਤੋਂ ਬਾਅਦ ਆਏ ਵੈਂਕਟੇਸ਼ ਅਈਅਰ, ਜਿਨ੍ਹਾਂ ਨੂੰ ਪੂਰੇ ਸੀਜ਼ਨ ਕਾਫੀ ਘੱਟ ਮੌਕੇ ਜਿਹੜੇ ਹੈਗੇ ਮਿਲੇ। ਇੰਪੈਕਟ ਪਲੇਅਰ ਦੇ ਤੌਰ 'ਤੇ ਖੇਡਣ ਆਏ ਵੀ ਤਾਂ 7ਵੇਂ 8ਵੇਂ ਨੰਬਰ 'ਤੇ ਖੇਡਣ ਆਏ, ਲੇਕਿਨ ਅੱਜ ਜਿਹੜੇ ਉਹਨਾਂ ਦੇ ਕਪਤਾਨ ਸੀਗੇ ਉਹਨਾਂ ਦੀ ਐਬਸੈਂਸ ਦੇ ਵਿੱਚ ਉਹਨਾਂ ਨੂੰ ਜਿਹੜਾ ਮੌਕਾ ਹੈ ਉਹ ਦਿੱਤਾ ਗਿਆ, ਅਤੇ ਉਹਨਾਂ ਨੇ ਆਪਣੀ ਜਿਹੜੀ ਵਰਥ ਹੈ ਉਸਨੂੰ ਬੜੇ ਹੀ ਖੂਬਸੂਰਤ ਤਰੀਕੇ ਦੇ ਨਾਲ ਅਸਟੈਬਲਿਸ਼ ਕੀਤਾ ਅਤੇ 73 ਰਨ ਬਣਾਏ। ਟਿਮ ਡੈਵਿਡ ਨੇ 12 ਗੇਂਦਾਂ 'ਚ 28 ਬਣਾਏ ਅਤੇ ਟੀਮ ਦਾ ਜਿਹੜਾ ਟੋਟਲ ਸੀ 220 ਬਣਾਇਆ। ਅਗਰ ਪੰਜਾਬ ਦੀ ਗੇਂਦਬਾਜ਼ੀ ਦੀ ਗੱਲ ਕੀਤੀ, ਹਰਪ੍ਰੀਤ ਬਰਾੜ ਨੇ 4 ਓਵਰਾਂ 'ਚ 35 ਰਨ ਦੇ ਕੇ 2, ਯੁਜਵਿੰਦਰ ਚਹਿਲ ਔਰ ਅਰਸ਼ਦੀਪ ਸਿੰਘ ਨੇ 1-1 ਵਿਕਟ, ਅਤੇ ਕਿਉਂਕਿ ਰਜਤ ਪਾਟੀਦਾਰ ਜਿਹੜੇ ਸੀ ਅੱਜ ਮੈਚ ਨਹੀਂ ਖੇਡ ਰਹੇ ਸੀਗੇ, ਜਿਨ੍ਹਾਂ ਦੀ ਜਗ੍ਹਾ ਮੌਕਾ ਮਿਲਿਆ ਅੱਜ ਵੈਂਕਟੇਸ਼ ਅਈਅਰ ਨੂੰ, ਉਹਨਾਂ ਦੀ ਜਗ੍ਹਾ ਕਪਤਾਨੀ ਜਿਹੜੀ ਸੀ ਉਹ ਕੀਤੀ ਜਿਤੇਸ਼ ਸ਼ਰਮਾ ਨੇ, ਅਤੇ ਬਹੁਤ ਹੀ ਖੂਬਸੂਰਤ ਕਪਤਾਨੀ ਕੀਤੀ। ਦੱਸ ਦਈਏ ਕਿ ਉਹਨਾਂ ਨੇ ਇਸਟੈਬਲਿਸ਼ ਕੀਤਾ ਕਿ ਬੈਂਗਲੁਰੂ ਇਸ ਟਾਈਮ ਕਿੰਨੀ ਜ਼ਿਆਦਾ ਸਟੇਬਲ ਟੀਮ ਹੈਗੀ ਹੈ, ਕਿਉਂਕਿ ਹਰ ਇੱਕ ਚੀਜ਼, ਹਰ ਇੱਕ ਪਰਸਨ, ਸਿੰਗਲ ਪਰਸਨ ਦੇ ਉੱਤੇ ਟੀਮ ਜਿਹੜੀ ਹੈਗੀ ਬਿਲਕੁਲ ਵੀ ਡਿਪੈਂਡੈਂਟ ਨਹੀਂ ਹੈਗੀ ਹੈ। ਕਪਤਾਨ ਅਗਰ ਐਬਸੈਂਟ ਹੈਗਾ ਵੀ ਹੈਗਾ ਤਾਂ ਰੈਸਟ ਆਫ ਦਾ ਟੀਮ ਜਿਹੜੀ ਹੈਗੀ ਉਹ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਪਰਫੋਰਮ ਕਰ ਰਹੀ ਹੈ, ਅਤੇ ਮੈਨੂੰ ਲੱਗ ਰਿਹਾ ਕਿ ਬੈਂਗਲੁਰੂ ਇਸ ਟਾਈਮ ਕਿਤੇ ਨਾ ਕਿਤੇ ਸੈਲਫ ਚਾਰਜਿੰਗ ਜਿਹੜੀ ਹੈਗੀ ਉਹ ਕਰ ਰਹੀ ਹੈ, ਤਾਂ ਸਭ ਕੁਝ ਜਿਹੜਾ ਹੈਗਾ ਉਹ ਬੈਂਗਲੁਰੂ ਲਈ ਪੂਰੇ ਤਰੀਕੇ ਨਾਲ ਕੰਮ ਕਰ ਰਿਹਾ, ਅਤੇ ਪੰਜਾਬ ਦੇ ਲਈ ਕੁਛ ਵੀ ਕੰਮ ਨਹੀਂ ਕਰ ਰਿਹਾ। ਅਤੇ ਅਗਰ ਆਪਾਂ ਪੁਆਇੰਟਸ ਟੇਬਲ 'ਤੇ ਇਸ ਟਾਈਮ ਗੱਲ ਕਰੀਏ ਤਾਂ RCB ਇਸ ਟਾਈਮ 18 ਪੁਆਇੰਟਸ ਦੇ ਨਾਲ ਕੁਆਲੀਫਾਈ ਕਰ ਗਈ ਹੈ ਅਤੇ ਟੋਪ ਆਫ ਦਾ ਟੇਬਲ ਹੈਗੀ ਹੈ। 13 ਮੈਚਾਂ ਦੇ ਵਿੱਚ ਉਹਨੇ 9 ਮੈਚ ਜਿਹੜੇ ਹੈਗੇ ਜਿੱਤੇ, ਤਾਂ ਹੁਣ ਬੈਂਗਲੁਰੂ ਦਾ ਸਿਰਫ ਉਹ ਸਿਰਫ ਇੱਕ ਮੈਚ ਹੈ। GT ਜਿਹੜੀ ਹੈਗੀ 13 'ਚੋਂ 8 ਜਿੱਤ ਕੇ 16 ਪੁਆਇੰਟਾਂ ਦੇ ਉੱਤੇ ਹੈਗੇ, ਲੇਕਿਨ ਹਾਲੇ ਉਹਨਾਂ ਦੇ ਨਾਮ ਦੇ ਅੱਗੇ ਕਿਉਂ ਜਿਹੜਾ ਹੈਗਾ ਉਹ ਨਹੀਂ ਲੱਗਾ। SRH ਜਿਹੜੀ ਹੈਗੀ 12 ਮੈਚਾਂ 7 ਜਿੱਤ ਕੇ 14 ਪੁਆਇੰਟ 'ਤੇ ਹੈਗੀ ਆ, ਅਤੇ PBKS 13 'ਚੋਂ 6 ਜਿੱਤ ਕੇ 6 ਹਾਰ ਕੇ 13 ਪੁਆਇੰਟ 'ਤੇ ਹੈ। ਇਕਲੌਤੀ ਪੋਜ਼ੀਟਿਵ ਚੀਜ਼ ਇਸ ਟਾਈਮ ਪੰਜਾਬ ਦੇ ਲਈ ਹੈਗੇ ਤਾਂ ਉਹਦਾ ਪੋਜ਼ੀਟਿਵ ਰਨ ਰੇਟ ਜਿਹੜਾ ਪਲੱਸ 0.227 ਹੈਗਾ। ਰਾਜਸਥਾਨ ਰਾਇਲਸ ਜਿਹੜੀ ਹੈਗੀ ਆ ਉਹ ਵੀ 11 'ਚੋਂ 6 ਮੈਚ ਜਿੱਤ ਕੇ 12 ਪੁਆਇੰਟਸ ਦੇ ਉੱਤੇ 5ਵੇਂ ਨੰਬਰ ਦੇ ਉੱਤੇ ਹੈ। ਹਾਲਾਂਕਿ ਰਾਜਸਥਾਨ ਰਾਇਲਸ ਕੋਲ ਇਸ ਟਾਈਮ ਹਾਈ ਪ੍ਰੋਬੈਬਿਲਟੀ ਜਿਹੜੀ ਹੈਗੀ ਹੈ ਬਣ, ਕਿਉਂਕਿ ਰਾਜਸਥਾਨ ਰਾਇਲਸ ਕੋਲ 2 ਮੈਚ ਜਿਹੜੇ ਹੈਗੇ ਉਹ ਪਏ ਆ, SRH ਕੋਲ ਵੀ 2 ਮੈਚ ਪਏ, GT ਔਰ ਪੰਜਾਬ ਦੋਨਾਂ ਕੋਲ 1-1 ਮੈਚ ਗਿਆ। GT ਅਗਰ ਆਪਣਾ ਮੈਚ ਜਿੱਤ ਜਾਂਦੀ ਹੈ ਤਾਂ ਉਹ ਸਿੱਧਾ ਕੁਆਲੀਫਾਈ ਕਰ ਸਕੇਗੀ, ਲੇਕਿਨ ਅਗਰ GT ਨਹੀਂ ਜਿੱਤ ਪਾਉਂਦੀ, ਅਗਰ GT ਆਪਣਾ ਫਾਈਨਲ ਮੈਚ ਜਿਹੜਾ ਹੈਗਾ ਉਹ ਹਾਰ ਜਾਂਦੀ, ਫਿਰ ਕੁਆਲੀਫਿਕੇਸ਼ਨ ਵਾਸਤੇ GT ਦੇ ਵੀ ਸਵਾਲ ਜਿਹੜੇ ਹੈਗੇ ਉਹ ਲੱਗ ਜਾਣਗੇ। ਲੇਕਿਨ ਪੰਜਾਬ ਮਤਲਬ ਸਰਪੰਚ ਸਾਹਿਬ ਨੇ ਸਭ ਨੂੰ ਇੰਨੀਆਂ ਉਮੀਦਾਂ ਦਿਲਵਾਈਆਂ, ਅਤੇ ਹੁਣ ਸਾਰੀ ਉਮੀਦਾਂ ਦੇ ਉੱਤੇ ਪਾਣੀ ਜਿਹੜਾ ਹੈਗਾ ਉਹ ਲਗਭਗ ਫਿਰਦਾ ਨਜ਼ਰ ਆ ਰਿਹਾ ਹੈਗਾ। ਅਤੇ ਗੱਲਾਂਬਾਤ ਸਪੋਰਟੀ ਸੰਡੇ ਦੇ ਵਿੱਚ ਹੋਰ ਇਸ ਤਰੀਕੇ ਨਾਲ ਚੱਲਦੇ ਰਹੇਗੇ, ਤੁਸੀਂ ਇੰਜੋਏ ਕਰੋ ਪਿਆਰਾ ਜਿਹਾ ਟਰੈਕ ਦੇ ਉਸ ਪਰ ਮਿਲਦਾ ਜੀ ਸਪੋਰਟੀ ਸੰਡੇ ਦੀ ਹੋਰ ਕੁਛ ਪਿਆਰੀ ਜੀ ਗੱਲਾਂਬਾਤਾਂ ਦੇ ਨਾਲ।

ਸੋ ਜੀ ਗੱਲਾਂ ਬਾਤਾਂ ਜਿਸ ਤਰੀਕੇ ਨਾਲ ਚੱਲਦੀਆਂ ਰਹਿਣ ਗਿਰੀਆਂ ਸੀਆਂ ਅਤੇ ਗੱਲਾਂ ਬਾਤਾਂ ਦੇ ਸਿਲਸਿਲੇ ਨੂੰ ਅੱਗੇ ਲੈ ਕੇ ਚੱਲਦੇ ਹੋਏ ਵੈਸੇ ਦੱਸਦੀ ਹੈ ਕਿ ਪੰਜਾਬ ਦਾ ਦਿਲ ਜਿਹੜਾ ਹੈਗਾ ਉਹ ਜ਼ਰੂਰ ਟੁੱਟ ਗਿਆ ਹੈਗਾ ਅਤੇ ਬਿਲਕੁਲ ਉਹ ਸਮਝ ਹੀ ਨਹੀਂ ਪਾਏ ਕਿ ਅੱਜ ਉਹਨਾਂ ਨਾਲ ਕੀ ਹੋ ਗਿਆ, ਲੇਕਿਨ ਇਸ ਟਾਈਮ ਆਪਣੀ ਪੋਜੀਸ਼ਨਸ ਨੂੰ ਬਚਾਉਣ ਵਾਸਤੇ ਦਿੱਲੀ ਔਰ ਰਾਜਸਥਾਨ ਜਿਹੜੀ ਹੈਗੀ ਦੋਨੋਂ ਲੜ ਰਹੇ ਅਰੁਣ ਜੇਟਲੀ ਸਟੇਡੀਅਮ ਦੇ ਵਿੱਚ। ਦੱਸਦੀ ਹੈ ਕਿ ਦਿੱਲੀ ਨੇ ਟੌਸ ਜਿੱਤ ਕੇ ਪਹਿਲੇ ਜਿਹੜੀ ਬੋਲਿੰਗ ਹੈਗੀ ਹੈ ਉਹ ਚੂਜ਼ ਕੀਤੀ ਹੈਗੀ ਹੈ ਅਤੇ ਰਾਜਸਥਾਨ ਨੇ ਆਪਣੀ ਕਾਫੀ ਸਟਰੋਂਗ ਜਿਹੜੀ ਸਟਾਰਟ ਹੈ ਉਸਨੂੰ ਲਿਆ, ਦੋ ਯਸ਼ਸਵੀ ਜੈਸਵਾਲ ਜਿਹੜਾ 12 ਰਨ ਬਣਾ ਕੇ ਆਊਟ ਹੋ ਗਏ, ਲੇਕਿਨ ਉਸ ਤੋਂ ਬਾਅਦ ਵੈਭਵ ਸੂਰਯਵੰਸ਼ੀ ਨੇ 46 ਰਨ ਦੀ ਇਨਿੰਗਸ ਖੇਲੀ ਅਤੇ ਹੁਣ ਧਰੁਵ ਜੁਰੇਲ ਅਤੇ ਰਿਆਨ ਫਰਾਗ ਇੱਕ ਕਾਫੀ ਸਟਰੋਂਗ ਇਨਿੰਗਸ ਖੇਲਦੇ ਹੋਏ ਰਾਜਸਥਾਨ ਨੂੰ 14.2 ਓਵਰਾਂ 'ਚ 161 ਰਨ ਦੀ

0: एक स्ट्रोंग पोजिशन ਦੇ ਵਿੱਚ ਲੈ ਕੇ ਖੜੇ ਆ ਹੋ ਗਏ ਆ। ਰਿਆਨ ਪਰਾਗ ਜਿਹੜੇ ਕਿ ਇਸ ਮੈਚ ਦੇ ਵਿੱਚ ਵਾਪਸੀ ਕਰ ਰਿਹਾ, ਉਹਨਾਂ ਨੇ ਅੱਜ ਅਰਧਸ਼ਤਕ ਮਾਰਿਆ 26 ਗੇਂਦਾਂ 'ਤੇ, ਧਰੁਵ ਜੁਰੇਲ ਨੇ 30 ਗੇਂਦਾਂ 'ਚ 45 ਰਨ ਬਣਾ ਕੇ ਖੇਲਿਆ। ਲੂੰਗੀ ਐਨਗਿੜੀ ਨੇ ਦਿੱਲੀ ਵਾਸਤੇ ਇੱਕ ਵਿਕਟ ਜ਼ਰੂਰ ਲਿੱਤਾ ਹੈਗਾ, ਲੇਕਿਨ ਹਾਲੇ ਜਿਹੜੀ ਮੰਜ਼ਿਲ ਹੈ ਦਿੱਲੀ ਵਾਸਤੇ ਕਾਫੀ ਜ਼ਿਆਦਾ ਦੂਰ ਹੈ। ਅਤੇ ਦੋਨੋਂ ਟੀਮਾਂ ਕੋਸ਼ਿਸ਼ ਕਰ ਰਹੀਆਂ ਹੈਗੀਆਂ ਕਿ ਉਹ ਆਪਣੀ ਜਿਹੜੀ ਪੋਜੀਸ਼ਨ ਹੈਗੀ ਹੈ ਉਸ ਨੂੰ ਪੁਆਇੰਟਸ ਟੇਬਲ ਦੇ ਵਿੱਚ ਥੋੜ੍ਹੀ ਜਿਹੀ ਸਟਰੋਂਗ ਕਰੇ ਅਤੇ ਕੁਆਲੀਫਾਇਰ ਵਾਸਤੇ ਹੋਰ ਥੋੜ੍ਹਾ ਨਜ਼ਦੀਕ ਜਾ ਸਕਣ। ਦਿੱਲੀ ਵਾਸਤੇ ਰਾਹ ਥੋੜ੍ਹੀ ਜਿਹੀ ਮੁਸ਼ਕਿਲ ਹੈ, ਕਿਉਂਕਿ ਰਾਜਸਥਾਨ ਸਿਰਫ ਔਰ ਸਿਰਫ ਪੁਆਇੰਟਸ ਟੇਬਲ ਦੇ ਕੁਆਲੀਫਾਇਰ ਲਾਈਨ ਤੋਂ ਹਲਕਾ ਜਿਹਾ ਥੱਲੇ, ਮਤਲਬ ਉਹਨੂੰ ਸਿਰਫ ਇੱਕ ਜਿੱਤ ਚਾਹੀਦੀ ਹੈ ਅਤੇ ਉਹ ਪੰਜਾਬ ਨੂੰ ਉਸ ਕੁਆਲੀਫਾਇਰ ਲਾਈਨ ਤੋਂ ਬਾਹਰ ਧਕੇਲ ਕੇ 14 ਪੁਆਇੰਟਾਂ ਦੇ ਨਾਲ ਕੁਆਲੀਫਾਇਰ ਲਾਈਨ ਦੇ ਵਿੱਚ ਅੰਦਰ ਆ ਜਾਏਗਾ। ਤਾਂ ਅੱਜ ਦਾ ਮੈਚ ਡਿਸਾਈਡ ਕਰੇਗਾ ਕਿ ਰਾਜਸਥਾਨ ਅੱਜ ਇਸ ਕੁਆਲੀਫਾਇਰ ਲਾਈਨ ਦੇ ਵਿੱਚ ਐਂਟਰ ਕਰ ਰਿਹਾ ਹੈ ਜਾਂ ਹਲੇ ਉਹਨੂੰ ਥੋੜ੍ਹਾ ਜਿਹਾ ਹੋਰ ਵੇਟ ਕਰਨਾ ਪਏਗਾ। ਗੱਲਬਾਤ ਦਾ ਸਿਲਸਿਲਾ ਇਸ ਤਰੀਕੇ ਨਾਲ ਚੱਲਦਾ ਰਹੇਗਾ ਜੀ। ਅਗਲਾ ਟਰੈਕ ਤੱਕ ਇੰਜੋਏ ਕਰੋ ਮੀਕਾ ਸਿੰਘ ਦੀ ਆਵਾਜ਼ ਦੇ ਵਿੱਚ।
1: ਆ ਜਾ ਪਿਆਰ ਕੀ ਹੋੜੀ
2: ਦਿਲ ਬੋਲੇ ਤੋ
3: ਹਾਟ ਹਾਟ
4: ਆਵਾਂ ਯਾਰ ਸੌਦਾ ਸੌਦਾ
3: ਓਹੋ
1: ਦੋਨੋਂ ਡੀਲ ਕਰਸੀ
3: ਟਾਈਟ ਵੈਰੀ ਟਾਈਟ।

ਬਿਲਕੁਲ ਜੀ, 2026 ਦੇ ਵਿੱਚ ਟਾਈਟਲਸ ਔਰ ਬੈਡਮਿੰਟਨ ਐਕਚੁਅਲ 'ਚ ਇੱਕ ਦੂਜੇ ਦੇ ਅਗਲ ਬਗਲ ਚੱਲ ਰਿਹਾ। ਸਾਤਵਿਕ ਔਰ ਚਿਰਾਗ ਦੀ ਜੋੜੀ ਕੀਤੀ ਜਾਵੇ ਤਾਂ ਥਾਈਲੈਂਡ ਓਪਨ ਦੇ ਫਾਈਨਲ ਦੇ ਵਿੱਚ ਉਹ ਇਸ ਟਾਈਟਲ ਨੂੰ ਜਿੱਤਣ ਤੋਂ ਚੁੱਕੇ। ਜੀ ਹਾਂ, ਇੰਡੋਨੇਸ਼ੀਆ ਦੀ ਜੋੜੀ ਨੇ ਉਹਨਾਂ ਨੂੰ 21-12, 25-23 ਤੋਂ ਹਰਾਇਆ ਅਤੇ ਇਸ ਸੀਜ਼ਨ ਸਾਤਵਿਕ ਔਰ ਚਿਰਾਗ ਦੀ ਜੋੜੀ ਇੱਕ ਵੀ ਟਾਈਟਲ ਜਿਹੜਾ ਹੈ ਉਹ ਨਹੀਂ ਜਿੱਤ ਪਾਏ। ਦੱਸ ਦਈਏ ਕਿ ਰੰਕੀ ਰੈਡੀ ਔਰ ਚਿਰਾਗ ਸ਼ੈਟੀ ਦੀ ਜਿਹੜੀ ਭਾਰਤੀ ਜੋੜੀ, ਉਹਨਾਂ ਨੇ ਥਾਈਲੈਂਡ ਓਪਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਵਿੱਚ ਅੱਜ ਫਾਈਨਲ ਦੇ ਵਿੱਚ ਜਿਹੜੀ ਹਾਰ ਹੈ ਉਹਨਾਂ ਨੂੰ ਝੇਲਣੀ ਪਈ। ਰਵੀਵਾਰ ਨੂੰ ਉਹਨਾਂ ਨੂੰ ਰੋਲੀ ਕਰਨਾਡੋ ਔਰ ਡੈਨੀਅਲ ਮਾਰਟਿਨ ਦੀ ਜੋੜੀ ਨੇ 21-12, 25-23 ਤੋਂ ਹਰਾਤਾ ਅਤੇ ਦੁਨੀਆ ਦੀ ਚੌਥੇ ਨੰਬਰ ਦੇ ਇਸ ਜੋੜੀ ਨੇ ਮੈਚ ਦੇ ਵਿੱਚ ਜ਼ਰੂਰ 4 ਚੈਂਪੀਅਨਸ਼ਿਪ ਪੁਆਇੰਟ ਬਚਾਏ, ਲੇਕਿਨ 53 ਚਲੇ ਇਸ ਮੁਕਾਬਲੇ ਨੂੰ ਉਹ ਤੀਸਰੇ ਸੈੱਟ ਤੱਕ ਲੈ ਕੇ ਜਾਣ ਦੇ ਵਿੱਚ ਕਾਮਯਾਬ ਨਹੀਂ ਹੋ ਸਕੇ। ਆਹ ਜੋੜੀ ਹੈ ਇਸ ਤੋਂ ਪਹਿਲਾਂ ਇਸ ਸੀਜ਼ਨ ਦੇ ਵਿੱਚ ਇਸ ਜੋੜੀ ਦਾ ਪਹਿਲਾ ਫਾਈਨਲ ਸੀਗਾ। ਹਾਲਾਂਕਿ ਸਾਤਵਿਕ ਔਰ ਚਿਰਾਗ ਨੇ 2019-2024 ਦਾ ਟੂਰਨਾਮੈਂਟ ਜਿਹੜਾ ਹੈਗਾ ਉਹ ਜਿੱਤਿਆ ਸੀਗਾ, ਲੇਕਿਨ ਇਸ ਸਾਲ ਇਸ ਸੀਜ਼ਨ ਦੇ ਵਿੱਚ ਉਹਨਾਂ ਦਾ ਜਿਹੜਾ ਪਹਿਲਾ ਖਿਤਾਬ ਹੈਗਾ ਉਹ ਜਿੱਤਣ ਦਾ ਇੰਤਜ਼ਾਰ ਜਿਹੜਾ ਹੈਗਾ ਹਲੇ ਹੋਰ ਵੱਧ ਗਿਆ ਹੈਗਾ। ਸੋ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਟੂਰਨਾਮੈਂਟਸ ਦੇ ਵਿੱਚ ਇਹ ਜੋੜੀ ਜਿਹੜੀ ਹੈਗੀ ਹੈ ਹੋਰ ਖੂਬਸੂਰਤ ਪਰਫਾਰਮੈਂਸ ਕਰੇਗੀ ਅਤੇ ਇੰਡੀਆ ਵਾਸਤੇ ਇਸ ਟਾਈਮ ਸਿਲਵਰ ਨਹੀਂ ਗੋਲਡ ਜਿਹੜਾ ਹੈਗਾ ਉਹ ਲੈ ਕੇ ਆਏਗੀ। ਸੋ ਇਸ ਦੇ ਨਾਲ ਹੀ ਮੈਨੂੰ ਸਪੋਰਟੀ ਸੰਡੇ ਜਿਹੜਾ ਹੈਗਾ ਉਹ ਸਮੇਟਣ ਦੀ ਇਜਾਜ਼ਤ ਹੈ ਉਹ ਦੇ ਦਿਉ। ਮਿਲਦੇ ਹਾਂ ਜੀ ਇਸ ਪ੍ਰੋਗਰਾਮ ਦੇ ਉਸ ਪਾਰ, ਤੁਹਾਡੀ ਫਰਮਾਇਸ਼ਾਂ ਵਾਲੇ ਪ੍ਰੋਗਰਾਮ ਦੇ ਚਾਹਤਾ ਦੇ ਵਿੱਚ, ਤੁਹਾਡੇ ਦੋਸਤ ਦਿਨ ਦਿਨਾਂ ਦੇ ਨਾਲ ਜੇ ਸਚਿਨ 102.7 FM ਤੋਂ ਜੁੜਿਆ ਹੋਇਆ ਅਤੇ ਹੋਰ ਗੱਲਾਂ ਬਾਤਾਂ ਦਾ ਸਿਲਸਿਲਾ ਚੱਲਦਾ ਰਹੇਗਾ ਇਸੇ ਤਰੀਕੇ ਦੇ ਨਾਲ। ਤਦ ਤੱਕ ਤੁਸੀਂ ਇੰਜੋਏ ਕਰਦੇ ਰਹੋ।

ਫਰਮਾਇਸ਼ ਦਾ ਕਿਸੇ ਨੂੰ ਅੱਗੇ ਲੈ ਕੇ ਚੱਲਦੇ। ਅਗਲੀ ਫਰਮਾਇਸ਼ ਜਿਹੜੀ ਹੈਗੀ ਉਹ ਹੈਗੀ ਜੀ ਸਾਡੇ ਕੋਲ ਰਿੰਗਨੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ ਔਰ ਕਰੁਣਾ ਵਰਮਾ। ਫਰਮਾਇਸ਼ ਕੀਤੀ ਹੈ ਜੀ ਫਿਲਮ ਦਿਲ ਦੇ ਗੀਤ ਮੁਝੇ ਨੀਂਦ ਨਾ ਆਏ ਮੁਝੇ ਚੈਂਦ ਨਾ ਆਏ ਚੈਨ ਨਾ ਆਏ। ਲਓ ਜੀ ਮੈਂ ਇਸ ਫਰਮਾਇਸ਼ ਨੂੰ ਲੈ ਕੇ ਜੁੜ ਰਿਹਾ ਅਤੇ ਕੁਛ ਇੱਕ ਨਾਮ ਜਿਹੜੇ ਹੈਗੇ ਉਹ ਜੁੜਨ ਜਾ ਰਿਹਾ ਹੈਗਾ। ਮਨਪ੍ਰੀਤ ਭਾਵਨਾ ਫਰੋਮ ਫਗਵਾੜਾ ਅਤੇ ਪੰਜਾਬ ਨਾਲ ਹੈਗੇ ਜੀ ਸਾਡੇ ਕੋਲ ਅਮਰਗੜ੍ਹ ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਕੁਲਵਿੰਦਰ ਕੌਰ, ਹਰਵਿੰਦਰ ਕੌਰ ਅਤੇ ਇਹਨਾਂ ਲਿਖਿਆ ਕੋਈ ਵੀ ਫਿਲਮੀ ਗੀਤ ਪ੍ਰੋਗਰਾਮ ਲਾਈਵ ਸੁਣ ਰਿਹਾ ਜੀ, ਬਹੁਤ ਹੀ ਚੰਗਾ ਲੱਗ ਰਿਹਾ। ਲਓ ਜੀ ਬਹੁਤ ਵਧੀਆ ਗੱਲ ਹੈ। ਇਸ ਤੋਂ ਇਲਾਵਾ ਸਾਡੇ ਕੋਲ ਮੈਸੇਜ ਆਇਆ ਹੈਗਾ ਜੀ ਮਿਰਜ਼ਾਪੁਰ ਕੁਰੂਕਸ਼ੇਤਰ ਤੋਂ ਯਸ਼ਪਾਲ ਧਿਮਾਨ, ਸ਼੍ਰੀਮਤੀ ਕ੍ਰਿਸ਼ਨ ਧਿਮਾਨ, ਰਾਹੁਲ ਧਿਮਾਨ, ਕੋਮਲ ਧਿਮਾਨ, ਸ਼ੁਭਮ ਧਿਮਾਨ, ਪ੍ਰਿਯੰਕਾ ਧਿਮਾਨ, ਆਂਚਲ ਕੁੰਜ, ਪਰਵ, ਪ੍ਰਵੀਨ ਧਿਮਾਨ, ਚਿਰਾਗ ਧਿਮਾਨ, ਰਜਤ ਧਿਮਾਨ, ਰਾਜੇਸ਼ ਧਿਮਾਨ ਲਿਖਿਆ। ਸਚਿਨ ਜੀ ਨਮਸਕਾਰ, ਹਮੇ ਆਪਕੀ ਇੰਤਜ਼ਾਰ ਰਹਿਤੀ ਹੈ ਕਿਉਂਕਿ ਆਪਕਾ ਪ੍ਰੋਗਰਾਮ ਪੇਸ਼ ਕਰਨੇ ਕਾ ਢੰਗ ਬਹੁਤ ਅੱਛਾ ਹੈ, ਆਪਕੀ ਤੇਜ਼ ਆਵਾਜ਼ ਮੇਂ ਪ੍ਰੋਗਰਾਮ ਬਹੁਤ ਅੱਛਾ ਲੱਗਤਾ ਹੈ, ਔਰ ਅੱਜ ਦੂਰ ਸੰਚਾਰ ਔਰ ਸੂਚਨਾ ਸਮਾਜ ਦਿਵਸ ਹੈ, ਹਮੇ ਇਸ ਦੇਸ਼ ਕੋ ਮਨਾਤੇ ਹੋਏ ਟੈਕਨੋਲੋਜੀ ਮੇਂ ਆਗੇ ਬੜਾਨਾ ਹੈ, ਔਰ ਆਜ ਕੀ ਯੁਵਾ ਪੀੜ੍ਹੀ ਕੋ ਇਸੀ ਤਰ੍ਹਾਂ ਸੇ ਇਸਮੇਂ ਰੁਚੀ ਲੇਕਰ ਉਨਤੀ ਕਰਨੀ ਹੈ। ਥੈਂਕ ਯੂ, ਧੰਨਵਾਦ। ਕਿਆ ਬਾਤ ਹੈ ਜੀ ਦਿਵਾਨ ਸਾਹਿਬ, ਤੁਸੀਂ ਜਦੋਂ ਵੀ ਗੱਲ ਕੁਛ ਲਿਖ ਕੇ ਭੇਜ ਦਿਓ, ਬੜੀ ਹੀ ਇਨਫੋਰਮੇਸ਼ਨ ਵਾਲੀ ਹੁੰਦੀ, ਬੜੀ ਹੀ ਨੌਲੇਜ ਵਾਲੀ ਹੁੰਦੀ, ਤੁਸੀਂ ਵਨ ਆਫ ਮਾਈ ਫੇਵਰੇਟ ਜਿਹੜੇ ਲਿਸਨਰ ਹੈਗੇ ਹੋ, ਅਤੇ ਕੁਛ ਤੁਸੀਂ ਪਿਆਰ ਦੀ ਗੱਲਾਂ, ਕੁਛ ਤੁਸੀਂ ਤਾਰੀਫ ਦਾ ਸ਼ਬਦ ਕਹਿੰਦੇ ਹੋ, ਤਾਂ ਉਹ ਕਹਿੰਦੇ ਨਾ ਕਿ ਪਿਆਰ ਦੇ ਨਾਲ ਤਾਂ ਤੁਸੀਂ ਰੱਬ ਨੂੰ ਆਪਣੇ ਨਾਲ ਜੋੜ ਜਾਂਦੇ, ਫਿਰ ਇਨਸਾਨ ਕੀ ਚੀਜ਼ ਹੈਗੀ ਹੈ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਤਾਰੀਫ ਭਰੇ ਸ਼ਬਦਾਂ ਦਾ, ਅਤੇ ਉਮੀਦ ਕਰਦਾ ਕਿ ਆਲ ਇੰਡੀਆ ਰੇਡੀਓ ਦੇ ਜਿੰਨੇ ਆਰਚੇ ਹੈਗੇ ਉਹਨਾਂ ਨੂੰ ਸੁਣ ਕੇ ਤੁਹਾਨੂੰ ਉਨਾ ਹੀ ਸਵਾਦ ਆਉਂਦਾ ਹੋਏਗਾ, ਅਤੇ ਹਰ ਕਿਸੇ ਨੂੰ ਤੁਸੀਂ ਇਹੀ ਪਿਆਰ ਭਰੇ ਸ਼ਬਦ ਜਿਹੜੇ ਹੈਗੇ ਜ਼ਰੂਰ ਸ਼ੇਅਰ ਕਰਦੇ ਹੋਵੋਗੇ। ਇਸ ਤੋਂ ਇਲਾਵਾ ਜੀ ਸਾਡੇ ਕੋਲ ਆਇਆ ਜੀ ਸ਼ੰਕਰ ਲਾਲ ਜੈਸਵਾਲ, ਗਣੇਸ਼ ਲਾਲ ਜੈਸਵਾਲ, ਸ਼ੁਭ ਪ੍ਰਸਾਦ ਜੈਸਵਾਲ, ਕੁਮਾਰੀ ਦੁਰਗੇਸ਼ਵਰੀ ਜੈਸਵਾਲ, ਫਰਮਾਇਸ਼ ਕਰਤਾ ਸੀਗਾ ਜ਼ਿਲ੍ਹਾ ਨਾਂਦੇੜ ਇਤਾਲਾ ਮਹਾਰਾਸ਼ਟਰ ਤੋਂ। ਨਾਲ ਹੈਗੇ ਜੀ ਸਾਡੇ ਕੋਲ ਆਦਰਸ਼ ਨਗਰ ਜਲੰਧਰ, ਆਦਰਸ਼ ਨਗਰ ਮਲੋਟ ਪੰਜਾਬ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਵ ਸ਼ਰਮਾ, ਸਾਇਨਾ ਸ਼ਰਮਾ, ਨਿਵਾਨ ਸ਼ਰਮਾ ਲਿਖਿਆ। ਆਦਰਨੀ ਮੇਦਮਾਨ ਜੀ ਨਮਸਕਾਰ, ਕੋਈ ਵੀ ਗੀਤ ਸੁਣਾ ਦੀਜੀਏ। ਧੰਨਵਾਦ। ਲਓ ਜੀ ਬਿਲਕੁਲ, ਅਸੀਂ ਬਿਲਕੁਲ ਸੁਣਾਵਾਂਗੇ ਤੁਹਾਨੂੰ। ਇਸ ਤੋਂ ਇਲਾਵਾ ਵਟਸਐਪ ਫਰਮਾਇਸ਼ ਕਾਰਜਕ੍ਰਮ ਪੇਸ਼ ਕਰਦੇ ਕੋ ਸਾਦਰ ਨਮਸਕਾਰ। ਫਰਮਾਇਸ਼ ਕਰਨ ਵਾਲੇ ਨੇ ਸਾਦੁਲ ਸ਼ਹਿਰ ਰਾਜਸਥਾਨ ਤੋਂ ਰਾਮ ਕੁਮਾਰ ਰੇਵਾੜ ਔਰ ਚੰਦਰਕਲਾ ਰੇਵਾੜ। ਲਓ ਜੀ ਆ ਮਿਲੀ ਜੁਲੀ ਫਰਮਾਇਸ਼ਾਂ ਦੇ ਵਿੱਚ ਮੈਂ ਇੱਕ ਨਾਮ ਹੋਰ ਜੋੜ ਲੈਣਾ, ਹਨੂਮਾਨਗੜ੍ਹ ਫਜ਼ਿਲਕਾ ਤੋਂ ਮੈਸੇਜ ਆਇਆ ਨਜ਼ਦੀਕ ਬੱਸ ਸਟੈਂਡ, ਰਮਨ ਵਰਮਾ, ਅਮਨ ਵਰਮਾ, ਦਿਵਿਆਂਸ਼ ਵਰਮਾ, ਡਾਕਟਰ ਮਦਨ ਲਾਲ ਵਰਮਾ, ਇਹਨਾਂ ਦੀ ਮਿਲੀ ਜੁਲੀ ਫਰਮਾਇਸ਼ ਲੈ ਕੇ ਮੈਂ ਹਾਜ਼ਰ ਹੋ ਰਿਹਾ ਜੀ ਦਿਲ ਗੀਤ ਦਿਲ ਫਿਲਮ ਦੇ ਇਸ ਗੀਤ ਨੂੰ। ਤੁਸੀਂ ਇੰਜੋਏ ਕਰਦੇ ਰਹੋ ਅਤੇ ਆਪਣੀ ਫਰਮਾਇਸ਼ਾਂ ਮੇਰੇ 9855-1-0-1-0-2-7 ਯਾਨੀ ਕਿ 9885-10-1-0-2-7 'ਤੇ ਰਾਤ 10 ਵਜੇ ਤੱਕ ਭੇਜਦੇ ਸਕਦੇ ਹੋ। ਸਟੂਡੀਓ ਦੇ ਕਰਦੇ ਟਾਈਮ ਹੋਇਆ ਜੀ 9:40।

ਫਿਲਮ ਦੀ ਅਗਲੀ ਫਰਮਾਇਸ਼, ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲੈ ਕੇ ਮੈਂ ਜੁੜ ਰਿਹਾ ਜੀ। ਫਰਮਾਇਸ਼ ਕਰਨ ਵਾਲੇ ਹੈਗੇ ਆ ਜੀ ਸਾਡੇ ਕੋਲ ਗਾਓਂ ਪੰਜੌਨੀਆ ਜ਼ਿਲ੍ਹਾ ਜਲੌਨ ਉੱਤਰ ਪ੍ਰਦੇਸ਼ ਤੋਂ ਸਤਿੰਦਰ ਕੁਮਾਰ, ਚੰਸੋਲੀਆ ਆਦਰਸ਼ ਸਾਰਥਕ ਅਲੌਕਿਕ ਚੰਸੋਲੀਆ ਨੇ ਫਰਮਾਇਸ਼ ਕੀਤੀ ਹੈ ਜੀ ਕਰਜ਼ ਮੂਵੀ ਦੇ ਗੀਤ ਓਮ ਸ਼ਾਂਤੀ ਓਮ ਟਰੈਕ ਦੀ ਲਓ ਜੀ। ਮੈਂ ਆਖਰੀ ਟਰੈਕ ਜਿਹੜਾ ਹੈਗਾ ਉਹ ਲੈ ਕੇ ਆ ਰਿਹਾ ਅਤੇ ਇਸੇ ਟਰੈਕ ਦੇ ਨਾਲ ਮੈਂ ਕੁਛ ਇੱਕ ਨਾਮ ਜਿਹੜਾ ਹੈਗਾ ਜੋੜਨਾ ਚਾਹੂੰਗਾ। ਪਿੰਡ ਝੁੰਝੜੀ ਤਹਿਸੀਲ ਖਰੜ ਜ਼ਿਲ੍ਹਾ ਐਸ ਐਸ ਨਗਰ ਤੋਂ ਲਿਆਕਤ ਅਲੀ, ਨਸ਼ਾ ਸ਼ਾਹੀਨ, ਯਾਸਮੀਨ, ਅਰਮਾਨ ਮਲਿਕ ਵੱਲੋਂ ਸਾਰੇ ਵਾਲੇ ਆਕਾਸ਼ਵਾਣੀ ਪਿਆਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਨੂੰ ਤੁਸੀਂ ਕੋਈ ਵੀ ਗੀਤ ਸੁਣਾਉਂਦੇ ਹੋ ਧੰਨਵਾਦ ਲਓ ਜੀ। ਤੁਸੀਂ ਮੈਸੇਜ ਹੁਣੇ ਕੀਤਾ ਦੇ ਨਾਲ ਹੀ ਆਪਾਂ ਤੁਹਾਨੂੰ ਸ਼ਾਮਿਲ ਜਿਹੜਾ ਹੈਗਾ ਉਹ ਕਰ ਲਿਆ ਪ੍ਰੋਗਰਾਮ ਦੇ ਵਿੱਚ। ਇਸ ਤੋਂ ਇਲਾਵਾ ਕੁਛ ਇੱਕ ਨਾਮ ਜਿਹੜੇ ਹੈਗੇ ਆ ਫਰਵੀਨਾ ਕੈਲੀ, ਅਨੀਸ਼ਾ ਸਿੱਧੂ, ਯੋਵੇਨ ਸਿੱਧੂ ਔਰ ਅਰਸ਼ ਕੈਲੀ ਫਗਵਾੜਾ ਤੋਂ ਮੈਸੇਜ ਜਿਹੜਾ ਹੈਗਾ ਉਹ ਇਹਨਾਂ ਦਾ ਆਇਆ ਹੈਗਾ। ਅਤੇ ਇਸ ਤੋਂ ਇਲਾਵਾ ਭੋਪਾਲਗੜ੍ਹ ਰਾਜਸਥਾਨ ਤੋਂ ਧਰਮਿੰਦਰ ਛਿੰਪਾ, ਕਪਿਲ ਛਿੰਪਾ, ਇਸ਼ਾਂਤ ਛਿੰਪਾ, ਪੂਜਾ ਪਰਿਹਾਰ ਮੈਸੇਜ ਜ਼ਰੂਰ ਸ਼ਾਮਿਲ ਕਰ ਰਹੇ। ਬਹੁਤ ਬਹੁਤ ਧੰਨਵਾਦ ਲਓ ਜੀ, ਤੁਹਾਡਾ ਮੈਸੇਜ ਜਿਹੜਾ ਹੈਗਾ ਉਹ ਸ਼ਾਮਿਲ ਕਰ ਲਿਆ। ਅਤੇ ਜਿਹੜੇ ਦੋਸਤਾਂ ਦੇ ਮੈਂ ਗੀਤਾਂ ਨੂੰ ਫਰਮਾਇਸ਼ ਦੇ ਵਿੱਚ ਸ਼ਾਮਿਲ ਕਰਨ 'ਚ ਕਾਮਯਾਬ ਹੋ ਪਾਇਆ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ। ਅਤੇ ਅਗਰ ਕਿਸੇ ਦੋਸਤ ਦਾ ਜਿਹੜਾ ਗੀਤ ਹੈਗਾ ਉਹ ਰਹਿ ਗਿਆ ਤਾਂ ਤਹੇ ਦਿਲੋਂ ਮਾਫੀ ਹੈ। ਉਮੀਦ ਕਰਦਾ ਕਿ ਪੂਰੇ ਹਫ਼ਤੇ ਦੇ ਵਿੱਚ ਤੁਸੀਂ ਆਪਣੇ ਉਸ ਗੀਤ ਨੂੰ ਸੁਣਨ ਦੇ ਵਿੱਚ ਕਾਮਯਾਬ ਜ਼ਰੂਰ ਹੋ ਪਾਓਗੇ। ਲੇਕਿਨ ਮੈਂ ਆਪਣੇ ਸਾਰੇ ਦੋਸਤ ਜਿਨ੍ਹਾਂ ਦੇ ਮੈਨੂੰ ਮੈਸੇਜ ਆਇਆ ਨਾਮ ਸ਼ਾਮਿਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਅਤੇ ਉਮੀਦ ਕਰਦਾ ਕਿ ਕਿਸੇ ਆਪਣੇ ਦੋਸਤ ਦਾ ਜਿਨ੍ਹਾਂ ਨੇ ਮੈਨੂੰ ਮੈਸੇਜ ਕੀਤਾ ਹੈ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਾਮ 'ਚ ਰਹੇਗਾ, ਉਹ ਨਹੀਂ ਮਿਸ ਹੋਇਆ ਹੋਏਗਾ। ਇਸ ਨਾਲ ਹੀ ਮੈਨੂੰ ਇਜਾਜ਼ਤ ਦਿਓ ਇਸ ਪ੍ਰੋਗਰਾਮ ਨੂੰ ਸਮੇਟਣ ਦੀ। ਮਿਲਦਾ ਜੀ ਇਸ ਗੀਤ ਦੇ ਉਸ ਪਾਰ ਸ਼ਾਮੇ ਗਜ਼ਲ ਦੇ ਵਿੱਚ। ਤਦ ਤੱਕ ਇੰਜੋਏ ਕਰਦੇ ਰਹੋ 102.7 FM ਰੇਨਬੋ ਤੋਂ ਜਾਂਦੇ ਆਖਰੀ ਟਰੈਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਇਸ ਪ੍ਰੋਗਰਾਮ ਦਿਲ ਚਾਹਤਾ ਦਾ।

ਇਸ ਦੇ ਨਾਲ ਹੀ ਸਾਡੀ ਅੱਜ ਦੇ ਪ੍ਰੋਗਰਾਮ ਹੁਣ ਇੱਥੇ ਸਮਾਪਤ ਹੁੰਦੇ ਨੇ। ਇੱਕ ਪਿਆਰ ਕਾ ਨਗਮਾ ਨੂੰ ਸਮੇਟਣ ਦੀ ਇਜਾਜ਼ਤ ਦਿਓ। ਜਿੱਦਾਂ ਜਾਂਦੇ ਜਾਂਦੇ ਮੈਂ ਸਭ ਨੂੰ ਹਮੇਸ਼ਾ ਕਹਿੰਦਾ ਹੁੰਦਾ ਕਿ ਜ਼ਿੰਦਗੀ ਬਹੁਤ ਛੋਟੀ ਹੈ ਦੋਸਤੋ, ਹਮੇਸ਼ਾ ਹੱਸਦੇ ਰਹੋ, ਮੁਸਕੁਰਾਉਂਦੇ ਰਹੋ, ਆਪਣਿਆਂ ਦੇ ਨਾਲ ਰਹੋ, ਕਿਉਂਕਿ ਜੋ ਵਕਤ ਅੱਜ ਹੈ ਕੀ ਪਤਾ ਕੱਲ੍ਹ ਹੋ ਨਾ ਹੋ। ਇਸ ਤੋਂ ਇਲਾਵਾ ਕਦੀ ਕਿਸੇ ਲਈ ਕੁਛ ਵਧੀਆ ਕਰਨ ਦਾ ਮੌਕਾ ਮਿਲੇ ਤਾਂ ਚਾਰ ਕਦਮ ਅੱਗੇ ਵੱਧ ਕੇ ਕਰੋ, ਅਤੇ ਕਦੀ ਕਿਸੇ ਤੋਂ ਕੋਈ ਬਦਲਾ ਲੈਣ ਦਾ ਜਾਂ ਕਿਸੇ ਦਾ ਕੁਛ ਪੂਰਾ ਕਰਨ ਦਾ ਮੌਕਾ ਮਿਲੋ ਤਾਂ ਅੱਠ ਕਦਮ ਪਿੱਛੇ ਹਟ ਜਾਓ, ਕਿਉਂਕਿ ਨੇਚਰ ਜੋ ਹੈ ਉਹ ਸਭ ਦੇਖ ਰਹੇ ਹੋ। ਇਜਾਜ਼ਤ ਦਿਓ, ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ। ਤਦ ਤੱਕ ਆਪਣੇ ਦੋਸਤ ਆਰ ਜੇ ਸਚਿਨ ਨੂੰ ਯਾਦ ਰੱਖਿਓ, ਤੁਸੀਂ ਐਫ ਐਮ ਰੇਨਬੋ ਨੂੰ ਇੰਸਟਾਗ੍ਰਾਮ ਦੇ ਉੱਤੇ, ਫੇਸਬੁੱਕ ਦੇ ਉੱਤੇ ਫੋਲੋ ਕਰ ਸਕਦੇ ਹੋ। ਇਸ ਦੇ ਨਾਲ ਹੀ ਆਪਣੇ ਦੋਸਤ ਆਰ ਜੇ ਸਚਿਨ ਨੂੰ ਵੀ ਇੰਸਟਾਗ੍ਰਾਮ ਦੇ ਉੱਤੇ ਫੋਲੋ ਕਰ ਸਕਦੇ ਹੋ, ਆਰ ਜੇ ਅੰਡਰਸਕੋਰ SSCHIN ਦੇ ਨਾਲ। ਅਤੇ ਇਜਾਜ਼ਤ ਦਿਓ ਇਸ ਪ੍ਰੋਗਰਾਮ ਨੂੰ। ਟਾਟਾ ਬਾਏ ਬਾਏ, ਅਲਵਿਦਾ।

ਇਸ ਦੇ ਨਾਲ ਹੀ ਸਾਡੇ ਅੱਜ ਦੀ ਸਭਾ ਦੇ ਪ੍ਰੋਗਰਾਮ ਹੁਣ ਇੱਥੇ ਸਮਾਪਤ ਹੁੰਦੇ ਨੇ। ਕੱਲ੍ਹ ਸਵੇਰੇ 5:55 'ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ, ਧੰਨਵਾਦ, ਜੈ ਹਿੰਦ।